ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਤਜਿਆਰ ਵਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਹੇ ਤਿਵ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਿਵੈ ਚੱਲੇ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰਿ ਹਰਿ ਸਦਾ ਧਿਆਵਹਿ ਜਿਸਨੂੰ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹਿ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿ ਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾਇ ਵਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨ ਜਨਮ ਜੂਏ ਹਾਰਿਆ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ

ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਬੀਬੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ।

ਰਸਨਾ ਕਹਿਆ ਕਛੂ ਨਾ ਜਾਣੀ, ਜਿਤ ਜਿਨ ਕਾਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਅਜੋ ਹੋਰ ਕੱਚੀ ਬਾਣੀ।

ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕ ਸਿਉ ਲਿਵ ਲਾਏ।

ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।

ਲੋਕ ਬਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ।

ਸਤਿਗੁਰ ਤੇ ਰਾਸ ਜਾਣੀ ਹਰਿ ਹਰਿ ਜਪਿਓ ਜੀਉ ਲਾਹਾ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰਿ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨਸ ਰਾਜ ਰਹੀ ਤੇਰੀ ਪਿਆਸ ਨ ਜਾਏ।

ਨਾਨਕ ਸ੍ਰਿਸ਼ਟਿਕਾ ਮੂਲ ਰਚਿਆ। ਜੋਤ ਰਾਖੀ ਧਾਤੂ ਜਗ ਮੈਂ ਆਇਆ, ਮੰਚਾ ਉਪਾਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਕੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪਏ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ ਗਾਇ। ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ, ਕੀ ਕਰਮ ਕਮਾਇਆ ਤੁਧ ਸਰੀਰਾ। ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ। ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਜਿਤ ਲਾਇਆ। ਏ ਨੇਤਰ ਹੋ ਮੇਰਿਓ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਪੁੱਜਿਆ, ਜਾ ਵੇਖਾ ਹਰ ਇੱਕ, ਹਰ ਬਿਨ ਅਵਰ ਨਾ ਕੋਈ।

ਅੰਦਰ ਰੱਖ ਗਏ। ਬਾਜਾ ਪਵਨ ਵਜਾਇਆ, ਵਜਾਇਆ ਬਾਜਾ ਪਵਨ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ।

ਕਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ।

ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਪਾਸ ਜੀਉ। ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਉ। ਪੈਜ ਰਾਖੋ ਹਰ ਜਨਹਿ ਕੇਰੀ, ਹਰ ਦੇਹੋ ਨਾਮ ਨਿਰੰਜਨੋ। ਅੰਤ ਚਲਦਿਆਂ ਹੋਏ ਬੇਲੀ, ਜਮ ਦੂਤ ਕਾਲ ਨਿਖੰਜਨੋ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਉ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹੇ ਸਾ ਵਾਸ ਜੀਉ। ਮੇਰੇ ਸਿੱਖ ਸੁਣਹੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਉ। ਹਰ ਭਾਣਾ ਗੁਰ ਪਾਇਆ ਮੇਰਾ, ਹਰ ਪ੍ਰਭ ਕਰੇ ਸਾ ਵਾਸ ਜੀਉ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰਿ ਪ੍ਰਭ ਭਾਣਾ ਭਾਵੇ। ਆਨੰਦ ਅਨਹਤ ਵਜੇ ਵਾਜੇ, ਹਰਿ ਆਪ ਗਲ ਮਿਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਉ। ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀਂ, ਗੁਰ ਜਾਏ ਹਰ ਪ੍ਰਪਾਸ ਜੀਉ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਮਤ ਮੈਂ ਪਿੱਛੇ ਕੋਈ ਰੋਪ ਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੈ ਮਿਤ ਵਿਖਸੈ, ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੈ। ਸਤਿਗੁਰੂ ਪ੍ਰਤੱਖ ਹੁੰਦੈ, ਵੈਰਾਜ ਆਪ ਟਿਕਾਇਆ। ਸਭ ਸਿੱਖ ਬੰਧ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਭੁੱਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜੇ ਪੁਰਾਣ ਜੀਓ।

ਸੋਟੀ ਤਿਲਕਦੀ ਆ ਗੁਰ ਸ਼ਬਦ ਸਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮਨ ਲਈ ਰਜਾਏ ਜੀਓ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ। ਕੋਈ ਕਰ ਵਖੀਲੀ ਨਿਵੈ ਨਾਹੀ ਫਿਰ ਸਤਿਗੁਰੂਆ ਨਿਭਾਇਆ ਹਰ ਗੁਰੇ ਭਾਣਾ ਦੀ ਵਡਿਆਈ। ਤੁਰ ਲਿਖਿਆ ਲੇਖ ਰਜਾਏ ਜੀਓ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਰਾਮ ਕਲੀ ਮਹੱਲਾ ਪੰਜਵਾ ਸ਼ਾਂਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੀ ਅੜਾ ਹਰ ਜਾਨੀ ਅੜਾ।

ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਪਰਮ ਤੜਾ ਕਉ ਨਾਨਕ ਗੁਰ ਬਿਨਈ ਨਾਹੀ ਸੂਜੈ ਹਰ ਸਾਜਨ ਸਭ ਕੈ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਆਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਅਪਰ ਅਪਾਰਾ ਘਟ ਘਟ ਅੰਤਰ ਸੋਹਿਨਿਆ ਇੱਕ ਦਾਸੀ ਧਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਿਨਿਆ ਜਿਸਨੂੰ ਰਾਖੈ ਸੋ ਸੱਚ ਭਾਖੈ ਗੁਰ ਕਾ ਸ਼ਬਦ ਵਿਚਾਰਾ ਨਾਨ ਕਹੁ ਨਾਨਕ ਜੋ ਪ੍ਰਭ ਕੋ ਭਾਣਾ ਤਿਸ ਹੀ ਕੋ ਪ੍ਰਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸੁਆਮੀ ਸੁਗੜ ਸੁਜਾਣੋ ਸੁਗੜ ਸੁਜਾਨ

ਕਹੋ ਨਾਨਕ ਤਿਰ ਤਖਤ ਨਿਵਾਸੀ ਸੱਚ ਤਿਸੈ ਦੀਵਾਣੂ। ਮੰਗਲਾ ਹਰ ਮੰਗਲਾ, ਮੇਰੇ ਪ੍ਰਭ ਕਹਿ ਸੁਣੀਐ ਮੰਗਲਾ। ਸੋਹਿਲੜਾ ਪ੍ਰਭ ਸੋਹਿਲੜਾ, ਅਨਹਦ ਧੁਨੀਐ ਸੋਹਿਲੜਾ। ਅਨਹਦ ਵਾਜੇ ਸਭ ਦੇਗਾ ਜੇ ਨਿਧ ਨਿਜ ਸੈ ਵਧਾਈ। ਸੋ ਪ੍ਰਭ ਧਿਆਈਐ ਸਭ ਕੁਛ ਪਾਈਐ, ਮਰੇ ਨ ਆਵੈ ਜਾਈ। ਚੂਕੀ ਪਿਆਸਾ ਪੂਰਨ ਆਸਾ, ਗੁਰਮੁਖ ਮਿਲ ਨਿਰਗੁਣੀਐ। ਕਹੋ ਨਾਨਕ ਕਰ ਪ੍ਰਭ ਮੇਰੇ ਕਹਿ, ਨਿਤ ਨਿਤ ਮੰਗਲ ਸੁਣੀਐ। ਰਾਮਕਲੀ ਮਹੱਲਾ ਪੰਜਵਾ। ਹਰ ਹਰ ਧਿਆਇ ਮਨਾ, ਖਿਨ ਨਾ ਵਿਸਾਰੀਐ। ਰਾਮ ਰਾਮਾ ਰਾਮ ਰਮਾ, ਕੰਠ ਉਰ ਧਾਰੀਐ। ਉਰ ਧਾਰ ਹਰ ਹਰ ਪੁਰਖ ਪੂਰਨ, ਪਾਰ ਬ੍ਰਹਮ ਨਿਰੰਜਨੋ। ਭੈ ਦੂਰ ਕਰਤਾ ਪਾਪ ਹਰਤਾ, ਤੁਸੈ ਦੁਖ ਭਵ ਖੰਡਨੋ। ਜਗਦੀਸ਼ ਈਸ ਗੋਪਾਲ ਮਾਧੋ, ਗੁਣ ਗੋਬਿੰਦ ਵਿਚਾਰੀ ਹੈ। ਬਿਨਵੰਤ ਨਾਨਕ ਮਿਲ ਸੰਗ ਸਾਧੂ, ਦਿਨ ਸਰਹਿਣ ਚਤਾਰੀ ਹੈ। ਚਰਨ ਕਮਲ ਆਧਾਰ, ਜਨ ਕਾ ਆਸਰਾ। ਮਾਲ ਮਿਲਕ ਭੰਡਾਰ, ਨਾਮ ਅਨੰਤ ਧਰਾ। ਨਾਮ ਨਰ ਹਰ ਨਿਧਾਨ ਜਿਨ ਕੈ, ਰਸ ਭੋਗ ਏਕ ਨਰਾਇਣਾ। ਰਸ ਰੂਪ ਰੰਗ ਅਨੰਤ ਬੀਠਲ, ਸਾਸ ਸਾਸ ਧਿਆਇਣਾ। ਕਿਲ ਵਿਖਾਰਨਾ ਨਾਮ ਪੁਨੇ ਚਰਨਾ, ਨਾਮ ਜਮ ਕੀ ਤਰਾਸ ਹਰਾ। ਬਿਨਵੰਤ ਨਾਨਕ ਰਾਸ ਜਨ ਕੀ, ਚਰਨ ਕਮਲ ਆਸਰਾ। ਗੁਣ ਬੇਅੰਤ ਸੁਆਮੀ, ਤੇਰੇ ਕੋਈ ਨਾ ਜਾਣਈ। ਦੇਖ ਚਲਤ ਦਿਆਲ, ਸੁਣ ਭਗਤ ਬਖਾਨਈ। ਜੀ ਜੰਤ ਸਭ ਤੁਝ ਧਿਆਵੈ, ਪੁਰਖ ਪਤ ਪਰਮੇਸਰਾ। ਸਰਬ ਜਾਚਕ ਏਕ ਦਾਤਾ, ਕਰੁਣਾ ਮੈਂ ਜਗਦੀਸਰਾ। ਸਾਧੂ ਸੰਤ ਸੁਜਾਨ ਸੋਈ, ਜਿਸੇ ਪ੍ਰਭ ਜੀ ਮਾਨਈ। ਬਿਨਵੰਤ ਨਾਨਕ ਕਰੋ ਕਿਰਪਾ, ਸੋਏ ਤੁਜੈ ਪਛਾਨਈ। ਮੋਹਿ ਨਿਰਗੁਣ ਅਨਾਥ, ਸਰਣੀ ਆਇਆ। ਬਲ ਬਲ ਬਲ ਗੁਰਦੇਵ, ਜਿਨ ਨਾਮ ਦਰੜਾਇਆ। ਗੁਰਨਾਮ ਦੀਆ ਕੁਸਲ ਥੀਆ, ਸਰਬ ਇੱਛਾ ਪੁੰਨੀਆ। ਜਲ ਨੇ ਬੁਝਾਈ ਸਾਂਤ ਆਈ, ਮਿਲੇ ਚਿਰੀ ਵਿਛੁਨਿਆ। ਆਨੰਦ ਹਰਖ ਸਹਿਜ ਸਾਚੇ, ਮਹਾ ਮੰਗਲ ਗੁਣ ਗਾਇਆ। ਬਿਨਵੰਤ ਨਾਨਕ ਨਾਮ ਪ੍ਰਭ ਕਾ, ਗੁਰਪੂਰੇ ਤੇ ਪਾਇਆ। ਰਾਮਕਲੀ ਮਹੱਲਾ ਪੰਜਵਾ। ਰੁਣ ਚੁਣੋ ਸ਼ਬਦ ਅਨਾਹਦ, ਨਿਤ ਉੱਠ ਗਾਈਐ ਸੰਤਨ ਕਹਿ। ਕਿਲ ਵਿਖ ਸਭ ਦੁੱਖ ਵਿਨਾਸਨ, ਹਰ ਨਾਮ ਜਪੀਐ ਗੁਰਮੰਤਨ ਕਹਿ। ਹਰ ਨਾਮ ਲੀਜੈ ਅਮਿਓ ਪੀਜੈ, ਰਹਿਣ ਦਿਨ ਸੇ ਅਰਾਧੀਐ। ਜੋਗ ਦਾਨ ਅਨੇਕ ਕਿਰਿਆ, ਲਗ ਚਰਨ ਕਮਲੈ ਸਾਧੀਐ। ਭਾਉ ਭਗਤ ਦਿਆਲ ਮੋਹਨ, ਦੁੱਖ ਸਗਲੇ ਪਰ ਹਰੈ। ਬਿਨਵੰਤ ਨਾਨਕ ਤਰੈ ਸਾਗਰ, ਧਿਆਏ ਸੁਆਮੀ ਨਰ ਹਰੈ।

ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰਿ ਚਰਨ ਲਾਗਾ ਪ੍ਰਭੋ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤ ਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ।

ਧਾਰਨ। ਸਭ ਜੀ ਤੇਰੇ ਪ੍ਰਭੂ ਮੇਰੇ, ਕਰ ਕਿਰਪਾ ਸਭ ਰੇਣ ਥੀਵਾ, ਬਿਨਵੰਤ ਨਾਨਕ ਰਮਿਆ ਕੀਜੈ, ਨਾਮ ਤੇਰਾ ਜਪ ਜੀਵਾ। ਰਾਖ ਲੀਏ ਪ੍ਰਭ ਭਗਤ ਜਨਾ, ਆਪਣੀ ਚਰਨੀ ਲਾਏ ਰਾਮ, ਆਠ ਪੈਰ ਪਰਾਂ ਪ੍ਰਭ ਸਿਮਰੈ ਏਕੋ ਨਾਮ ਧਿਆਏ ਰਾਮ। ਧਿਆਏ ਸੋ ਪ੍ਰਭ ਤਰੇ ਭਵ ਜਲ ਰਹੇ ਆਵਣ ਜਾਣਾ, ਸਦਾ ਸੁਖ ਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਭਾਣਾ। ਸਭ ਇੱਛ ਪੁੰਨੀ ਆਸ ਪੂਰੀ ਮਿਲੇ, ਸਤਿਗੁਰ ਪੂਰਿਆ, ਬਨਵੰਤ ਨਾਨਕ ਪ੍ਰਭ ਆਪ ਮੇਲੇ, ਫਿਰ ਨਾਹੀ ਦੁੱਖ ਵਿਸੂਰਿਆ। ਰਾਮ ਕਲੀ ਮਹੱਲਾ ਪੰਜਵਾਂ। ਸ਼ਾਂਤ ਸਲੋਕ ਚਰਨ ਕਮਲ ਸਰਨਾਗਤੀ।

ਥਲ ਮਹੀਲ ਸੋਏ ਜੀਉ। ਜਲ ਥਲ ਮਹੀਲ ਪੂਰ ਰਿਆ, ਇੱਕ ਨਿਮਕ ਮਨੋ ਨਾ ਵੀਸਰੈ। ਗੁਰ ਚਰਨ ਲਾਗੇ ਦਿਨ ਸੁਭਾਗੇ, ਸਰਬ ਗੁਣ ਜਗਦੀਸਰੈ। ਕਰ ਸੇਵ ਸੇਵਕ ਦਿਨ ਸਰੈਣੀ, ਤਿਸ ਪਾਵੈ ਸੋ ਹੋਏ ਜੀਉ। ਬਲ ਜਾਏ ਨਾਨਕ ਸੁਖੈ ਦਾਤੇ, ਪ੍ਰਗਾਸ ਮਨ ਤਨ ਹੋਏ ਜੀਉ। ਸਲੋਕ ਹਰਿ ਸਿਮਰਤ ਮਨ ਤਨ ਸੁਖੀ, ਬਿਨਸੀ ਦੁਖੀਆ ਸੋਚ। ਨਾਨਕ ਟੇਕ ਗੋਪਾਲ ਕੀ, ਗੋਬਿੰਦ ਸੰਕਟ ਮੋਚ। ਸ਼ੰਤ ਭੈ ਸੰਕਟ ਕਟੇ, ਨਾਰਾਇਣ ਦਇਆਲ ਜੀਉ। ਹਰਗੁਣ ਆਨੰਦ ਗਾਏ, ਪ੍ਰਭ ਦੀਨਾ ਨਾਥ ਪ੍ਰਤਪਾਲ ਜੀਉ। ਪ੍ਰਤਪਾਲ ਅਛੁਤ ਪੁਰਖ ਏਕੋ,

ਜੀਓ ਸਤਿ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤ ਪਾਲ ਜੀਓ ਸਲੋਕ ਰਸਨਾ ਉਚਰੈ ਹਰਿ ਹਰੇ ਗੁਣ ਗੋਬਿੰਦ ਬਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰਖੇ ਨਿਦਾਨ ਸ਼ਾਂਤ ਸੋ ਸੁਆਮੀ ਪ੍ਰਭ ਰੱਖ ਕੋ ਅੰਚਲ ਤਾਂ ਕੈ ਲਾਗ ਜੀਓ ਭਜ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ ਇੱਕ ਓਟ ਕੀ ਜੈ ਜੀਓ ਦੀਜੇ ਆਸ ਇੱਕ ਧਰਨੀ ਤਰੈ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਨ ਵਿਕਾਰ ਛੂਟੇ ਫਿਰ ਨਾ ਲਾਗੈ ਦਾਗ ਜੀਓ ਬਲ ਜਾਏ ਨਾਨਕ ਪੁਰਖ ਪੂਰਨ ਫਿਰ ਜਾ ਕਾ ਸੁਹਾਗ ਜੀਓ ਸਲੋਕ ਧਰਮ ਅਰਥ ਅਰ ਕਾਮ ਮੋਕ ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਤ ਸ਼ਾਂਤ ਸਗਲ ਇੱਚ ਮੇਰੀ ਪੁੰਨੀਆ ਮਿਲਿਆ ਨਿਰੰਜਨ ਜਾਏ ਜੀਓ ਅਨੰਤ ਪਿਆ ਬੁਢਭਾਗੀਓ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ

ਸਦਾ ਕਰਤੇ ਸਭ ਮੈਂ ਰਹਾ ਸਮਾਏ ਜੀਉ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਰਣ ਚੁੰਝਨੜਾ ਗਾਉ ਸਖੀ ਹਰ ਏਕ ਧਿਆਵੋ। ਸਤਿਗੁਰ ਤੁਮ ਸੇਵ ਸਖੀ, ਮਨ ਚਿੰਦਿਆੜਾ ਫਲ ਪਾਵੋ। ਰਾਮ ਕਲੀ ਮਹੱਲਾ ਪੰਜਵਾਂ, ਰੁਤੀ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੋ, ਸਾਧੈ ਧੂਰ ਆਪ ਨਿਵਾਰ, ਹਰਿ ਹਰਿ ਭਜੋ ਨਾਨਕ ਪ੍ਰਭ ਭਰਪੂਰ। ਕਿਲਵੇ ਕਾਟਣ ਪੈ ਹਰਨ, ਸੁਖ ਸਾਗਰ ਹਰਿ ਰਾਏ, ਦੀਨ ਦਿਆਲ ਦੁਖ ਭੰਜਨੋ, ਨਾਨਕ ਨੀਤ ਧਿਆਏ। ਸ਼ੰਤ ਜਸ ਗਾਵੋ ਵਡਭਾਗੀਓ, ਅਖਰ ਕਿਰਪਾ ਭਗਵੰਤ ਜੀਓ, ਰੁਤੀ ਮਾਂ ਮੂਰਤ ਗੜੀ, ਗੁਣ ਉਚਰਿਤ ਸੋਭਾ ਬੰਤ ਜੀਓ।

ਗਾਰ ਮੁਠੀਆ ਜਲਵਾਜ ਮਛਲੀ ਤੜਫੜਾਵੈ ਸੰਗ ਮਾਇਆ ਰੁਠੀਆ ਕਰ ਪਾਪ ਜੋਨੀ ਬੈ ਪੀਤ ਹੋਈ ਦੇ ਸਾਸਨ ਜਾਮ ਜੀਓ।

ਲੀਨੀ ਸਾਜਨ ਜਨਮ ਜਨਮ ਕੀ ਮੀਤ ਚਰਨੇ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸ਼ੰਤ ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ਕਣ ਉਨ ਬੁੱਠੇ ਜਲ ਥਲ ਪੂਰਿਆ ਮਕਰੰਦ ਜੀਉ ਪ੍ਰਭ ਪੂਰ ਰਹਿਆ ਸਰਬਠਾਈ ਹਰ ਨਾਮ ਨਵਨਿਤ ਗ੍ਰਹਿ ਭਰੇ ਸਿਮਰ ਸੁਆਮੀ ਅੰਤਰ ਜਾਮੀ ਕੁਲ ਸਮੂਹਾਂ ਸਭ ਤਰੇ ਪ੍ਰਿਯ ਰੰਗ ਜਾਗੇ ਨੈ ਛਿਦਰ ਲਾਗੇ ਕਿਰਪਾਲ ਸਾਧ ਬਖ ਸਿੰਧ ਜੀਉ ਬਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਦ ਜੀਉ ਸਲੋਕ

ਨਾਨਕ ਨਾਮ ਭਨੇ। ਸ਼ਾਂਤ ਹਿਮ ਕਰ ਰੁੱਤ ਮਨ ਭਾਵਤੀ, ਮਾਘ ਫਗਣ ਗੁਣਵੰਤ ਜੀਉ, ਸਖੀ ਸਹੇਲੀ ਗਾਉ ਮੰਗਲੋ। ਗ੍ਰਹਿ ਆਏ ਹਰ ਕੰਤ ਜੀਉ, ਗ੍ਰਹਿ ਲਾਲ ਆਏ ਮਨ ਤੇ ਆਏ, ਸੇਜ ਸੁੰਦਰ ਸੋਹੀਆ, ਵਣ ਤ੍ਰਿਣ ਤ੍ਰਿ ਪਵਣ ਭਏ ਹਰਿਆ, ਦੇਖ ਦਰਸ਼ਨ ਮੋਹੀਆ, ਮਿਲੇ ਸੁਆਮੀ ਇਛ ਪੁਨੀ, ਮਨ ਜਪਿਆ ਨਿਰਮਲ ਮੰਤ ਜੀਉ, ਬਿਨਵੰਤ ਨਾਨਕ ਨਿਤ ਕਰੋ ਰਲੀਆਂ, ਹਰ ਮਿਲੇ ਸ੍ਰੀ ਧਰ ਕੰਤ ਜੀਉ। ਸਲੋਕ ਸੰਤ ਸਹਾਈ ਜੀ ਕੇ ਭਵਜਲ ਧਾਰਨ ਹਾਰ, ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ, ਜਿਨ ਜਾਣਿਆ ਸੇ ਤਰੇ ਸੇ ਸੂਰੇ ਸੇ ਵੀਰ, ਨਾਨਕ ਤਿਨ ਬਲਿਹਾਰਣੈ ਹਰ ਜਪ ਉਤਰੇ ਤੀਰ। ਸ਼ੰਤ ਚਰਨ ਬਿਰਾਜਿਤ ਸਭ ਉਪਰੇ, ਮਿਟਿਆ ਸਗਲ ਕਲੇਸ਼ ਜੀਉ, ਆਵਣ ਜਾਵਣ ਦੁੱਖ ਹਰੇ, ਹਰ ਭਗਤ ਕੀਆ ਪ੍ਰਵੇਸ਼ ਜੀਉ, ਹਰ ਰੰਗ ਰਾਤੇ ਸਹਿਜ ਮਾਤੇ, ਤਿਲ ਨਾ ਮਨ ਤੇ ਵਿਸਰੈ, ਤਜ ਆਪ ਸਰਣੀ ਪਰੇ ਚਰਨੀ, ਸਰਬ ਗੁਣ ਜਗਦੀਸਰੈ, ਗੋਬਿੰਦ ਗੁਣ ਨਿਦ ਸ੍ਰੀ ਰੰਗ ਸੁਆਮੀ, ਆਦਿ ਕੋ ਆਦੇਸ਼ ਜੀਉ, ਬਿਨਵੰਤ ਨਾਨਕ ਮਾਇਆ ਧਾਰੋ, ਜੁਗ ਜੁਗੋ ਇੱਕ ਵੇਸ ਜੀਉ। ਰਾਮਕਲੀ ਮਹੱਲਾ ਪਹਿਲਾ, ਦੱਖਣੀ ਓਅੰਕਾਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਪਏ, ਓਅੰਕਾਰ ਵੇਦ ਨਿਰਮਏ, ਓਅੰਕਾਰ ਸ਼ਬਦ ਉਧਰੇ, ਓਅੰਕਾਰ ਗੁਰਮੁਖ ਤਰੇ, ਓਨਮ ਅੱਖਰ ਸੁਣੋ ਵਿਚਾਰ, ਓਨਮ ਅੱਖਰ ਤਰੇ ਪਵਨ ਸਾਰ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਗੋ ਬਾਲਾ, ਰਹਾਉ ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ, ਗੁਰਮੁਖ ਬਸਤ ਪ੍ਰਾਪਤ ਹੋਵੈ, ਚੁਣ ਲੈ ਮਾਣਕ ਮੋਤੀ, ਸਮ ਜੈ ਸੂ ਜੈ ਪੜ ਪੜ ਬੂਜੈ, ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੈ ਸਾਚ ਸੰਭਾਲੇ, ਬਿਨ ਸਾਚੇ ਜਗ ਗਾਛਾ, ਧੱਦੈ ਧਰਮ ਧਰੇ ਧਰਮਾ ਪੁਰ, ਗੁਣਕਾਰੀ ਮਨ ਧੀਰਾ, ਤੱਦੈ ਧੂਲ ਪੜੈ ਮੁਖ ਮਸਤਕ, ਕੰਚਨ ਪਏ ਮਨੂਰਾ, ਧਨ ਧਰਨੀ ਦਰਿਆ ਪਿ ਅਜੋਨੀ, ਤੋਲ ਬੋਲ ਸਚ ਪੂਰਾ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ, ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਵਿਖਾਇਆ, ਗੁਰ ਰਸ ਗੀਤ ਬਾਦ ਨਹੀਂ ਭਾਵੈ, ਸੁਣੀਐ ਗੈਰ ਗੰਭੀਰ ਗਵਾਇਆ, ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮੰਤਨ ਸਾ ਸੁਖਾਇਆ, ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪੀ ਆਇਆ, ਏਕੋ ਏਕ ਹੈ ਸਭ ਕੋਈ, ਹਉਮੈ ਗਰਭ ਵਿਆਪੈ, ਅੰਤਰ ਬਾਹਰ ਏਕ ਪਛਾਣੈ, ਇਉਂ ਕਰ ਮੈਲ ਸੇ ਆਪੈ, ਪ੍ਰਭ ਨੇੜੈ ਹਰ ਦੂਰ ਨਾ ਜਾਣੋ, ਏਕੋ ਸ੍ਰਿਸ਼ਟ ਸਬਾਈ, ਏਕੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ, ਇਸ ਕਰਤੇ ਕਹੋ ਕਿਉਂ ਗਹਿ ਰਾਖੋ, ਅਫਰਿਓ ਤੁਲਿਓ ਨਾ ਜਾਈ, ਮਾਇਆ ਕੇ ਦੇਵਾਨੇ ਪ੍ਰਾਣੀ, ਝੂਠ ਠਗੌਰੀ ਪਾਈ, ਲੱਭ ਲੋਭ ਮੁਹਤਾਜ ਬਿਗੂਤੇ, ਇਬ ਤਬ ਫਿਰ ਪਛਤਾਈ, ਏਕ ਸਰੇਵੈ ਤਾਂ ਗਤ ਮਿਤ ਪਾਵੈ, ਆਵਣ ਜਾਣ ਰਹਾਈ, ਏਕ ਆਚਾਰ ਰੰਗ ਇੱਕ ਰੂਪ, ਪੌਣ ਪਾਣੀ ਅਗਨੀ ਅਸਰੋ, ਏਕੋ ਭਵਰ ਭਵੈ ਤਿਉ ਲੋਇ, ਏਕੋ ਬੂਜੈ ਸੂਜੈ ਪਤ ਹੋਇ, ਗਿਆਨ ਧਿਆਨ ਲੈ ਸੰਸਰ ਰਹੇ, ਗੁਰਮੁਖ ਏਕ ਬਿਰਲਾ ਕੋ ਲਹਿ, ਜਿਸਨੋਂ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰੇ ਆਖ ਸੁਣਾਏ, ਊਰਮ ਧੂਰਮ ਜੋਤ ਉਜਾਲਾ, ਦੀਨ ਭਵਨ ਮੈਂ ਗੁਰ ਗੋਪਾਲਾ, ਉਗ ਬਿਆ ਅਸਰੂਪ ਦਿਖਾਵੈ, ਕਰ ਕਿਰਪਾ ਆਪਣੇ ਕਰ ਆਵੈ, ਊਨਮ ਵਰਸੈ ਨੀਚਰ ਤਾਰਾ, ਊਤਮ ਸ਼ਬਦ ਸਵਾਰਨ ਹਾਰਾ, ਇਸ ਏਕੇ ਕਾ ਜਾਣੈ ਪਿਓ, ਆਪੇ ਕਰਤਾ ਆਪੇ ਦਿਓ, ਉਗਵੈ ਸੂਰ ਅਸਰ ਸੰਘਾਰੈ, ਊਚੋ ਦੇਖ ਸ਼ਬਦ ਵਿਚਾਰੈ, ਉਪਰ ਆਦਿ ਅੰਤ ਤਿਹੁ ਲੋਏ, ਆਪੇ ਕਰੈ ਕਥੈ ਸੁਣੈ ਸੋਏ, ਓ ਵਿਧਾਤਾ ਮਨ ਤਨ ਦੇ, ਓ ਵਿਧਾਤਾ ਮਨ ਮੁਖ ਸੋਏ, ਪ੍ਰਭ ਜਗ ਜੀਵਨ ਅਵਰ ਨ ਕੋਏ, ਨਾਨਕ ਨਾਮ ਰਤੇ ਪਤ ਹੋਏ, ਰਾਜਨ ਰਾਮ ਰਵੈ ਹਿਤਕਾਰ, ਰਣਮੈ ਲੂਜੈ ਮਨੁਆ ਮਾਰ, ਰਾਧ ਅਨੰਤ ਰਹਿ ਰੰਗਰਾਤਾ, ਦੀਨ ਭਵਨ ਜੁਗ ਚਾਰੇ ਜਾਤਾ, ਜਿਨ ਜਾਤਾ ਸੋ ਤਿਸ ਹੀ ਜੇਹਾ, ਅਤ ਨਿਰਮਾਇਲ ਸੀ ਜਿਸ ਦੇਹਾ, ਰੈਸੀ ਰਾਮ ਹਿਰਦੈ ਇਕ ਪਾਏ, ਅੰਦਰ ਸ਼ਬਦ ਸਾਚ ਲਿਬਲਾਏ, ਰੋਸ ਨਾ ਕੀਜੈ ਅੰਮ੍ਰਿਤ ਪੀਜੈ, ਰਹਿਣ ਨਹੀਂ ਸੰਸਾਰੇ, ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ,
ਰਹਿਣ ਕਹਿਣ ਦੇ ਰਹੇ ਨ ਕੋਈ, ਕਿਸ ਪੈ ਕਰੋ ਬੇਨੰਦੀ, ਏਕ ਸ਼ਬਦ ਰਾਮ ਨਾਮ ਨਿਰੋਧਰ, ਗੁਰ ਦੇਵੈ ਪਤਮਤੀ। ਲਾਜ ਮਰੰਤੀ ਮਰ ਗਈ, ਘੁੰਘਟ ਖੋਲ ਚੱਲੀ, ਸਾਸ ਦਿਵਾਨੀ ਬਾਬਰੀ, ਸਿਰ ਤੇ ਸੰਘ ਟਲੀ, ਪ੍ਰੇਮ ਬੁਲਾਈ ਰਲੀ, ਸਿਉ ਮਨ ਮੈਂ ਸ਼ਬਦ ਆਨੰਦ, ਲਾਲ ਰਤੀ ਲਾਲੀ ਪਈ, ਗੁਰਮੁਖ ਪਈ ਨਿਚਿੰਦ। ਲਾਹਾ ਨਾਮ ਰਤਨ ਜਪਸਾਰ, ਲਭ ਲੋ ਬੁਰਾ ਅਹੰਕਾਰ, ਲਾੜੀ ਚਾੜੀ ਲਾਇਤ ਵਾਰ, ਮਨ ਮੁਖ ਅੰਧਾ ਮੁਗਤ ਗਵਾਰ, ਲਾਹੇ ਕਾਰਨ ਆਇਆ ਜਗ, ਹੋਏ ਮਜੂਰ ਗਇਆ ਠਗਾਏ ਠੱਗ। ਲਾਹਾ ਨਾ ਪੂੰਜੀ ਵੇ ਸਾਹੋ, ਨਾਨਕ ਸੱਚੀ ਪਾਤ ਸੱਚਾ ਪਾਤਸ਼ਾਹੋ, ਆਏ ਵਿਗੂਤਾ ਜਗ ਜੰਪੰਥ, ਆਈ ਨਾ ਮੇਟਣ ਕੋ ਸਮਰਥ, ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੈ ਜਿਸ ਦੋਏ, ਆਤ ਹੋਏ ਤਾਂ ਮੁਗਤ ਸਿਆਨਾ, ਭਗਤ ਬਿਹੂਨਾ ਜਗ ਬਹੁਰਾਨਾ। ਸਭ ਮੈਂ ਵਰਤੈ ਏਕੋ ਸੋਏ, ਜਿਸਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ, ਜੁਗ ਜੁਗ ਥਾਪ ਸਦਾ ਨਿਰਵੈਰ, ਜਨਮ ਮਰਨ ਹੀ ਧੰਦਾ ਤੈਰ, ਜੋ ਦੀਸੈ ਸੋ ਆਪੇ ਆਪ, ਆਪ ਉਪਾਏ ਆਪੇ ਕਟ ਥਾਪ, ਆਪੇ ਅਗੋਚਰ ਤੰਦੈ ਲੋਈ, ਜੋਗ ਜੁਗਤ ਜਗ ਜੀਵਨ ਸੋਈ, ਕਰ ਆਚਾਰ ਸਤ ਸੁਖ ਹੋਈ, ਨਾਮ ਬਿਹੂਣਾ ਮੁਕਤ ਕਿਵ ਹੋਈ, ਬਿਨ ਨਾਵੈ ਬੇਰੋਧ ਸਰੀਰ, ਕਿਉਂ ਨਾ ਮਿਲੈ ਕਾਟੈ ਮਨ ਪੀਰ, ਵਾਟ ਵਟਾਉ ਆਵੈ ਲੈ ਜਾਏ, ਕਿਆ ਲੈ ਆਇਆ ਕਿਆ ਪੱਲੇ ਪਾਏ, ਬਿਨ ਨਾਵੈ ਤੋਟਾਂ ਸਭ ਥਾਏ, ਲਾਹਾ ਮਿਲੈ ਜਾਂ ਦੇ ਬੁਝਾਏ,

ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਅਗੰਮ ਅਗੋਚਰ ਕੀ ਮਤ ਨਹੀਂ ਪਾਏ ਤਾਂ ਮਿਲੀਏ ਜਾ ਲਏ ਮਿਲਾਏ ਗੁਣਵੰਤੀ ਗੁਣ ਸਾਰੇ ਨੀਰ ਨਾਨਕ ਗੁਰਮਤਿ ਮਿਲੀਏ ਮੀਰ ਕਾਮ ਕ੍ਰੋਧ ਕਾਇਆ ਕੋ ਗਾਲੈ ਜਿਉਂ ਕੰਚਨ ਸੋਹਗ ਟਾਲੈ ਕਸ ਕਸ ਵੱਟੀ ਸਹਿ ਸੁਤਾਉ ਨਦਰ ਸਰਾਬੰਨੀ ਸਚੜਾਉ ਜਗਤ ਪਸੂ ਅਹੰਕਾਲ ਕਸਾਈ ਕਰ ਕਰਤੇ ਕਰਨੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਏ ਕਿਛ ਕਹਿਣ ਨਾ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਈ ਮਨ ਸਤਿਗੁਰ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪੀਅੰਤ ਮੂਹੇ ਨੇ ਜਾਣਿਆ ਖਿਨ ਮੈਂ ਮੂਹੇ ਜਾ ਸ਼ਬਦ ਪਛਾਣਿਆ ਅਸਥਿਰ ਚੀਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਣਿਆ ਗਗਨ ਗੰਭੀਰ ਗਗਨ ਅੰਤਰ ਵਾਸ ਗੁਣ ਗਾਵੈ ਸੁਖ ਸਹਿਜ ਨਿਵਾਸ ਗਇਆ ਨ ਆਵੈ ਆਏ ਨ ਜਾਏ ਗੁਰਪ੍ਰਸਾਦ ਰਹਿ ਲਿਵਲਾਏ ਗਗਨ ਅਗੰਮ ਅਨਾਥ ਅਜੋਨੀ ਅਸਥਿਰ ਚੀਤ ਸਮਾਦ ਸੋ ਹਰ ਨਾਮ ਚੇਤ ਫਿਰ ਪਵੈ ਨਾ ਜੋਨੀ ਗੁਰਮਤਿ ਸਾਰ ਹੋਰ ਨਾਮ ਬਿਹੋਨੀ ਕਰਦਰ ਫਿਰ ਥਾ ਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਬੇਰੇ ਕੇਤੇ ਮਾਤ ਪਿਤਾ ਸੁਤ ਧੀਆਂ ਕੇਤੇ ਗੁਰ ਚੇਲੇ ਫੁਨ ਹੂਆ ਕਾਚੇ ਗੁਰ ਤੇ ਮੁਕਤ ਨਾ ਹੂਆ ਕੇਤੀ ਨਾਰ ਵਰ ਏਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦੈ ਦਿਸ ਢੂੰਡ ਕਰੇ ਮੈਂ ਪਾਇਆ ਮੇਲ ਪਿਆ ਸਤਿਗੁਰੂ ਮਿਲਾਇਆ ਗੁਰਮੁਖ ਗਾਵੈ ਗੁਰਮੁਖ ਬੋਲੈ ਗੁਰਮੁਖ ਤੋਲ ਤੁਲਾਵੈ ਤੋਲੈ ਗੁਰਮੁਖ ਆਵੈ ਜਾਏ ਨਸੰਗ ਪਰ ਹਰ ਮੈਲ ਜਲਾਏ ਕਲੰਗ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਮੱਜਨ ਜਜ ਅਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੈ ਪਾਰ ਚੰਚਲ ਚੀਤ ਨ ਰਹੀ ਠਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤਤ ਹੀ ਦੀ ਸਹਿ ਸਭ ਕੋਏ ਜੇਤੈ ਏਕ ਤਹੀਂ ਸੁਖ ਹੋਏ ਚਿਤ ਵਸੈ ਰਾਚੈ ਹਰ ਨਾਏ ਮੁਕਤ ਪਇਆ ਪਤ ਸਿਉ ਕਰ ਜਾਏ ਸ਼ੀਜੈ ਦੇ ਖੁੱਲੈ ਇਕ ਗੰਢ ਛੇਆ ਨਿਤ ਦੇਖੋ ਜਗ ਹੰਡ ਧੂਪ ਸ਼ਾਮ ਜੇ ਸਮ ਕਰ ਜਾਣੈ ਬੰਧਨ ਕਾਟ ਮੁਕਤ ਕਰ ਆਣੈ ਛਾਇਆ ਸ਼ੂਸ਼ੀ ਜਗਤ ਭੁਲਾਨਾ ਲਿਖਿਆ ਖਿਰ ਤੁਰੇ ਪਰਵਾਨਾ ਸ਼ੀਜੈ ਜੋਬਨ ਜਰੂਆ ਸਿਰਕਾਲ ਕਾਇਆ ਸ਼ੀਜੈ ਪਈ ਸਿਵਾਲ ਜਾਪੈ ਆ ਪ੍ਰਭੂ ਤਿਉ ਲੋਏ ਜੁਗ ਜੁਗ ਦਾਤਾ ਅਵਰ ਨ ਕੋਏ ਜਿਉਂ ਪਾਵੈ ਤਿਉ ਰਾਖੈ ਰਾਖ ਜਸ ਜਾਚੋ ਦੇ ਵੈ ਪਤ ਸਾਖ ਜਾਗਤ ਜਾਗ ਰਹਾਂ ਤੁਧ ਭਾਵਾਂ ਜਾ ਤੂੰ ਮੇਲੈ ਤਾਂ ਤੁਜੈ ਸਮਾਵਾਂ ਜੈ ਜੈਕਾਰ ਜਪੋ ਜਗਦੀਸ ਗੁਰਮਤਿ ਮਿਲੀਐ ਬੀਸ ਇੱਕੀਸ ਚੱਖ ਬੋਲਣ ਕਿਆ ਜਗ ਸਿਉ ਬਾਦ ਝੂਰ ਮਰੈ ਦੇਖੈ ਪਰਮਾਦ ਜਨਮ ਹੋਇ ਨਹੀਂ ਜੀਵਨ ਆਸਾ ਆਏ ਚੱਲੇ ਪਏ ਨਾਸ ਨਿਰਾਸਾ ਚੁਰ ਚੁਰ ਚੱਖ ਮਾਟੀ ਰਲ ਜਾਏ ਕਾਲ ਨਾ ਚਾਂਪੈ ਹਰ ਗੁਣ ਗਾਏ ਪਾਈ ਨਵਨਿਧ ਹਰ ਕੈ ਨਾਏ ਆਪੇ ਦੇਵੈ ਸਹਿ ਸੁਭਾਏ ਯਾਨੋ ਬੋਲੈ ਆਪੇ ਬੂਝੈ ਆਪੇ ਸਮਝੈ ਆਪੇ ਸੂਝੈ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਾਚੋ ਪਾਵੈ ਗੁਰਸਾਗਰ ਰਤਨੀ ਨਹੀਂ ਤੋੜ ਲਾਲ ਪਦਾਰਥ ਸਾਚ ਅਖੋਟ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਨਾਨਕ ਗੁਰਮਤਿ ਸਾਚ ਸਮਾਵੋ ਟੂਟੈ ਨੇਹੋ ਕੇ ਬੋਲੈ ਸਹੀ ਟੂਟੈ ਬਾਹਾਂ ਦੋਹੋਂ ਦਿਸ ਗਈ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰਿ ਸ਼ਾਟੀ ਢੋਲ ਟੂਟੈ ਗੰਠ ਪੜੈ ਵਿਚਾਰ ਗੁਰ ਸ਼ਬਦੀ ਕਰ ਕਾਰਜ ਸਾਰ ਲਾਹਾ ਸਾਚ ਨ ਆਵੈ ਤੋਟਾ ਤੇਰੇ ਪਵਨ ਠਾਕੁਰ ਪ੍ਰੀਤਮ ਮੋਟਾ ਠਾਕੁਰ ਮਨੁਆ ਰਾਖੋ ਠਾਏ ਠੈਕ ਮੋਈ ਅਵ ਗੁਣ ਪਛਤਾਏ ਠਾਕੁਰ ਏਕ ਸੁਭਾਈ ਨਾਰ ਬਹੁਤੇ ਪੇ ਵੇਸ ਕਰੇ ਕੂੜਿਆਰ ਪਰ ਕਰ ਜਾਤੀ ਠਾਕ ਰਹਾਈ ਮਹਿਲ ਬੁਲਾਈ ਠਾਕ ਨ ਪਾਈ ਸ਼ਬਦ ਸੁਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸਿਗਾਰ ਡਾਹਪਣ ਤਨ ਸੁਖ ਨਹੀਂ ਬਿਨ ਡਰ ਬਿਨਠੀ ਡਾਰ ਡਰਪ ਮੋਈ ਕਰ ਆਪਣੇ ਡੀਠੀ ਕੰਤ ਸੁਜਾਨ ਡਰ ਰੱਖਿਆ ਗੁਰ ਆਪਣੇ ਨਿਰਭਉ ਨਾਮ ਬਖਾਣ ਡੂਗਰ ਵਾਸ ਤਿਖਾ ਕਣੀ ਜਬ ਦੇਖਾ ਨਹੀਂ ਦੂਰ ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ
देह दे आखै सब कोई जय पावै तै दे गुरु द्वारे देवसी दिखा निवारै सोए टंडोलत ढूंढत हों फिरी टह टह पवन करार पारे टहते टह पए हौले निकसे पार अमर अजाची हर मिले तिन।

ਉਸਾਰੇ ਸੋਟਾ ਸੀ ਤਿਸ ਬਿਨ ਅਵਰ ਨ ਖੋਏ। ਗੁਰ ਪ੍ਰਸਾਦੀ ਤਿਸ ਸੰਭਲਾ ਤਾ ਤਨ ਦੁਖ ਨ ਹੋਏ, ਨਾ ਕੋ ਮੇਰਾ ਕਿਸ ਗਈ ਨਾ ਕੋ ਹੋਆ ਨ ਹੋ। ਆਵਣ ਜਾਣ ਵਿਗੁਚੀਐ ਦੁਬਦਾ ਵਿਆਪੈ ਰੋਗ, ਨਾਮ ਵੀ ਹੂਣੇ ਆਦਮੀ ਕੱਲਰ ਕੰਧ ਗ੍ਰੰਥ, ਬਿਨ ਨਾਵੈ ਕਿਉਂ ਛੂਟੀਐ ਜਾਇਰ ਸਾਤਲ ਅੰਤ। ਗਣਤ ਗਣਾਵੈ ਅਖਰੀ ਅਗਣਤ ਸਾਚਾ ਸੋਏ, ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ। ਟੂਟੀ ਤੰਤਰ ਵਾਪ ਕੀ ਵਾਜੈ ਨਹੀਂ ਵਿਜੋਗ, ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ। ਤਰਬਰ ਕਾਇਆ ਪੰਖ ਮਨ ਤਰਬਰ ਪੰਖੀ ਪੰਚ, ਤਤ ਜੁਗੈ ਮਿਲ ਏਕ ਸੇ ਤਿਨ ਕੋ ਫਾਸ ਨ ਰੰਚ। ਉੱਡੈ ਤਾਂ ਬੇਗੁਲ ਬੇਗੁਲੇ ਤਾਕੈ ਚੋਕਣੀ, ਪੰਖ ਤੁੱਟੇ ਫਾਹੀ ਪੜੀ ਅਵਗੁਣ ਭੀੜ ਬਣੀ। ਬਿਨ ਸਾਚੇ ਕਿਉਂ ਛੁੱਟੀਐ ਹਰ ਗੁਣ ਕਰਮਣੀ, ਆਪ ਛਡਾਏ ਛੁੱਟੀਐ।

ਗੁਣ ਫਿਰ ਪਛਤਾ ਏ। ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਤਿਸ ਧਰਮ ਧਿਆਨ, ਵਿੜਨਾ ਵੈ ਨਿਰਭਉ ਕਹਾਂ, ਕਿਆ ਜਾਣਾ ਅਭਿਮਾਨ। ਥਾਕ ਰਹੀ ਕਿ ਵਿਆਪੜਾ, ਹੱਥ ਨਹੀਂ ਨਾ ਪਾਰ, ਨਾ ਸਾਜਨ ਸੇ ਰੰਗੁਲੇ, ਕਿਸ ਪੈ ਕਰੀ ਪੁਕਾਰ। ਨਾਨਕ ਪ੍ਰਿਉ ਪ੍ਰਿਉ ਜੇ ਕਰੀ, ਮੇਲੇ ਮੇਲਣ ਹਾਰ, ਜਿਨ ਵਿਛੋੜੀ ਸੋ ਮੇਲ ਸੀ, ਗੁਰ ਕਹਿ ਹੇ ਤਿਆ ਪਾਰ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲਦੇ ਪਾਪੇ ਪਾਸਾਰਾ, ਪਰ ਹਰ ਪਾਪ ਪਛਾਣੇ ਆਪ, ਨਾ ਤੇ ਸੋਗ ਵਿਯੋਗ ਸੰਤਾਪ। ਨਰਕ ਭੜੰਤੋ ਕਿਉਂ ਰਹਿ, ਕਿਉਂ ਬੰਚੈ ਜਮਕਾਲ, ਕਿਉਂ ਆਵਣ ਜਾਣਾ ਵੀਸਰੈ, ਝੂਠ ਬੁਰਾ ਖੈ ਕਾਲ। ਮਨ ਜੰਜਾਲੀ ਵੀੜਿਆ, ਪੀ ਜੰਜਾਲਾ ਮਾਏ, ਵਿਣਨਾ ਵੇ ਕਿਉਂ ਛੂਟੀਐ, ਪਾਪੇ ਬਚੇ ਬਚਾਏ, ਫਿਰ ਪਾਹੀ ਫਾਸੈ ਕਊਆ, ਫਿਰ ਪਛਤਾਨਾ ਅਬ ਕਿਆ ਹੂਆ, ਫਾਥਾ ਚੋਗ ਚੁਗੈ ਨਹੀਂ ਬੁਝੈ, ਸਤਿਗੁਰ ਮਿਲੈ ਤਾਂ ਆਖੀ ਸੂਜੈ, ਜਿਉਂ ਮਛਲੀ ਫਾਥੀ ਜਮਜਾਲ, ਬਿਨ ਗੁਰ ਦਾਤੇ ਮੁਕਤ ਨ ਭਾਲ। ਫਿਰ ਆਵੈ ਫਿਰ ਜਾਏ, ਇੱਕ ਰੰਗ ਰਚੈ ਰਹਿ ਲਿਵਲਾਏ, ਇਬ ਛੂਟੈ ਫਿਰ ਫਾਸ ਨ ਪਾਏ। ਵੀਰਾ ਵੀਰਾ ਕਰ ਰਹੀ, ਵੀਰ ਭਏ ਬੈਰਾਏ, ਵੀਰ ਚੱਲੇ ਕਰ ਆਪਣੈ, ਬਹਿਣ ਬਿਰਹਿ ਜਲ ਜਾਏ। ਬਾਬੁਲ ਕਹਿ ਕਰ ਬੇਟੜੀ, ਬਾਲੀ ਬਾਲੈ ਨੇ, ਜੇ ਲੋੜੈ ਵਰ ਕਾਮਣੀ, ਸਤਿਗੁਰ ਸੇਵੈ ਤੇ।

ਕਥਾ ਪਗੜੀ, ਜਿਨ ਖਿੰਚੈ ਤਿਨ ਜਾਈਐ। ਹਰ ਗੁਣ ਗਾਏ ਸਦਾ ਰੰਗ ਰਾਤੇ, ਬੌੜ ਨ ਪਛੋਤਾਈਐ। ਪੱਬੈ ਪਾਲੈ ਗੁਰਮੁਖ ਬੂਜੈ, ਦਾ ਨਿਜ ਕਰ ਵਾਸਾ ਪਾਈਐ। ਪੱਬੈ ਭਉਜਲ ਮਾਰਗ ਵਿਖੜਾ, ਆਸ ਨਿਰਾਸਾ ਦਰੀਐ। ਗੁਰਪ੍ਰਸਾਦੀ ਆਪੋ ਚੀਨੈ, ਜੀਵ ਧਿਆਂ ਇਵ ਮਰੀਐ। ਮਾਇਆ ਮਾਇਆ ਕਰਮੁਏ, ਮਾਇਆ ਕਿਸੈ ਨ ਸਾਥ। ਹੰਸ ਚੱਲੈ ਉੱਠ ਡੁੰਮਣੋ, ਮਾਇਆ ਭੂਲੀ ਆਤ। ਮਨ ਝੂਠਾ ਜਮ ਜੋਹਿਆ, ਅਵਗੁਣ ਚੱਲੈ ਨਾਲ। ਮਨ ਮੈਂ ਮਨ ਉਲਟੋ ਮਰੈ, ਜੇ ਗੁਣ ਹੋਵੈ ਨਾਲ। ਮੇਰੀ ਮੇਰੀ ਕਰਮੁਏ, ਬਿਨ ਆਵੈ ਦੁਖ ਭਾਲ। ਗੜ ਮੰਦਰ ਮਹਿਲਾਂ ਕਾਂ, ਜਿਉ ਬਾਜੀ ਦੀਵਾਨ। ਨਾਨਕ ਸੱਚੇ ਨਾਮ ਬਿਨ ਝੂਠਾ ਆਵਣ ਜਾਣ। ਆਪੇ ਚਤੁਰ ਸਰੂਪ ਹੈ, ਆਪੇ ਜਾਣ ਸੁਜਾਣ। ਜੋ ਆਵੈ ਸੇ ਜਾਏ ਪੁਨ, ਆਏ ਗਏ ਪਛਤਾਏ। ਲਖ ਚੌਰਾਸੀ ਮੇਦਨੀ, ਘਟੈ ਨ ਵਧੈ ਉਤਾਏ। ਸੇ ਜਨ ਉਭਰੇ ਜਿਨ ਹਰ ਪਾਇਆ, ਧੰਦਾ ਮੂਆ ਭਿਗੂਤੀ ਮਾਇਆ। ਜੋ ਦੀਸੈ ਸੋ ਚਾਲਸੀ, ਕਿਸ ਕੋ ਮੀਤ ਕਰਿਓ। ਜੀਉ ਸਮੱਪੋ ਆਪਣਾ, ਤਨ ਮਨ ਆਗੈ ਦੇਓ। ਅਸਥਿਰ ਕਰਤਾ ਤੂੰ ਧਣੀ, ਦਿਸੀ ਕੀ ਮੈਂ ਓਟ। ਗੁਣ ਕੀ ਮਾਰੀ ਹੋਮੋਏ, ਸ਼ਬਦ ਰਥੀ ਮਨ ਚੋਟ। ਰਾਣਾ ਰਾਉ ਨ ਕੋ ਰਹਿ, ਰੰਗ ਨ ਤੁੰਗ ਫਕੀਰ। ਵਾਰੀ ਆਪੋ ਆਪਣੀ, ਕੋਏ ਨ ਬੰਧੈ ਧੀਰ। ਰਾਹੋ ਬੁਰਾ ਪੀ ਹਾਵਲਾ, ਸਰ ਡੂਗਰ ਅਸਗਾ। ਮੈਂ ਤਨ ਅਵਗਣ ਚੁਰਮੋਏ, ਬਿਨ ਗੁਣ ਕਿਉਂ ਕਰ ਜਾ। ਗੁਣੀਆਂ ਗੁਣ ਲੇ ਭਰਮ ਮਿਲੇ, ਕਿਉਂ ਤਿਨ ਮਿਲੋ ਪਿਆਰ। ਤਿਨ ਹੀ ਜੈਸੀ ਤੀਰਾਂ, ਜਪ ਜਪ ਹਿਰਦੈ ਮੁਰਾਰ। ਅਵਗੁਣੀ ਭਰਪੂਰ ਹੈ, ਗੁਣ ਵੀ ਵਸੈ ਨਾਲ। ਬਿਨ ਸਤਿਗੁਰ ਗੁਣ ਨਾ ਜਾਪਣੀ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਲਸਕਰੀਆਂ ਕਰ ਸੰਭਲੇ, ਆਏ ਵਜੋ ਲਿਖਾਏ। ਕਾਰ ਕਮਾਵੈ ਸਿਰ ਧਣੀ, ਲਾਹਾ ਪੱਲੇ ਪਾਏ।

ਹਾਰ ਚਾਕਰ ਕਹੀਏ ਖਸਮ ਕਾ ਸੋ ਹੋਏ ਉੱਤਰ ਦੇਵ ਜੋ ਗਵਾਏ ਆਪਣਾ ਤਖਤ ਨ ਵੈਸੈ ਸੇ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤੈ ਦੇ ਆਪ ਕਰੇ ਕਿਸੇ ਆਖੀਐ ਅਵਰ ਨ ਕੋਇ ਕਰੇ ਬੀਜੋ ਸੂਜੈ ਕੋ ਨਹੀਂ ਬਹਿ ਦੁਲੀਚਾ ਪਾਏ।

ਵੇ ਕਿਉਂ ਗਣੀ ਖਪ ਖਪ ਹੋਏ ਵਿਸੰਗ। ਖਸਮ ਬਛਾਣੇ ਆਪਣਾ ਕੂਲੇ ਬੰਦ ਨਾ ਪਾਏ, ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ। ਖਰਚ ਖਰਾ ਤਨ ਧਿਆਨ ਤੂੰ ਆਪੇ ਵਸੇ ਸਰੀਰ, ਮਨ ਤਨ ਮੁਖ ਜਾ ਪੈ ਸਦਾ ਗੁਣ ਅੰਤਰ ਮਨ ਧੀਰ। ਓਮੈ ਖਪੈ ਖਪਾਏ ਸੀ ਵੀ ਜੋ ਬਥ ਵਿਕਾਰ, ਜੰਤ ਉਪਾਏ ਵਿੱਚ ਪਾਇਨ ਕਰਤਾ ਲਾਗੇ ਅਪਾਰ। ਸ੍ਰਿਸ਼ਟੀ ਪਿਉ ਨ ਜਾਣੇ ਕੋਏ, ਸ੍ਰਿਸ਼ਟਾ ਕਰੇ ਸੁਨੇ ਚੋ ਹੋਏ, ਸੰਪੈ ਕਉ ਈਸਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ, ਸੰਪੈ ਕਾਰਨ ਚਾਖਰ ਚੋਰ, ਸੰਪੈ ਸਾਧਨ ਚਾਲੈ ਹੋਰ, ਬਿਨ ਸਾਚੇ ਨਹੀਂ ਦਰ ਗਏ ਮਾਨ, ਹਰ ਰਸ ਪੀਵੈ ਛੁਟੇ ਨਿਦਾਨ। ਹੇਰਤ ਹੇਰਤ ਹੇ ਸਖੀ, ਹੋਏ ਰਹੀ ਹੈਰਾਨ, ਹਾਂ ਹਾਂ ਕਰਤੀ ਮੈਂ ਮੋਈ, ਸ਼ਬਦ ਰਵੈ ਮਨ ਗਿਆਨ। ਹਾਰ ਡੋਰ ਕੰਕਨ ਗਣੇ ਕਰ ਥਾ ਕੀ ਸਿਗਾਰ, ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ। ਨਾਨਕ ਗੁਰਮੁਖ ਪਾਈਏ ਹਰ ਸਿਉ ਪ੍ਰੀਤ ਪਿਆਰ, ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ। ਹਰ ਪੜ੍ਹਨਾ ਹਰ ਪੁੱਜਣਾ ਹਰ ਸਿਉ ਰੱਖੋ ਪਿਆਰ, ਹਰ ਜਪੀਏ ਹਰ ਧਿਆਈਏ ਹਰ ਕਾ ਨਾਮ ਆਧਾਰ। ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਆਪੇ ਕਾਰਨ ਜਿਨ ਕੀਆ ਕਰ ਕਿਰਪਾ ਭਗਤਾਰ। ਕਰਤੇ ਹੱਥ ਵਡਿਆਈਆਂ ਬੂਝੋ ਗੁਰ ਵਿਚਾਰ, ਲਿਖਿਆ ਫੇਰ ਨਾ ਸਕੀਐ ਜਿਉ ਪਾਵੀ ਤਿਉ ਸਾਰ। ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ, ਮਨ ਮਕਬੂਲੇ ਬਚ ਮੋਏ ਉਭਰੇ ਗੁਰ ਵਿਚਾਰ। ਜੇ ਪੁਰਖ ਨਦਰ ਨਾ ਆਵਈ ਤਿਸ ਕਾ ਕਿਆ ਕਰ ਕਹਿਆ ਜਾਏ, ਬਲਿਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਲਿਖਾਏ। ਬਲਿਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ, ਭਾਦਾ ਪੜਿਆ ਆਖੀਐ ਵਿਦਿਆ ਵਿਚਰੈ ਸਹਿ ਸੁਭਾਏ। ਵਿਦਿਆ ਸੋਧੈ ਤਤ ਲਹੈ ਰਾਮ ਨਾਮ ਲਿਵਲਾਏ, ਮਨ ਮੁਖ ਵਿਦਿਆ ਵਿਖਰਦਾ ਵਿਖਟੇ ਵਿਖਾਏ, ਮੂਰਖ ਸ਼ਬਦ ਨਚੀਨੈ ਸੂਝ ਬੂਝ ਨੈ ਕਾਏ। ਭਾਦਾ ਗੁਰਮੁਖ ਆਖੀਐ ਝਾਟੜਿਆ ਮਤ ਦੇ, ਨਾਮ ਸੰਭਾਲੋ ਨਾਮ ਸੰਗਰੋ ਲਾਹਾ ਜਗ ਮੈਲੇ। ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੋ ਸਾਰ, ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲ ਹਾਰ। ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ, ਤਿਸ ਆਗੈ ਰਹਿ ਰਾਸ ਹਮਾਰੀ ਸਾਚਾ ਅਪਰੇ ਅਪਾਰੋ। ਮਸਤਕ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦੇਉ, ਨਾਨਕ ਸੰਤ ਮਿਲੈ ਸਜ ਪਾਈਐ ਸਹਿਜ ਪਾਏ ਜਸ ਲਿਓ। ਕਿਆ ਭਵੀਐ ਸਤ ਸੂਚਾ ਹੋਏ ਸਾ, ਸ਼ਬਦ ਬਿਨ ਮੁਕਤ ਨਾ ਕੋਏ ਰਹਾਓ। ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰ ਕੌਣ ਸੁਆਓ, ਸਾਚ ਕਹੋ ਅਰਦਾਸ ਹਮਾਰੀ ਸੰਤ ਜਨਾਮ ਬਲ ਜਾਓ। ਕਹਿ ਬੈਸੋ ਕਹਿ ਰਹੀਐ ਬਾਲੇ, ਕਹਿ ਆਵੋ ਕਹਿ ਜਾਵੋ, ਕਹਿ ਵੈਸੋ ਕਹਿ ਰਹੀ ਹੈ ਬਾਲੇ, ਕਹਿ ਆਵੋ ਕਹਿ ਜਾਹੋ, ਨਾਨਕ ਬੋਲੇ ਸੁਣ ਬੈ ਰਾਗੀ ਕਿਆ ਤੁਮਾਰਾ ਰਾਹੋ। ਘਟ ਘਟ ਬੈਸ ਨਿਰੰਤਰ ਰਹੀ ਹੈ ਚਾਲੈ, ਸਤਿਗੁਰ ਭਾਏ ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾ ਰਜਾਏ। ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤ ਪਾਏ, ਗੁਰਮਖ ਗੂਜੈ ਆਪ ਛਾਣੈ ਸੱਚੇ ਸੱਚ ਸੁਮਾਏ। ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਆਉਦੂ ਨਾਨਕ ਦੇਉ ਸੱਚਾ ਵਿਚਾਰੋ। ਆਪੇ ਆਖੇ ਆਪੇ ਸਮਝੇ ਦਿਸ ਗਿਆ ਉੱਤਰ ਦੀਜੈ, ਸਾਚ ਕਹੋ ਤੁਮ ਪਾਰ ਗਰਾਮੀ ਤੁਝ ਕਿਆ ਵੈਸਣ ਦੀਜੈ। ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੀ। ਰਹਿ ਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਹੀ ਨਿਰਾਸੋ ਅਗਾਮ ਗੋਚਰ ਦੇਖ ਦਿਖਾਏ, ਨਾਨਕ ਤਾਂ ਕਾ ਦਾਸੋ। ਸੁਣ ਸੁਆਮੀ ਅਰਦਾਸ ਹਮਾਰੀ, ਪੂਛੋ ਸਾਚ ਵਿਚਾਰੋ, ਰੋਸ ਨ ਕੀਜੈ ਉੱਤਰ ਦੀਜੈ ਕਿਉਂ ਪਾਈਐ ਗੁਰਦੁਆਰੋ।

ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਐ, ਆਉਦੂ ਬੋਲੇ ਗਿਆਨੇ, ਤੀਰਥ ਨਾਈਐ ਸੁਖ ਫਲ ਪਾਈਐ, ਮੈਲ ਨ ਲਾਗੈ ਕਾਈ। ਗੋਰਖ ਪੂਤ ਲੋਹਾਰੀ ਪਾ ਬੋਲੈ, ਜੋਗ ਜੁਗਤ ਬਿਦਸਾਈ। ਆਟੀ ਬਾਟੀ ਨੀਂਦ ਨ ਆਵੈ, ਪਰ ਕਰ ਚਿੱਤ ਨਾ ਡੁਲਾਈ, ਬਿਨ ਨਾਵੈ ਮਨ ਟੇਕ ਨ ਟਿਕਈ, ਨਾਨਕ ਭੂਖ ਨ ਜਾਈ। ਆਟ ਪੱਟਣ ਘਰ ਗੁਰੂ ਦਿਖਾਇਆ, ਸਹਿਜੇ ਸਚ ਬਾਪਾਰੂ, ਖੰਡਿਤ ਨਿਦਰਾ ਅਲਪ ਆਹਾਰੰ, ਨਾਨਕ ਤਤ ਵਿਚਾਰੋ। ਦਰਸ਼ਨ ਭੇ ਕਰੋ ਜੋਗਿੰਦਰਾ, ਮੁੰਦਰਾ ਚੋਲੀ ਖਿੰਥਾ, ਬਾਰੇ ਅੰਤਰ ਏਕ ਸਰੇਵੋ, ਖੱਟ ਦਰਸ਼ਨ ਇੱਕ ਪੰਥਾ। ਇਨ ਬਿਦ ਮਨ ਸਮਝਾਈਏ ਪੁਰਖਾ, ਬਾਹੁੜ ਚੋਟ ਨਾ ਖਾਈਏ, ਨਾਨਕ ਬੋਲੇ ਗੁਰਮੁਖ ਬੂਝੈ, ਜੋਗ ਜੁਗਤ ਇਬ ਪਾਈਏ, ਅੰਤਰ ਸ਼ਬਦ ਨਿਰੰਤਰ ਮੁਦਰਾ, ਹੋਮੈ ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰੈ, ਗੁਰ ਕੈ ਸ਼ਬਦ ਸੋ ਸਮਝ ਪਰੀ, ਖਿੰਥਾ ਝੋੜੀ ਭਰਪੁਰ ਰਹਿਆ, ਨਾਨਕ ਤਾਰੈ ਏਕ ਹਰੀ, ਸਾਚਾ ਸਾਹਿਬ ਸਾਚੀ ਨਾਈ, ਪਰਖੈ ਗੁਰ ਕੀ ਬਾਤ ਕਰੀ, ਊਂਦੋ ਖੱਪਰ ਪੰਚ ਪੂ ਟੋਪੀ, ਕਾਇਆ ਕੜਾਸਨ ਮਨ ਜਾਗੋਟੀ, ਸਤ ਸੰਦੋਖ ਸੰ ਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸੁਮਾਲ, ਕਵਨ ਸੁ ਗੁਪਤਾ ਕਵਨ ਸੁ ਮੁਕਤਾ, ਕਵਨ ਸੁ ਅੰਤਰ ਬਾਹਰ ਜੁਗਤਾ, ਕਵਨ ਸੁ ਆਵੈ ਕਵਨ ਸੁ ਜਾਏ, ਕਵਨ ਸੁ ਤਰੇ ਭਵਨ ਰਹਿਆ ਸਮਾਏ, ਘਟ ਘਟ ਗੁਪਤਾ ਗੁਰਮੁਖ ਮੁਕਤਾ, ਅੰਤਰ ਬਾਹਰ ਸ਼ਬਦ ਸੋ ਜੁਗਤਾ, ਮਨਮੁਖ ਵਿਨਸੈ ਆਵੈ ਜਾਏ, ਨਾਨਕ ਗੁਰਮੁਖ ਸਾਹ ਸੁਮਾਏ, ਕਿਉਂ ਕਰ ਬਾਧਾ ਸਰਪਨ ਖਾਧਾ, ਕਿਉਂ ਕਰ ਖੋਇਆ ਕਿਉਂ ਕਰ ਲਾਧਾ, ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਇਹੋ ਤੱਤ ਵਿਚਾਰੈ ਸੋ ਗੁਰੂ ਹਮਾਰਾ, ਦੁਰਮਤ ਉਪਾਧਾ ਸਰਪਨ ਖਾਧਾ, ਮਨਮੁਖ ਹੋਇਆ ਗੁਰਮੁਖ ਲਾਧਾ, ਸਤਿਗੁਰ ਮਿਲੇ ਅੰਧੇਰਾ ਜਾਏ, ਨਾਨਕ ਹੋਮੈ ਮੇਟ ਸਮਾਏ, ਸੁਨ ਨਿਰੰਤਰ ਦੀ ਜੈ ਬੰਦ, ਉਡੈ ਨਾ ਹੰਸਾ ਪੜੈ ਨਾ ਕੰਧ, ਸਹਿਜ ਗੁਫਾ ਕਰ ਜਾਣੈ ਸਾਚਾ, ਨਾਨਕ ਸਾਚੇ ਪਾਵੈ ਸਾਚਾ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁੰਬਣ ਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ, ਗੁਰਮੁਖ ਖੋਜਤ ਪਏ ਉਦਾਸੀ, ਦਰਸ਼ਨ ਕਹਿ ਤਾਂ ਹੀ ਭੇਖ ਨਿਵਾਸੀ, ਸਾਚ ਵਖਰ ਕੇ ਹਮਣ ਜਾਰੇ, ਨਾਨਕ ਗੁਰਮੁਖ ਉਤਰਸ ਪਾਰੇ, ਕਿਤ ਬਿਦ ਪੁਰਖਾ ਜਨਮ ਵਟਾਇਆ, ਕਾਹੇ ਕਹੋ ਤੁਜ ਇਹੋ ਮਨ ਲਾਇਆ, ਕਿਤ ਬਿਦ ਆਸਾ ਮਨ ਸਾ ਖਾਈ, ਕਿਤ ਬਿਦ ਜੋਤ ਨਿਰੰਤਰ ਪਾਈ, ਬਿਨ ਦੰਤਾ ਕਿਉਂ ਖਾਈਐ ਸਾਰ, ਨਾਨਕ ਸਾਚਾ ਕਰੋ ਵਿਚਾਰ, ਸਤਿਗੁਰ ਕੇ ਜਨਮੈ ਸਤਿਗੁਰ ਕੈ ਜਨਮੇ ਗਵਨ ਮਿਟਾਇਆ, ਅਨਹਤ ਰਾਤੇ ਉਹ ਮਨ ਲਾਇਆ, ਆਨਸਾ ਆਸਾ ਸ਼ਬਦ ਜੁਲਾਈ, ਗੁਰਮੁਖ ਜੋਤ ਨਿਰੰਤਰ ਪਾਈ, ਤ੍ਰੈਗੁਣ ਮੇਟੇ ਖਾਈਐ ਸਾਰ, ਨਾਨਕ ਤਾਰੇ ਤਾਰਨ ਹਾਰ, ਆਦਿ ਕੋ ਕਵਨ ਵਿਚਾਰ ਕਥੀ ਅਲੇ, ਸੁਨ ਕਹਾਂ ਕਰ ਵਸੋ, ਗਿਆਨ ਕੀ ਮੁਦਰਾ ਕਵਨ ਕਥੀ ਅਲੇ, ਘਟ ਘਟ ਕਵਨ ਨਿਵਾਸੋ, ਕਾਲ ਕਾ ਠਿੰਗਾ ਕਿਉਂ ਜਲਾਈ ਅਲੇ, ਕਿਉਂ ਨਿਰਭਉ ਕਰ ਜਾਈਐ, ਸਹਿਜ ਸੰਤੋਖਾ ਆਸਣ ਜਾਣੈ, ਕਿਉਂ ਛੇਦੇ ਬਹਿ ਰਾਈਐ, ਗੁਰ ਕਹਿ ਸ਼ਬਦ ਹੋਮੈ ਬਿਖ ਮਾਰੈ, ਤਾਂ ਨਿਜ ਕਰ ਹੋਵੈ ਵਾਸੋ, ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾਂ ਕਾ ਦਾਸੋ, ਕਹਾਂ ਤੇ ਆਵੈ ਕਹਾਂ ਇਉ ਜਾਵੈ, ਕਹਾਂ ਇਉ ਰਹਿ ਸਮਾਈ, ਏਸ ਸ਼ਬਦ ਕੋ ਜੋ ਅਰਥ ਆਵੈ, ਤਿਸ ਗੁਰ ਤਿਲ ਨਾ ਤੁਮਾਈ, ਕਿਉਂ ਤੱਤੈ ਅਵਗਤੈ ਪਾਵੈ, ਗੁਰਮੁਖ ਲੱਗੈ ਪਿਆਰੋ, ਆਪੇ ਸੁਰਤਾ ਆਪੇ ਕਰਤਾ, ਕਹੋ ਨਾਨਕ ਵਿਚਾਰੋ, ਹੁਕਮੇ ਆਵੈ ਹੁਕਮੇ ਜਾਵੈ, ਹੁਕਮੇ ਰਹਿ ਸੁਮਾਈ, ਪੂਰੇ ਗੁਰ ਤੇ ਸਾਜ ਕਮਾਵੈ, ਗਤ ਮਿਤ ਸ਼ਬਦੇ ਪਾਈ, ਆਦਿ ਕੋ ਬਿਸਮਾਦ ਵਿਚਾਰ ਕਥੀ ਅਲੇ, ਸੁਨ ਨਿਰੰਤਰ ਵਾਸ ਲੀਆ, ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ, ਘਟ ਘਟ ਸਾਚਾ ਸਰਬ ਜੀਆ, ਗੁਰਵਚਨੀ ਅਵਗਤ ਸਮਾਈਐ, ਤਤ ਨਿਰੰਜਨ ਸਹਿਜ ਲਹਿ, ਨਾਨਕ ਦੂਜੀ ਕਾਰ ਨ ਕਰਨੀ, ਸੇਵੈ ਸਿੱਖ ਸੋ ਖੋਜ ਲਹਿ, ਹੁਕਮ ਬਿਸਮਾਦ ਹੁਕਮ ਪਛਾਣੈ, ਜੀ ਜੁਗਤ ਸਚ ਜਾਣੈ, ਸੋਈ ਆਪ ਮੇਟ ਨਿਰਾਲਮ ਹੋਵੈ, ਅੰਤਰ ਸਾਚ ਜੋਗੀ ਕਹੀਐ ਸੋਈ, ਅਵਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ, ਸਤਿਗੁਰ ਪਰਚੈ ਪਰਮ ਪਦ ਪਾਈਐ, ਸਾਚੇ ਸ਼ਬਦ ਸਮਾਏ ਲੀਆ, ਏਕੇ ਕਉ ਸਚ ਏਕਾ ਜਾਣੈ, ਹੋਮੈ ਦੂਜਾ ਦੂਰ ਕੀਆ, ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰ ਕਮਲ ਪ੍ਰਗਾਸ ਥੀਆ, ਜੀਵਤ ਮਰੈ ਤਾਂ ਸਭ ਕੇ ਸੂਜੈ, ਅੰਤਰ ਜਾਣੈ ਸਰਬ ਦਇਆ,
ਨਾਨਕ ਤਾਂ ਕੋ ਮਿਲੇ ਵਡਾਈ, ਆਪ ਪਛਾਣੇ ਸਰਬ ਜੀਆਂ। ਸਾਚੋ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਇਆ। ਝੂਠੇ ਆਵੈ ਠਬਰ ਨਾ ਪਾਵੈ, ਦੂਜੇ ਆਵਾ ਗੌਣ ਪਇਆ। ਆਵਾ ਗੌਣ ਮਿਟੈ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲਿਆ। ਏਕਾ ਵੇਦਨ ਦੂਜੈ ਬਿਆਪੀਰ, ਨਾਮ ਰਸਾਇਣ ਵੀ ਸਰਿਆ। ਸੋ

ਮਨ ਮੁਖ ਭਰਮ ਭਵੈ ਬੇਬਾਣ, ਬੇਮਾਰਗ ਮੂਸੈ ਮੰਤਰ ਮਸਾਣ, ਸ਼ਬਦ ਨ ਚੀਨੈ ਲਵੈ ਕੁਬਾਣ, ਨਾਨਕ ਸਾਚ ਰਤੇ ਸੁਖ ਜਾਣ, ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਘੜ ਘੜਾਵੈ, ਗੁਰਮੁਖ ਨਿਰਮ

ਸੋ ਸ਼ਬਦ ਗਿਆਨੀ, ਗੁਰਮੁਖ ਪਰਚਾ ਅੰਤਰ ਵਿਦ ਜਾਨੀ, ਗੁਰਮੁਖ ਪਾਈਐ ਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ। ਗੁਰਮੁਖ ਅਕਥ ਕਥਾ ਵਿਚਾਰ, ਗੁਰਮੁਖ ਨਿਬਹਿ ਸਪਰਵਾਰ, ਗੁਰਮੁਖ ਜਪੀਐ ਅੰਤਰ ਪਿਆਰ, ਗੁਰਮੁਖ ਪਾਈਐ ਸਭ ਪਿਆਰ।

ਨਾ ਸਤਰੁਖੀ ਬਿਰਖੀ ਪੱਥਰ ਆਪਤ ਸ਼ਾਵਹਿ ਦੁਖ ਸਹਹਿ ਨਾ ਸਦ ਹਸਤੀ ਬਦੇ ਸੰਗਲ ਨਾ ਸਦ ਗਾਇ ਘਾਉ ਚਰੈ ਜਿਸ ਹੱਥ ਸਿਦ ਦੇਵੈ ਜੇ ਸੂਈ ਜਿਸਨੂੰ ਦੇ ਤਿਸ ਆਇ ਮਿਲੈ ਨਾਨਕ ਤਾਕੁ ਮਿਲੈ ਵਡਾਈ ਜਿਸ ਘਰ ਭੀਤਰ ਸ਼ਬਦ ਰ

ਪੰਜਵਾ ਧਨ ਸੁਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ ਧਨ ਸੁਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ ਜਿਨੀ ਇੱਕ ਮਨ ਇੱਕ ਅਰਾਧਿਆ ਤਿਨ ਸਦਬਲ ਹਾਰੇ ਜਾਓ।

ਇੱਕ ਸੱਚ ਨਾਮ ਆਧਾਰ। ਜਨ ਨਾਨਕ ਲੱਗਾ ਸੇਵ ਹਰ, ਉਧਰਿਆ ਸਗਲ ਸੰਸਾਰ ਪੌੜੀ। ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ ਸੌਂਪੇ।

ਪੱਥਰ ਬੰਧ ਅੰਧੇ ਆਪਣਾ ਜਾਣਨੀ ਪੱਕੜ ਪਿੱਟਣ ਕੰਧ ਝੂਠੇ ਮੋਹੇ ਲਪਟਾਇਆ ਹਾਂ ਹਾਂ ਕਰਤ ਬੇਹੰਧ।

ਭਾਵੈ ਸਤ ਗੁਰ ਸਰਵਰ ਰਤਨੀ ਭਰ ਪੂਰੇ ਜਿਸ ਪ੍ਰਾਪਤ ਸੋ ਪਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕਹਿ ਹੁਕਮ ਆਵੈ ਰਤਨ ਪਦਾਰਥ ਮਾਣਕ ਸਰਵਰ ਭਰਪੁਰ ਖਾਏ ਖਰਚ ਰਹੇ ਤੋਟ ਨ ਆਵੈ ਸਰਵਰ ਹੰਸ ਦੂਰ ਨ ਹੋਈ ਕਰਤੇ ਇਹ ਵਹਿ ਭਾਵੈ ਜਨ ਨਾਨਕ ਜਿਸ ਦੈ ਮਸਤਕ ਭਾਗ ਧੁਰ ਲਿਖਿਆ ਸੋ ਸਿੱਖ ਗੁਰੂ ਪੈ ਆਵੈ ਆਪ ਤਰਿਆ ਕੁਟੰਬ ਸਭ ਤਾਰੇ ਸਭਾ ਸਿਸ਼ਟ ਛਡਾਵੈ ਮਹੱਲਾ ਪੰਜਵਾ ਪੰਡਤ ਅਖਾਏ ਬਹੁਤੀ ਰਾਹੀ ਕੋਰੜ ਮੋਠ ਜਨੇਹਾ

ਜਿਸ ਮਨ ਵਸੈ ਤਿਸ ਕੇ ਸਭ ਦੁੱਖ ਮਿਟਾਉਣ। ਮਹੱਲਾ ਪੰਜਵਾਂ। ਹੁਕਮ ਉਛਲੈ ਹੁਕਮੇ ਰਹਿ, ਹੁਕਮੇ ਦੁੱਖ ਸੁਖ ਸਮ ਕਰ ਸਹਿ।

ਗੁਣ ਅਪਾਰ। ਸੋ ਢਾਡੀ ਧਨ ਤਨ ਜਿਸ ਲੋੜੇ ਨਿਰੰਕਾਰ, ਸੋ ਢਾਡੀ ਭਾਗਠ ਜਿਸ ਸੱਚਾ ਦੁਆਰ ਬਾਰ। ਉਹ ਢਾਡੀ ਤੁਧ ਧਿਆਏ ਕਲਾਣੇ ਦਿਨ ਰਹਿਣਾਰ, ਮੰਗੈ ਅੰਮ੍ਰਿਤ ਨਾਮ ਨਾ ਆਵੈ ਕਦੇ ਹਾਰ। ਕੱਪੜ ਭੋਜਨ

ਸਾਜ ਕੈ ਭਾਣੇ ਮਿੱਟੀ ਸਾਜ ਕੈ ਭਾਣੇ ਜੋਤ ਧਰੇ ਭਾਣੇ ਭੋਗ ਪੁਗਾਈਂਦਾ ਭਾਣੇ ਮਨ ਹੈ ਕਰੇ।

ਨਾਨਕ ਵਿਰਲੇ ਹੈ ਪੌੜੀ, ਵਡਿਆਈ ਸੱਚੇ ਨਾਮ ਕੀ, ਹਉ ਜੀਵਾਂ ਸੁਣ ਸੁਣੇ, ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ।

ਪੌੜੀ ਜਿਸ ਤੂੰ ਬਿਠਾ ਚਿੱਤ ਤਿਸ ਦਰਦ ਨਿਵਾਰਨੋ ਜਿਸ ਤੂੰ ਬਿਠਾ ਚਿੱਤ ਤਿਸ ਕਦੇ ਨਾ ਹਾਰਨੋ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰਤਾਰਨੋ ਜਿਸ ਨੂੰ ਲਾਏ ਸੱਚ ਤਿਸ ਸੱਚ

ਦੁੱਖ ਸੰਤਾਪ ਜਾਤ ਤੋਂ ਭੁੱਲੀਐ ਜੇ ਕੀਚਣ ਲਖ ਉਪਾਵ ਤਾਂ ਕਹੀ ਨਾ ਭੁੱਲੀਐ ਜਿਸਨੋ ਵਿਸਰੈ ਨਾਉ ਸੋ ਨਿਰਧਨ ਕਾਢੀਐ ਜਿਸਨੋ ਵਿਸਰੈ ਨਾਉ ਸੋ ਜੋਨੀ ਹਾਂਡੀਐ ਜਿਸ ਖਸਮ ਨ ਆਵੈ ਚਿਤ ਤਿਸ ਜਮ ਡੰਡ ਦੇ ਜਿਸ ਖਸਮ ਨ ਆਵੀ ਚਿਤ ਰੋਗੀ ਸੇ ਗਣੀ ਜਿਸ ਖਸਮ ਨ ਆਵੀ ਚਿਤ ਸੋ ਖਰੋ ਅਹੰਕਾਰੀਆ

ਪੰਜਵਾਂ ਦੇਹੇ ਛਜੰਦੜੀ ਊਣ ਮਝੂਣਾ ਗੁਰਸੱਜਣ ਜਿਉ ਧਰਾਇਆ ਹੱਬੇ ਸੁੱਖ ਸੁਹੇਲੜਾ ਸੁੱਤਾ।

ਦਿਸੈ ਜਤ ਕਥਾ। ਨਾਨਕ ਦਾਸ ਨੂੰ ਦਾਸ ਦੇ ਆ ਗਏ ਬਿਨਵਤਾ। ਸਲੋਕ ਮਹੱਲਾ ਪੰਜਵਾ। ਛਤੜੇ ਬਾਜ਼ਾਰ ਸੋਹਨ ਵਿੱਚ ਵਪਾਰੀ ਹੈ ਵੱਖ।

ਮਹਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ ਸੰਗ ਸੁਮਨੜੀ ਦੇਹ ਵਿਰਲੇ ਕੇ ਪਾਈਨ ਜਿਨਾ ਪਿਆਰੀ ਨੇਹ ਪੌੜੀ। ਜਾਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੁਪਾਏ ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ।

ਵਿਧਾਨ ਚੌਦੇ ਰਤਨ ਨਿਕਾਲਿਆਂ ਕੀ ਤੋਨ ਚਾਹ ਨਾਣ ਘੋੜਾ ਕੀ ਤੋ ਸਹਿਜ ਦਾ ਜਤ ਕੀਓ ਪਲਾਣ ਤਣਖ ਚੜਾਇਓ ਸੱਤ ਦਾ ਜਸ ਹੰਦ ਜਸ ਹੰਦਾ ਬਾਣ ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ ਸਤ

ਰੱਖਿਆ ਤ੍ਰਿਭਵਨ ਭਇਆ ਉਜਿਆਰਾ ਰਹਾਉ ਦੁਇ ਪਰ ਜੋਰ ਰਸਾਈ ਭਾਠੀ ਪੀਓ ਮਹਾਰਸ ਭਾਰੀ ਕਾਮ ਕ੍ਰੋਧੁਇ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਗਮਿਤ

ਸਾਧੂ ਹੋਏ ਸੋ ਭਗਤ ਪਛਾਣੇ, ਹਰ ਲੈ ਖਜਾਨੇ ਪਾਈ। ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ, ਗੁਰ ਦੀਨੀ ਬਸਤ ਕਬੀਰ ਕੋਲੇ ਵੋ ਬਸਤ ਸਮਾਰ।

ਨਹੀਂ ਰਹਾਉ। ਭਵਰ ਏਕ ਪੁਹਪ ਰਸ ਬੀਦਾ, ਬਾਰੇ ਲੇ ਉਰ ਧਰਿਆ। ਸੋ ਰਹੇ ਮਧੇ ਪਵਨ ਚਕੋਰਿਆ, ਆਕਾਸੀ ਫਰ ਫਰਿਆ। ਸਹਿਜ ਸੁਨ ਇੱਕ ਬਿਰਵਾ ਉਪਜਿਆ, ਧਰਤੀ ਜਲ ਹਰ ਸੋਖਿਆ। ਕਹਿ ਕਬੀਰ ਹੋਂ ਤਾ ਕਾ ਸੇਵਕ, ਜਿਨ ਇਹੋ ਬਿਰਵਾ ਦੇਖਿਆ।

ਧਰਮ ਆਰ ਗੁਰ ਕੀ ਸੇਵਾ ਏ ਸੁਪਨੰਤਰ ਨਾਹੀ ਦੀਨ ਦਿਆਲ ਕਿਰਪਾਲ ਦਮੋਦਰ ਭਗਤ ਬਚਲ ਪੈ ਹਾਰੀ ਕਹਿਤ ਕਬੀਰ ਪੀਰ ਜਨ ਰਾਖੋ ਹਰ ਸੇਵਾ ਕਰੋ ਤੁਮਾਰੀ। ਜੈ

ਮਾਏ। ਸਿਮਰ ਸਿਮਰ ਹਰ ਹਰ ਮਨ ਗਾਈਐ, ਇਹੋ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ। ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ, ਜਾਗ ਸੋਏ ਸਿਮਰਨ ਰਸ ਭੋਗ, ਹਰ ਸਿਮਰਨ ਪਾਈਐ ਸੰਜੋਗ, ਜੇ ਸਿਮਰਨ ਨਾਹੀ ਤੁਝ ਭਾਰ ਸੋ ਸਿਮਰਨ। ਰਾਮ ਨਾਮ ਆਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ, ਕਹਿ ਕਬੀਰ ਜਾ ਕਾ ਨਹੀਂ ਅੰਤ, ਤਿਸ ਕੇ ਆਗੇ ਤੰਤ ਨਾ ਮੰਤ ਰਾਮ ਕਲੀ। ਘਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓਂਕਾਰ, ਸਤਿਗੁਰ ਪ੍ਰਸਾਦ ਬੰਦਚ ਬੰਧਨ ਪਾਇਆ, ਮੁਕਤੈ ਗੁਰ ਅਨਲ ਬੁਝਾਇਆ।

ਚੰਦ ਸੂਰਜ ਜੋ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਪਸਾਰ ਹਾਉ ਹੀਰਾ ਦੇਖ ਹੀਰੇ ਕਰੋ ਆਦੇਸ ਕਹਿ ਕਬੀਰ ਨਿਰੰਜਨ ਆਲੇਖ ਦੁਨੀਆ ਹੁਸਿਆਰ ਬੇਦਾਰ ਜਾਗਤ ਮਸੀਅਤ ਹਾਂ ਰੇ ਭਾਈ।

ਸਹਿ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰ ਸਹਿ ਨਾ ਪਰਸੈ ਦੇਵ ਸੰਸੈ ਗਾਂਠ ਨਾ ਛੂਟੈ ਕਾਮ ਕ੍ਰੋਧ ਮਾਇਆ ਮਦਮਤ ਸਰ।

ਗਗਨੰਤਰ ਭੀਜੈ ਇਸ ਕਲਾ ਜੋ ਜਾਣੇ ਪਿਓ ਭੇਟੈ ਤਾਸ ਪਰਮ ਗੁਰਦੇਓ ਦਸਮ ਦੁਆਰਾ ਅਗਮੈ ਪਾਰਾ ਪਰਮ ਪੁਰ ਕੀ ਘਾਟੀ ਉਪਰ ਹਾਟ ਹਾਟ ਪਰ

0: ਕਹੈ ਜਾਗਤ ਰਹਿਣਾ ਅਲਈਆ ਪਾਖੇ ਪਾਂਚੋ ਇੰਦਰੀ ਬਸ ਕਰ ਰਾਖੇ ਗੁਰ ਕੀ ਸਾਖੀ ਰਾਖੇ ਚੀਤ ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ ਕਰ ਪਲਵ ਸਾਖਾ ਵਿਚਾਰੇ ਆਪਣਾ ਜਨਮ ਨਾ ਜੋਏ ਹਾਰੇ ਅਸੁਰ ਨਦੀਕਾ ਬੰਦੇ ਮੂਲ ਪੱਛਮ ਫੇਰ ਚੜਾਵੈ ਸੂਰ ਅਜਰ ਜਰੈ ਸੋ ਨਿਧਰ ਧਰੈ ਜਗਨਨਾਥ ਸਿਉ ਗੋਸ਼ਟ ਕਰੈ ਚੌਮੁਖ ਦੀਵਾ ਜੋਤ ਦੁਆਰ ਪਲੂ ਅਨਤ ਮੂਲ ਵਿਚਕਾਰ
1: ਮਹਿ ਨਿਰੰਜਨ ਕਿਰਪਾ ਧਨੀ ਪੰਚ ਸ਼ਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਧਨ ਗਾਜੈ ਦਲ ਮਲ ਦਿਆ ਤੋ ਗੁਰਮੁਖ ਗਿਆਨ ਬੇਨੀ ਜਾਚੈ ਤੇਰਾ ਨਾਮ ਰਾਗ ਨਕ ਨਾਰਾਇਣ ਮਹੱਲਾ ਚੌਥਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਹਿ ਭੰਗ ਗੁਰ ਪ੍ਰਸਾਦ ਮੇਰੀ ਮਨ ਜਪ ਅਹਿਨਸ ਨਾਮ ਹਰੇ ਕੋਟ ਕੋਟ ਦੁਖ ਬੋਕੀਨੇ ਸਭ ਹਰ ਹਰ ਪਾਸ ਧਰੀ ਰਹਾਓ ਹਰ ਹਰ ਨਾਮ ਜਪੇ ਆਰਾਧੇ ਸੇਵਕ ਭਾਈ ਖਰੇ ਕਿਲ ਵਿਖ ਦੋ ਗਏ ਸਭ ਨੀਕਰ ਜਿਉ ਪਾਣੀ ਮੈਲ ਹਰੇ ਖਿਨ ਖਿਨ ਨਰ ਨਾਰਾਇਣ ਗਾਵੇ ਮੁਖ ਬੋਲੇ ਨਰ ਨਰ ਹਰੇ ਪੰਚ ਦੋਖ ਸਾਧ ਨਗਰ ਮੈਂ ਖਿਨ ਪਲ ਦੂਰ ਕਰੇ ਵੱਡ ਭਾਗੀ ਹਰ ਨਾਮ ਧਿਆਵੇ ਹਰ ਕੇ ਭਗਤ ਹਰੇ ਤਿੰਨ ਕੀ ਸੰਗਤ ਦੇਹ ਪ੍ਰਭ ਜਾਚੂ ਮੈਂ ਮੂਡ ਮੁਗਨ ਨਿਸਤਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰੱਖ ਲਿਹੋ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰਾਖੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੈ ਨਾਮ ਰਲੇ ਰਾਮ ਨਾਮ ਜਪਿਓ ਗੁਰ ਬਚਨੀ ਹਰ ਧਾਰੀ ਕਰ ਕਿਰਪਲੇ ਰਹਾਓ ਹਰ ਹਰ ਅਗਮ ਗੋਚਰ ਸੁਆਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲਲੇ ਪੁਰਖੋਤਮ ਹਰ ਨਾਮ ਜਨ ਗਾਇਓ ਸਭ ਦਾਲਤ ਦੁਖ ਦਲਲੇ ਵਿੱਚ ਦੇਹੀ ਦੋਖ ਸਾਧ ਪੰਚ ਧਾਤੂ ਹਰ ਕੀਏ ਖਿਨ ਪਰਲੇ ਹਰ ਕੇ ਸੰਤ ਮਨ ਪੀਤ ਲਗਾਈ ਜਿਉਂ ਦੇਖੈ ਸਸ ਕਮਲੇ ਉਨਮੈ ਧਨ ਧਨ ਧਨ ਹਰ ਗਰਜੈ ਮਨ ਬਿਗਸੈ ਮੋਰ ਮੁਰਡੇ ਹਮਰੈ ਸੁਆਮੀ ਲੋਚ ਹਮਲਾਈ ਹਮ ਜੀਵੇ ਦੇਖ ਹਰ ਮਿਲੇ ਜਾਂ ਨਾਨਕ ਹਰ ਅਮਲ ਹਰ ਲਾਏ ਹਰ ਮੇਲੋ ਅੰਧ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਖੇ ਗੁਰ ਪ੍ਰਸਾਦੀ ਹਰ ਨਾਮ ਧਿਆਇਓ ਹਮ ਸਤਿਗੁਰ ਬਚਨ ਪਖੇ ਰਹਾ ਉਤਮ ਜਗ ਜੀਵਨ ਜਗਦੀਸਰ ਹਮ ਪਾਪੀ ਸਰਨ ਰਖੇ ਤੁਮ ਵਟ ਪੁਰਖ ਦੀਨ ਦੁਖ ਭੰਜਨ ਹਰ ਦੀਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗ ਸਖੇ ਜਿਉ ਚੰਦਨ ਸੰਗ ਬਸੈ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗਨ ਵਿਖਿਆ ਵਿਖਾ ਕੇ ਬਹੁ ਬਾਰ ਬਾਰ ਨਿਮਖੇ ਅਵਗਨ ਯਾਰੀ ਪਾਥਰ ਭਾਰੀ ਹਰ ਤਾਰੀ ਸੰਗ ਜਨਖੇ ਜਿਨ ਕੋ ਤੁਮ ਹਰ ਰਾਖੋ ਸੁਆਮੀ ਸਭ ਤਿਨ ਕੇ ਪਾਪ ਕਿਰਖੇ ਜਨ ਨਾਨਕ ਦਿਆਲ ਪ੍ਰਭ ਸੁਆਮੀ ਤੁਮ ਦੁਸ਼ਟ ਤਾਰੀ ਹਰ ਨਖੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸਰ ਹਰ ਧਿਆਇਓ ਜਨ ਪਗ ਲਗੇ ਰਹਾਓ ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨਗੇ ਤੁਮ ਸਰਨਾਗਤ ਪ੍ਰਤਪਾਲਕ ਸੁਆਮੀ ਹਮ ਰਾਖੋ ਵੱਡ ਪਾਪ ਗੇ ਤੁਮਰੀ ਸੰਗਤ ਹਰ ਕੋ ਕੁਲਾ ਉਦਰਿਓ ਪ੍ਰਭ ਕੀਏ ਪਤ ਪਵਗੇ ਗੁਣ ਗਾਵ ਸੀਪਾ ਦੁਸ਼ਟਾਰਿਓ ਪ੍ਰਭ ਰਾਖੀ ਪੈਜ ਜਨਗੇ ਜੋ ਤੁਮਰੇ ਗੁਣ ਗਾਵੇ ਸੁਆਮੀ ਹਉ ਬਲ ਬਲ ਬਲ ਤਿਨ ਗੇ ਭਵਨ ਭਵਨ ਪਵਿੱਤਰ ਸਭ ਕੀਏ ਜਹਾਂ ਧੂਰ ਪਰੀ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨਸਕੇ ਹਮ ਤੁਮ ਵੱਡ ਵੱਡ ਪੁਰਖ ਵਡਗੇ ਜਨ ਨਾਨਕ ਦਿਆ ਪ੍ਰਭ ਧਾਰੋ ਹਮ ਸੇਵੇ ਤੁਮ ਜਨ ਪਗੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਨਾਥ ਕਿਰਪਾ ਪ੍ਰਭ ਧਾਰੀ ਮਤ ਗੁਰਮਤ ਨਾਮ ਬਣੇ ਰਹਾਓ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਣੇ ਕਿਲ ਵਿਖ ਪਾਪ ਨਾਮ ਹਰ ਕਾਟੇ ਜਿਵ ਖੇਤ ਕਿਰਸਾਨ ਲੁਣੇ ਤੁਮਰੀ ਉਪਮਾ ਤੁਮ ਹੀ ਪ੍ਰਭ ਜਾਣੋ ਹਮ ਕਹਿ ਨਾ ਸਕੇ ਹਰ ਗੁਣੇ ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਣ ਜਾਣੋ ਪ੍ਰਭ ਆਪਣੇ ਮਾਇਆ ਪਾਸ ਬੰਦ ਬਹੁ ਬੰਧੇ ਹਰ ਜਪਿਓ ਖੁੱਲ ਖੁੱਲਣੇ ਜਿਉਂ ਜਲ ਕੁੰਚਰ ਤੰਦਵੈ ਬਾਂਧਿਓ ਹਰ ਚੇਤਿਓ ਮੋਖ ਮੁਖ ਨੇ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗ ਨੇ ਤੁਮਰੀ ਥਾ ਪਾਈ ਨਹੀਂ ਪਾਵੈ ਜਨ ਨਾਨਕ।

ਦਿਆਲ ਦਿਆ ਪ੍ਰਭ ਧਾਰੀ ਲਗ ਸਤਿਗੁਰ ਹਰ ਜਪਣੇ ਰਹਾਉ ਹਰ ਤੁਮ ਵਟ ਅਗਮ ਗੋਚਰ ਸੁਆਮੀ ਸਭ ਧਿਆਵੇ ਹਰ ਰੁੜਨੇ ਜਿਨ ਕੋ ਤੁਮਰੀ ਵੱਡ ਕਠਾਕ ਹੈ ਗੁਰਮੁਖ ਹਰ ਸਿਮਰਨੇ ਹੇ ਪਰਪੰਚ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਨੇ ਜੋ ਸਲਲਾ ਸਲ ਉਠੈ ਪਉ ਲਹਿਰੀ ਮਿਲ ਸਲਲਾ ਸਲ ਸਮਨੇ ਜੋ ਪ੍ਰਭ ਕੀਆ ਸੋ ਤੁਮ ਹੀ ਜਾਨੋ ਹਮ ਨਹਿ ਜਾਨੀ ਹਰ ਗਹਿਨੇ ਹਮ ਬਾਰ ਕੋਰ ਦੇ ਉਤ ਧਾਰ ਹੋ ਹਮ ਕਰੇ ਪ੍ਰਭੂ ਸਿਮਰਨੇ ਤੁਮ ਜਲ ਨਿਦ ਹਵਮਾਨ ਸਰੋਵਰ ਜੋ ਸੇਵੈ ਸਭ ਫਲਨੇ ਜਨ ਨਾਨਕ ਹਰ ਹਰ ਹਰ ਹਰ ਬਾਂਛੈ ਹਰ ਦੇਵ ਹੋ ਹਰ ਕਿਰਪਣੇ ਨਾਟਮ ਨਾਰਾਇਣ ਮਹੱਲਾ ਚੌਥਾ ਪੜਤਾ।

ਕਿਹਾ ਊਹਾ ਹਰ ਤੁਮ ਹੀ ਤੁਮ ਹੀ ਯੋ ਗੁਰ ਦੇ ਮੰਤਰ ਦ੍ਰਿੜੀਓ ਜਪ ਤੇ ਜਾਣ ਪਾਈ ਇਹ ਬਾਤਾ ਤਬ ਕੁਸ਼ਲ ਖੇਮ ਸਭ ਥੀਓ ਸਾਧ ਸੰਗ ਨਾਨਕ ਪਰਗਾਸਿਓ ਆ ਨਹੀਂ ਰੇ ਪੀਓ ਨੱਟ ਮਹੱਲਾ ਪੰਜਵਾ ਜਾ ਕੋ ਭਈ ਤੁਮਾਰੀ ਧੀਰ ਜਮ ਕੀ ਤਰਾਸ ਮਿਟੀ ਸੁਖ ਪਾਇਆ ਨਿਕਸੀ ਹਉ ਮੈਂ ਪੀਰ ਰਹਾਓ ਤਪਤ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤਾ ਜੋ ਬਾਰ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਪੀਰ ਖੁੱਲੇ ਭ੍ਰਮ ਪੀਤ ਮਿਲੇ ਗੋਪਾਲਾ ਹੀਰਾ ਬੇਦੇ ਹੀਰ ਬਿਸਨ ਭਏ ਨਾਨਕ ਜਸ ਗਾਵਤ ਠਾਕੁਰ ਗੁਣੀ ਗਹੀਰ ਨੱਟ ਮਹੱਲਾ ਪੰਜਵਾ ਆਪਣਾ ਜਨ ਆਪੇ ਆਪ ਉਧਾਰਿਓ ਆਠ ਪਹਿਰ ਜਨ ਕੈ ਸੰਗ ਬਸਿਓ ਮਨ ਤੇ ਨਾਹੀਂ ਵਿਸਾਰਿਓ ਰਹਾਓ ਵਰਨ ਖੇਨ ਨਾਹੀਂ ਕਿਸ ਪੇਖਿਓ ਦਾਸ ਕਾ ਕੁੱਲ ਨਾ ਵਿਚਾਰਿਓ ਕਰ ਕਿਰਪਾ ਨਾਮ ਹਰਿ ਦੀਓ ਸਹਿ ਸੁਭਾਏ ਸਵਾਰਿਓ ਮਹਾਂ ਬਿਖਮ ਅਗਨ ਕਾ ਸਾਗਰ ਤਿਸਤੇ ਪਾਰ ਉਤਾਰਿਓ ਪੇਖ ਪੇਖ ਨਾਨਕ ਬਿਸਾਨੋ ਪੁਨੇ ਪੁਨੇ ਬਲਹਾਰਿਓ ਨੱਟ ਮਹੱਲਾ ਪੰਜਵਾ ਹਰ ਹਰ ਮਨ ਮਹਿ ਨਾਮ ਕਹਿਓ ਕੋਟ ਅਪਰਾਧ ਮਿਟੇ ਖਿਨ ਭੀਤਰ ਤਾ ਕਾ ਦੁੱਖ ਨਾ ਰਹਿਓ ਰਹਾਓ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਏਕ ਲਿਵ ਲਾਗੀ ਹਰ ਹਰ ਚਰਨ ਗਹਿਓ ਕਹਿਤ ਮੁਕਤ ਸੁਣਤੇ ਨਿਸਤਾਰੀ ਜੋ ਜੋ ਸਰਨ ਪਇਓ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਕਹੋ ਨਾਨਕ ਅੰਦ ਭਇਓ ਨੱਟ ਮਹੱਲਾ ਪੰਜਵਾ ਚਰਨ ਕਮਲ ਸੰਗ ਲਾਗੀ ਦੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਓ ਅੰਚਲਾ ਗਹਾਇਓ ਜਨ ਆਪਣੇ ਕੋ ਮਨ ਪੀਤੋ ਪ੍ਰੇਮ ਕੀ ਖੋਰੀ ਜਸ ਗਾਵ ਭਗਤ ਰਸ ਉਪਜਿਓ ਮਾਇਆ ਕੀ ਡਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਨਿਦਰਾ ਨਾ ਭਿਖਿਓ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨਾ ਕਬੂ ਤੋਰੀ ਨੱਟ ਮਹੱਲਾ ਪੰਜਵਾ ਮੇਰੇ ਮਨ ਜਪ ਜਪ ਹਰ ਨਾਰਾਇਣ ਕਬੂ ਨਾ ਵਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਨ ਰਹਾਓ ਸਾਧੂ ਧੂਲ ਕਰੋ ਨਿਤ ਮੱਜਨ ਸਭ ਕਿਲ ਵਿਖ ਪਾਪ ਗਵਾਇਨ ਪੂਰਨ ਪੂਰ ਰਹੇ ਕਿਰਪਾ ਨਿਦ ਘਟ ਘਟ ਦਿਸ ਸਮਾਇਨ ਜਾਪ ਤਾਪ ਕੋਟ ਲੱਖ ਪੂਜਾ ਹਰ ਸਿਮਰਨ ਭੁੱਲ ਨਾ ਲਾਇਨ ਦੋਇ

ਤਿੰਨ ਸਹਿ ਦੁੱਖ ਵਿਪਰੀਤ ਸਭ ਅਰਪੋ ਮਨ ਤਨ ਚੀਤ ਰਹਾਓ ਕੋਈ ਵਿਰਲਾ ਆਪਣ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤਿਤ ਹੋਹੇ ਪੁਨੀਤ ਨਾਨਕ ਦਾਸ ਬਲ ਬਲ ਕੀਤ ਨਟ ਅਸ਼ਟਪਦੀਆ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਮੇਰੇ ਮਨ ਤਨ ਨਾਮ ਅਧਾਰੇ ਖਿਨ ਪਲ ਰਹਿ ਨਸਕੂ ਬਿਨ ਸੇਵਾ ਮੈਂ ਗੁਰਮਤਿ ਨਾਮ ਸੁਮਾਰੀ ਰਹਾਉ ਹਰ ਹਰ ਹਰ ਹਰ ਹਰ ਮਨ ਧਿਆਉ ਮੈਂ ਹਰ ਹਰ ਨਾਮ ਪਿਆਰੀ ਦੀਨ ਦਇਆਲ ਭਈ ਪ੍ਰਭ ਠਾਕੁਰ ਗੁਰ ਕੈ ਸਬਦ ਸਵਾਰੇ ਮਧ ਸੂਦਨ ਜਗ ਜੀਵਨ ਮਾਧੋ ਮੇਰੇ ਠਾਕੁਰ ਅਗਮ ਪਾਰੀ ਇੱਕ ਬਿਨੋ ਬੇਨਤੀ ਕਰੋ ਗੁਰ ਆਗੈ ਮੈਂ ਸਾਧੂ ਚਰਨ ਪੁਕਾਰੇ ਸਹਿਸ ਨੇਤਰ ਨੇਤਰ ਹੈ ਪ੍ਰਭ ਕੋ ਪ੍ਰਭ ਏਕੋ ਪੁਰਖ ਨਿਰਾਰੀ ਸਹਿਸ ਮੂਰਤ ਏਕੋ ਪ੍ਰਭ ਠਾਕੁਰ ਪ੍ਰਭ ਏਕੋ ਗੁਰਮੁਖ ਤਾਰੇ ਗੁਰਮਤਿ ਨਾਮ ਦਮੋਦਰ ਪਾਇਆ ਹਰ ਹਰ ਨਾਮ ਪੁਰ ਧਾਰੇ ਹਰ ਹਰ ਕਥਾ ਬਣੀ ਅਕ ਮੀਠੀ ਜੋ ਗੁੰਗਾ ਗੜਕ ਸਮਾਰੀ ਰਸਨਾ ਸਾਧ ਚਖੈ ਭਾਇ ਦੂਜੈ ਅਤ ਪੀਕੇ ਲੋਭ ਵਿਕਾਰੀ ਜੋ ਗੁਰਮੁਖ ਸਾਧ ਵਿਖੇ ਰਾਮ ਨਾਮਾ ਸਭ ਆਨ ਰਸ ਸਭ ਅਨਰਸ ਸਾਧ ਵਿਸਾਰੇ ਗੁਰਮੁਖ ਰਾਮ ਨਾਮ ਧਨ ਪਾਇਆ ਸੁਨ ਕਹਿਤਿਆ ਪਾਪ ਨਿਵਾਰੇ ਧਰਮ ਰਾਏ ਜਮ ਨੇੜ ਨਾ ਆਵੈ ਮੇਰੇ ਠਾਕੁਰ ਕੇ ਜਨ ਪਿਆਰੀ ਸਾਸ ਸਾਸ ਸਾਸ ਹੈ ਜੀਤੀ ਮੈਂ ਗੁਰਮਤਿ ਨਾਮ ਸੁਮਾਰੀ ਸਾਸ ਸਾਸ ਜਾਏ ਨਾ ਮੈਂ ਬਿਨ ਸੋ ਬਿਰਥਾ ਸਾਸ ਵਿਕਾਰੇ ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਨੀ ਮੋਕੋ ਹਰ ਜਨ ਮੇਲ ਪਿਆਰੀ ਨਾਨਕ ਦਾਸਨ ਦਾਸ ਕਹਿਤ ਹੈ ਹਮ ਦਾਸਨ ਕੇ ਪਨਹਾਰੀ ਨਟ ਮਹੱਲਾ ਚੌਥਾ ਰਾਮ ਹਮ ਪਾਥਰ ਨਿਰਗੁਨਿਆਰੀ ਕਿਰਪਾ ਕਿਰਪਾ ਕਰ ਗੁਰੂ ਮਿਲਾਏ ਹਮ ਪਾਹਨ ਸ਼ਬਦ ਗੁਰ ਤਾਰੀ ਰਹਾਉ ਸਤਿਗੁਰ ਨਾਮ ਦਿਲਾਏ ਅਤਿ ਮਿੱਠਾ ਮਹਿਲਾ ਘਰ ਮਲਗਾਰੇ ਨਾਮੈ ਸੁਤਵ ਜੀ ਹੈ ਦੈ ਦਿਸ ਹਰ ਮੁਸਕੀ ਮੁਸਕ ਗੰਧਾਰੀ ਤੇਰੀ ਨਿਰਗੁਣ ਕਥਾ ਕਥਾ ਹੈ ਮਿੱਠੀ ਗੁਰ ਨੀਕੇ ਬਚਨ ਸੁਮਾਰੀ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰ ਨਿਸਤਾਰੀ ਵਿਵੇਕ ਗੁਰੂ ਗੁਰੂ ਸਮਦਰਸੀ ਤਿਸ ਮਿਲਿਆ ਸੰਖ ਉਤਾਰੀ ਸਤਿਗੁਰ ਮੇਰੇ ਆਪ ਪਰਮ ਪਦ ਪਾਇਆ ਹੂੰ ਸਤਿਗੁਰ ਕੈ ਬਲਹਾਰੀ ਪਾਖੰਡ ਕਰ ਕਰ ਭਰਮੈ ਲੋਭ ਪਾਖੰਡ ਜਗ ਬੁਰਿਆਰੇ ਹਲਤ ਪਲਤ ਦੁਖਦਾਈ ਹੋਵੇ ਜਮ ਖਾਲ ਖੜਾ ਸਿਰ ਮਾਰੇ ਉਗਵੈ ਦਿਨ ਸਿਆਲ ਜਾਲ ਸੰਭਾਲੇ ਬਿਖ ਮਾਇਆ ਕੇ ਵਿਸਤਾਰੇ ਆਈ ਰੈਨ ਭਇਆ ਸੁਪਨੰਤਰ ਬਿਖ ਸੁਪਨੈ ਭੀ ਦੁਖ ਸਾਰੇ ਕਲਰ ਕੇਤ ਲੈ ਕੂੜ ਜਮਾਇਆ ਸਭ ਕੂੜਾ ਕੇ ਖਲਵਾਰੇ ਸਾਖਤ ਨਰ ਸਭ ਭੂਖ ਤੁਖਾਨੇ ਦਰ ਖਾਡੇ ਜਮ ਜੰਧਾਰੇ ਮਾਨ ਮੁਖ ਕਰਜ ਚੜਿਆ ਬਿਖ ਭਾਰੀ ਉਤਰੈ ਸ਼ਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗੀਏ ਕਰ ਸੇਵਕ ਪੱਗ ਲਗਵਾਰੇ ਜਗਨਨਾਥ ਜਬ ਜਨ ਤੁਰ ਪਾਏ ਨਖ ਕੀਨੀ ਸਭ ਨਖ ਹਾਰੇ ਨਾਨਕ ਪ੍ਰਭ ਕਿੰਚਾ ਤਿਵ ਚੱਲਿਆ ਜੋ ਭਾਵੈ ਰਾਮ ਪਿਆਰੇ ਨਟ ਮਹੱਲਾ ਚੌਥਾ ਰਾਮ ਹਰ ਅੰਮ੍ਰਿਤ ਸਰ ਨਾਵਾਰੀ ਸਤਿਗੁਰ ਗਿਆਨ ਮਜਨ ਹੈ ਨੀਕੋ ਮਿਲ ਕਲਮਲ ਪਾਰੋ ਪਾਪ ਉਤਾਰੀ ਹਾਓ ਸੰਗਤ ਕਾ ਗੁਣ ਬਹੁ ਅਧਕਾਈ ਪੜ ਸੂਆ ਗਣ ਕੋ ਉਧਾਰੇ ਪਰਸਨ ਪਰਸ ਭਏ ਕੁਭ ਜਾ ਕੋ ਲੈ ਬੈ ਕੁੰਡ ਸਧਾਰੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ ਮੇਰੇ ਠਾਕੁਰ ਕੇ ਮਨ ਭਾਏ ਭਾਵਨੀ ਜਮ ਕੰਕਰ ਮਾਰ ਬਿਦਾਰੇ ਮਾਂ ਨੂੰ ਕਥਾ ਖਤ ਲੋਕ ਸੁਣਾਵੈ ਜੋ ਬੋਲੈ ਸੋ ਨਾ ਵਿਚਾਰੇ ਸਤ ਸੰਗਤ ਮਿਲੈ ਤਾਂ ਦਿੜਤਾ ਆਵੈ ਹਰ ਰਾਮ ਨਾਮ ਨਿਸਤਾਰੇ ਜਬਲਾ ਜੀਉ ਪਿੰਡ ਹੈ ਸਾਬਤ ਤਬਲਾ ਕਿਛੁ ਨਾ ਸੁਮਾਰੀ ਜਬ ਘਰ ਮੰਦਰ ਆਗ ਲਗਾਨੀ ਕੱਡ ਕੂਪ ਕੱਢਾ ਪਨਹਾਰੇ ਸਾਖਤ ਸਿਉ ਮਨ ਮੇਲ ਨਾ ਕਰੀਓ ਜਿਨ ਹਰ ਹਰ ਨਾਮ ਵਿਸਾਰੇ ਸਾਖਤ ਬਚਨ ਵਿਸਵਾ ਜੋ ਦਸੀਐ ਤਜ ਸਾਖਤ ਪਰੈ ਪਰਾਰੀ ਲਗ ਲਗ ਪ੍ਰੀਤੋ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਗੁਰ ਕੇ ਬਚਨ ਸਤ ਸਤ ਕਰ ਮਾਨੇ ਮੇਰੇ ਠਾਕੁਰ ਬਹੁਤ ਪਿਆਰੇ ਪੂਰਬ ਜਨਮ ਪਰਚੂਨ ਕਮਾਏ ਹਰ ਹਰ ਹਰ ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵਿਆ ਰਸ ਵਿਚਾਰੇ ਹਰ ਹਰ ਰੂਪ ਰੰਗ ਸਭ ਤੇਰੀ ਮੇਰੇ ਲਾਲਨ ਲਾਲ ਗੁਲਾਰੇ ਜੈਸਾ ਰੰਗ ਦੇਹੀ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੇ ਨਟ ਮਹੱਲਾ ਚੌਥਾ ਰਾਮ ਗੁਰ ਸਰਨ ਪ੍ਰਭੂ ਰਖਵਾਰੇ ਜਿਉਂ ਕੁੰਚਰ ਤਦਵੈ ਪਕਰ ਚਲਾਇਓ ਕਰ ਉੱਪਰ ਕਰ ਨਿਸਤਾਰੀ ਰਹਾਓ ਪ੍ਰਭ ਕੇ ਸੇਵਕ ਬਹੁਤ ਅਕਨੀ ਕੇ ਮਨ ਸਰਦਾ ਕਰ ਹਰ ਧਾਰੇ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ ਜਨ ਕੀ ਪੈ ਸਵਾਰੇ ਹਰ ਹਰ ਸੇਵਕ ਸੇਵਾ ਲਾਗੈ ਸਭ ਦੇਖਿਆ ਬ੍ਰਹਮ ਪਸਾਰੇ ਏਕ ਪੁਰਖ ਇੱਕ ਨਦਰੀ ਆਵੈ ਸਭ ਏਕਾ ਨਦਰ ਨਿਹਾਰੇ ਹਰ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ ਤੇਰੀ ਜਗਤ ਸਮਾਰੇ ਆਪ ਦਇਆਲ ਦਇਆ ਦਾਨ ਦੇਵੈ ਚ ਪਾਥਰ ਕੀਰੇ ਕਾਰੇ ਅੰਤਰਵਾਸ ਬਹੁਤ ਮੁਸਕਾਈ ਭ੍ਰਮ ਭੂਲਾ ਮਿਗ ਸੰਘਾਰੇ ਬਨ ਮਨ ਢੂਡ ਢੂਡ ਫਿਰ ਥਾਕੀ ਗੁਰਪੂਰੈ ਘਰ ਨਿਸਤਾਰੇ

ਨਿਸਤਾਰੀ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਮਨ ਬੀਜਿਆ ਖਾਵਾਰੀ, ਜਿਉਂ ਜਨ ਚੰਦਰ ਹਾਂਸ ਦੁਖਿਆ, ਕ੍ਰਿਸ਼ਨ ਬੁੱਧੀ ਆਪਣਾ ਕਰ ਲੂਕੀ ਜਾਰੇ, ਪ੍ਰਭ ਕੋ ਜਨ ਅੰਤਰਿਤ ਲੋਚੈ, ਪ੍ਰਭ ਜਨ ਕੇ ਸਾਸ ਨਿਹਾਰੇ, ਕਿਰਪਾ ਕਿਰਪਾ ਕਰ ਭਗਤ ਰਲਾਏ, ਜਨ ਪੀਛਾ ਜਗ ਨਿਸਤਾਰੀ, ਆਪਣ ਆਪ ਆਪ ਪ੍ਰਭ ਠਾਕੁਰ, ਪ੍ਰਭ ਆਪੇ ਸਿਸ਼ਟ ਸਵਾਰੀ, ਜਾਂ ਨਾਨਕੇ ਆਪੇ ਆਪ ਸਭ ਵਰਤੈ, ਕਰ ਕਿਰਪਾ ਆਪ ਨਿਸਤਾਰੀ। ਨੱਟ ਮਹੱਲਾ ਚੌਥਾ, ਰਾਮ ਕਰ ਕਿਰਪਾ ਲਿਹੋ ਉਬਾਰੀ, ਜੋ ਪਕਰ ਦਰੋਪਤੀ ਦੁਸ਼ਟਾਯਾਨੀ, ਹਰ ਹਰ ਲਾਜ ਨਿਵਾਰੀ, ਰਹਾਓ ਕਰ ਕਿਰਪਾ ਜਾਚਕ ਜਨ ਤੇਰੀ, ਇੱਕ ਮਾਂਗੋ ਦਾਨ ਪਿਆਰੇ, ਸਤਿਗੁਰ ਕੀ ਨਿਤ ਸਰਦਾ ਲਾਗੀ ਮੋਕੋ, ਹਰ ਹਰ ਮੇਲ ਸਵਾਰੀ, ਸਾਖਤ ਕਰਮ ਪਾਣੀ ਜੋ ਮਥੀਆ, ਨਿਤ ਪਾਣੀ ਝੋਲ ਝੁਲਾਰੀ, ਮਿਲ ਸਤ ਸੰਗਤ ਪਰਮ ਪਦ ਪਾਇਆ, ਕੱਢ ਮਾਖਣ ਕੇ ਗਟਕਾਰੀ, ਨਿਤ ਨਿਤ ਕਾਇਆ ਮੱਜਨ ਕੀਆ, ਨਿਤ ਮਲ ਮਲ ਦੇਹ ਸਵਾਰੀ, ਮੇਰੇ ਸਤਿਗੁਰ ਕੀ ਮਨ ਬਚਨ ਨਾ ਭਾਏ, ਸਾ ਫੋਕਟ ਚਾਰ ਸਿਗਾਰੀ, ਮਟਕ ਮਰਕ ਚੱਲ ਸਕੀ ਸਹੇਲੀ, ਮੇਰੇ ਠਾਕੁਰ ਕੀ ਗੁਣਸਾਰੀ, ਗੁਰਮੁਖ ਸੇਵਾ ਮੇਰੀ ਪ੍ਰਭ ਭਾਈ, ਮੈਂ ਸਤਿਗੁਰ ਲੱਖ ਲਖਾਰੀ, ਨਾਰੀ ਪੁਰਖ ਪੁਰਖ ਸਭ ਨਾਰੀ, ਸਭ ਇੱਕੋ ਪੁਰਖ ਮੁਰਾਰੀ, ਸੰਤ ਜਨਾ ਕੀ ਦੇਨ ਮਨ ਭਾਈ, ਮਿਲ ਹਰ ਜਨ ਹਰ ਨਿਸਤਾਰੀ, ਗ੍ਰਾਮ ਗ੍ਰਾਮ ਨਗਰ ਸਭ ਫਿਰਿਆ, ਦਿਧਿ ਅੰਤਰ ਹਰ ਜਨ ਭਾਰੇ, ਸਰਦਾ ਸਰਦਾ ਪਾਏ ਮਿਲਾਏ ਮੋਕੋ, ਹਰ ਗੁਰ ਗੁਰ ਨਿਸਤਾਰੀ, ਪਵਨ ਸੂਤ ਸਭ ਨੀਕਾ ਕਰਿਆ, ਸਤਿਗੁਰ ਸ਼ਬਦ ਵਿਚਾਰੇ, ਨਿਜ ਘਰ ਜਾਏ ਅੰਮ੍ਰਿਤ ਰਸ ਪੀਆ, ਬਿਨ ਨੈਣਾ ਜਗਤ ਨਿਹਾਰੇ, ਤਉ ਗੁਣ ਇਸ ਪਰ ਨਹੀਂ ਸਾਖੋ, ਤੁਮ ਮੰਦਰ ਹਮਨ ਕੀਰੇ, ਨਾਨਕ ਕਿਰਪਾ ਕਰੋ ਗੁਰ ਮੇਲੋ, ਮੈਂ ਰਾਮ ਜਪਤ ਮਨ ਧੀਰੇ। ਨੱਟ ਮਹੱਲਾ ਚੌਥਾ, ਮੇਰੇ ਮਨ ਭਜ ਠਾਕੁਰ ਅਗਮ ਪਾਰੇ, ਹਮ ਪਾਪੀ ਬਹੁ ਨਿਰਗੁਣਿਆਰੀ, ਕਰ ਕਿਰਪਾ ਗੁਰ ਨਿਸਤਾਰੀ, ਰਹਾਉ ਸਾਧੂ ਪੁਰਖ ਸਾਧ ਜਨ ਪਾਏ, ਇੱਕ ਬਿਨੋ ਕਰੋ ਗੁਰ ਪਿਆਰੀ, ਰਾਮ ਨਾਮ ਤਨ ਪੂਜੀ ਦੇਵੋ, ਸਭ ਤਿਸਨਾ ਭੁੱਖ ਨਿਵਾਰੇ, ਪਚਾ ਪਤੰਗ ਮ੍ਰਿਗ ਭ੍ਰਿੰਗ ਕੁੰਚਰ ਮੀਨ, ਇੱਕ ਇੰਦਰੀ ਪਕਰ ਸੰਘਾਰੇ, ਪੰਚ ਭੂਤ ਸਬਲ ਹੈ ਦੇਹੀ, ਗੁਰ ਸਤਿਗੁਰ ਪਾਪ ਨਿਵਾਰੇ, ਸ਼ਾਸਤਰ ਵੇਦ ਸੋਧ ਸੋਧ ਦੇਖੇ, ਮੁਨ ਨਾਰਦ ਬਚਨ ਪੁਕਾਰੇ, ਰਾਮ ਨਾਮ ਪੜੋ ਗਤ ਪਾਓ, ਸਤ ਸੰਗਤ ਗੁਰ ਨਿਸਤਾਰੀ, ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ, ਜਿਵ ਸੂਰਜ ਕਵਲ ਨਿਹਾਰੀ, ਮੇਰ ਸੁਮੇਰ ਮੋਰ ਬਹੁ ਨਾਚੈ, ਜਬ ਉਨਵੈ ਘਨ ਕਨਹਾਰੀ, ਸਾਖਤ ਕਹੋ ਅੰਮ੍ਰਿਤ ਬਹੁ ਸਿੰਚ ਹੋ, ਸਭ ਡਾਲ ਫੂਲ ਵਿਸਕਾਰੀ, ਜਿਉਂ ਜਿਉਂ ਨਿਭੇ ਸਾਖਤ ਨਰ ਸੇਤੀ, ਛੇੜ ਛੇੜ ਕੱਢਿਆ ਵਿਖਕਾਰੇ, ਸੰਤਨ ਸੰਤ ਸਾਧ ਮਿਲ ਰਹੀ ਹੈ, ਗੁਣ ਬੋਲੇ ਪਾਰੀ ਪੁਕਾਰੀ, ਸੰਤੈ ਸੰਤ ਮਿਲੈ ਮਨ ਬਿਗਸੈ, ਜਿਉਂ ਜਲ ਮਿਲ ਕਮਲ ਸਵਾਰੀ, ਡੋਬ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੇ ਬਿਗਾਰੀ, ਮੇਰੇ ਠਾਕੁਰ ਕੈ ਦੀਵਾਨ ਕਬਰ ਹੋਈ, ਗੁਰ ਗਿਆਨ ਖੜਗ ਲੈ ਮਾਰੀ, ਰਾਖ ਰਾਖ ਰਾਖ ਪ੍ਰਭ ਮੇਰੀ, ਮੈਂ ਰਾਖੋ ਕਿਰਪਾ ਧਾਰੀ, ਨਾਨਕ ਮੈਂ ਤਰਵਰ ਨਾ ਕਾਈ, ਮੈਂ ਸਤ ਗੁਰ ਗੁਰ ਨਿਸਤਾਰੀ। ਛੱਪਾ ਇੱਕ ਰਾਗ ਮਾਲੀ ਗੌੜਾ ਮਹੱਲਾ ਚੌਥਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਾ ਜੂਨੀ ਸਹਿ ਭੰਗੁਰ ਪ੍ਰਸਾਦ, ਅਣਕ ਯਤਨ ਕਰ ਰਹੇ ਹਰ ਅੰਤ ਨਾਹੀ ਪਾਇਆ, ਹਰ ਅਗਮ ਅਗਮ ਗਾਦ ਬੋਧ ਆਦੇਸ਼ ਹਰ ਪਵ ਗਰਾਇਆ, ਰਹਾਉ ਕਾਮ ਕ੍ਰੋਧ ਲੋ ਮੋਹ ਨਿਤ ਝਗੜ ਤੇ ਝਗੜਾਇਆ, ਹਮ ਰਾਖ ਰਾਖ ਦੀਨ ਤੇਰੇ ਹਰ ਸਰਨ ਹਰ ਪ੍ਰਭ ਆਇਆ, ਸਰਨਾਗਤੀ ਪ੍ਰਭ ਪਾਲਤੇ ਹਰ ਭਗਤ ਵਸ਼ ਲੰਘਾਇਆ, ਪ੍ਰਹਿਲਾਦ ਜਨ ਹਰ ਨਾਖ ਪਤਰਿਆ, ਹਰ ਰਾਖ ਲਿਉ ਤਰਾਇਆ, ਹਰ ਚੇਤਰੇ ਮਨ ਮਹਿਲ ਪਾਵਨ, ਸਭ ਦੁੱਖ ਭੰਜਨ ਰਾਇਆ, ਭਉ ਜਨਮ ਮਰ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ, ਹਰ ਪਤ ਪਾਵਨ ਨਾਮ ਸੁਮਾਮੀ, ਭਾਉ ਭਗਤ ਭੰਜਨ ਗਾਇਆ, ਹਰ ਹਾਰ ਹਰ ਉਰਧਾਰਿਓ, ਜਨ ਨਾਨਕ ਨਾਮ ਸੁਮਾਇਆ, ਮਾਲੀ ਗੌੜਾ ਮਹੱਲਾ ਚੌਥਾ, ਜਪ ਮਨ ਰਾਮ ਨਾਮ ਸੁਖਦਾਤਾ, ਸਤ ਸੰਗਤ ਮਿਲ ਹਰ ਸਾਧ ਆਇਆ, ਗੁਰਮੁਖ ਬ੍ਰਹਮ ਪਛਾਤਾ, ਰਹਾਵਟ ਭਾਗੀ ਗੁਰ ਦਰਸ਼ਨ ਪਾਇਆ, ਗੁਰ ਮਿਲਿਆ ਹਰ ਪ੍ਰਭ ਜਾਤਾ, ਦੁਰਮੁਖ ਮੈਲ ਗਈ ਸਭ ਨੀਕਰ, ਹਰ ਅੰਮ੍ਰਿਤ ਹਰ ਸਰ ਨਾਤਾ, ਧਨ ਧਨ ਸਾਧ ਜਿਨੀ ਹਰ ਪ੍ਰਭ ਪਾਇਆ, ਤਿਨ ਪੁੱਛੋ ਹਰ ਕੀ ਬਾਤਾ, ਪਾਏ ਲਗੋ ਨਿਤ ਕਰੋ ਜੁਦਰੀਆ, ਹਰ ਮੇਲੋ ਕਰਮ ਵਿਦਾਤਾ, ਲਾਟ ਲਿਖੇ ਪਾਇਆ ਗੁਰ ਸਾਧੂ, ਗੁਰਬਚਨੀ ਮਨ ਤਨ ਰਾਤਾ, ਹਰ ਪ੍ਰਭ ਆਏ ਮਲੇ ਸੁਖ ਪਾਇਆ, ਸਭ ਕਿਲਵਿਖ ਪਾਪ ਗਵਾਤਾ, ਰਾਮ ਰਸਾਇਨ ਜਿਨ ਗੁਰਮੁਖ ਪਾਇਆ, ਤਿਨ ਕੀ ਉੱਤਮ ਬਾਤਾ, ਤਿਨ ਕੀ ਪੰਖ ਪਾਈਆ ਵਡਭਾਗੀ, ਜਾ ਨਾਨਕ ਚਰਨ ਪਰਾਤਾ, ਮਾਲੀ ਗੌੜਾ ਮਹੱਲਾ ਚੌਥਾ, ਸਭ ਸਿੱਧ ਸਾਧਕ ਮੁਣ ਜਨਾ, ਮਨ ਭਾਵਣੀ ਹਰ ਧਿਆਇਓ, ਅਪਰਮ ਪ੍ਰੋ ਪਾਰ ਬ੍ਰਹਮ ਸੁਆਮੀ, ਹਰ ਅਲੱਖ ਗੁਰੂ ਲਖਾਇਓ, ਰਹਾਓ ਹਮ ਨੀਚ ਮਧਮ ਕਰਮ ਕੀਏ, ਨਹੀਂ ਚੇਤਿਓ ਹਰ ਰਾਇਓ, ਹਰ ਆਨ ਮੇਲਿਓ ਸਤਿਗੁਰੂ, ਖਿਨ ਬੰਧ ਮੁਕਤ ਕਰਾਇਓ, ਪ੍ਰਭ ਮਸਤਕੇ ਤੁਰ ਦੀਖਿਆ, ਗੁਰਮਤੀ ਹਰ ਦਿਵ ਲਾਇਓ, ਪੰਚ ਸ਼ਬਦ ਦਰਗਾ ਬਾਜਿਆ,
ਹਰ ਮਿਲਿਓ ਮੰਗਲ ਗਾਇਓ, ਪਤਤ ਪਾਵਨ ਨਾਮ ਨਰ ਹਰ ਮੰਦ ਭਾਗੀਆ ਨਹੀਂ ਭਾਇਓ, ਤੇ ਗਰਭ ਜੋ ਨੀ ਗਾਲੀਐ ਜਿਉ ਲੂਣ ਜਲੇ ਗਲਾਇਓ, ਮਤ ਦੇਹ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਲੈ ਮੈਂ ਲਾਇਓ, ਹਰ ਰਾਮ ਨਾਮੈ ਰਹੋ ਲਾਗੋ ਜਾਂ ਨਾਨਕ ਨਾਮ ਸੁਮਾਇਓ, ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ, ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭਰਮ ਪੋ ਭਾਗਾ ਰਹਾਓ, ਭੈ ਭਾਏ ਭਗਤ ਲਾਗੂ ਮੇਰਾ ਹੀਰਾ ਮਨ ਸੋਇਓ, ਗੁਰਮਤ ਜਾਗਾ ਕਿਲ ਬਖੀਰ ਭਏ ਸਾਂ ਤੇ ਆਈ, ਹਰ ਪੁਰ ਧਾਰਿਓ ਵਡਭਾਗਾ ਮਾਨ ਮੁਖ ਰੰਗ ਕਸੁੰਭ ਹੈ ਕਛੂਆ, ਜੋ ਕੁਸੁਮ ਚਾਰ ਦਿਨ ਚਾਗਾ ਖਿਨ ਮੈਂ ਬਿਨਸ ਜਾਏ ਪ੍ਰਤਾਪੈ ਡੰਨ ਧਰਮ ਰਾਏ ਕਾ ਲਾਗਾ, ਸਤ ਸੰਗਤ ਪ੍ਰੀਤ ਸਾਧਿਆ ਕਬੂੜੀ ਜੋ ਰੰਗ ਮਜੀਠ ਬਹੁ ਲਾਗਾ, ਕਾਇਆ ਕਾਪਰ ਚੀਰ ਬਹੁ ਪਾਰੇ ਹਰ ਰੰਗ ਨਾ ਲਹੈ ਸੁਭਾਗਾ, ਹਰ ਚਾਰਿਓ ਰੰਗ ਮਿਲੈ ਗੁਰ ਸੋਭਾ ਹਰ ਰੰਗ ਤੂ ਲੈ ਰਾਂਗਾ, ਜਾ ਨਾਨਕ ਤਿਨ ਕੇ ਚਰਨ ਪੁਖਾਰੈ ਜੋ ਹਰ ਚਰਨੀ ਜਨ ਲਾਗਾ, ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ, ਮੇਰਾ ਮਨ ਤਨ ਨੀਂਦ ਭਇਆ ਰਾਮ ਨਾਮੈ ਮਤ ਗੁਰਮਤ ਰਾਮ ਰਸਾਲਾ ਰਹਾਓ, ਗੁਰਮਤ ਨਾਮ ਧਿਆਗੈ ਹਰ ਹਰ ਮਨ ਜਪੀਏ ਹਰ ਜਪ ਮਾਲਾ, ਜਿਨਕਾ ਮਸਤਕ ਦੀਖਿਆ ਹਰ ਮਿਲਿਆ ਹਰ ਬਨ ਮਾਲਾ, ਜਿਨ ਹਰ ਨਾਮ ਧਿਆਇਆ ਤਿਨ ਚੁੱਕੇ ਸਰਬ ਜੰਜਾਲਾ, ਤਿਨ ਜਮ ਨੇਨਾ ਆਵੇ ਗੋ ਰਾਖੇ ਹਰ ਖਵਾਲਾ, ਹਮ ਬਾਰਕ ਕਿਛੁ ਨ ਜਾਣੂ ਹਰ ਮਾਤ ਪਿਤਾ ਪ੍ਰਤਪਾਲਾ, ਹਰ ਮਾਇਆ ਅਗਨਿਤ ਮੇਲ ਤੇ ਗੁਰੂ ਰਾਖੇ ਦੀਨ ਦਿਆਲਾ, ਬਹੁ ਮੈਲੇ ਨਿਰਮਲ ਹੋਇਆ ਸਭ ਕਿਲੁਖ ਹਰ ਜਸ ਜਾਲਾ, ਮਨ ਆਨੰਦ ਭਇਆ ਗੁਰ ਪਾਇਆ ਜਾ ਨਾਨ ਸ਼ਬਦ ਨਿਹਾਲਾ, ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਹਰ ਭਜ ਸਭ ਕਿਲਬਿਖ ਕਾਟ, ਹਰ ਹਰ ਉਰ ਧਾਰਿਓ ਗੁਰਪੂਰੈ ਮੇਰਾ ਸੀਸ ਕੀਜਾ ਗੁਰਵਾਟ ਰਹਾਓ, ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ ਤਿਸ ਮਨ ਦੇਵੂ ਕਟ ਕਾਟ, ਹਰ ਸਾਜਨ ਮੇਲਿਓ ਗੁਰਪੂਰੈ ਗੁਰਬਚਨ ਬਿਕਾਨੂ ਹਾਟ, ਮਕਰ ਪ੍ਰਾਗ ਦਾਨ ਬਹੁਕੀਆ ਸਰੀਰ ਦਿਓ ਅੱਧ ਕਾਟ, ਬਿਨ ਹਰ ਨਾਮ ਕੋ ਮੁਕਤ ਨਾ ਪਾਵੈ ਬਹੁ ਕੰਚਨ ਦੀਜਾ ਖੱਟ ਕਾਟ, ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੀ ਕਪਟ ਕਪਾਟ, ਤ੍ਰਕੁੱਟੀ ਫੋਰ ਭਰਮ ਪਉ ਭਾਗਾ ਲਜ ਭਾਨੀ ਮਟਕੀ ਮਾਟ, ਕਲਯੁਗ ਗੁਰ ਪੂਰਾ ਤਿਨ ਪਾਇਆ ਜਿਨ ਧੁਰ ਮਸਤਕ ਲਿਖੇ ਲਲਾਟ, ਜਾਂ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਤੀ ਭੂਖ ਤੇ ਖਾਟ, ਸ਼ੱਕਾ ਇੱਕ

ਆਖੇ ਮਿਲੇ ਸੰਘਾਰ ਸੰਸਾਰ ਭੌਜਲ ਤਾਰਿਆਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੋ ਸਾਧ ਕੇ ਤਜ ਲੋਭ ਮੋਹ ਬੇਕਾਰ ਸਭ ਤਜੋ ਦੂਜੀ ਆਸੜੀ ਰੱਖ ਆਸ ਇੱਕ ਨਿਰੰਕਾਰ ਇੱਕ ਭਰਮ ਭੂਲੇ ਸਾਖਤਾ ਬਿਨ ਗੁਰ ਅੰਧ ਅੰਧਾਰ ਧੁਰ ਹੋ ਨਾ ਸੁ ਹੋਇਆ ਕੋ ਨਾ ਮੇਟਨ ਹਾਰ ਅਗਮ ਰੂਪ ਗੋਬਿੰਦ ਕਾ

ਦਸ ਪੇਖੋ ਨਿਸਭੋਰ ਹਸਤ ਹਮਰੀ ਸੰਤ ਟਹਿਲ ਪ੍ਰਾਨ ਮਨ ਤਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੀ ਮੇਰਾ ਚੀਤ ਸੰਤ ਆਗਿਆ ਮਨੇ ਮੀਠ ਮੇਰਾ ਕਮਲ ਬਿਗਸੈ ਸੰਤ ਦੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਹਿ ਬਹੁਤ ਪਿਆਸ ਸੰਤ ਬਚਨ ਮੇਰੇ ਮਨੇ ਮੰਤ ਸੰਤ ਪ੍ਰਸਾਦ ਮੇਰੇ ਬਿਕੈ ਹੰਤ ਮੁਕਤ ਜੁਗਤ ਇਹਾ ਨਿਧਾਨ ਪ੍ਰਭ ਦਿਆਲ ਮੋਹਿ ਦੇਵੋ ਦਾਨ ਨਾਨਕ ਉਹ ਪ੍ਰਭ ਦਇਆ ਧਾਰ ਚਰਨ ਸੰਤਨ ਕੇ ਮੇਰੇ ਹਿਰਦੈ ਮਜਾਰ ਮਾਲੀ ਗੌੜਾ ਮਹੱਲਾ ਪੰਜਵਾਂ ਸਭ ਕੈ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜਰਾ ਹਜੂਰ ਰਹਾਉ ਸੁਨਤ ਜੀਓ ਜਾਸ ਨਾਮ ਦੁਖ ਬਿਨਸੇ ਸੁਖ ਪੀਓ ਬਿਸਰਾਮ ਸਗਲ ਨਿਤ ਹਰ ਹਰ ਹਰੇ ਮੁਨ ਜਨ ਤਾਕੀ ਸੇਵ ਕਰੇ ਜਾ ਕੈ ਘਰ ਸਗਲੇ ਸਮਾਹੇ ਜਿਸ ਤੇ ਬਿਰਥਾ ਕੋਏ ਨਾਹੇ ਜੀ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵੋ ਕਿਰਪਾਲ ਸਦਾ ਧਰਮ ਜਾ ਕੈ ਦੀਪਾਲ ਬੇਮੋ ਤਾਜ ਨਹੀਂ ਕਿਛ ਕਾਨ ਸਭ ਕੁਛ ਕਰਨਾ ਆਪਣੇ ਆਪ ਰੇ ਮਨ ਮੇਰੇ ਤੂੰ ਤਾਪ ਜਾਪ ਸਾਧ ਸੰਗਤ ਕਹੋ ਬਲਹਾਰ ਜਾਸ ਮਿਲ ਹੋਵੈ ਉਧਾਰ

ਸਤਿਗੁਰ ਪ੍ਰਸਾਦ, ਹਰ ਸਮਰੱਥ ਕੀ ਸਰਨਾ, ਜੀਓ ਪਿੰਡ ਧਨ ਰਾਸ ਮੇਰੀ, ਪ੍ਰਭ ਏਕ ਕਾਰਨ ਕਰਨਾ ਰਹਾਓ, ਸਿਮਰ ਸਿਮਰ ਸਦਾ ਸੁਖ ਪਾਈਐ, ਜੀਵਨ ਕਾ ਮੂਲ ਰਵ ਰਹਿਆ ਸਰਬਤ ਖਾਈ, ਸੁਖਮੋ ਅਸਖੂ।

ਅਗਮ ਮੁਰਾਰ ਕੱਢ ਲਿਹੋ ਭੌਜਲ ਵਿਖਮਤੀ ਜਨ ਨਾਨ ਸਦ ਬਲਹਾਰ ਮਾਲੀ ਗੌੜਾ ਮਹੱਲਾ ਪੰਜਵਾ ਮਨ ਤਨ ਬਸ ਰਹਿ ਗੋਪਾਲ ਦੀਨ ਬਾਂਧਵ ਭਗਤ ਵਛਲ ਸਦਾ ਸਦਾ ਕਿਰਪਾਲ ਹਾਉ ਆਦ ਅੰਤੇ ਮੱਧ ਤੂ ਹੈ ਪ੍ਰਭ ਬਿਨਾ ਨਾਹੀ ਹੋਏ ਪੂਰ ਰਹਿਆ ਸਗਲ ਮੰਡਲ ਏਕ ਸੁਆਮੀ ਸੋਏ ਕਰਨ ਹਰ ਜਸ ਨੇਤਰ ਦਰ

ਧੰਨ ਧੰਨ ਕ੍ਰਿਸ਼ਨ ਉਡਾ ਕਾਂਬਲੀ, ਧੰਨ ਧੰਨ ਤੂੰ ਮਾਤਾ ਦੇਵਕੀ, ਜੇ ਗ੍ਰਹਿ ਰਮਈਆ ਕਵਲਾਪਤੀ, ਧੰਨ ਧੰਨ ਬਨ ਖੰਡ ਬਿੰਦਰਾ ਬਣਾ।

ਧਨ ਕਿਸੋ ਸਾਵਲੀਓ ਵੀ ਉਚਲਾਏ ਰਹਾਓ। ਘਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਨ ਉਧਾਰੀਏ ਲੇ। ਦੋ ਸ਼ਾਸਨ ਕੀ ਸਭਾ ਦ੍ਰੋਪਦੀ, ਅੰਬਰ ਲੇ ਤੋ ਭਾਰੀਏ ਲੇ। ਗੌਤਮ ਨਾਲ ਅਹਲਿਆ ਤਾਰੀ,

ਸ਼ਬਦ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾਲੀ ਹੀ ਖੇਮੇ ਸੱਤਰ ਸਰਾਇ ਤੇ ਦਿਸਨ ਰਥ ਭੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ ਬਾਬਾ ਮੈਂ ਕਰਮਹੀਨ ਕੂੜਿਆ ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੂਲਾ ਮਨ ਮੇਰਾ ਰਹਾਓ ਸਾਧ ਕੀਤੇ ਦੁੱਖ ਪਰ ਫੁੜੇ

ਧਾਰੀਏ ਜਿਨ ਕਰ ਦੇਖਿਆ ਖੇਲ ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗ ਵੇ ਜੋਗੀ ਮਿਲ ਵਿਛੜੇ ਨਾਨਕ ਭੀ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿਨ ਕਰਤਾ ਲੇਖ ਲਿਖਾਇਆ ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿ ਮਾਣਾ ਉੱਠ ਚੱਲਣਾ ਖਸਮੈ ਭਾਣਾ ਰਹਾਓ ਤਜ ਸਾਧ ਸਹਿਜ ਸੁਖ ਹੋਈ ਘਰ ਛੱਡਣੇ ਰਹਿ ਨਾ ਕੋਈ ਕਿਸ ਖਾਜਾ ਕਿਸ ਧਰ ਜਾਈਐ ਜੇ ਬਾਹੜ ਦੁਨੀਆਂ ਆਈਐ ਸੱਜ ਕਾਇਆ ਪੱਟ ਹਡਾਏ ਫੁਰਮਾਸ਼ ਬਹੁ ਚਲਾਏ ਕਰ ਸੇ ਸੁਖਾਲੀ ਸੋਵੈ ਹੱਥੀ ਪੌਦੀ ਕਾਹੇ ਰੋਵੈ ਘਰ ਘੁੰਮਣ ਵਾਣੀ ਭਾਈ ਪਾਪ ਪੱਥਰ ਤਰਨ ਨਾ ਜਾਈ ਭਉ ਬੇੜਾ ਜੀਓ ਚੜਾਊ ਕਹੁ

ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਜਾਲੀ ਰੈਨ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋ ਚੁਗੈ ਨਿਤ ਪਾਸੇ ਸੂਰਸ ਮੂੜੇ ਕਵਨ ਗੁਣੀ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ ਤਸ ਦੇਹਾ ਮਾਰੂ ਮਹੱਲਾ ਪਹਿਲਾ ਬਿਮਲ ਮੁਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਾ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਵੇ ਨਾ ਜਾਣ ਸਰੀ ਭਕਸ ਪਿਆਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸਰੇ ਰਹਾਉ ਬਸ ਜਲ ਨਿਤ ਨਾ ਵਸਤ ਅਲੀਅਲ ਮੇਰ ਚਾ ਗੁਣ ਰੇ ਚੰਦ ਕੁਮੁਦਨੀ ਦੂਰੋ ਨਿਵਸ ਅਨਭਉ ਤਾਰਨ ਰੇ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂੰ ਬਨ ਚਾਤਰ ਰੇ ਆਪਣਾ ਆਪ ਤੂੰ ਕਵੋ ਨਾ ਸੋਰਸ ਪਿਸ਼ਨ ਪ੍ਰੀਤ ਜਿਉਰੇ ਪੰਡਿਤ ਸੰਗ ਵਸੇ ਜਨ ਮੂਰਖ ਆਗਮ ਸਾ ਸੁਨੇ ਆਪਣਾ ਆਪ ਤੂੰ ਕਵੋ ਨਾ ਸੋੜ ਸਵਾਨ ਪੂਸ ਜਿਉਰੇ ਇੱਕ ਪਾਖੰਡੀ ਨਾਮ ਨਾ ਰਾਚੇ ਇੱਕ ਹਰ ਹਰ ਚਰਨੀ ਰੇ।

ਨਾਮ ਪ੍ਰਭ ਨਾਨਕ ਜਿਸ ਮਸਤ ਭਾਗ ਸ਼ਬਦ ਸਖੀ ਸਹੇਲੀ ਗਰਭ ਗਹੇਲੀ ਸੁਣ ਸਹਿ ਕੀ ਇੱਕ ਵਾਰ ਸੁਹੇਲੀ ਜੋ ਮੈਂ ਬੇਦਨ ਸਾ ਕਿਸ ਆਖਾ ਮਾਈ ਹਰ ਬਿਨ ਜੀਉ ਨਾ ਰਹਿ ਕੈਸੇ ਰਾਖਾ ਮਾਈ ਰਹਾਉ ਹਉ ਦੁਹਾਗਨੀ ਖਰੀ ਆਵਣੀ ਗਿਆ ਸੁਜੋਬਨ ਧਨ ਪਛਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਭੰਟ ਨਾਨਕਾਂ ਦੇਸਾ ਹੀ ਬਿਨ ਦਰਸ਼ਨ ਕੈਸੇ ਰਹੋ ਸੁਨੇਹੀ ਮਾਰੂ ਮਹੱਲਾ।

ਦੇਖੇ ਜਾਣੇ ਦੂਰ ਸੋ ਧਨ ਵੱਖਰ ਨਾਮ ਹਿਰਦਾ ਹਮਾਰੈ ਜਿਸ ਤੂੰ ਦੇ ਤਿਸੈ ਨਿਸਤਾਰੈ ਰਹਾਓ ਨਾ ਇਹ ਧਨ ਚਲੇ ਨਾ ਤਸਕਰ ਲੈ ਜਾਏ ਨਾ ਇਹ ਧਨ ਡੂਬੈ ਨਾ ਇਸ ਧਨ ਕੋ ਮਿਲੈ ਸਜਾਏ ਇਸ ਧਨ ਕੀ ਦੇਖੋ ਵਡਿਆਈ ਸਹਿਜੇ ਮਾਤੇ ਅੰਜਨ ਜਾਈ ਇੱਕ ਬਾਤ ਅਨੂਪ ਸੁਣੋ ਨਰ ਭਾਈ ਇਸ ਧਨ ਬਿਨ ਕਹੋ ਕਿਨੈ ਪਰਮ ਗਤ ਪਾਈ ਭੰਤ ਨਾਨਕ ਅਕਥ ਕੀ ਕਥਾ ਸੁਣਾਏ ਸਤਿਗੁਰ ਮਿਲੈ ਤਾਂ ਇਹੋ ਧਨ ਪਾਏ ਮਾਰੂ ਮਹੱਲਾ ਪਹਿਲਾ ਸੂਰ ਸਰ ਸੋਸ ਲੈ ਸੋਮ ਰਸ ਪੋਖ ਲੈ ਜੁਗਤ ਕਰ ਵਰਤ ਸੋਸਨ ਬੰਦ ਕੀਜੈ ਮੀਂਹ ਕੀ ਚਪਲ ਸਿਉ ਜੁਗਤ ਮਨ ਰਾਖੀ ਉੜੇ ਨਹਿ ਹੰਸ ਨਹਿ ਕੰਧ ਚੀਜੈ ਮੂੜੇ ਕਾਚੇ ਭਰਮ ਭੁੱਲਾ ਨਹਿ ਚੀਨਿਆ ਪਰਮਾਨੰਦ ਬੈਰਾਗੀ ਰਹਾਓ ਅਜਰ ਗਹੁ ਜਾਰ ਲੈ ਅਮਰ ਗਹੁ ਮਾਰ ਲੈ ਭਰਾਤ ਤਾਜ ਛੋੜ ਤੋ ਅਪਿਓ ਪੀਜੈ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਏ ਉਡੇ ਨਹਿ ਹੰਸ ਨਹਿ ਕੰਧ ਚੀਜੈ ਭੰਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਪਵਨ ਸਿਉ ਅੰਮ੍ਰਿਤ ਪੀਜੈ ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ ਉਡੈ ਨਹਿ ਹੰਸ ਨਹਿ ਕੰਧ ਚੀਜੈ ਮਾਰੂ ਮਹੱਲਾ ਪਹਿਲਾ ਮਾਇਆ ਮੋਈ ਨਾ ਮਨ ਮੋਆ ਸਰ ਲਹਿਰੀ ਮੈਂ ਮਤ ਬੋਹਿਤ ਜਲ ਸਿਰ ਤਰ ਪਿਕੈ ਸਾਚਾ ਵੱਖਰ ਜਿਤ ਮਾਨਕ ਮਨ ਮੈਂ ਮਨ ਮਾਰਸੀ ਸੱਚ ਨਾ ਲਾਗੈ ਕਤ ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇ ਨਰਤ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ ਰਹਾ ਬ੍ਰਹਮਾ ਵਿਸ਼ਨੁ ਰਿਖੀ ਮੁਨੀ ਸ਼ੰਕਰ ਇੰਦ ਤਪੈ ਭੇਖਾਰੀ ਮਾਨੈ ਹੁਕਮ ਸੋਹੈ ਦਰ ਸਾਚਾ ਆ ਕੀ ਮਰੈ ਉਪਾਰੀ ਜੰਗਮ ਜੋਤ ਜਤੀ ਸੰਨਿਆਸੀ ਗੁਰਪੁਰੈ ਵਿਚਾਰੀ ਬਿਨ ਸੇਵਾ ਫਲ ਕਬੂ ਨਾ ਪਾਪ ਸੇਵਾ ਕਰਨੀ ਸਾਰੀ ਨੀ ਧਨਿਆ ਧਨ ਗੁਰਿਆ ਗੁਰ ਨਿਮਾਨਿਆ ਤੂੰ ਮਾਨ ਅੰਦਲਿਆ ਮਾਨ ਗੁਰ ਪਕੜਿਆ ਨੀ ਤਾਨਿਆ ਤੂੰ ਤਾਨ ਹੋਮ ਜਪਾ ਨਹੀਂ ਜਾਣਿਆ ਗੁਰਮਤੀ ਸਾਚ ਪਛਾ ਨਾਮ ਨਾ ਨਾ ਹੀ ਦਰ ਢੋਈ ਝੂਠਾ ਆਵਨ ਜਾਨ ਸਾਚਾ ਨਾਮ ਸਲਾਹੀਐ ਸਾਚੇ ਤੇ ਤ੍ਰਿਪਤ ਹੋਈ ਗਿਆਨ ਤਨ ਮਨ ਮਾਜੀਐ ਬਹੁੜ ਨਾ ਮੈਲਾ ਹੋਏ ਜਬਲਾ ਸਾਹਿਬ ਮਨ ਵਸੈ ਤਬਲਾ ਬਿਗਨ ਨਾ ਹੋਏ ਨਾਨਕ ਸਿਰ ਤੇ ਛੁੱਟੀਐ ਮਨ ਤਨ ਸਾਚਾ ਸੋਏ ਮਾਰੂ ਮਹੱਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾਕੈ ਮਹਿਲ ਨਾ ਰਾਤੀ ਪ੍ਰੀਤਮ ਨਾਥ ਸਦਾ ਸਚ ਸੰਗੇ ਜਨਮ ਮਰਨ ਗਤ ਬੀਤੀ ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ ਜਾ ਤੋ ਭੀਤਰ ਮਹਿਲ ਬੁਲਾਵੇ ਪੁੱਛੋ ਬਾਤ ਨਿਰੰਤੀ ਰਹਾਉ ਬ੍ਰਹਮਨ ਬ੍ਰਹਮ ਗਿਆਨ ਇਸ਼ਨਾਨੀ ਹਰ ਗੁਣ ਪੂਜੇ ਪਾਤੀ ਏਕੋ ਨਾਮ ਏਕ ਨਾਰਾਇਣ ਤ੍ਰਿਭਾਵਨ ਏਕਾ ਜੋਤੀ ਜਿਹਵਾ ਡੰਡੀ ਇਹੋ ਘੱਟ ਛਾਬਾ ਤੋਲੋ ਨਾਮ ਅਜਾਚੀ ਏਕੋ ਹਾਟ ਸਾਹੋ ਸਭਨਾ ਸਿਰ ਬਨਜਾਰੇ ਇੱਕ ਭਾਤੀ ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਪੂਜਾ ਏਕ ਦਿਵ ਲਾਗੀ ਜਿਉ ਰਹੈ ਨਿਪਰਾਤੀ ਸਬਦ ਵਸਾਏ ਭਰਮ ਚੁਕਾਏ ਸਦਾ ਸੇਵਕ ਦਿਨ ਰਾਤੀ ਉੱਪਰ ਗਗਨ ਗਗਨ ਪਰ ਗੋਖਰ ਗੋਰਖ ਉੱਪਰ ਗਗਨ ਗਗਨ ਪਰ ਗੋਰਖ ਤਾਕਾ ਅਗਮ ਗੁਰੂ ਪੁਨ ਵਾਸੀ ਗੁਰ ਬਚਨੀ ਬਾਹਰ ਕਰ ਏਕੋ ਨਾਨਕ ਭਇਆ ਉਦਾਸੀ ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾ

ਕਾਰੀ ਦਿਓ, ਜਿਸ ਨੂੰ ਸਾਚਾ ਸਿਫਤੀ ਲਾਏ, ਗੁਰਮੁਖ ਵਿਦਲੇ ਕਸਾ ਬੁਝਾਏ, ਅੰਮ੍ਰਿਤ ਕੀ ਸਾਰ ਸੋਈ ਜਾਣ, ਜੇ ਅੰਮ੍ਰਿਤ ਕਾ ਵਾਪਾਰੀ ਜੀਓ, ਰਹਾਉ ਫਿਰ ਸੇਤੀ ਤਨ ਪੇ ਮਰਚਾਏ, ਗੁਰ ਕਾ ਸ਼ਬਦ ਤਥਾ ਚਿਤ ਲਾਏ, ਸਹਿ ਸੇਤੀ ਧਨ ਕਰੀ ਸੁਖਾ ਸੁਹੇਲੀ, ਤ੍ਰਿਸ਼ਨਾ ਤਿਖਾ ਨਿਵਾਰੀ ਜੀਓ, ਸਹਿਸਾ ਤੋੜੇ ਭਰਮ ਚੁਕਾਏ, ਸਹਿਜੇ ਸਿਫਤੀ ਧਨਕ ਚਲਾਏ, ਗੁਰ ਕਾ ਸ਼ਬਦ ਮਰੈ ਮਨ ਮਾਰੇ, ਸੁੰਦਰ ਜੋਗਾ ਧਾਰੀ ਜੀਓ, ਹਮੈ ਜਲਿਆ ਮਨੋ ਸਾਰੇ, ਜੰਪੁਰ ਵੱਜੇ ਖੜਗ ਕਰਾਰੀ, ਅਬ ਕਾ ਕਹਿਆ ਨਾਮ ਨਾਵਲੀ, ਤੂੰ ਸੋ ਮਿਲਈ ਤੂੰ ਸੋ ਜੀੜੇ ਭਾਰੀ ਜੀਓ, ਮਾਇਆ ਮਮਤਾ ਪਵੇ ਖਿਆਲੀ, ਜੰਪੁਰ ਫਾਸੀ ਗਾ ਜਮ ਜਾਲੀ, ਏਤ ਕੇ ਬੰਧਨ ਤੋੜ ਨਾ ਸਾਕੇ, ਤਾ ਜਮ ਕਰੇ ਖੁਆਰੀ।

ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਬੈਸਾਲੀ ਤੈ ਬੈਸਾ ਸੁਆਮੀ ਜੈ ਭੇਜੇ ਤੈ ਜਾਵਾ ਸਭ ਨਗਰੀ ਮੈਂ ਇੱਕੋ ਰਾਜਾ ਸਭੀ ਪਿਤ ਹੈ ਥਾਵਾ ਬਾਬਾ ਦੇਹ ਵਸਾ ਸੱਚ ਗਾਵਾ ਜਾਤੇ ਸਹਿਜੀ ਸਹਿਜ ਸਮਾਵਾ ਰਹਾ ਬੁਰਾ ਭਲਾ ਆਪਸ ਤੇ ਜਾਣਿਆ ਏਈ ਸਗਲ ਵਿਕਾਰਾ ਇਹ ਉੱਪਰ ਮਾਇਆ ਖਸਮ ਕਹੋਆ ਵਰਤਾ ਉਹ ਸੰਸਾਰਾ ਇੰਦਰੀ ਧਾ ਸਬਲ ਕਹੀਤ ਹੈ ਇੰਦਰੀ ਕਿਸ ਤੇ ਹੋਈ ਆਪੇ ਖੇਲ ਕਰੈ ਸਭ ਕਰਤਾ ਐਸਾ ਦੂਜਾ ਕੋਈ ਗੁਰਪ੍ਰਸਾਦੀ ਏਕ ਲਿਵ ਲਾਗੀ ਦੁਬਦਾ ਤਜੇ ਬਿਨਾਸੀ ਜੋ ਤਿਸ ਭਾਣਾ ਸੋ ਸਤ ਕਰ ਮਾਨਿਆ ਕਾਠੀ ਜਮ ਕੀ ਪਾਸੀ ਭੰਤ ਨਾਨਕ ਲੇਖਾ ਬਾਗੈ ਕਵਣਾ ਜਾ ਚੁੱਕਾ ਮਨ ਅਭਿਮਾਨਾ ਤਾਸ ਤਾਸ ਧਰਮ ਰਾਏ ਜਪ ਹੈ ਪਰੇ ਸੱਚੇ ਕੀ ਸਰਨਾ ਮਾਰੂ ਮਹੱਲਾ ਤੀ ਜਾਵਣ ਜਾਣਾ ਨਾਥੀਆ ਨਿਜ ਕਰ ਵਾਸਾ ਹੋਏ ਸੱਚ ਖਜ਼ਾਨਾ ਬਖਸਿਆ ਆਪੇ ਜਾਣੈ ਸੋਏ ਇਹ ਮਨ ਹਰ ਜੀਉ ਚੇਤ ਤੂੰ ਮਨੋ ਤਜ ਵਿਕਾਰ ਗੁਰ ਕੈ ਸ਼ਬਦ ਧਿਆਇ ਤੂੰ ਸੱਚ ਲਾਗੀ ਪਿਆਰ ਰਹਾ ਉਹ ਐਥੇ ਨਾ ਵੋ ਭੁੱਲਿਆ ਫਿਰ ਹੱਥ ਕਿਥਾਓ ਨਾ ਪਾਏ ਜੋਨੀ ਸਾ ਭਵਾਈਨ ਬਿਸਤਾ ਮਾਏ ਸਮਾਏ ਵਟ ਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਅਨਿਨ ਸੱਚੀ ਭਗਤ ਕਰ ਸੱਚਾ ਲਏ ਮਿਲਾਏ ਆਪੇ ਸ੍ਰਿਸ਼ਟ ਸਭ ਸਾ ਜਿਵੇਂ ਆਪੇ ਨਦਰ ਕਰੀ

ਮਨ ਗੁਰਮੁਖ ਨਾਮ ਹਰਿ ਧਿਆਏ ਸਦਾ ਹਰਿ ਚਰਨੀ ਲਾਗ ਰਾਂ ਇੱਕ ਮਨ ਇੱਕ ਹੈ ਭਾਏ ਰਹਾਓ ਨਾਮ ਹੈ ਜਾਤ ਨਾ ਪਤ ਹੈ ਨਾਮ ਹੈ ਤਿਹੋ ਨਾ ਥਾਓ ਸ਼ਬਦ ਭੇਤ ਭ੍ਰਮ ਕੱਟਿਆ ਗੁਰਨਾਮ ਦੀ ਆ ਸਮਝਾਈ ਉਹ ਮਨ ਲਾਲਚ ਕਰਦਾ ਕਰੇ ਲਾਲਚ ਲਾਗਾ ਜਾਏ ਧੰਦਾ ਕੂੜ ਵਿਆਪਿਆ ਜੰਪੁਰ ਚੋਟਾ ਖਾਏ ਨਾਨ ਸਭ ਕੁਛ ਆਪੇ ਆਪ ਹੈ ਦੂਜਾ ਨਾ ਹੀ ਕੋਈ ਭਗਤ ਖਜ਼ਾਨਾ ਬਖਸ਼ਿਓ ਨੂੰ ਗੁਰਮੁਖਾ ਸੁਖ ਹੋਏ ਮਾਰੂ ਮਹੱਲਾ ਤੀਜਾ ਸੱਚ

ਸਮਾਲ, ਸਾਗੁਰ ਆਪਣਾ ਪੁਸ਼ ਦੇਖ ਲਿਹੋ, ਵੱਖਰ ਭਾਲ ਰਹਾਓ, ਇੱਕ ਸੱਚਾ ਸਭ ਸੇਵ ਦੀ ਤੁਰ ਭਾਗ ਮਿਲਾਵਾ ਹੋਏ, ਗੁਰਮੁਖ ਜਿਨ ਮਿਲੇ ਸੇ ਨਾ ਵਿਛੜੇ, ਪਾਵੇ ਸੱਚ ਹੋਏ ਭਗਤੀ ਸਾਰ ਨਾ ਜਾਣਨ, ਮਾਨੁ ਭਰਮ ਭੁਲਾਏ, ਉਹਨਾਂ ਵਿੱਚ ਆਪ ਵਰਤਾ ਕਰਨਾ ਕਿਛੂ ਨਾ ਜਾਏ।

ਸਤਿਗੁਰ ਸਾਹ ਲਾਹੀਏ ਜਿੱਦੂ ਇਹ ਸੋਚੀ ਪਾਏ ਸਤਿਗੁਰ ਛੋੜ ਦੂਜਾ ਲੱਗੇ ਕਿਆ ਕਰਨ ਅੱਗਾ ਜਾਏ ਜੰਪੁਰ ਬੱਧੀ ਮਾਰੀਆ ਬਹੁਤੀ ਮਿਲੈ ਸਜਾਏ ਮੇਰਾ ਭਰਾਵੀ ਪ੍ਰਵਾਹ ਹੈ ਨਾ ਤਿਸ ਤਿਲ ਨਾ ਕਮਾਏ ਨਾਨਕ ਤਿਸ ਸਰਨਾਈ ਭੱਜ ਪਓ ਆਪੇ ਬਖਸ਼ ਮਿਲਾਏ ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸਰਨ ਪਰੀ ਦਾਲਦ ਭੰਸ਼ ਦਾਮੇ ਮਿਲਿਓ ਭਗਤੀ ਭਾਈ ਤਰੀ ਭਗਤ ਵਸਲ ਹਰ ਨਾਮ ਕਿਰਤਾਥ ਗੁਰਮੁਖ ਕਿਰਪਾ ਕਰੀ ਮੇਰੇ ਮਨ ਨਾਮ ਜਪਤ ਉਦਰੀ ਧਰੂ ਪ੍ਰਹਲਾਦ ਬਿਦਰ ਦਾਸੀ ਸੁਤ ਗੁਰਮੁਖ ਨਾਮ ਕਰੀ ਰਹਾਵ ਕਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਦਰੇ ਨਾਮਾ ਜੈ ਦਿਓ ਕਬੀਰ ਤ੍ਰਿਲੋਚਨ ਸਭ ਦੋਖ ਗਏ ਚਮਰੀ ਗੁਰਮੁਖ ਨਾਮ ਲਗੇ ਸੇ ਉਦਰੀ ਸਭ ਕਿਲਵਿਖ ਪਾਪ ਕਰੇ ਜੋ ਜੋ ਨਾਮ ਜਪੈ ਪਰਾਧੀ ਸਭ ਤਿਨਕੇ ਦੋਖ ਪਰ ਹਰੀ ਬੇਸਵਾ ਰਵਤ ਅਜਾਮਨ ਉਦਰਿਓ ਮੁਖ ਬੋਲੈ ਨਾਰਾਇਣ ਨਰ ਹਰੀ ਨਾਮ ਜਪਤ ਉਗਰ

ਨਾਨਕ ਹਰਿ ਕਿਰਪਾ ਧਾਰੀ ਉਰ ਧਾਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸਿੱਧ ਸਮਾਧ ਜਪਿਓ ਲਿਵਲਾਈ ਸਾਧਕ ਮੁਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਕੇ ਨਰਾਧਕ ਰਵਿਆ ਸਰਨ ਪਰੇ ਜਪਿਓ ਤੇ ਭਾਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜੱਟ ਬਾਲਮੀਕ ਪਟਵਾਰਾ ਗੁਰਮੁਖ ਪਾਰ ਪਿਆ ਰਹਾ ਸੁਰ ਨਰ ਗਨ ਗੰਧਰਵੇ ਜਪਿਓ ਰਿਖ ਬਪਰਿਆ ਹਰ ਗਾਇਆ ਸੰਕਰ ਬ੍ਰਹਮੈ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇਤੀ ਧਿਆਇਓ ਹਰ ਜਪਿਆ ਅੰਤ ਨ ਪਾਇਆ ਬੇਦ ਪੁਰਾਨ ਸਿਮਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਨਾਮ ਰਸਾਲ ਜਿਨਾ ਮਨ ਵਸਿਆ

ਚਾਰੂ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲੈ ਗੁਰਮਤਿ ਹਰ ਮਤ ਹਰ ਪਤ ਪਾਏ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲਏ ਛਡਾਏ ਜਿੱਥੇ ਆਵ ਘਟ ਗਲੀਆ ਭੀਆ ਤਿੱਥੇ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦ੍ਰਿੜਾਏ ਮੇਰਾ ਮਾਤ ਪਿਤਾ ਸੁਧ ਬੰਧ ਕੋ ਮੈਂ ਹਰ ਬਿਨੇ ਅਵਰ ਨਾ ਮਾਏ ਰਹਾਓ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਨ ਮਿਲਾਵੈ ਮਾਏ ਇਸ ਆਗਾ ਮੈਂ ਜੋਤਰੀ ਮੇਰਾ ਪ੍ਰੀਤਮ ਦੇ ਮਿਲਾਏ ਸਤਿਗੁਰ ਪੁਰਖ ਦਿਆਲ ਪ੍ਰਭ ਹਰ ਮੇਲੇ ਢਿੱਲ ਨਾ ਪਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੀ ਭਾਗਹੀਨ ਮਰ ਜਾਏ ਕੋਈ ਫਿਰ ਫਿਰ ਜੋਨ ਭਵਾਈਆ ਮਰ ਜੰਮੈ ਆਵੈ ਜਾਏ ਓਏ ਰਾਮ ਓਏ ਜਮ ਦਰ ਬੱਦੇ ਮਾਰੀਏ ਹਰ ਦਰਗਾਹ ਮਿਲੈ ਸਜਾਏ ਤੂੰ ਪ੍ਰਭ ਹਮ ਸਰਨਾਰਤੀ ਮੋਕੋ ਮੇਲ ਲਹੋ ਹਰ ਰਾਏ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਕੀ ਸਰਨਾਏ ਹਰ ਜੀਉ ਆਪ ਦਿਆਲ ਹੋਏ ਜਾ ਨਾਨਕ ਹਰ ਮੇਲਾਏ ਮਾਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਏ ਦਾ ਕੋ ਦੱਸੇ ਹਰ ਤਨ ਰਾਸ ਹਉ ਤਿਸ ਵਿਟੋ ਕੰਨ ਖੰਨੀਐ ਮੈਂ ਮੇਲੇ ਹਰ ਪ੍ਰਾਪਾਸ ਮੈਂ ਅੰਤਰ ਪ੍ਰੇਮ ਪ੍ਰਮਕਾ ਕਿਉਂ ਸੱਜਣ ਮਿਲਾ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰਪੂਰੈ ਨਾਮ ਦ੍ਰਿੜਾਇਆ ਹਰ ਧੀਰਕ ਹਰ ਸਾਬਾਸ ਰਹਾਓ ਹਰ ਹਰ ਆ ਮਿਲਾਏ ਗੁਰ ਮੈਂ ਦੱਸੇ ਹਰ ਧਨ ਰਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ ਹਰ

ਪਾਈਆ ਕਥ ਕਹਾਣੀ ਸੰਤ ਦੇ ਨਾਮ ਮਿਲ ਪਾਇਆ ਸੁਣ ਕਥ ਕਥਾ ਮਨ ਭਾਣੀ ਮੇਰਾ ਮਨ ਤਾਂ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਨੀ ਗੁਰਪੁਰ ਕੈ ਪੁਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡਭਾਗੀ ਗੁਰ ਸੇਵਿਆ ਹਰ ਪਾਇਆ ਸੁਗੁਰ ਸੁਜਾਨੀ ਮਨ ਮੁਖ ਭਾਗ ਵੀ ਹੋਣਿਆ ਤਿੰਨ ਦੁਖੀ ਰੈਲ ਵਿਹਾਨੀ ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤਿਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਗੁਰ ਸੁਜਾਨੀ ਜਾਂ ਨਾਨਕ ਸਰਨਾਗਤੀ ਕਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲਗਾ ਬੈਰਾਗੀਆ ਉਡਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾ ਉਪਜੈ ਗੁਰ ਸਬਦੀ ਹਰ ਰਸ ਚਾਖ ਸਭ ਮਨ ਤਨ ਹਰਿਆ ਹੋਇਆ ਗੁਰਬਾਣੀ ਹਰ ਗੁਣ ਭਾਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰ ਪੂਰਾ ਹਰ ਪਾਇਆ ਹਲਤ ਪਲਤ ਪਤ ਰਾਖ ਰਹਾਓ ਹਰ ਹਰ ਨਾਮ ਧਿਆਈਐ ਹਰ ਕੀਰਤ ਗੁਰਮੁਖ ਰਾ ਚਾਖ ਤਨ ਧਰਤੀ ਹਰ ਬੀਜੀਐ ਵਿੱਚ ਸੰਗਤ ਹਰ ਪਵ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰਪੂਰੈ ਹਰ ਰਸ ਚਾਖ ਮਨੁ ਕ੍ਰਿਸ਼ਨਾ ਭਰ ਰਹੇ ਮਨ ਆਸਾ ਦੈ ਦਿਸ ਬਹੁ ਲਾਖ ਬਿਨ ਲਾਵੈ ਤ੍ਰਿਗ ਜੀਵ ਦੇ ਵਿੱਚ ਬਿਸ਼ਟਾ ਮਨਮੁਖ ਰਾਖ ਕੋਈ ਆਵੇ ਜਾਹੇ ਭੁਆਈ ਐ ਬੋ ਜੋਨੀ ਦੁਰਗੰਧ ਭਾਖ ਤਰਾਹੇ ਤਰਾਹੇ ਸਰਨਾਗਤੀ ਹਰ ਦਇਆ ਧਾਰ ਪਵ ਰਾਖ ਸੰਤ ਸੰਗਤ ਮਿਲਾਪ ਕਰ ਹਰ ਨਾਮ ਲੈ ਪਤ ਸਾਖ ਹਰ ਹਰ ਨਾਮ ਧਨ ਪਾਇਆ ਜਾਂ ਨਾਨਕ ਗੁਰਮੁਖ ਭਾਖ ਮਾਰੂ ਮਹੱਲਾ ਚੌਥਾ ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਭਗਤ ਭਰੇ ਭੰਡਾਰਾ ਗੁਰਮੁਖ ਰਾਮ ਕਰੇ ਨਿਸਤਾਰਾ ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ ਸੋ ਹਰ ਕੇ ਗੁਣ ਗਾਵੈ ਜੀਓ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੈ ਸਦਾ ਸਦਾ ਸੰਭਾਲੀ ਹਰ ਹਰ ਨਾਮ ਜਪੋ ਮੇਰੇ ਜੀੜੇ

ਹਰ ਸਤਿ ਮੇਰਾ ਮਨ ਭਾਵੈ ਜੀਉ। ਨਵੈ ਸਿੱਧ ਸਰਵੇ ਪਵਿੱਤਰਾ, ਬੋਲ ਹਰ ਨਾਮ ਪਵਿੱਤਰ ਸਭ ਕਿਤਾ। ਜੇ ਹਰ ਸੋ ਪ੍ਰਸੰਨ ਹੋਵੈ, ਮੇਰਾ ਸੁਆਮੀ ਹਰ ਸਿਮਤ ਮਲ ਲੈ ਜਾਵੈ ਜੀਉ। ਮਾਇਆ ਮੋਹ ਬਿਖ ਮਹਿ ਭਾਰੀ, ਕਿਉਂ ਤਰੀਆ ਦੁੱਤਰ ਸੰਸਾਰੀ। ਸਤਿਗੁਰ ਬੋਇਸ ਦੀ ਪ੍ਰਭ ਸਾਚਾ, ਜਪ ਹਰ ਹਰ ਪਾਰ ਲੰਘਾਵੈ ਜੀਉ। ਤੂੰ ਸਰਬੱਤਰ ਤੇਰਾ ਸਭ ਕੋਈ, ਜੋ ਤੂੰ

ਕਾਟੀ ਹਰ ਤੀਰੀ ਹਰ ਧਨ ਰਾਖੋ ਹਰ ਧਨ ਸੰਚੋ ਹਰ ਚਲਦਿਆਂ ਨਾਲ ਸਖਾਈ ਜੀਓ ਜਿਸਨੂੰ ਕਿਰਪਾ ਕਰੀ ਸੂ ਧਿਆਵੈ ਨਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੈ ਗੁਰ ਪ੍ਰਸਾਦੀ ਹਰ ਰਸ ਆਵੈ ਜਪ ਹਰ ਹਰ ਪਾਰ ਲੰਘਾਈ ਜੀਓ ਰਹਾਉ ਨਿਰਭਉ ਨਿਰੰਕਾਰ ਸਤਨਾਮ ਜਗਮੈ ਸ੍ਰੇਸ਼ਟ ਉੱਤਮ ਕਾਮ ਦੁਸ਼ਮਣ ਦੂਤ ਜਮ ਕਾਲਠੇ ਮਾਰੋ ਹਰ ਸੇਵਕ ਨੇਲ ਨਾ ਜਾਈ ਜੀਓ ਜਿਸ ਉੱਪਰ ਹਰ ਕਾ ਮਨ ਮਾਨਿਆ ਸੋ ਸੇਵਕ ਚਉ ਜੁਗ ਚਉ ਕੁੰਟ ਜਾਣਿਆ ਜੇ ਉਸਕਾ ਬੁਰਾ ਕਹੈ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਓ ਸਭ ਮੈਂ ਏਕ ਨਿਰੰਜਨ ਕਰਤਾ ਸਭ ਕਰ ਕਰ ਵੇਖੇ ਆਪਣੇ ਚਲਤਾ ਜਿਸ ਹਰ ਰਾਕੈ ਤਿਸ ਕੌਣ ਮਾਰਿਆ ਜਿਸ ਕਰਤਾ ਆਪ ਛਡਾਈ ਜੀਓ ਹੋ ਅਣਦਿਨ ਨਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਭੇ ਨਿਸਤਾਰੇ ਦਸ ਅੱਠ ਚਾਰ ਵੇਦ ਸਭ ਪੁੱਛੋ ਜਲ ਨਾਨਕ ਨਾਮ ਛਡਾਈ ਜੀਓ ਮਾਰੂ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡਰ ਪੈ ਧਰਤ ਆਕਾਸ ਨਖਿਅਤਰਾ ਸਿਰੀ ਉੱਪਰ ਅਮਰ ਕਰਾਰਾ ਪਾਉਣ ਪਾਣੀ ਬੈ ਸੰਤਰ ਡਰ ਪੈ ਇੰਦਰ ਵਿਚਾਰਾ ਏਕਾ ਨਿਰਭਉ ਬਾ ਸੁਣੀ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰਮਿਲ ਗਾਇ ਗੁਣੀ ਰਹਾਉ ਦੇਹ ਧਾਰਾ ਦੇਵਾ ਡਰ ਪੈ ਸਿੱਧ ਸਾਧ ਡਰ ਮੋਇਆ ਲਖ ਚੌਰਾਸੀ ਮਰ ਮਰ ਜਨਮੇ ਫਿਰ ਫਿਰ ਜੋ ਨੀ ਜੋਇਆ ਰਾਜਸ ਸਾਤਕ ਤਾਮਸ ਡਰ ਪੈ ਕੀਤੇ ਰੂਪ ਪਾਇਆ ਛਲ ਬਪਰੀਏ ਕੌਲਾ ਡਰ ਪੈ ਅਤ ਡਰ ਪੈ ਧਰਮ ਰਾਇਆ ਸਗਲ ਸਮਗਰੀ ਡਰੇ

ਸਗਲੇ ਕੁੱਲ ਉਜਾਰੀ ਕੌਣ ਪਰਾਧ ਬਤਾਉ ਆਪਣੀ ਮਿਥਿਆ ਮੋਹ ਮਗਨਾਰੀ ਆਇਓ ਸਾਮ ਨਾਨਕੋਟ ਹਰ ਕੀ ਲੀਜੈ ਭੁਜਾ ਪਸਾਰੀ ਮਾਰੂ ਮਹੱਲਾ ਪੰਜਵਾਂ ਵੇਤਨ ਵਿਤ ਭ੍ਰਮਿਓ ਪਉ ਭਾਤੀ ਅਣਕ ਜਤਨ ਕਰ ਧਾਈ ਜੋ ਜੋ ਕਰਮ ਕੀਏ ਹਉ ਹਉ ਮੈਂ ਤੇਤੇ ਭਏ ਅਜਾਏ ਅਵਰ ਦਿਨ ਕਾਹੂ ਕਾਜ ਨਾ ਲਾਏ ਸੋ ਦਿਨ ਮੌਕੋ ਦੀਜੀ ਪ੍ਰਭ ਜੀਓ ਜਾ ਦਿਨ ਹਰ ਜਸ ਗਾਏ ਰਹਾ ਪੁੱਤਰ ਕਲੱਤਰ ਗੈ ਦੇਖ ਪਸਾਰਾ ਇਸ ਹੀ ਮੈਂ ਉਰਝਾਏ ਮਾਇਆ ਮਦ ਚਾਖ ਭਏ ਉਦਮਾ ਤੇ ਹਰ ਹਰ ਕਬੂ ਨਾ ਗਾਏ ਇਹ ਬਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਾ ਤਾਰ ਵੱਡੀ ਪ੍ਰਭ ਸਮਰਥ ਮਾਂਗਣ ਕਉ ਦਾਨ ਆਏ ਤਿਆਗਿਓ ਸਗਲਾ ਮਾਨ ਮਹਿਤਾ ਦਾਸ ਰੇਨ ਸਰਨਾਈ ਕਉ ਨਾਨਕ ਹਰ ਮੇਰੇ ਮਿਲ ਭਈ ਏਕੈ ਮਹਾ ਆਨੰਦ ਸੁਖ ਪਾਏ ਮਾਰੂ ਮਹੱਲਾ ਪੰਜਵਾਂ ਕਵਨ ਥਾਨ ਘੀਰਿਓ ਹੈ ਨਾਮਾ ਕਵਨ ਬਸਤ ਅਹੰਕਾਰਾ ਕਵਨ ਪੇਨ ਸੁਨ ਉੱਪਰ ਚੋਇਓ ਮੁਕਤੇ ਸੁਨ ਕਰ ਗਾਰਾ ਸੁਨੋ ਰੇ ਤੂੰ ਕੌਣ ਕਹਾ ਤੇ ਆਇਓ ਕੇਤੀ ਨਾ ਜਾਣੂ ਕੇਤਿਕ ਮੁਦਤ ਚਲਤੇ ਖਬਰ ਨਾ ਪਾਇ ਰਹਾਉ ਸਹਿਨ ਸੀਤ ਪਵਨ ਯਾਰ ਪਾਣੀ ਬਸਦਾ ਖਿਮਾ ਨਿਭਰਾਤੀ ਪੰਚ ਤਤ ਮਿਲ ਭਇਓ ਸੰਜੋਗਾ ਇਨ ਮੈਂ ਕਵਨ ਦੁਰਾਤੀ ਜਿਨ ਰਚ ਰਚਿਆ ਪੁਰਖ ਬਿਦਾਤਾ ਨਾਲੇ ਹਉ ਮੈਂ ਪਾਈ ਜਨਮ ਵਰਨੂ ਸਹੀ ਕੋ ਹੈ ਰੇ ਉਹ ਆਇਆ ਵੈ ਜਾਈ ਵਰਨ ਕੇ ਨਾਹੀ ਕਸ ਕਰਨ ਰਚਨਾ ਮਿਥਿਆ ਸਗਲ ਪਸਾਰਾ

ਆਗਿਆ ਮੈਂ ਭੂਖ ਸੋਈ ਕਰ ਸੂਖਾ ਸੋ ਘਰ ਕ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥਾ ਲਾ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕ ਕਉ ਸਵਰੇ ਹਲਟ ਪਲਾਤਾ ਧਨ ਸੇਵਕ ਸਫਲੋ ਆਇਆ ਜਿਨ ਨਾਨਕ ਖਸਮ ਪਛਾਤਾ ਮਾਰੂ ਮਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਆਪ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਬਿਦਾਤਾ ਸੰਤਨ ਕੀ ਸਰਨਾਈ ਰਹਾਓ ਕਾਮ ਕ੍ਰੋਧ ਡੋਭ ਮੋਹ ਨਿਵਾਰੇ ਨਿਵਰੇ ਸਗਲ ਬਹਿ ਰਾਈ ਸਦਾ ਹਜੂਰ ਹਾਜ਼ਰ ਹੈ ਨਾਜਰ ਕਤੇ ਨਾ ਭਇਓ ਦੁਰਾਈ ਸੁਖ ਸੀਤਲ ਸਰਦਾ ਸਾ ਪੂਰੀ ਹੋਏ ਸੰਸਹਾਈ ਪਾਵਨ ਪਤ ਕੀਨੇ ਖਿਨ ਭੀਤਰ ਮਹਿਮਾ ਕਥਨ ਨਾ ਜਾਏ ਨਿਰਭਉ ਭਏ ਸਗਲ ਭੈ ਖੋਏ ਗੋਬਿੰਦ ਚਰਨੋ ਟਾਈ ਨਾਨਕ ਜਸ ਗਾਵੇ ਠਾਕੁਰ ਕਾ ਰਹਿਣ ਦਿਨ ਸਲਿਵ ਲਾਈ ਮਾਰੂ ਮਹੱਲਾ ਪੰਜਵਾਂ ਸੋ ਸਮਰੱਥ ਸਰਬ ਗੁਣ ਨਾਇਕ ਤਿਸਕੋ ਕਬੋ ਨਾ ਗਾਵ ਸਰੀ ਛੋੜ ਜਾਏ ਖਿਨ ਭੀਤਰ ਤਾਕੋ ਆਕੋ ਫਿਰ ਪ੍ਰਤਾਪ ਸਰੀ ਆਪਣੇ ਪ੍ਰਭ ਕਿਉਂ ਕਿਉਂ ਨਾ ਸਮਾਰ ਸਰੀ ਬੈਰੀ ਸੰਗ ਰੰਗ ਰਸ ਰਚਿਆ ਤਿਸ ਕਿਉਂ ਜੀਰਾ ਜਾਰ ਸਰੀ ਰਹਾਓ ਜਾ ਕੈ ਨਾਮ ਸੁਣਿਆ ਜਮ ਛੋਟੈ ਤਾ ਕਿ ਸਰਨ ਨਾ ਪਾਵ ਸਰੀ ਕਾਢ ਦੇ ਸਿਆਲ ਬਪਰੇ ਕਹੋ ਤਾ ਕਿ ਓਟ ਟਿਕਾਵ ਸਰੇ ਜਿਸਕਾ ਜਾਸ ਸੁਨਤ ਭਵ ਕਰੀਐ ਤਾ ਸਿਓ ਰੰਗ ਨਾ ਲਾਵ ਸਰੇ ਥੋਰੀ ਬਾਤ ਅਲਪ ਸੁਪਨੇ ਕੀ ਬਹੁਰ ਬੋਰ ਅਟਕਾਵ ਸਰੇ ਭਇਓ ਪ੍ਰਸਾਦ ਕਿਰਪਾ ਨਿਤ ਠਾਕੁਰ ਸੰਤ ਸੰਗ ਪਤ ਪਾਈ ਕਹੋ ਨਾਨਕ ਪ੍ਰਿਆ ਗੁਣ ਭ੍ਰਮ ਝੂਟਾ ਜੋ ਪ੍ਰਭ ਭਏ ਸਹਾਈ ਮਾਰੂ ਮਹੱਲਾ ਪੰਜਵਾ ਅੰਤਰ ਜਾਮੀ ਸਾਬਿਤ ਜਾਣੈ ਤਿਸ ਤੇ ਕਹਾਂ ਦੁਲਾਰਿਓ ਹਸਤ ਪਾਵ ਚਰੇ ਖਿਨ ਭੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ ਰਾਮ ਵਿਸਾਰਿਓ ਲੂਣ ਖਾਏ ਕਰੀ ਹਰਾਮ ਖੋਰੀ ਪੇਖਤ ਨੈਣ ਵਿਦਾਰਿਓ ਰਹਾਓ ਅਸਾਧ ਰੋਗ ਉਪਜਿਓ ਤਨ ਭੀਤਰ ਤਰਤਨਾ ਕਾਹੂ ਤਾਰਿਓ ਪ੍ਰਭ ਬਿਸਤ ਮਹਾਂ ਦੁਖ ਪਾ

ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾਓ ਜਾ ਕੈ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਕਹਿਓ ਸਾਚਾ ਸੋਏ ਸੁਖ ਪਾਇਆ ਫਿਰ ਦੁਖ ਨਾ ਹੋਏ ਮਾਰੂ ਮਹੱਲਾ ਪੰਜਵਾ ਘਰ ਤੀਜਾ

ਅਰਥ ਹੋਏ ਤੁਮ ਪਾਵਰ ਦਲਭ ਜਨਮ ਕਾਰਥ ਰੇ ਨਰ ਐਸੀ ਕਰੇ ਇਆਨਤ ਤਜ ਸਾਰੰਗ ਧਰ ਭ੍ਰਮ ਤੂੰ ਭੁੱਲਾ ਮੋਹਿ ਲਪਟਿਓ ਦਾਸੀ ਸੰਗ ਸਾਨਤ ਰਹਾਉ ਧਰਨੀ ਧਰ ਤਿਆਗ ਨੀਚ ਕੁਲ ਸੇਵੇ ਹਉ ਹਉ ਕਰਤ ਬਿਹਾਵਤ ਫੋਕਟ ਕਰਮ ਕਰੇ ਅਗਿਆਨੀ ਮਾਨੁਖ ਅੰਧ ਕਹਾਵਤ ਸਤ ਹੁਤਾ ਸਤ ਕਰ ਮਾਨਿਆ ਜੋ ਬਿਨਸਤ ਸੋ ਨਿਹਚਲ ਜਾਣਤ ਪਾਰਕੀ ਕੋ ਆਪਣੀ ਕਰ ਪਕਰੀ ਐਸੇ ਭੂਲ ਪੁਲਾਨਥ ਖੱਤਰੀ ਬ੍ਰਾਹਮਣ ਸੂਦ ਵੈ ਸਭ ਏਕੈ ਨਾਮ ਤਰਾਨਥ ਗੁਰ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੈ ਸੋ ਪਾਰ ਪ੍ਰਾਂਤ ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਡਹਕਾਵੇ ਮਨ ਖਾਏ ਵਿਸਾਰ ਹਰ ਜੀਵ ਬਿਖੈ ਭੋਗੈ ਤਪਤ ਥੰਮ ਗਲ ਲਾਏ ਦੀ ਨਰਕਾਏ ਪਰ ਗ੍ਰਹਿ ਜਾਏ ਕੁਚਲ ਕੁਰ ਕਾਮ ਗਰਦ ਤੁਮ ਨਹੀਂ ਸੁਣਿਓ ਧਰਮ ਰਾਏ ਰਹਾਉ ਬਿਕਾਰ ਪਾਥਰ ਗਲੇ ਬਾਦੇ ਨਿੰਦ ਕੋਟ ਸਿਰਾਏ ਮਹਾਸਾਗਰ ਸਮੁੰਦ ਲੰਘਣਾ ਪਾਰ ਨਾ ਪਰਨਾ ਜਾਏ ਕਾਮ ਕ੍ਰੋਧ ਡੋਭ ਮੋਹ ਵਿਆਪਿਓ ਨੇਤਰ ਰੱਖੇ ਫਿਰਾਏ ਸੀਸੂ ਠਾਵ ਨਾ ਕਬਹੁ ਮਿਲੀ ਮਹਾਂ ਦੁੱਤਰ ਮਾਏ ਸੂਰ ਮੁਕਤਾ ਸਸ਼ੀ ਬ੍ਰਹਮ ਸਸ਼ੀ ਮੁਕਤਾ ਬ੍ਰਹਮ ਗਿਆਨੀ ਅਲ ਪਾਏ ਸੁਭਾਵੰਤ ਜੈਸੀ ਬੈਸੰਤਰ ਲਿਪਤ ਸਦਾ ਨਿਰਮਲਾਏ ਜਿਸ ਕਰਮ ਖੁੱਲਿਆ ਸਲਹਿਆ ਪੜਦਾ ਜਿਨ ਗੁਰ ਪੈ ਮੰਨਿਆ ਸੁਭਾਏ ਗੁਰਮੰਤਰ ਔਖਦ ਨਾਮ ਦੀਨਾ ਜਾਂ ਨਾਨਕ ਸੰਕਟ ਜੋ ਨ ਪਾਈ ਰੇ ਨਰ ਇਨ ਵਿਦ ਪਾਰ ਪਰਾਏ ਧਿਆਏ ਹਰ ਜੀਉ ਹੋਏ ਮ੍ਰਿਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ ਮਹੱਲਾ ਪੰਜਵਾ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮੈਂ ਦਿਖਾਇਆ ਥਾ ਅਨਪੋ ਚਦ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜ ਨ ਕਤਹੂ।

ਮਿਲ ਸਾਧੂ ਕਤ ਕਥਾਇਆ ਥਾ, ਅਨਦ ਸਬਦ ਦਸਮ ਦੁਆਰ ਵਜੂ ਤੈ, ਅੰਮ੍ਰਿਤ ਨਾਮ ਚੁਆਇਆ ਥਾ, ਤੋਟ ਨਾਹੀ ਮਨ ਤ੍ਰਿਸ਼ਨਾ ਬੂਜੀ, ਅਖੁੱਟ ਭੰਡਾਰ ਸਮਾਇਆ ਥਾ, ਚਰਨ ਚਰਨ ਚਰਨ ਗੁਰ ਸੇਵੇ, ਅਗੜ ਘੜਿਓ ਰਸ ਪਾਇਆ ਥਾ, ਸਹਿਜੀ ਆਵਾ ਸਹਿਜੀ ਜਾਵੈ, ਸਹਿਜੇ ਮਨ ਕੇ ਲਾਇਆ ਥਾ, ਕਹੋ ਨਾਨਕ ਭਰਮ ਗੁਰ ਖੋਇਆ ਥਾ।

ਹੋਈਐ ਫਲ ਨਾ ਫੁੱਲੈ ਤਾਹੇ ਰੇ ਮਨ ਵੱਤਰ ਬੀਜਨ ਨਾਓ ਬੋਏ ਖੇਤੀ ਲਾਏ ਮਨੁਆ ਭਲੋ ਸਮੋ ਸੁਭਾਓ ਰਹਾਏ ਕੋਇ ਖੈੜਾ ਭਰਮ ਮਨ ਕਾ ਸਤਿਗੁਰ ਸਰਨੀ ਜਾਈ ਕਰਮ ਜਿਸਕੋ ਧਰੋ ਲਿਖਿਆ ਸੋਈ ਕਾਰ ਕਮਾਏ ਭਾਓ ਲਾਗਾ ਗੋਬਿੰਦ ਸਿਓ ਘਾਲ ਪਾਈ ਖਾਏ ਖੇਤ ਮੇਰਾ ਜੰਮਿਆ ਨਿਖੁੱਟ ਨਾ ਕਬਹੂ ਜਾਏ ਪਾਇਆ ਅਮੋਲ ਪਦਾਰਥੋ ਛੋੜ ਨਾ ਕਤਹੂ ਜਾਏ ਕਉ ਨਾਨ ਸੁਖ ਪਾਇਆ ਤੇ ਪਰਹੇ ਆਗਾਏ ਮਾਰੂ ਮਹੱਲਾ ਪੰਜਵਾ ਪੁੱਟੋ ਆਂਡਾ ਭਰਮ ਕਾ ਮਣੇ ਭਇਆ ਪਰਗਾਸ ਕਾਟੀ ਬੇਰੀ ਪਗੇ ਤੇ ਗੁਰਕੀਨੀ ਬੰਦ ਖਲਾਸ ਆਵਨ ਜਾਨ ਰਹਿਓ ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ ਰਹਾਓ ਜਪ ਤੇ ਸਾਧੂ ਸੰਗ ਭਇਆ ਤੋ ਛੋੜ ਗਏ ਨਿਗਹਾਰ ਜਿਸਕੀ ਅਟਕ ਤਿਸ ਤੇ ਛੁੱਟੀ ਤੋ ਕਹਾ ਕਰੈ ਕੋਟ ਵਾਰ ਚੁੱਕਾ ਭਾਰਾ ਕਰਮ ਕਾ ਹੋਏ ਨੇ ਕਰਮਾ ਸਾਗਰ ਤੇ ਕੰਢਾ ਚੜੇ ਗੁਰ ਕੀਨੇ ਧਰਮਾ ਸੱਚ ਥਾਨ ਸੱਚ ਬੈਠਕਾ ਸੱਚ ਸਵਾਉ ਬਣਾਇਆ ਸੱਚ ਪੂੰਜੀ ਸੱਚ ਵੱਖਰੋ ਨਾਨਕ ਘਰ ਪਾਇਆ ਮਾਰੂ ਮਹੱਲਾ ਪੰਜਵਾ ਬੇਦ ਪੁਕਾਰੇ ਮੁਕਤੀ ਪੰਡਤ ਕਾ ਮਾਮਨ ਕਾ ਮਾਠਾ ਮੋਨੀ ਹੋਏ ਬੈਠਾ ਏਕਾਂਤੀ ਹਿਰਦਾ ਕਲਪਨ ਗਾਠਾ ਹੋਏ ਉਦਾਸੀ ਗ੍ਰਹਿ ਤਜ ਚੱਲਿਓ ਚੁਟਕੈ ਨਾ ਹੀ ਨਾਠਾ ਜੀ ਕੀ ਕੈਪਾ ਬਾਤ ਕਹਾ ਆਪ ਮੁਕਤ ਮੋਕੋ ਪ੍ਰਭ ਮੇਲੀ ਐਸੋ ਕਹਾ ਲਹਾ ਰਹਾਓ ਤਪਸੀ ਕਰ ਕੈ ਦੇ ਹੀ ਸਾਦੀ ਮਨੁਆ ਦਹਿ ਦਿਸ ਧਾਨਾ ਬ੍ਰਹਮ ਚੱਜ ਕੀਨਾ ਹਿਰਦੈ ਭਇਆ ਗੁਮਾਨਾ ਸੰਨਿਆਸੀ ਹੋਏ ਕੈ ਤੀਰਥ ਭ੍ਰਮਿਓ ਉਸ ਮੈਂ ਕ੍ਰੋਧ ਬੇਗਾਨਾ ਘੂੰਗੁਰ ਬਾਦ ਭਈ ਰਾਮਦਾਸਾ ਰੋਟੀਨ ਕੇ ਉਪਾਵਾ ਬਰਤ ਨੇਮ ਕਰਮ ਖੱਟ ਕੀਨੇ ਬਾਹਰ ਭੇਖ ਦਿਖਾਵਾ ਗੀਤ ਨਾਦ ਮੁਖ ਰਾਗ ਲਾਪੇ ਮਨ ਨਹੀਂ ਹਰ ਹਰ ਗਾਵਾ ਹਰਕ ਸੋਗ ਲੋ ਮੋ ਰਹਿਤ ਹੈ ਨਿਰਮਲ ਹਰ ਕੀ ਸੰਤਾ ਤਿਨਕੀ ਧੂੜ ਪਾਏ ਮਨ ਮੇਰਾ ਜਾ ਦਿਆ ਕਰੀ ਭਗਵੰਤਾ ਕਉ ਨਾਨ ਗੁਰ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇਆ ਸਭ ਕੀ ਜਾਣੈ ਮੇਰੇ ਜੀ ਕਾ ਪ੍ਰੀਤਮ ਵਿਸਰ ਗਏ ਬਕ ਬਾਇਆ।

0: ਸਤਿਗੁਰ ਹੀ ਪਤ ਰਾਖ ਕੀਤਾ ਵੇ ਸਭ ਤਬ ਹੀ ਪਤ ਪੂਰੀ ਬਿਸਰਤ ਰਲੀਆ ਖਾ ਕਰ ਹਾਓ
1: ਮਾਇਆ ਰੰਗ ਬੇਰੰਗ ਕਿਨੈ ਮੈਂ ਜਿਉਂ ਬਾਦਰ ਕੀ ਛਾਇਆ ਸੀ ਲਾਲ ਪਈ ਗੁਰੇ ਰੰਗ ਰਾਤੀ ਜਿਨ ਗੁਰ ਮਿਲ ਹਰ ਹਰ ਗਾਇਆ ਪੂਜ ਮੂਜ ਅਪਾਰ ਸੁਵਾਮੀ ਅਗਮ ਦਰਬਾਰਾ ਨਾਮੋ ਵਡਿਆਈ ਸੁਬੈ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ ਵਣ ਤ੍ਰਿਣ ਤ੍ਰਿਪਵਣ ਪਾਣੀ ਚਾਰ ਵੇਦ ਚਾਰੀ ਖਾਣੀ

ਸੋ ਮਿਲਿਆ ਜੀ ਹਰ ਮਨ ਪਾਇਆ, ਸੋ ਭੁਲਾ ਜੇ ਪ੍ਰਭੂ ਭੁਲਾਇਆ, ਨਹਿ ਆਪਹ ਮੂਰਖ ਗਿਆਨੀ, ਜੇ ਕਰਾਵੈ ਸੋ ਨਾਮ ਵਖਾਨੀ।

ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਕਰਕੇ ਸੰਚੀ ਅੰਤ ਕੀ ਬਾਰ ਸਗਲ ਦੇਸ਼ ਅਲੀਆ ਨਿਰਭਉ ਨਿਰੰਕਾਰ ਦਇਆਲੀਆ।

परमेश्वर वरुण दूजा भाई है जिसने जागर दसकी सेवा सद भतीजा लख भेवा भगतां का गुणकारी करता बख्शरे वड्याई है देंदे तोड़ना आवे साचे लै लै मुकर पाउंदे काचे मूल न बूझे सजन रिजा दूजा परम भलाई है ਗੁਰਮੁਖ ਜਾਗ ਰਹੇ ਦਿਨ ਰਾਤੀ ਸਾਚੇ ਗਿਰੇ ਗੁਰਮੁਖ ਜਾਤੀ ਮਰਮੁ ਸੋਇ ਰਹੇ ਸੋ ਟੂਟੇ ਗੁਰਮੁਖ ਸਾਬਤ ਭਾਈ ਹੈ ਕੂੜੇ ਆਵੇ ਕੂੜੇ ਜਾਵੇ ਕੂੜੇ ਰਾਤੀ ਕੂੜ ਕਮਾਵੇ ਸਦ ਮਰੇ ਸੋ ਦਰਗਹਿ ਪੈਂਦੇ ਗੁਰਮੁਖ ਸੁਰ ਸਮਾਈ ਹੈ ਕੂੜ ਮੁੱਠੀ ਠੱਗੀ ਠਗਵਾੜੀ ਜਿਉਂਵਾੜੀ ਉਜਾੜ ਉਜਾੜੀ ਨਾ ਬਿਨਾ ਕਿਸ ਸਾਧਨ ਲਾਗੇ ਹਰ ਬਿਸਰੈ ਦੁੱਖ ਪਾਈ ਹੈ ਭੋਜਨ ਸਜ ਮਿਲਾ ਗਾਈ ਨਾ ਵਰਤਨ ਸਾਚੀ ਵਡਿਆਈ ਚੀਨਾ ਆ ਪਛਾਣੇ ਸੋਈ ਜੋਤੀ ਜੋਤ ਮਿਲਾਈ ਹੈ ਨਾ ਭੁੱਲੀ ਚੋਟਾਂ ਖਾਏ ਬਹੁ ਸਿਆਣਾ ਭਰਮ ਨਾ ਜਾਏ ਭਾਜਪਨ ਅਚੇਤਨਾ ਚੇਤੇ ਅਜਗਰ ਭਾਰ ਲਦਾਈ ਹੈ ਬਿਨੂ ਬਾਦ ਭਰੋਤਾ ਕੋਈ ਨਾਹੀ ਮੈਂ ਦੇਖਾ ਲਿਹੋ ਤੇ ਸਲਾਈ ਮੰਤਨ ਅਰਗ ਮਿਲਾ ਜਗ ਜੀਵਨ ਹਰ ਸੁਗਣਤ ਬਣਾਈ ਹੈ ਪ੍ਰਭ ਕੀ ਕਦਮੇ ਤੇ ਕੋਈ ਨਾ ਪਾਵੇ ਜੀਵ ਕੋ ਵੱਡਾ ਕਹਾਏ ਵਡਾਈ ਖਾਵੇ ਸਾਜ ਸਾਹਿਬ ਤੋੜਨਾ ਦਾਤੀ ਸਗਲ ਕਿਸੇ ਪਾਈ ਹੈ ਵੱਡੀ ਵਡਿਆਈ ਵੇ ਪਰਵਾਹੇ ਆਪ ਪਾਏ ਦਾਂ ਸਮਾਇ ਆਪ ਦਿਆ ਦੂਰ ਨਹੀਂ ਦਾਤਾ ਮਿਲਿਆ ਸਹਿਜ ਰਜਾਈ ਏਕ ਸੋ ਗੀਕ ਰੂਪ ਵੇ ਆਪੇ ਜੋ ਕੁਝ ਕਰੇ ਸੋ ਆਪੇ ਆਪੇ ਭਗਤ ਭਾਵ ਗੁਰ ਕੀਮਤ ਪੂਰੀ ਅਨ ਸਭ ਲਖਾਈ ਏਕ ਨਾਂਗੇ ਭੁੱਖੇ ਭਵੈ ਭਵਾਏ ਇੱਕ ਹੱਠ ਕਰ ਮਰਹਿ ਨਾ ਕੀਮਤ ਪਾਏ ਗਦ ਅਵਗਤ ਕਿਸਾਰ ਨਾ ਜਾਣੈ ਬੂਝੈ ਸ਼ਬਦ ਕਮਾਈ ਹੈ ਏਕ ਤੀਰਥ ਨਹਾਵੈ ਅੰਨ ਨਾ ਖਾਵੈ ਇੱਕ ਅਗਨ ਜਲਾਵੈ ਦੇਖ ਪਾਵੈ ਰਾਮ ਨਾਮ ਬਿਨ ਮੁਕਤ ਨਾ ਹੋਈ ਕਿਦ ਵਿਦ ਪਾਰ ਲੰਘਾਈ ਹੈ ਗੁਰਮੁਖ ਛੋਟੈ ਉਜੜ ਜਾਈ ਮਰਮੁ ਰਾਮ ਨਾ ਜਪਿਆ ਵਾਈ ਪਾਚ ਪਰ ਬੂਢੈ ਕੂੜ ਕਮਾਵੈ ਕੂੜ ਕਾਲ ਪੈ ਰਾਈ ਹੈ ਹੁਕਮੇ ਆਵੈ ਹੁਕਮੇ ਜਾਏ ਹੁਕਮੇ ਪੁੱਜੈ ਹੁਕਮ ਸੋ ਸਾ ਸਮਾਵੈ ਨਾਨਕ ਸਾਜ ਮੇਰਾ ਮਨ ਭਾਵੈ ਗੁਰਮੁਖ ਕਾਲ ਕਮਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਧਾਤਾ ਜਨੇ ਆਪੇ ਆਪ ਪਾਏ ਪਛਾਤਾ ਆਪੇ ਸਤਿਗੁਰ ਆਪੇ ਸੇਵਕ ਆਪੇ ਸ੍ਰਿਸ਼ਟ ਪਾਈ ਹੈ ਆਪੇ ਨੇੜੇ ਨਾ ਹਿੰਦੂ ਰੇ ਪੂਜੈ ਗੁਰਮੁਖ ਸੇ ਜਨ ਪੂਰੇ ਤਿਨਕੀ ਸੰਗਤ ਜਨ ਸਲਾਹ ਗੁਰਸੰਗਤ ਇਹ ਵਡਾਈ ਹੈ ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵੈ ਰਸਨ ਰਸੇਰੇ ਉਸਤਤ ਕਰੇ ਪਰ ਹਰ ਦੁਖ ਦਾਲਤ ਜਿਨਾ ਹੀ ਚਿੰਤ ਪਰਾਈ ਹੈ ਉਹ ਜਾਗਤ ਰਹੇ ਨ ਸੁਤੇ ਦੀ ਸਹਿ ਸੰਗਤ ਪੁਰ ਤਾਰੇ ਸਾਹਿਬ ਪਰਿ ਸਹਿ ਕਰਮਲ ਮੈਲ ਨਾਹੀ ਤੇ ਨਿਰਮਲ ਹੋਏ ਰਹਿ ਹੈ ਭਗਤ ਲਿਵਲਾਈ ਹੈ ਪੂਜੋ ਹਰ ਜਨ ਸਤਿਗੁਰ ਬਾਣੀ ਜੋ ਬਨ ਸਾਸ ਦੇਵ ਪ੍ਰਾਣੀ ਆਜ ਕਾਰ ਮਰ ਜਾਈਆ ਪ੍ਰਾਣੀ ਹਰ ਜਪ ਜਪ ਹਿਰਦੈ ਧਿਆਈ ਹੈ ਛੋਟੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਉਛਾ ਹਾੜਾ ਸਾਗਤ ਕੂੜ ਭਜੈ ਮਨ ਹੋਮੈ ਦੁਹ ਮਾਰਗ ਭਜੈ ਬਚਾਈ ਹੈ।

ਜੀ ਸਤਿਗੁਰ ਸਰਨ ਪਰੋ ਤਾ ਪਰਿਉ ਤਰੀਆ ਭਗਲ ਭਾਈ ਹੈ ਆਗੈ ਬਿਮਲ ਨਦੀ ਅਗਨ ਵਿਖ ਝੀਲਾ ਤਥੈ ਵਰਨਾ ਕੋਈ ਜੀਉ ਕੇਲਾ ਭੜ ਭੜ ਅਗਨ ਸਾਗਰ ਦੇ ਲਹਿਰੀ ਭੜ ਦੁਜੈ ਮਨ ਮੁਕਤਾਈ ਹੈ ਗੁਰ ਪੈ ਮੁਕਤਾਨ ਦੇ ਭਾਨ ਅਜਨ ਪਾਇਆ ਸੋਈ ਵਿਦ ਜਾਣੈ ਜਿਨ ਪਾਇਆ ਤਿਨ ਪੁਛ ਭਾਈ ਸੁਖ ਸਤਿਗੁਰ ਸੇਵ ਕਮਾਈ ਹੈ ਗੁਰਬਿਨ ਵਰਤ ਮਰਹਿ ਪੇਕਾਰਾ ਜਮ ਸਿਰ ਮਾਰੇ ਖਰੇ ਖੁਆਰਾ ਬਾਂਦੇ ਮੁਕਤ ਨਾਹੀ ਨਰ ਨਿੰਦਕ ਡੁੱਬਿਆ ਨਿੰਦ ਪਰਾਈ ਹੈ ਬੋਲੋ ਸਾਚ ਪਛਾਣੋ ਅੰਦਰ ਦੂਰ ਨਾਹੀ ਦੇਖੋ ਕਰਨ ਅੰਦਰ ਬਿਘਨ ਨਾਹੀ ਗੁਰਮੁਖ ਤਰ ਤਾਰਿਓ ਭਗਤਰ ਪਾਰ ਲੰਘਾਈ ਹੈ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਵਨਾਸੀ ਨਾ ਜਿਉਂ ਮਰੈ ਨਾ ਮਾਰਿਆ ਜਾਹੀ ਕਰ ਦੇਖੈ ਸ਼ਬਦ ਰਜਾਈ ਹੈ ਉਹ ਨਿਰਮਲ ਹੈ ਨਾਹੀ ਦਿਆਰਾ ਆਪੇ ਤਖਤ ਬਹਿ ਸਤਿਆਰਾ ਸਾਗਰ ਕੂੜ ਬੰਦੇ ਬੰਦ ਪਵਾਈਐ ਮਰ ਜਨਮੈ ਆਈ ਜਾਈ ਹੈ ਗੁਰ ਕੀ ਸੇਵਕ ਸਤਿਗੁਰ ਪਿਆਰੇ ਓਏ ਵੈਸੇ ਤਖਤ ਸੋ ਸ਼ਬਦ ਵਿਚਾਰੇ ਤਤ ਲਹਿ ਅੰਤਰਗਤ ਜਾਣ ਹੈ ਸਤ ਸੰਗਤ ਸਾਜ ਵਡਾਈ ਹੈ ਆਤ ਰਜਨ ਪਿਤਰਾ ਤਾਰੇ ਸੰਗਤ ਮੁਗਲ ਸੋ ਪਾਰ ਤਾਰੇ ਨਾਨਕ ਤਿਸਕਾ ਲਾਲਾ ਗੋਲਾ ਜਨ ਗੁਰਮੁਖ ਹਰ ਲਿਵ ਲਾਈਏ ਮਾਰੂ ਮਹਲਾ ਪਹਿਲਾ ਕਿਤ ਜੁਗ ਵਰਤੇ ਗੁਬਾਰਾ ਤਾੜੀ ਦਾਈ ਅਪਰ ਪਾਰੈ ਧੁੰਦੂ ਕਾਰ ਨਿਰਾਲ ਬੈਠਾ ਨਾ ਤਦ ਧੁੰਦ ਨਾ ਤਦ ਧੰਦ ਪਸਾਰਾ ਹੈ ਜੁਗ ਸਰੀਰ ਤਿਨਾ ਵਿਰਤਾਏ ਜਿਉਂ ਤਿਸ ਭਾਣਾ ਤਿਵੈ ਚਲਾਏ ਤਿਸੈ ਸਰੀਰ ਨਾ ਦਿਸੈ ਕੋਈ ਆਪੇ ਅਵਰ ਪਾਰਾ ਹੈ ਜੁਗ ਤੇ ਬੂਝੋ ਜਗ ਚੁਤਿਆਰੇ ਘੜ ਘੜ ਵਰਤਾ ਉਦਰ ਬਜਾਰੇ ਜੁਗ ਜੁਗ ਏਕਾ ਏ ਕੀ ਵਰਤਾ ਕੋਈ ਬੂਝੈ ਗੁਰੂ ਵਿਚਾਰਾ ਹੈ ਬਿੰਦ ਰਗਤ ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਜੋ ਕਰੇ ਰੰਗ ਮਹਿਲੀ ਹੋਰ ਮਾਇਆ ਬਹੁ ਪਸਾਰਾ ਹੈ ਗਰਭ ਕੁੰਡਣ ਮੈਂ ਉਰ ਧਿਆਨੀ ਆਪੇ ਜਾਣਾ ਅੰਦਰ ਜਾਮੀ ਸਾਹ ਸਾਹ ਸਜ ਨਾਮ ਸੰਭਾਲੇ ਅੰਦਰ ਉਦਰ ਬੁਝਾਰਾ ਹੈ

ਸਾਧੋ ਤਿੰਨ ਹੀ ਲੀਆ ਭੁੱਲਾ ਰੋਗਣ ਹਾਰਾ ਹਿਮ ਭਾਰ ਜੋਗਨ ਮਰ ਜਾਹੇ ਕੇ ਕੀਜੈ ਮੇਰਾ ਮੇਰਾ ਕਰੋ ਵੀਜੈ ਮਾਇਆ ਕਾਰਨ ਰੋਏ ਵਿਗੁਚੈ ਤ੍ਰਿਕ ਜੀਵਨ ਸੰਸਾਰ ਆਏ ਕਾਲੀ ਹੁਕਣ ਧੋਲੇ ਆਏ ਵਿਣ ਨਾਵੈ ਗਤ ਗਿਆ ਗਵਾਏ ਦੁਰਮਤ ਅੰਦਲਾ ਬਿਨਸ ਬਿਨਾਸੈ ਮੁੱਠੇ ਰੋਏ ਪੁਕਾਰਾ ਹਿਮ ਆਪ ਵਿਚਾਰ ਨਾ ਰੋਵੈ ਕੋਈ ਸਤਿਗੁਰ ਮਿਲੈ ਤਾਂ ਸੋਜੀ ਹੋਈ ਬਿਨ ਗੁਰ ਪੱਜਰ ਕਪਾੜ ਨਾ ਖੁੱਲ ਹੈ ਸਬਦ ਮਿਲੈ ਨਿਸਤਾਰਾ ਹੈ ਬਿਰਤ ਭਿਆਤਨ ਛੀਜੈ ਜਹੀ ਰਾਵਨ ਜਪਈ ਅੰਤ ਸੁਨੇਹੀ ਰਾਨਾਮ ਸਾ ਚੱਲੈ ਮੁਕਾਲਾ ਦਰਗਹਿ ਝੂਠ ਖੁਆਰਾ ਹਿਮ ਨਾਮ ਸਾ ਚੱਲੈ ਕੂੜਿਆਰੋ ਆਵਤ ਜਾਤ ਪੜੈ ਸਿਰ ਸ਼ਾਰੋ ਸਾਹੁੜੈ ਕਰ ਵਾਸਨਾ ਪਾਏ ਪਈੜੈ ਸਿਰ ਮਾਰਾ ਹੈ ਖਾਜੈ ਪੈਜੈ ਰਲੀ ਕਰੀਜੈ ਬਿਨ ਆ ਭਗਤੀ ਬਾਦ ਮਰੀਜੈ ਸਾਰੇ ਅਵਸਰ ਕੀ ਸਾਰ ਨ ਜਾਣੈ ਜਾ ਮਾਰੇ ਕਿਆ ਚਾਰਾ ਹੈ ਪਰ ਵਿਰਤੀ ਨਰ ਵਿਰਤ ਪਛਾਣੈ ਗੁਰ ਕੈ ਸੰਗ ਸਬਦ ਘਰ ਆਣੈ ਕਿਸੇ ਮੰਦਾ ਆਖ ਨ ਚੱਲੈ ਸਜ ਖਰਾ ਸਜਿਆਰਾ ਹੈ ਸਾਜ ਬਿਨਾਂਦਰ ਸਿਜੈ ਨਾ ਕੋਈ ਸਾ ਸਬਦ ਪੈਜੈ ਪਾਤ ਹੋਈ ਆਪੇ ਬਖਸ਼ ਰਹੇ ਦਿਸ ਭਾਵ ਹੈ ਹਉਮੈ ਗਰਭ ਨਿਵਾਰਾ ਹੈ ਗੁਰ ਕਿਰਪਾ ਤੇ ਹੁਕਮ ਪਛਾਣੈ ਜੁਗਾ ਜੁਗੰਤਰ ਕੀਮਤ ਜਾਣੈ ਨਾਰੰਗ ਨਾਮ ਜਪੋ ਤਰ ਤਾਰੀ ਸਭ ਤਾਰੇ ਤਾਰਨ ਹਾਰਾ ਹੈ ਮਾਰੂ ਮਹੱਲਾ ਪਹਿਲਾ ਹਰ ਸਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦੀਆ ਸੁਰ ਸਮੋਈ ਸਰਬ ਜੀਆਂ ਪ੍ਰਤਪਾਸ ਮਾਲੇ ਸੁਵੰਤਰ ਦਾਨਾ ਬੀਨਾ ਹੇ ਗੁਰ ਸਰਵਰ ਹਮ ਹੰਸ ਪਿਆਰੇ ਸਾਗਰ ਮੈਂ ਰਤਨ ਲਾਲ ਬਹੁ ਸਾਰੇ ਮੋਤੀ ਮਾਣ ਹੀਰਾ ਹਰ ਜਸ ਗਾਵਦ ਮਨ ਤਨ ਭੀਨਾ ਹੇ

ਨੂੰ ਸੁਨੇ ਹੀ ਦਰਗਹਿ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗੁਣ ਕੀਨਾ ਹੈ ਸਤਿਗੁਰ ਦਾਤਾ ਮੁਕਤ ਕਰਾਏ ਸਭ ਰੋਗ ਵਾਏ ਅੰਮ੍ਰਿਤ ਰਸ ਪਾਏ ਜਮ ਜਗਾਦ ਨਾਹੀਂ ਕਰ ਲਾਗੈ ਜਿਸੇ ਅਗਨ ਬੁਝੀ ਠਰ ਸੀਨਾ ਹੈ ਕਾਇਆ ਹੰਸ ਪ੍ਰੀਤ ਬਹੁਤਾਰੀ ਹੋ ਜੋਗੀ ਪੁਰਖ ਹੋ ਸੁੰਦਰ ਨਾਰੀ ਐਨਸ ਭੁੱਗੈ ਜੋਜ ਵਿਨੋਦੀ ਉਠ ਚਲਦਾ ਮਤਾ ਨਾ ਕੀਨਾ ਹੈ ਸ੍ਰੇਸ਼ਟੋ ਪਾਏ ਰਹੇ ਪਵਛਾਜੈ ਪੌਣ ਪਾਣੀ ਬੈ ਸੁੰਦਰ ਗਾਜੈ ਮਨੁਆ ਡੋਲਾ ਤੂੰ ਸੰਗਤ ਮਿਲ ਸੋ ਪਾਏ ਜੋਗ ਸ਼ਕੀਨਾ ਹੈ ਨਾਮ ਸਾਰ ਦੋ ਦੁੱਖ ਸਹੀ ਹੈ ਹੁਕਮ ਪਿਆ ਚਰਣਾ ਕਿਉਂ ਰਹੀ ਹੈ ਨਰ ਕੂਹ ਮੈਂ ਗੋਤੇ ਖਾਵੈ ਜਿਉਂ ਜਲ ਤੇ ਬਾਹਰ ਮੀਨਾ ਹੈ ਚੌਰਾਸੀ ਨਰਗ ਸਾਗਤ ਕੋ ਗਾਈਐ ਜੈਸਾ ਕੀਚੈ ਤੈਸੋ ਪਾਈਐ ਸਤਿਗੁਰ ਬਾਜੋ ਮੁਕਤ ਨ ਹੋਈ ਕਿਰਤ ਬੰਦਾ ਗ੍ਰਸ ਦੀਨਾ ਹੈ ਖੰਡੇ ਧਾਰ ਗਲੀ ਅਲ ਭੀੜੀ ਲੇਖਾ ਲੀਜੈ ਦਿਲ ਜੋ ਪੀੜੀ ਮਾਤ ਪਿਤਾ ਕਲ ਅਤਰ ਸੁਧ ਬੇਲੀ ਨਾਏ ਬਿਨ ਹਰ ਰਸ ਮੁਕਤ ਨ ਕੀਨਾ ਹੈ ਮੀਤ ਸਖੇ ਕੇ ਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣ ਅੰਦਨ ਕੀਰਤਨ ਕੀ ਨਾ ਹੈ ਕੂੜ ਛੋੜ ਸਾਚੇ ਕੋ ਤਾਵ ਹੋ ਜੋ ਇੱਛੋ ਸੋਈ ਫਲ ਪਾਵ ਹੋ ਸਾਜ ਵੱਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸੌਦਾ ਕੀ ਨਾ ਹੈ ਹਰ ਹਰ ਨਾਮ ਵੱਖਰ ਲੈ ਚੱਲ ਹੋ ਦਰਸ਼ਨ ਪਾਵੋ ਸਹਿਜ ਮਹਿਲ ਹੋ ਗੁਰਮੁਖ ਖੋਜ ਲਹਿ ਜਨ ਪੂਰੇ ਉਹ ਸਮਦਰਸੀ ਚੀਨਾ ਹੈ ਪ੍ਰਭ ਬੇਅੰਤ ਗੁਰਮਤਿ ਕੋ ਪਾਵੈ ਗੁਰ ਕਾ ਸਬਦ ਮਨ ਕੋ ਸਮਝਾਵੈ ਸਤਿਗੁਰ ਕੀ ਬਾਣੀ ਸਤ ਸਤ ਕਰ ਮਨ ਹੋ ਇਹ ਆਤਮ ਰਾਮੈ ਲੀਨਾ ਹੈ ਨਾਰਦ ਸਾਰ ਸੇਵਕ ਤੇਰੇ ਤੇ ਭਵਨ ਸੇਵਕ ਵਡੋ ਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੂ ਕਾਰਨ ਕੀਨਾ ਹੈ ਇੱਕ ਦਰ ਸੇਵੈ ਦਰਦ ਮੰਜਾਏ ਦਰਗਹਿ ਪੈਂਦਾ ਸਤਿਗੁਰੂ ਛਡਾਏ ਹਉਮੈ ਬੰਧਨ ਸਤਿਗੁਰ ਤੋੜੇ ਚਿਤ ਚੰਚਲ ਚਲਣ ਨਾ ਦੀਨਾ ਹੈ ਸਤਿਗੁਰ ਮਿਰੋ ਚੀਨੂ ਬਿਦਸਾਈ ਜਿਤ ਪ੍ਰਭਾਵ ਹੋ ਗਣਤ ਨਾ ਕਾਈ ਹਉਮੈ ਮਾਰ ਕਰੋ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾ ਹੈ ਮਾਰੂ ਮਹੱਲਾ ਪਹਿਲਾ

ਗੁਰਮੁਖ ਸਾਧੂ ਸਰਨ ਤੁਮਾਰੀ, ਕਰ ਕਿਰਪਾ ਪ੍ਰਭ ਪਾਰ ਉਤਾਰੀ, ਅਗਨ ਪਾਣੀ ਸਾਗਰ ਆਦ ਗਹਿਰਾ, ਗੁਰ ਸਾਤ ਗੁਰ ਪਾਰ ਉਤਾਰਾ ਹੈ। ਮਾਨ ਮੁਖ ਅੰਦਲੇ ਸੋ ਜੀ ਨਾਹੀ, ਆਵਹਿ ਜਾਹੇ ਮਰੈ ਮਰ ਜਾਹੀ, ਪੂਰਵ ਲਿਖਿਆ ਲਿਖਨ ਮਿਟਈ, ਜਾਮ ਦਰ ਅੰਧ ਕੁਵਾਰਾ ਹੈ। ਇੱਕ ਆਵਹਿ ਜਾਵਹਿ ਘਰ ਵਾਸ ਨ ਪਾਵੈ, ਕਿਰਤ ਕੇ ਬਾਂਧੇ ਪਾਪ ਕਮਾਵਹਿ, ਅੰਦਰੇ ਸੋਜੀ ਪੂਜਨਾ ਕਾਏ, ਲੋਭ ਬੁਰਾ ਅਹੰਕਾਰ ਆਏ, ਫਿਰ ਬਿਨ ਕਿਆ ਤਿਸ ਤਨ ਸੀ ਗਾਰਾ, ਫਿਰ ਰਾਤੀ ਪਰ ਫਿਰ ਰਾਤੀ ਖਸਮ ਸਾਰਾ।

ਸੂਰਜ ਤਪੈ ਤੁਮ ਬਿਖ ਝਾਲਾ ਅਪਤ ਪਸ਼ੂ ਮਨ ਮੁਖ ਬੇਤਾਲਾ ਸਾ ਮਨਸਾ ਕੂੜ ਕਮਾਵੈ ਰੋਗ ਬੁਰਾ ਬੁਰਿਆ ਰਾਹੀ ਮਸਤਕ ਭਾਰ ਕਲਰ ਸਿਰਪਹਾਰਾ ਕਿਉ ਕਰ ਭਵਜਲ ਲੰਗਸ ਪਾਰਾ ਸਾਗੁਰ ਬਹੁਤ ਆਪ ਜੁਗਾ ਦੀ ਰਾਮ ਨਾਮ ਨਿਸਤਾਰਾ ਹਿਮ ਉਤਰ ਕਲੱਤਰ ਜਗ ਹੇਤ ਪਿਆਰਾ ਮਾਇਆ ਮੂੰਹ ਪਸਰਿਆ ਪਸਾਰਾ ਜਮ ਕੇ ਫਾਹੇ ਸਤਿਗੁਰ ਤੋੜੇ ਗੁਰਮੁ ਤਤ ਵਿਚਾਰਾ ਹੇ ਕੂੜ ਮੁੱਠੀ ਚਾਲਾ ਬਹੁਰਾਹੀ ਮਨ ਮੁਹ ਦਾਜਾ ਪੜ ਪੜ ਭਾਈ ਅੰਮ੍ਰਿਤ ਨਾਮ ਗੁਰੂ ਵਰਦਾਨਾ ਨਾਮ ਜਪੋ ਸੁਖ ਸਾਰਾ ਹੇ।

ਚਾਲੇ, ਸਤਿਗੁਰ ਬਾਝੋਂ ਪ੍ਰੀਤ ਨਾ ਉਪਜੈ, ਭਗਤ ਰਤੇ ਪਤੀਆ ਰਾਹੇ। ਸਾਗਰ ਮਾਇਆ ਕੋ ਬੋ ਧਾਵ ਹੈ, ਨਾਮ ਸਾਰ ਕਹਾ ਸੁਖ ਪਾਵ ਹੈ, ਤੇਰੇ ਗੁਣ ਅੰਤਰ ਖਪੈ ਖਪਾਵੈ, ਨਾਹੀ ਪਾਰ ਉਤਾਰਾ ਹਿਮ। ਕੂਕਰ ਸੁਕਰ ਕਹੀ ਹੈ ਕੂੜਿਆਰਾ, ਭੌਂਕ ਮਰੈ ਭਉ ਭਉ ਭਉ ਹਾਰਾ, ਮਨ ਤਨ ਝੂਠੇ ਕੂੜ ਕਮਾਵੈ, ਦੁਰਮਨ ਦਰਗਹਿ ਹਾਰਾ ਹੈ। ਸਤਿਗੁਰ ਮਿਲੈ ਤਾਂ ਮਨੁ ਟੇਕੈ, ਰਾਮ ਨਾਮ ਦੇ ਸਰਨ ਪਰੇਕੈ, ਹਰ ਧਨ ਨਾਮ ਮੋਲਕ ਦੇਵੈ, ਹਰ ਜਸ ਦਰਗਹਿ ਪਿਆਰਾ ਹੈ। ਰਾ ਨਾਮ ਸਾਧੂ ਸ਼ਰਨ ਆਈ, ਸਤਿਗੁਰ ਬਚਨ ਗਤ ਮਿਤ ਪਾਈ, ਨਾਨਕ ਹਰ ਜਬ ਹਰ ਮਨ ਮੇਰੇ, ਹਰ ਮੇਲੇ ਮਿਲਣ ਹਾਰਾ ਹੈ। ਮਾਰੂ ਮਹੱਲਾ ਪਹਿਲਾ, ਘਰ ਰਹੋ ਰੇ ਮਨ ਮੁਗਧਿਆਨੇ, ਰਾਮ ਜਬ ਅੰਤਰਗਤ ਧਿਆਨੇ, ਲਾਲ ਛੂੜ ਰਚੋ ਅਵਰੰ ਪਰ, ਪਵ ਮੁਕਤ ਦੁਆਰਾ ਹੈ। ਜਿਸ ਬਿਸਰਿਆ ਜਮ ਜੋਹਣ ਲਾਗੈ, ਸਭ ਸੁਖ ਜਾਏ ਦੁੱਖਾ ਫੁਨਿਆ ਗੈ, ਰਾਮ ਨਾਮ ਜਬ ਗੁਰਮੁਖ ਜੀ ਅੜੇ, ਪਰਮ ਤੱਤ ਵਿਚਾਰਾ ਹੈ।

ਭਰਿਆ ਬਿਨ ਗੁਰ ਪਾਰ ਨਾ ਪਾਵੈ ਕੋਈ ਹਰ ਜਪਿਆ ਪਾਰ ਉਤਾਰਾ ਹੈ ਗੁਰ ਕੀ ਦਾਤ ਨਾ ਮੇਟੈ ਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੇੜ ਨਾ ਆਵੈ ਮਨ ਸੋ ਪ੍ਰਭ ਅਵਰ ਪਾਰਾ ਹੈ।

ਹਰ ਕੀ ਭਗਤ ਕਰੋ ਜਨ ਭਾਈ, ਕਥ ਕਥੋ ਮਨ ਮਨਹਿ ਸਮਾਈ, ਉਠ ਚੜਤਾ ਠਾਕ ਰਖੋ ਘਰ ਆਪਣੈ, ਦੁੱਖ ਕਾਟੇ ਕਾਟਣ ਹਾਰਾ ਹੈ, ਹਰ ਗੁਰ ਪੂਰੇ ਕੀ ਓਟ ਪਰਾਤੇ, ਗੁਰਮੁਖ ਹਰ ਲਿਵ ਗੁਰਮੁਖ ਜਾਤੀ।

ਰਹੇ ਹਨ। ਤੂੰ ਆ ਜੁਗਾਦ ਕਰੇ ਵਰਤਪਾਲਾ, ਘੜ ਘੜ ਰੂਪਾਂ ਨੂੰ ਦਿਆਲਾ, ਜਿਉਂ ਜੁਦ ਭਾਵੈ ਤਿਵੇਂ ਚਲਾਵੈ, ਸਭ ਤੇਰੋ ਕੀ ਆਖ ਮਾਤਾ ਹੈ। ਅੰਤਰ ਜੋਤ ਭਰੀ ਜਗ ਜੀਵਨ, ਸਭ ਘੜ ਭੁਗੈ ਹਰਸ ਪੀਵਨ, ਆਪੇ ਲੇਵੈ ਆਪੇ ਦੇਵੈ, ਤਿਉ ਲੋਈ ਜਗਤ ਪਿਤ ਦਾਤਾ ਹੈ।

ਹੈ। ਇਹੋ ਮਨ ਭੀਜੈ ਸਬਦ ਭਤੀਜੈ, ਬਿਨ ਨਾਵੈ ਕੈ ਟੇਕ ਟਕੀਜੈ। ਅੰਤਰ ਚੋਰ ਮੁਹੈ ਕਰ ਮੰਦਰ, ਇਨ ਸਾਗਰ ਦੂਤ ਨਾ ਜਾਤਾ ਹੈ। ਦੁੰਦਰ ਦੂਤ ਭੂਤ ਬਿਹਾਲੇ, ਖਿੰਚੋ ਤਾਣ ਕਰੇ ਬੇਤਾਲੇ। ਸਬਦ ਸੁਰਤ ਬਿਨ ਆਵੈ ਜਾਵੈ, ਪਾਤਕ ਹੋਈ ਆਵਤ ਜਾਤਾ ਹੈ। ਕੂੜ ਕਲਰ ਤਤ ਭਸਮੈ ਢੀਰੀ, ਬਿਨ ਨਾਵੈ ਕੈਸੀ ਪਾਤੇਰੀ। ਬਾਂਧੇ ਮੂਧ ਨਾਹੀ ਜੁਗਚਾਰੇ, ਜਮ ਗੰਕਰ ਕਾਲ ਪਰਾਤਾ ਹੈ। ਜਮਦਰ ਬਾਂਧੇ ਮਿਲੈ ਸਜਾਈ, ਤਿਸੇ ਅਪਰਾਧੀ ਗਤ ਨਹੀਂ ਕਾਈ। ਕਰਨ ਪਲਾਵ ਕਰੇ ਬਿਰਲਾਵੈ, ਜੋ ਕੁੰਡੀ ਮੀਨ ਪਰਾਤਾ ਹੈ। ਸਾਗਰ ਫਾਸੀ ਪੜੈ ਕੇਲਾ, ਜਮ ਵਸ ਕੀਆ ਦੁਹੇਲਾ। ਰਾਮ ਨਾਮ ਬਿਨ ਮੁਗਤ ਨਾ ਸੂਝੈ, ਆਜ ਕਾਲ ਪਚ ਜਾਤਾ ਹੈ। ਸਾਤ ਗੁਰਬਾਜ ਨਾ ਬੇਲੀ ਕੋਈ, ਐਥੈ ਉਥੈ ਰਾਖਾ ਪ੍ਰਭ ਸੋਈ। ਰਾਮ ਨਾਮ ਦੇਵੈ ਕਰ ਕਿਰਪਾ, ਇਉਂ ਸਲਲੈ ਸਲਲ ਮਿਲਾਤਾ ਹੈ। ਭੁੱਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ। ਤਿਸ ਗੁਰ ਸੇਵ ਸਦਾ ਦਿਨ ਰਾਤੀ, ਦੁੱਖ ਭੰਜਨ ਸੰਗ ਸਿਖਾਤਾ ਹੈ। ਗੁਰ ਕੀ ਭਗਤ ਕਰੈ ਕਿਆ ਪ੍ਰਾਣੀ, ਬ੍ਰਹਮੈ ਇੰਦਰ ਮਹੇਸ਼ ਨ ਜਾਣੀ। ਸਤਿਗੁਰਿ ਅਲਾ ਕਹੋ ਕਿਉਂ ਲਖੀਐ, ਜਿਸ ਬਖਸ਼ੇ ਤਿਸੈ ਪਛਾਤਾ ਹੈ। ਅੰਤਰ ਪ੍ਰੇਮ ਬਰਾਵਤ ਦਰਸਨ, ਗੁਰਬਾਣੀ ਸਿਉ ਪ੍ਰੀਤ ਸੋ ਪਰਸਨ। ਅਹਿਨਸ ਨਿਰਮਲ ਜੋਤ ਸਭਾਈ, ਘਟਦੀ ਪੈ ਗੁਰਮੁਖ ਜਾਤਾ ਹੈ।

ਸੁਮਾਤਾ ਹੈ ਸਤਿਗੁਰ ਸੇਵਿਆ ਸੇ ਪ੍ਰਧਾਨ ਨਾ ਤਿਨ ਘੜਖੜ ਅੰਤਰ ਬ੍ਰਹਮ ਪਛਾਨਾ ਨਾਨਕ ਹਰਿ ਜਸ ਹਰਿ ਜਨ ਕੀ ਸੰਗਤ ਦੀਜੈ ਜਨ ਸਤਿਗੁਰ ਹਰਿ ਪ੍ਰਭ ਜਾਤਾ ਹੈ ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਸਿਆਜਨ ਹਾਰੇ ਜਿਨ ਧਰ ਚੱਕਰ ਧਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੈ ਸਾਚਾ ਵਿਪ੍ਰਵਾਹ ਹੇ ਵੇਖੀ ਵੇਖੀ ਜੰਤੂ ਪਾਏ ਦੋਇ ਪੰਦੀ ਦੋਹਿਰਾ ਚਲਾਏ ਗੁਰਪੂਰੇ ਬਿਨ ਮੁਕਤ ਨਾ ਹੋਈ ਸਚ ਨਾਮ ਜਪ ਲਾਹਾ ਹੇ

ਪੂਰੇ ਤਤ ਨ ਪਾਈਐ ਸਭ ਸੁੱਚੇ ਸਜ ਰਹੇ। ਸਭ ਸਲਾਏ ਸੁਣ ਸੁਣ ਆਖੈ ਆਪੇ ਧਨ ਸਚ ਪਰਖੈ ਜਿਨ ਕੋ ਨਦਰ ਕਰੇ ਪ੍ਰਭ ਆਪਣੀ ਗੁਰਮੁਖ ਸਬਦ ਸਲਾਹੇ। ਸੁਣ ਸੁਣ ਆਖੈ ਕੀਤੀ ਬਾਣੀ ਸੁਣ ਕਹੀਐ ਕੋ ਅੰਤ ਨ ਜਾਣੀ ਜਾ ਕੋ ਲਖ ਲਖਾਏ ਆਪੇ ਅਕਥ ਕਥਾ ਬੁਧਤਾਏ ਜਨਮੇ ਕੋ ਵਾਜਹ ਵਧਾਏ ਸੋਹਲਿਆ ਗਿਆਨੀ ਗਾਏ ਜੋ ਜਨਮੈ ਦੇ ਸਰ ਪਰ ਮਰਨਾ ਕਿਰਤ ਪਿਆ ਸਰਸਾਹੇ। ਸੰਯੋਗ ਵਿਜੋਗ ਮੇਰੇ ਪ੍ਰਭ ਕੀਏ ਸ੍ਰਿਸ਼ਟ ਉਪਾਏ ਦੁੱਖਾ ਸੁਖ ਦੀਏ ਦੁੱਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖ ਸਿਰ ਸਨਾਹੇ। ਨਿੱਕੇ ਸਾਜੇ ਕੇ ਵਪਾਰੀ ਸਭ ਸੌਦਾ ਲੈ ਗੁਰ ਵਿਚਾਰੀ ਸੱਚਾ ਵਖਰ ਜਿਸ ਧਨ ਪੱਲੈ ਸਬਦ ਸੱਚਾ ਉਮਾਏ ਕਾਚੀ ਸੌਂਦੀ ਤੋਟਾ ਆਵੈ ਗੁਰਮੁਖ ਵਣਜ ਕਰੇ ਪ੍ਰਭਾਵੈ। ਪੂੰਜੀ ਸਾਬਦ ਰਾ ਸਲਾਮਤ ਚੁੱਕਾ ਜਮਕਾ ਫਾਹੇ ਸਭ ਕੋ ਬੋਲੈ ਆਪਣ ਭਾਣੈ ਮਨ ਮੂੰਹ ਦੂਜਾ ਬੋਲ ਨਾ ਜਾਣੈ ਅੰਦਲੀ ਕੀਮਤ ਅੰਦਲੀ ਬੋਲੀ ਆਏ ਗਿਆ ਦੁਖ ਤਾਹੇ ਦੁਖ ਮਹਿ ਜਨਮੈ ਦੁਖ ਮਹਿ ਮਰਨਾ ਦੁਖ ਨਾ ਮਿਟੈ ਬਿਨ ਗੁਰ ਕੀ ਸਰਨਾ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹੀ ਸੱਚੀ ਕਰਨੀ।

ਆਪੇ ਅਲਖ ਲਖਾਈਂਦਾ ਪਾਉਣ ਪਾਣੀ ਅਗਨੀ ਕਵਾਸਾ ਆਪੇ ਕੀਤੋ ਖੇਲ ਤਮਾਸ਼ਾ ਬਲਦੇ ਜਲ ਨਿਵਰੈ ਕਿਰਪਾ ਤੇ ਆਪੇ ਜਲ ਨਿਤ ਪਾਇੰਦਾ ਧਰਤੋ ਪਾਏ ਧਰੀ ਧਰਮਸਾਲਾ ਉਤਪਦ ਪਰਲੋ ਆਪ ਨਿਰਾਲਾ ਪਵਨੈ ਖੇਲ ਕੀਆ ਸਭ ਥਾਈ ਕਲਾ ਖਿੰਚ ਟਾਹਾਇੰਦਾ ਪਹਾਰ ਅਠਾਰੇ ਮਾਲਣ ਤੇਰੇ ਚੋਰ ਢੁਲੈ ਪਵਣੈ ਲੈ ਫੇਰੀ ਚੰਨ ਸੂਰਜ ਦੁਏ ਦੀਵ ਰਾਖੇ ਸੱਸ ਘਰ ਸੂਰ ਸਮਾਇੰਦਾ ਪੰਖੀ ਪੰਜੋ ਡਰ ਨਹੀਂ ਧਾਵੈ ਸਵਲਿਓ ਬਿਰਖ ਅੰਮ੍ਰਿਤ ਫਲ ਪਾਵਹਿ ਗੁਰਮੁਖ ਸੈ ਰਵੈ ਗੁਣ ਗਾਵੈ ਹਰ ਰਸ ਚੁਗ ਚੁਗਾਇੰਦਾ ਝਿਲਮਿਲ ਝਿਲਕੈ ਚੰਦਨ ਤਾਰਾ ਸੂਰਜ ਕਿਰਨਾ ਬਿਜਲ ਗੈ ਨਾਰਾ ਕਥੀ ਕਥੋ ਚਿਹਨ ਨਹੀਂ ਕੋਈ ਪੂਰ ਰਹਿਆ ਮਨ ਭਾਇੰਦਾ।

ਪਤੀ ਆ ਜਾਂਦਾ। ਹਮ ਦਾਸਨ ਕੇ ਦਾਸ ਪਿਆਰੇ, ਸਾਧਕ ਸਾਜ ਭਲੇ ਵਿਚਾਰੇ, ਮੰਨੇ ਨਾਮ ਸੋਈ ਜਨ ਜਾਸੀਆਂ ਪੇ ਸਾਚ ਦ੍ਰਿੜਾਇੰਦਾ, ਭੱਲਾ ਸਾ ਸੱਚੇ ਸਚਿਆਰਾ, ਸਾਚੇ ਪਾਵੈ ਸਬਦ ਪਿਆਰਾ, ਤੇਰੇ ਭਗਵਨ ਸਾਜ ਕਲਾ ਥਰ ਥਾਪੀ, ਸਾਚੇ ਹੀ ਪਤੀ ਆਇੰਦਾ, ਵੱਡਾ ਵੱਡਾ ਆਖੈ ਸਭ ਕੋਈ, ਗੁਰ ਬਿਨ ਸੋਜੀ ਕਿਨੈ ਨਾ ਹੋਈ, ਸਾਜ ਮਿਲੈ ਸੋ ਸਾਚੇ ਭਾਏ, ਨਾ ਵਿਛੜ ਦੁੱਖ ਪਾਇੰਦਾ।

ਬ੍ਰਹਮਾ ਵਿਸ਼ਨੁ ਮਹੇਸ਼ ਨਾ ਕੋਈ, ਅਵਰ ਨਾ ਦਿਸੈ ਏਕ ਸੋਈ, ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁੱਖ ਸੁਖ ਪਾਇੰਦਾ, ਨਾ ਤਦ ਜਦੀ ਸਰੀ ਬਨਵਾਸੀ, ਨਾ ਤਦ ਸਿੱਧ ਸਾਧਕ ਸੁਖ ਵਾਸੀ।

ਡਾਣ ਰਹਾਇਆ, ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਇਂਦਾ, ਵਿਰਲੇ ਕੋ ਗੁਰ ਸ਼ਬਦ ਸੁਣਾਇਆ, ਕਰ ਕਰ ਦੇਖਿਆ ਹੁਕਮ ਸੁਭਾਇਆ, ਖੰਡ ਬ੍ਰਹਿਮੰਡ ਪਾਤਾਲ ਆਰੰਭੇ, ਗੁਪਤੋ ਪ੍ਰਗਟਿ ਆਇਂਦਾ, ਤਾ ਕਹੰਤ ਨ ਜਾਣੈ ਕੋਈ, ਪੂਰੇ ਗੁਰ ਤੇ ਸੋਝੀ ਹੋਈ, ਨਾਨਕ ਸਾਹਿਬ ਤੇ

ਹੁਕਮੇ ਧਰਤੀ ਧੋਲ ਸਿਰ ਭਾਰੰ ਹੁਕਮੇ ਪੌਣ ਪਾਣੀ ਗਹਿਣਾਰੰ ਹੁਕਮੇ ਸਿਵ ਸਕਦੀ ਗਰਭਾਸਾ ਹੁਕਮੇ ਖੇਲ ਖਲਾਇੰਦਾ ਹੁਕਮੇ ਆਡਾਣਿਆ ਗਾਸੀ ਹੁਕਮੇ ਜਲਸਾ ਤ੍ਰਿਪਵਣ ਵਾਸੀ ਹੁਕਮੇ ਸਾਜਗ ਰਾਸ।

ਜਿਤ ਸਦ ਸਰ ਮਨੁਆ ਗੁਰਮੁਖ ਨਾਵੈ ਫਿਰ ਬਾਹੜ ਜੋੜ ਨਾ ਪਾਇੰਦਾ ਸੁਨੋ ਚੰਨ ਸੂਰਜ ਗੈ ਨਾਰੇ ਤਿਸਕੀ ਜੋਤਿ ਪਵਨ ਸਾਰੇ ਸੁਨਿਆ ਲਖ ਪਾਰ ਨਿਰਾਲਮ ਸੁਨੇ ਤਾੜੀ ਲਾਇੰਦਾ ਸੁਨੋ ਧਰਤ ਆਕਾਸ਼ ਪਾਏ ਬਿਨਥ ਮਾਰਾ।

ਗੁਣ ਪੂਜਲ ਕੀ ਆਸਰ ਕਰਤਾ ਹੈ ਵਿਸਵਾਸ ਸਬਦ ਦੇ ਖਾਇੰਦਾ ਸੁਨੋ ਰਾਜਨ ਸਦੋਇ ਕੀਏ ਓਵਦ ਖਬਦ ਸੁਖਾ ਸੁਖ ਸੁਖਾ ਦੁਖ ਦੀਏ ਸੁਖ ਦੁਖੀ ਤੇ ਅਮਰ ਅਤੀਤਾ ਗੁਰਮੁਖ ਨਿਜ ਕਰ ਪਾਇੰਦਾ।

ਅੰਮ੍ਰਿਤ ਨਾਮ ਕਿਰਪਾ ਕਰ ਦੀਜੈ। ਗੁਰ ਗਿਆਨ ਰਤਨ ਦੀਪਾਇਆ, ਪੰਜ ਤਾਲ ਮਿਲੇ ਪੰਜ ਤਾਤ ਮਿਲੇ ਇਹੋ ਤਨ ਕੀਆ। ਆਤਮ ਰਾਮ ਪਾਏ ਸੁਖ ਥੀਆ, ਕਰਮ ਕਰਤੂਤ ਅੰਮ੍ਰਿਤ ਫਲ ਲਾਗਾ। ਹਰ ਨਾਮ ਰਤਨ ਮਨ ਪਾਇਆ, ਨਾ ਤੁਸ ਭੂਖ ਪਿਆਸ ਮਨ ਮਾਨਿਆ। ਸਰਨ ਨਿਰੰਜਨ ਘੜ ਘੜ ਜਾਣਿਆ, ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ। ਗੁਰਮਤਿ ਭਾਏ ਸੁਭਾਇਆ ਅਧਿਆ।

ਪੰਜ ਨਾਹੀਂ ਵਿਖਚਾ ਕੀ ਅੰਦਰ ਵਸਤ ਅਨੂਪ ਨਿਰਮੂਲ ਗੁਰ ਮਿਲਿਆ ਹਰ ਦਿਨ ਪਾਇਆ ਤਖਤ ਬਹਿਆ ਤਖਤਾ ਕੀ ਲਾਇਕ ਪਨ ਸਮਾਏ ਗੁਰਮਤਿ ਪਾਏ ਕਮ ਆਦਿ ਜੁਗਾਦੀ ਹੈ ਬੇਹੋਸੀ ਸਹਿਸਾ ਪਰਮ ਚੁਕਾਇਆ ਤਖਤ ਸਲਾਮ ਹੋਵੈ ਦਿਨ ਰਾਤੀ ਹੋ ਸਾਜ ਵਡਾਈ ਗੁਰਮਤਿ ਲਿਵ ਜਾਤੀ ਨਾਨਕ ਰਾਮ ਜਪੋ ਤਰਤਾਰੀ ਹਰ ਅੰਤ ਸਖਾਈ ਪਾਇਆ ਮਾਰੂ ਮਹੱਲਾ ਪਹਿਲਾ ਹਰ ਤਨ ਸੰਚੋ ਰੇ ਜਨ ਪਾਈ ਸਤਿਗੁਰ ਸੇਵ ਰਹੋ ਸਰਨਾਈ ਤਸਕਰ ਚੋਰ ਨਾ ਲਾਗੈ ਤਾਕੂ ਧੁਨੂ ਬਜਾਇ ਸਬਦ ਜਗਾਇਆ ਤੂੰ ਏਕ ਅੰਕਾਰ ਨਰਾਰਮ ਰਾਜਾ ਤੂੰ ਆਪ ਸਵਾਰਿਆ ਜਨ ਕੇ ਕਾਜਾ ਅਮਰ ਡੋਰਿਆ ਪਾਰਿਆ ਮੂਲਕ ਹਰ ਅਸਤਰ ਥਾਨ ਸੁਹਾਇਆ।

ਸਿਰੁ ਕੱਟੇ ਨਕਾਟੀ ਜਮ ਫਾਸੀ ਨਾਨਕ ਹਰਿ ਸੋ ਭਉ ਭੰਜਨ ਗੁਰ ਮਿਲਿਆ ਹਰਿ ਬ੍ਰਹ ਪਾਇਆ ਕਾਲਾ ਕਵਲ ਨਿਰੰਜਨ ਜਾਣ ਬੂਜੈ ਕਰਮ ਸੋ ਸਬਦ ਪਛਾਣ ਆਪੇ ਜਾਣ ਆਪਛਾਣ ਤਬ ਸਭ ਸਿਸਕਾ ਚੁਰ ਸੁਭਾਇਆ ਆਪੇ ਸਾਉ ਆਪੇ ਵਣਜਾਰਾ ਆਪੇ ਪਰਖੇ ਪਰਖਣ ਹਾਰਾ ਆਪੇ ਕਸ ਕਸਵਟੀ ਲਾਇ ਆਪੇ ਕੀਮਤ ਪਾਇਆ ਆਪ ਦਿਆਲ ਦਿਆ ਪ੍ਰਗਟਾਰੀ।

ਦਰਵਸਿਆ ਐਨ ਸਨਾਮ ਨਿਰੰਜਨ ਰਸਿਆ ਨਾਨਕ ਹਰ ਜਸ ਸੰਗਤ ਪਾਈਐ ਹਰ ਸਹਿਜ ਸਹਿਜ ਮਿਲਾਇਆ ਅੰਤਰ ਬਾਹਰ ਸੁਭਵ ਜਾਣਾ ਰਹਿਆ ਲਿਪਤਰ ਚਲਦੇ ਘਰਿਆਣ ਉਪਰਿਆ ਸਰਬ ਤੇ ਹਲੂਈ ਸਜ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹਲਾ ਪਹਿਲਾ ਕੁਦਰਤ ਕਰਨਾ ਹਰ ਬਾਰਾ ਕੀਤੇ ਕਾ ਨਾਹੀਂ ਕਿਹੋ ਚਾਰਾ ਜੀ ਉਪਾਏ ਰਿਸ਼ਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਰਹਿਆ ਭਰ ਪੂਰੇ ਕਿਸ ਨੇੜੇ ਕਿਸੇ ਆਖਾਂ ਦੂਰੇ ਗੁਰ ਪ੍ਰਗਟ ਹਰ ਘੜ ਘੜ ਦੇਖੋ ਵਰਤੈ ਤਾਕ ਸੁਭਾਇਆ ਜਿਸ ਕੋ ਮੇਲੇ ਸੁਰ ਸਮਾਏ ਗੁਰੂ ਸ਼ਬਦ।

ਕਹਿ ਹਰ ਦਰਜਾ ਜਸ ਗਾਇਆ। ਸਤਿਗੁਰ ਮਿਲੈ ਤਾਂ ਮੈਨ ਬੁਲਾਏ, ਸਾਚੀ ਦਰਗਹਿ ਗਤ ਪਦ ਪਾਏ, ਸਾਗਰ ਠੋਰ ਨਾਈ ਹਰਿਮੰਦਰ

ਨਾਮ ਸਹਿ ਮਨ ਆਏ। ਸਤਿਗੁਰ ਆਪਣਾ ਸਦ ਹੀ ਸੇਧ ਹੈ, ਹੁ ਮੈਂ ਵਿੱਚੋਂ ਜਾਈ ਹੈ। ਗੁਰ ਤੇ ਬੂਜੈ ਤਾਂਦਰ ਸੂਜੈ, ਨਾ ਵਿਹੂਣਾ ਕਦ ਕਦ ਲੂਜੈ। ਸਤਿਗੁਰ ਸੇਵੇ ਕੀ ਵਡਿਆਏ, ਤਿਸਨਾ ਭੁੱਖ ਗਵਾਈ ਹੈ। ਆਪ ਆਪ ਮਿਲੈ ਤਾਂ ਬੂਜੈ, ਗਿਆਨ ਵਿਹੂਣਾ ਕਿਸ ਕਿਛੂ ਨਾ ਸੂਜੈ। ਗੁਰ ਕੀ ਦਾਸ ਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ।

ਹੋਈ ਹੈ। ਇੱਕ ਪੰਚਾ ਮਾਰ ਸਬਦ ਹੈ ਲਾਗੇ, ਸਤਿਗੁਰ ਆਏ ਮਿਲਿਆ ਵੜ ਭਾਗੇ, ਅੰਦਰ ਸਾਜ ਰਵੈ ਰੰਗ ਰਾਤੇ, ਸਹਿਜ ਸਮਾਂ ਵੈ ਸੋਈ ਹੈ। ਗੁਰ ਕੀ ਚਾਲ ਗੁਰੂ ਤੇ ਜਾਪੈ, ਪੂਰ ਸੇਵਕ ਸਬਦ ਸਿਆਪੈ, ਸਦਾ ਸ਼ਵਰ ਵੈ ਕਰ ਅੰਦਰ ਸੁਨਾ ਰਸਤਾ ਖੈ, ਸਦ ਸੋਈ ਹੈ। ਹਉ ਮੈਂ ਮਾਰੇ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੈ ਵਰਤਾਰੇ, ਇਕਸ ਬਿਨ ਹੋਰ ਹਉ ਇਕਸ ਬਿਨ ਹੋ ਹੋਰ ਨ ਜਾਣਾ, ਸਹਿਜੇ ਹੋਏ ਸੋ ਹੋਈ ਹੈ।

ਨਾਨਕ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤਸਰ ਸਾਜਾ ਮਨ ਪੀਵੈ ਭਾਏ ਸੁਭਾਈ ਹੈ ਪਾਲ ਪੰਡਿਤ ਅਵਰਾ ਸਮਝਾਏ ਘਰ ਜਲ ਤੇ ਗਈ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਪੜ ਥਾਕੇ ਸਾਧ ਨਾ ਆਈ ਹੈ ਇੱਕ ਭਸਮ ਲਗਾਏ ਫਿਰੈ ਭੇਖ ਧਾਰੀ ਬਿਨ ਸ਼ਬਦ ਹੋਮੈ ਕਿਰਮਾਰੀ ਆਨੰਦ ਜਲਦ ਰਹਿ ਹੈ ਦਿਨ ਰਾਤੀ ਭਰਮ ਭੇਖ ਭਰਮਾਈ ਹੈ।

ਭਾਅ ਗੁਰ ਸ਼ਬਦ ਪਛਾਤਾ ਸਾਬਦ ਮਿਲੇ ਸੇ ਵਿਛੜੈ ਨਾਹੀ ਨਗਰੀ ਸਹਿਜ ਮਿਲਾਈ ਹੈ ਹੁਮੈ ਮਾਇਆ ਮੈਲ ਕਮਾਇਆ ਮਰ ਮਰ ਜੰਮੈ ਦੂਜਾ ਪਾਇਆ।

ਕਮਾਈ ਹੈ। ਮਨ ਮੁਖ ਸਹਿਸਾ ਬੂਝਣਾ ਪਾਏ, ਮਰ ਮਰ ਜੰਮੈ ਜਨਮ ਗਵਾਏ, ਗੁਰੂ ਨਾਨਕ ਤੇ ਸੁਖ ਪਾਇਆ, ਸਹਿਜ ਸਾਰ ਸਮਾਈ ਹੈ। ਧੰਦਾ ਤਾਕਤ ਮਨ ਪਿਆ ਮਨੂਰਾ, ਫਿਰ ਹੋਵੇ ਕੰਜਨ ਭੇਟਾ ਗੁਰ ਪੂਰਾ, ਆਪੇ ਬਖਸ਼ ਲੈ ਸੁਖ ਪਾਏ, ਪੂਰਾ ਸਭ ਮਿਲਾਈ ਹੈ। ਦੁਰਮਤ ਝੂਠੀ ਬੁਰੀ ਬੁਰਿਆ।

ਬਰ ਕਾ ਸਾਹਿਬ ਨਾ ਜਾਣੈ ਮੂਰਖ, ਬਿਨ ਗੁਰ ਪੂਜ ਨਾ ਪਾਈ ਹੈ। ਦੁਰਮਤ ਖੋਟੀ ਖੋੜ ਕਮਾਵੈ, ਸਿੰਗਾਰ ਕਰੇ ਪ੍ਰਮ ਖਸਮ ਨਾ ਭਾਵੈ, ਗੁਣਵੰਤੇ ਸਦਾ ਪ੍ਰਰਾਵੈ, ਸਤਿਗੁਰ ਮੇਨ ਮਿਲਾਈ ਹੈ।

ਧਾਰ ਮੋਹਰਾ ਸਲਾਈ, ਗੁਰੂ ਲਿਵ ਸਾਚੀ ਸਹਿ ਸਮਾਈ। ਆਪੇ ਖੇਲੈ ਆਪੇ ਮਿਲੈ, ਆਪੇ ਕਰ ਵੇਖੈ ਬਿਨ ਸਤਿਗੁਰ ਬੂਝਣਾ ਪਾਈ ਹੈ। ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ, ਇੱਕ ਮਾਇਆ ਮੋਹਿ ਸੋਇ ਰਹੇ ਅਭਾਗੇ। ਆਪੇ ਕਰੇ ਕਰਾਏ ਆਪੇ, ਹੋਰ ਕਰਨਾ ਕਿਛੂ ਨਾ ਜਾਈ ਹੈ। ਕਾਲ ਮਾਰ ਗੁਰ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੈ ਔਰ ਧਾਰੇ। ਸਤਿਗੁਰ ਸੇਵਾ ਤੇ ਸੁਖ ਪਾਇਆ, ਹਰ ਕਾ ਨਾਮ ਸਮਾਈ ਹੈ।

ਵਾਸੀ ਹੈ। ਇਉ ਤਨ ਧਰਤੀ ਸਦਬੀਜ ਅਪਾਰਾ, ਹਰ ਸਾਚੇ ਸੇ ਦੀਵਣ ਜਿ ਅਪਾਰਾ, ਸਤਿ ਤਨ ਜੰਮਿਆ ਤੋੜ ਨ ਆਵੈ, ਅੰਤਰ ਨਾਮ ਨਿਵਾਸੀ ਹੈ।

ਵਾਸੀ ਹੈ। ਆਨੰਦ ਵਾਹ ਭਰਮ ਪੋਲਾਈ ਮਾਇਆ ਮੋਹਿ ਸੁਧ ਨ ਕਾਇ ਮਨੁ ਅੰਧੇ ਕਿਛੂ ਨਾ ਸੂਝੈ ਗੁਰਮਤਿ ਨਾਮ ਪ੍ਰਗਾਸੀ ਹੈ। ਮਨੁ ਹਉਮੈ ਮਾਇਆ ਸੂਤੇ ਆਪਣਾ ਘਰ ਨਾ ਸੰਭਾਲ ਹੈ। ਅੰਤ ਵਿਗੂਤੇ ਪਰ ਨਿੰਦਾ ਕਰੈ ਬੋ ਚਿੰਤਾ ਜਲੈ ਦੁਖੇ ਦੁਖ ਨਿਵਾਸੀ ਹੈ।

ਵੇਦ ਪੜੈ ਹਰ ਨਾਮ ਨਾ ਬੂਝੈ ਹੈ, ਮਾਇਆ ਕਾਰਨ ਪੜ ਪੜ ਲੂਝੈ ਹੈ, ਅੰਦਰ ਮੈਲ ਗਿਆਨੀ ਅੰਧਾ, ਕਿਉਂ ਕਰ ਦੂਤਰ ਤਰੀਜੈ ਹੈ। ਵੇਦ ਬਾਦ ਸਭ ਆਗ ਵਖਾਣ ਹੈ, ਨਾ ਅੰਦਰ ਭੀਜੈ ਨਾ ਸ਼ਬਦ ਪਛਾਣ ਹੈ, ਪੁਨ ਪਾਪ ਸਭ ਵੇਦ ਦ੍ਰਿੜਾਇਆ, ਗੁਰਮੁਖ ਅੰਮ੍ਰਿਤ ਪੀਜੈ।

ਸਵਣਾ ਸਾਰ ਕਰੀ ਜਗ ਜੀਵਨ ਜਿਨ ਆਪਣਾ ਆਪ ਪਚਾਤਾ ਹੈ ਜਿਨ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸਿਰ ਸਿਰ ਧੰਦੇ ਆਪ ਆਪੇ ਲਾਏ ਜਿਸ ਭਾਵੈ ਤਿਸ ਆਪੇ ਮੇਲੇ ਜਿਨ ਗੁਰਮੁਖ ਏਕੋ ਜਾਤਾ ਹੈ ਆਵਾ ਗੌਣ ਹੈ ਸੰਸਾਰਾ ਮਾਇਆ ਮੋਹ ਬਹੁ ਚਿਤੈ ਵਿਕਾਰਾ ਤੇਰੇ ਸਾਚਾ ਸਲਾਹੀ ਸਦ ਹੀ ਜਿਨ ਗੁਰ ਕਾ ਸਬਦ ਪਛਾਤਾ ਹੈ ਇੱਕ ਮੂਲ ਲੱਗੇ ਓਨੀ ਸੁਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਅੰਮ੍ਰਿਤ ਫਲ ਤਿੰਨ ਜਨ ਕਉ ਲਾਗੇ ਜੋ ਬੁੱਲ ਹੈ ਅੰਮ੍ਰਿਤ ਬਾਤਾ ਹੈ ਹਮ ਗੁਣ ਨਹੀਂ ਨਾਹੀ ਕਿਆ ਬੋਲਹਿ ਬੋਲ ਤੂੰ ਸਭਨਾ ਦੇਖਹਿ ਤੋਲਹਿ ਤੋਲ ਜੋ ਭਾਵੈ ਤਿਉ ਰਾਖਹਿ ਰਹਿਣਾ ਗੁਰਮੁਖ ਏਕੋ ਜਾਤਾ ਹੈ ਜਾਤ ਭਾਣਾ ਤਾਂ ਸੱਚੀ ਕਾਰੈ ਲਾਏ ਅਵਗਣ ਛੋੜ ਗੁਣ ਮਾਹਿ ਸਮਾਏ ਗੁਣ ਮਹਿ ਏਕੋ ਨਿਰਮਲ ਸਾਚਾ ਗੁਰ ਕੈ ਸਬਦ ਪਛਾਤਾ ਹੈ ਜੈ ਦੇਖਾ ਤਹਿ ਏਕੋ ਸੋਏ ਦੂਜੀ ਤੁਰਮ ਸਭ ਦੇਖੋਏ ਏਕਸ ਮੈਂ ਪ੍ਰਭ ਏਕਸ ਮਾਣਾ ਆਪਣਾ ਰੰਗ ਸਦ ਰਾਤਾ ਹੈ ਕਾਇਆ ਕਮਲ ਹੈ ਕਮਲਾਣਾ ਮਨਮੁਖ ਸ਼ਬਦ ਨਾ ਪੁੱਜੈ ਆਣਾ ਗੁਰ ਪ੍ਰਸਾਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾ ਹੈ ਕੋਟ ਗਹੀ ਕੇ ਪਾਪ ਨਿਵਾਰੇ ਸਦਾ ਹਰਦੀ ਉਹ ਰਾਖੈ ਉਰ ਧਾਰੇ ਜੋ ਇੱਛੇ ਸੋਈ ਫਲ ਪਾਏ ਜੋ ਰੰਗ ਮਜੀਠੈ ਰਾਤਾ ਹੈ ਮਨਮੁਖ ਗਿਆਨ ਕਥੇ ਨਾ ਹੋਈ ਫਿਰ ਆਵੈ ਠਾਉਰ ਨਾ ਕੋਈ ਗੁਰਮੁਖ ਗਿਆਨ ਸਦਾ ਸਾ ਲਾਹੇ ਜੁਗ ਜੁਗ ਏਕੋ ਜਾਤਾ ਹੈ ਮਨਮੁਖ ਕਾਰ ਕਰੇ ਸਭ ਦੁੱਖ ਸਭਾਏ ਅੰਤਰ ਸ਼ਬਦ ਨਾਹੀ ਕਿਉ ਦਰ ਜਾਏ ਗੁਰਮੁਖ ਸ਼ਬਦ ਵਸੈ ਮਨ ਸਾਚਾ ਸਦ ਸੇਵੇ ਸੁਖ ਦਾਤਾ ਹੈ ਜਹ ਦੇਖਾ ਤੂੰ ਸਭਣੀ ਥਾਈ ਪੂਰੈ ਗੁਰ ਸਭ ਸੋਝੀ ਪਾਈ ਨਾਮੋ ਨਾਮ ਧਿਆਈਐ ਸਦਾ ਸਦ ਇਹੋ ਮਨ ਨਾਮੇ ਰਾਤਾ ਹੈ ਨਾਮੇ ਰਾਤਾ ਪਵਿੱਤ ਸਰੀਰਾ ਬਿਨ ਆਵੈ ਡੂਬ ਮੋਏ ਬਿਨ ਨੀਰਾ ਆਵੈ ਜਵ ਨਾਮ ਨਹੀਂ ਬੂਝੈ ਇੱਕ ਨਾ ਗੁਰਮੁਖ ਸ਼ਬਦ ਪਛਾਤਾ ਹੈ ਪੂਰਾ ਸਤਿਗੁਰ ਬੂਝ ਬੁਝਾਈ ਬਿਣ ਨਾਵੈ ਮੁਕਤ ਗਿਣੈ ਨਾ ਪਾਈ ਨਾਮੇ ਨਾਮ ਮਿਲੈ ਵਡਿਆਈ ਸਹਿਜ ਰਹਿ ਰੰਗ ਰਾਤਾ ਹੈ

जिन गुरमुख एको जाता है। जिसनो नदर करे सो पाए, साचा सबद वसै मन आए। नानक नाम रते निरंकारी, दर साचा साच पछाता है। मारू सोल हे महला तीजा, आपे करता सब जिस करना। जी जंत सब तेरी सारणा, आपे गुप्त वरतै सब यंत्र। गुर कै शब्द पछाता हे, गुर के भगत भरे भंडारा। आपे बख्से शब्द विचारा, जो तत् भावै सोई कर सह। सच्चे स्यो मन राता हे, आपे हीरा रतन अमोलो। आपे नदरी तोले तोलो, जी अजंत सब सरण तुम्हारी। कर कृपा आप पछाता हे, जिसनो नदर होवै तुर तेरी। मरै न जमै चूकै फेरी, साचे गुण गावै दिन राती। जुग जुग एको जाता हे, माया मोहे सब जगत उपाया। ब्रह्मा विष्णु देव सबाया, जो तत् भाणे से नाम लागे। ज्ञान मती पछाता हे, पाप पुन वरतै संसारा। हरख सोग सब दुख है भारा, गुरमुख होवै सो सुख पाए। जिन गुरमुख नाम पछाता है, किरतन कोई मेटन हारा। गुर कै शब्द मोख द्वारा, पूर्व लिखिया सो फल पाया। जिन आप मार पछाता है, माया मोहे हर स्यो चेतना लागै। दूजै पाए घना दुख आगै, मन मुख भरम भुले भेख धारी। अंत काल पछताता है, हर कै भाणै हर गुण गाए। सब किलब काटे दुख सबाए, हर निर्मल निर्मल है बाणी। हर सेती मन राता है, जिसनो नदर करे सो गुण निद पाए। हमै मेरा ठाक रहाए, गुण अवगण का एको दाता। गुरमुख वेली जाता है, मेरा प्रभ निर्मल अत अपारा। आपे मिलै गुर शब्द विचारा, आपे बख्से सच दृढ़ाए। मन तन साचै राता हे, मन तन मैला विच जोत अपारा। गुरमत बूझै कर विचारा, हमै मार सदा मन निर्मल। रसना सेव सुखदाता हे, गड़काया अंदर बहो हट बाजारा। तिस विच नाम है अत अपारा, गुर कै शब्द सदा दर सोहै। हमै मार पछाता है, रतन अमोलक अगम अपारा। कीमत कवन करे विचारा, गुर कै शब्द तोल तोलाए। अंतर शब्द पछाता है, सिमरत शास्त्र बहुत विस्तारा। माया मोह पसरिया पासारा, मूर्ख पढ़ है शब्द न पूज है। गुरमुख बिलै जाता है, आपे करता करे कराए। सच्ची बाणी सच दृढ़ाए, नानक नाम मिलै वड़ियाई। जुग जुग एको जाता है, मारू महला तीजा। सो सच सेवो सिरजनहारा, शब्द दे दुख निवारण हारा। अगम गोचर कीमत नहीं पाई, आपे अगम अथाह है। आपे सच्चा सच वरताए, एक जन सच आपे लाए। सचो सेव है साच कमावै, नामे सच समाह है। धुर भगता मेले आप मिलाए, सच्ची भगती आपे लाए। साची बाणी सदा गुण गावै, इस जन्मै का लाह है। गुरमुख वणज करहै पर आप पछाण है। एक सबिन को अवर न जान है, सच्चा साहो सच्चे वणजारे। पूंजी नाम विसाह है, आपे साजे सृष्टि उपाए। वेले कौगर शब्द बुझाए, सतगुर सेवै सेजन साचे। काटे जम का फाहे, भन्नै घड़े सवारे साजे। माया मोहे दूजै जंत पाजे, मन मुख फिरै सदा अंध कमावै। जम का जेवड़ा गलफाहे, आपे बख्से गुर सेवा लाए। गुरमती नाम मन वसाए, अणदिन नाम ध्याए। साचा इस जग मैं नामो लाहा हे,
ਆਪੇ ਸੱਚਾ ਸੱਚੀ ਨਾਈ ਗੁਰਮੁਖ ਦੇਵੈ ਮਨ ਵਸਾਈ ਜਿਨ ਮਨ ਵਸਿਆ ਸੇ ਜਨ ਸੋਹ ਹੈ ਤਿੰਨ ਸਿਰ ਚੂਕਾ ਕਾਹਾ ਹੈ ਅਗਮ ਗੋਚਰ ਕੀਮਤ ਨਹੀਂ ਪਾਈ ਗੁਰ ਪਰ ਸਾਤੀ ਮਨ ਵਸਾਈ ਸਦਾ ਸ਼ਬਦ ਸਾ ਲਾਹੀ ਗੁਣਦਾਤਾ ਲੇਖਾ ਕੋਏ ਨਾ ਮੰਗੈ ਤਾਹਾ ਹੈ ਬ੍ਰਹਮਾ ਬਿਸਨ ਰੁਦਰ ਤੇਸੇ ਕੀ ਸੇਵਾ ਅੰਤ ਨਾ ਪਾਵੈ ਅਲੱਖ ਅਭੇਵਾ ਜਿਨ ਕਉ ਨਦਰ ਕਰਹਿ ਤੂੰ ਆਪਣੀ ਗੁਰਮੁਖ ਅਲੱਖ ਲਖਾਹਾ ਹੈ ਪੂਰੈ ਸਤਿਗੁਰ ਸੋਝੀ ਪਾਈ ਏਕੋ ਨਾਮ ਮਨ ਵਸਾਈ ਨਾਮ ਜਪੀ ਤੈ ਨਾਮ ਧਿਆਈ ਮਹਿਲ ਪਾਏ ਗੁਣ ਗਾਏ ਸੇਵਕ ਸੇਵੈ ਮਨ ਹੁਕਮ ਅਪਾਰਾ ਮਨਮੁਖ ਹੁਕਮ ਨਾ ਜਾਣੈ ਸਾਰਾ ਹੁਕਮੇ ਮੰਨੇ ਹੁਕਮੇ ਬੜਿਆਈ ਹੁਕਮੇ ਬੇਪਰਵਾਹ ਆਈ ਗੁਰ ਪ੍ਰਸਾਦੀ ਹੁਕਮ ਪਛਾਣੈ ਧਾਵਤ ਰਾਖੈ ਏਕਤ ਘਰ ਆਣੈ ਨਾ ਮੇਰਾ ਤਾ ਸਦਾ ਬੈਰਾਗੀ ਨਾਮ ਰਤਨ ਮਨਤਾ ਹੈ ਸਭ ਜਗ ਮਹਿ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸ਼ਬਦ ਸਲਾਹ ਹੈ ਸੇ ਜਨ ਨਿਰਮਲ ਨਿਜ ਕਰ ਵਾਸਾ ਤਾ ਹੈ ਸਦਾ ਭਗਤ ਤੇਰੀ ਸਰਣ ਆਈ ਅਗਮ ਗੋਚਰ ਕੀਮਤ ਨਹੀਂ ਪਾਈ ਜੋ ਤਤ ਭਾਵੈ ਤਿਉ ਤੂੰ ਰਾਖੈ ਗੁਰਮੁਖ ਨਾਮ ਧਿਆਹਾ ਹੈ ਸਦਾ ਸਦਾ ਤੇਰੇ ਗੁਣ ਗਾਵਾ ਸੱਚੇ ਸਾਹਿਬ ਤੇਰੇ ਮਨ ਭਾਵਾ ਨਾਨਕ ਸਾਚ ਕਹਿ ਬੇਨਤੀ ਸੱਚ ਦੇਵੋ ਸੱਚ ਸਮਾਹੇ ਮਾਰੂ ਮਹੱਲਾ ਤੀਜਾ ਸਤਿਗੁਰ ਸੇਵਣ ਸੇਵਣ ਭਾਗੀ ਅਣਦਿਨ ਸਾਚ ਨਾਮ ਲਿਵਲਾਗੀ ਸਦਾ ਸਖਦਾਤਾ ਰਵਿਆ ਘਟ ਅੰਤਰ ਸਬਦ ਸਚੈ ਉਹ ਮਾਹੇ ਨਦਰ ਕਰੇ ਤਾਂ ਗੁਰੂ ਮਿਲਾਏ ਹਰ ਕਾ ਨਾਮ ਮਨ ਵਸਾਏ ਹਰ ਮਨ ਵਸਿਆ ਸਦਾ ਸਖਦਾਤਾ ਸਭ ਦੇ ਮਨ ਉਹ ਮਾਹੇ ਕਿਰਪਾ ਕਰੇ ਤਾਂ ਮੇਰ ਮਿਲਾਏ ਹਮੈ ਮਮਤਾ ਸਬਦ ਜਲਾਏ ਸਦਾ ਮੁਕਤ ਰਹਿ ਇੱਕ ਰੰਗੀ ਨਾਹੀ ਕਿਸੈ ਨਾਲ ਕਾਹੇ ਬਿਨ ਸਤਿਗੁਰ ਸੇਵੇ ਘੋਰ ਅੰਧਾਰਾ ਬਿਨ ਸਬਦੈ ਕੋਇ ਨਾ ਪਾਵੈ ਪਾਰਾ ਜੋ ਸਬਦ ਰਾਤੇ ਮਹਾਂ ਬੈਰਾਗੀ ਸੋ ਸੱਚ ਸਬਦੇ ਲਾਹਾ ਹੈ ਦੁੱਖ ਸੁਖ ਕਰਦੈ ਧੁਰ ਲਿਖ ਪਾਇਆ ਦੂਜਾ ਭਾਉ ਆਪ ਵਰਤਾਇਆ ਗੁਰਮੁਖ ਹੋਵੈ ਸੋ ਅਲਿਪ ਤੋਂ ਵਰਤੈ ਮਨਮੁਖ ਕਾ ਕਿਆ ਵੇਸਾਹਾ ਹੈ ਸੇ ਮਨਮੁਖ ਜੋ ਸ਼ਬਦ ਨਾ ਪਛਾਣੈ ਗੁਰ ਕੇ ਭੈ ਕੀ ਸਾਰ ਨਾ ਜਾਣੈ ਭੈ ਬਿਨ ਕਿਉ ਨਿਰਭਉ ਸੱਚ ਪਾਈਐ ਜਮ ਕਾਢ ਲਏ ਗਾ ਸਾਹੇ ਅਫਰਿਓ ਜਮ ਮਾਰਿਆ ਨਾ ਜਾਈ ਗੁਰ ਕੈ ਸਬਦੀ ਨੇੜ ਨਾ ਆਈ ਸ਼ਬਦ ਸੁਣੇ ਤਾ ਦੂਰ ਹੋ ਭਾਗੈ ਮਤ ਮਾਰੇ ਹਰ ਜੀਓ ਵੇ ਪ੍ਰਵਾਹੇ ਹਰ ਜੀਓ ਕੀ ਹੈ ਸਭ ਸਿਰਕਾਰਾ ਇਹੋ ਜਮ ਕਿਆ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੈ ਹੁਕਮੇ ਕੱਢਦਾ ਸਾਹੇ ਗੁਰਮੁਖ ਸੱਚ ਕੀਆ ਅਕਾਰਾ ਗੁਰਮੁਖ ਪਸਰਿਆ ਸਭ ਪਾ ਸਾਰਾ ਗੁਰਮੁਖ ਹੋਵੈ ਸੋ ਸੱਚ ਬੂਝੈ ਸ਼ਬਦ ਸੱਚੈ ਸੁਖ ਤਾਹੇ ਗੁਰਮੁਖ ਜਾਤਾ ਕਰਮ ਵਿਧਾਤਾ ਜੁਗ ਚਾਰੇ ਗੁਰ ਸ਼ਬਦ ਪਚਾਤਾ ਗੁਰਮੁਖ ਮਰੈ ਨਾ ਜਨਮੈ ਗੁਰਮੁਖ ਗੁਰਮੁਖ ਸ਼ਬਦ ਸਮਾਹੇ ਗੁਰਮੁਖ ਨਾਮ ਸ਼ਬਦ ਸਲਾਹੇ ਅਗਮ ਗੋਚਰ ਵੇ ਪਰਵਾਹੇ ਏਕ ਨਾਮ ਜੁਗ ਚਾਰ ਉਧਾਰੇ ਸਬਦੇ ਨਾਮ ਵਸਾਹੇ ਗੁਰਮੁਖ ਸਾਂਤ ਸਦਾ ਸੁਖ ਪਾਏ ਗੁਰਮੁਖ ਹਿਰਦੈ ਨਾਮ ਵਸਾਏ ਗੁਰਮੁਖ ਹੋਵੈ ਸੋ ਨਾਮ ਬੂਝੈ ਕਾਟੇ ਦੁਰਮਤ ਪਾਹੇ ਗੁਰਮੁਖ ਉਪਜੈ ਸਾ ਸਮਾਵੈ ਨਾ ਮਰ ਜੰਮੈ ਨਾ ਜੂਨੀ ਆਵੈ ਗੁਰਮੁਖ ਸਦਾ ਰਹਿ ਹੈ ਰੰਗ ਰਾਤੇ ਅਣਦਿਨ ਲੈਦੇ ਲਾਹਾਏ ਗੁਰਮੁਖ ਭਗਤ ਸੋਹ ਹੈ ਦਰਬਾਰੀ ਸੱਚੀ ਬਾਣੀ ਸਭ ਸਵਾਰੀ ਅਣਦਿਨ ਗੁਣ ਗਾਵੈ ਦਿਨ ਰਾਤੀ ਸਹਿਜ ਸੇਤੀ ਘਰ ਜਾਹੇ ਸਤਿਗੁਰ ਪੂਰਾ ਸ਼ਬਦ ਸੁਣਾਏ ਅਣਦਿਨ ਭਗਤ ਕਰਹੋ ਲਿਵ ਲਾਏ ਹਾਰ ਗੁਣ ਗਾਵੈ ਸਦ ਹੀ ਨਿਰਮਲ ਨਿਰਮਲ ਗੁਣ ਪਾਤ ਸਾਹਾਹੇ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਵੇਲਾ ਬੂਝੈ ਕੋਈ ਨਾਨਕ ਜਨ ਨਾਮ ਸਲਾਹੇ ਬਿਗਸੈ ਸੋ ਨਾਮ ਬੇ ਪਰਵਾਹੇ ਮਾਰੂ ਮਹੱਲਾ ਤੀਜਾ ਹਰ ਜੀਓ ਸਿਵ ਹੋ ਅਗਮ ਪਾਰਾ ਤਿਸਗਾ ਅੰਤ ਨਾ ਪਾਈਐ ਪਾਰਾ ਵਾਰਾ ਗੁਰ ਪ੍ਰਸਾਦ ਰਵਿਆ ਘਾਟ ਅੰਤਰ ਤੇਤ ਘਾਟ ਮਤ ਅਗਾਹਾ ਹੈ ਸਾਮੈ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤ ਪਾਲ ਜਗ ਜੀਵਨ ਦੇਤਾ ਰਿਜਕ ਸੰਭਾਹੇ ਪੂਰਾ ਸਤਿਗੁਰ ਬੂਝ ਬਜਾਇਆ ਹੁਕਮੇ ਹੀ ਸਭ ਜਗਤ ਉਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹ ਪਾਤ ਸਾਹਾਏ
ਸੱਚਾ ਸਤਿਗੁਰ ਸ਼ਬਦ ਅਪਾਰਾ ਤਿਸ ਤੈ ਸ਼ਬਦ ਨਿਸਤਰੈ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਤੇਤਾ ਸਾਸ ਗਿਰਾਹਾ ਹੈ ਕੋਟ ਮਦੀ ਕਸਹਿ ਬੁਝਾਏ ਗੁਰ ਕੈ ਸ਼ਬਦ ਰਤੇ ਰੰਗ ਲਾਏ ਹਰ ਸਾ ਲਾਹ ਹੈ ਸਦਾ ਸੁਖਦਾਤਾ ਹਰ ਬਖਸੇ ਭਗਤ ਸਲਾਹਾਏ ਸਤਿਗੁਰ ਸੇਵੈ ਹੈ ਸੇਜਣ ਸਾਚੇ ਜੋ ਮਰ ਜੰਮੈ ਕਾਚਣ ਕਾਚੇ ਅਗਮ ਗੋਚਰ ਬੇਪਰਵਾਹ ਭਗਤ ਵਛਲ ਅਥਾਹਾਹੇ ਸਤਿਗੁਰ ਪੂਰਾ ਸਾਚ ਦ੍ਰਿੜਾਏ ਸੱਚੈ ਸ਼ਬਦ ਸਦਾ ਗੁਣ ਗਾਏ ਗੁਣਦਾਤਾ ਵਰਤੈ ਸਭ ਅੰਤਰ ਸਿਰ ਸਿਰ ਲਿਖਦਾ ਸਾਹੇ ਸਦਾ ਹਦੂਰ ਗੁਰਮੁਖ ਜਾਪੈ ਸਬਦੇ ਸੇਵੈ ਸੋ ਜਨ ਧਰਾਪੈ ਅਣ ਦਿਨ ਸੇਵੈ ਸੱਚੀ ਬਾਣੀ ਸ਼ਬਦ ਸੱਚੈ ਓ ਮਾਹੇ ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ਮਨ ਹੱਠ ਕਰਮ ਫਿਰ ਜੋਨੀ ਪਾਏ ਵੇਖਿਆ ਕਾਰਨ ਲਭ ਲੋਭ ਕਮਾਵੈ ਦੁਰਮਤ ਕਾ ਤੋ ਰਾਹਾ ਹੈ ਪੂਰਾ ਸਤਿਗੁਰ ਭਗਤ ਦ੍ਰਿੜਾਏ ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ ਮਨ ਤਨ ਹਰ ਰਵਿਆ ਘਾਟ ਅੰਤਰ ਮਨ ਭੀਨੈ ਭਗਤ ਸਾਲਾਹੇ ਮੇਰਾ ਪ੍ਰਭ ਸਾਚਾ ਅਸਰ ਸੰਘਾਰਣ ਗੁਰ ਕੈ ਸ਼ਬਦ ਭਗਤ ਨਿਸਤਾਰਨ ਮੇਰਾ ਪ੍ਰਭ ਸਾਚਾ ਸਾਧ ਹੀ ਸਾਚਾ ਸਿਰ ਸਾਹਾ ਪਾਤ ਸਾਹਾ ਹੈ ਸੇ ਭਗਤ ਸੱਚੇ ਤੇਰੇ ਮਨ ਭਾਏ ਦਰ ਕੀਰਤਨ ਕਰਹਿ ਗੁਰ ਸ਼ਬਦ ਸੁਹਾਏ ਸਾਚੀ ਬਾਣੀ ਅਣਦਿਨ ਗਾਵਹਿ ਨਿਰ ਧਨ ਕਾ ਨਾਮ ਵਿਸਾਹਾ ਹੈ ਜਿਨ ਆਪੇ ਮੇਲ ਵਿਛੋੜੈ ਨਾਹੀ ਗੁਰ ਕੈ ਸ਼ਬਦ ਸਦਾ ਸਾ ਲਾਹੀ ਸਭਨਾ ਸਿਰ ਤੂੰ ਏਕੋ ਸਾਹਿਬ ਸਭ ਦੇ ਨਾਮ ਸਲਾਹੇ ਬਿਨ ਸ਼ਬਦੈ ਤੁਧਨੋ ਕੋਈ ਨਾ ਜਾਣੀ ਤੁਧ ਆਪੇ ਕਥੀ ਅਕਥ ਕਹਾਣੀ ਆਪੇ ਸ਼ਬਦ ਸਦਾ ਸੁਖ ਗੁਰਦਾਤਾ ਹਰ ਨਾਮ ਜਪ ਸੰਭਾਹੇ ਤੂੰ ਆਪੇ ਕਰਤਾ ਸਿਰਜਣਹਾਰਾ ਤੇਰਾ ਲਿਖਿਆ ਕੋਈ ਨਾ ਮੇਟਣਹਾਰਾ ਗੁਰਮੁਖ ਨਾਮ ਦੇਵੈ ਤੂੰ ਆਪੇ ਸਹਿਸਾ ਗਣਿਤ ਨਾ ਤਾਹਾ ਹੈ ਭਗਤ ਸੱਚੇ ਤੇਰਾ ਦਰਬਾਰੇ ਸਭ ਦੀ ਸੇਵਨ ਭਾਏ ਪਿਆਰੇ ਨਾਨਕ ਨਾਮ ਰਤੇ ਬੈਰਾਗੀ ਨਾਮੇ ਕਾਰਜ ਸੋਹਾਹੇ ਮਾਰੂ ਮਹੱਲਾ ਤੀਜਾ ਮੇਰੇ ਪ੍ਰਭ ਸਾਚੈ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਗਸੈ ਸਭ

ਕਹੇ ਸਬਦ ਤਾਹਾ ਹੈ ਅੰਧੇਰਾ ਚਾਨਣ ਆਪੇ ਕੀਆ ਏਕੋ ਵਰਤੈ ਅਵਰਣ ਅਬੀਆ ਗੁਰ ਪ੍ਰਸਾਦੀ ਆਪ ਜਾਣੈ ਕਮਲ ਬਿਗਸੈ ਬੁੱਧ ਤਾਹਾ ਹੈ ਆਪਣੀ ਗਹਿਣ ਗਤ ਆਪੇ ਜਾਣੈ ਹੋਰ ਲੋਕ ਸੁਣ ਸੁਣ ਆਖ ਵਖਾਣੈ ਗਿਆਨੀ ਹੋਵੈ ਸੋ ਗੁਰਮੁਖ ਬੂਝੈ ਸਾਚੀ ਸਿਫਤ ਸਲਾਹ ਹੈ ਦੇਹੀ ਅੰਦਰ ਵਸਤ ਪਾਰਾ ਆਪੇ ਕਾਪਟ ਖੁਲਾਵਣ ਹਾਰਾ ਗੁਰਮੁਖ ਸਹਿਜੇ ਅੰਮ੍ਰਿਤ ਪੀਵੈ ਤ੍ਰਿਸ਼ਨਾ ਅਗਨ ਬੁਝਾਹਾ ਹੈ ਸਭ ਰਸ ਦੇਹੀ ਅੰਦਰ ਪਾਏ ਵੇਲੇ ਕਾਉ ਗੁਰ ਸ਼ਬਦ ਬੁਝਾਏ ਅੰਦਰ ਖੋਜੈ ਸ਼ਬਦ ਸਾਲਾਹੇ ਬਾਹਰ ਕਾਏ ਜਾਹੇ ਵਿਣ ਚਾਖੇ ਸਾਧ ਕਿਸੈ ਨਾ ਆਇਆ ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ ਅੰਮ੍ਰਿਤ ਪੀ ਅਮਰਾ ਪਦ ਹੋਏ ਗੁਰ ਕੈ ਸ਼ਬਦ ਰਸ ਤਾਹੇ ਆਪ ਪਛਾਣੈ ਸੋ ਸਭ ਗੁਣ ਜਾਣੈ ਗੁਰ ਕੈ ਸ਼ਬਦ ਹਰ ਨਾਮ ਖਾਣੈ ਅੰਧ ਨਾਮ ਰਤਾ ਦਿਨ ਰਾਤੀ ਮਾਇਆ ਮੋਹ ਚੁਕਾਹਾ ਹੈ ਗੁਰ ਸੇਵਾ ਤੇ ਸਭ ਕਿਛ ਪਾਏ ਹਉਮੈ ਮੇਰਾ ਆਪ ਗੁਆਏ ਆਪੇ ਕਿਰਪਾ ਕਰੇ ਸੁਖਦਾਤਾ ਗੁਰ ਕੈ ਸਭ ਦੇ ਸੋਹਾ ਹੈ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਅਣਦਿਨ ਹਰ ਕਾ ਨਾਮ ਵਖਾਣੀ ਹਰ ਹਰ ਸੱਚਾ ਵਸੈ ਘਾਟ ਅੰਤਰ ਸੋ ਘਾਟ ਨਿਰਮਲਤਾ ਹੈ ਸੇਵਕ ਸੇਵੈ ਸ਼ਬਦ ਸਲਾਹ ਹੈ ਸਦਾ ਰੰਗ ਰਾਤੇ ਹਰ ਗੁਣ ਗਾਵ ਹੈ ਆਪੇ ਬਖਸੇ ਸ਼ਬਦ ਮਿਲਾਏ ਪਰਮਲ ਵਾਸ ਮਨ ਤਾਏ ਸਭ ਦੇ ਅਕਥ ਕਥੇ ਸਾ ਲਾਹੇ ਸਭ ਦੇ ਅਕਥ ਕਥੇ ਸਾ ਲਾਹੇ ਮੇਰੇ ਪ੍ਰਭ ਸਾਚੇ ਬੇਪਰਵਾਹੇ ਆਪੇ ਗੁਣਦਾਤਾ ਸ਼ਬਦ ਮਿਲਾਏ ਸਭ ਤੈ ਕਾ ਰਸ ਤਾਹੇ ਮਨ ਮੁਖ ਭੁੱਲਾ ਠੌਰ ਨਾ ਪਾਏ ਜੋ ਤੋਂ ਲਿਖਿਆ ਸੋ ਕਰਮ ਕਮਾਏ ਵੇਖਿਆ ਰਾਤੇ ਵੇਖਿਆ ਖੋਜੈ ਮਰ ਜਨਮੈ ਦੁਖ ਤਾਹੇ ਆਪੇ ਆਪ ਸਲਾਹੇ ਤੇਰੇ ਗੁਣ ਪ੍ਰਭ ਤੁਝੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਅਲੱਖ ਅਥਾਹੇ ਬਿਨ ਗੁਰਦਾਤੇ ਕੋਈ ਨਾ ਪਾਏ ਲੱਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਘਟ ਅੰਤਰ ਵਸਿਆ ਸਭ ਦੇ ਸੱਚ ਸਲਾਹੇ ਸੇ ਜਨ ਮਿਲੇ ਤੁਰ ਆਪ ਮਿਲਾਏ ਸਾਚੀ ਬਾਣੀ ਸ਼ਬਦ ਸੁਹਾਏ ਨਾਨਕ ਜਾਣ ਗੁਣ ਗਾਵੈ ਨਿਤ ਸਾਚੇ ਗੁਣ ਗਾਵੈ ਸੁਣੀ ਸਮਾਹੇ ਮਾਰੂ ਮਹੱਲਾ ਤੀਜਾ ਨਿਹਚਲ ਏਕ ਸਦਾ ਸੱਚ ਸੋਈ ਪੂਰੇ ਗੁਰ ਤੇ ਸੋਝੀ ਹੋਈ ਹਰ ਰਸ ਮਹੀਨੇ ਸਦਾ ਧਿਆਇਨ ਗੁਰਮਤਿ ਸੀਲ ਸਨਾਹਾ ਹੈ।

ਸਤਿਗੁਰ ਸੇਵੇ ਏਕ ਨਾ ਹੋਈ। ਏਕ ਧਿਆਇਨ ਸਦਾ ਸੁਖ ਪਾਇਨ, ਨਿਹਚਲ ਰਾਜ ਤਿਨਾਹੇ, ਆਵਣ ਜਾਣਾ ਰੱਖੈ ਨਾ ਕੋਈ, ਜੰਮਣ ਮਨ ਤਿਸੈ ਤੇ ਹੋਈ। ਗੁਰਮੁਖ ਸਾਚਾ ਸਦਾ ਧਿਆਵਹੋ, ਗਤ ਮੁਕਤ ਤਿਸੈ ਤੇ ਪਾਹਾਹੇ। ਸੱਚ ਸੰਜਮ ਸਤਿਗੁਰੂ ਦੁਆਰੈ, ਹਉਮੈ ਕ੍ਰੋਧ ਸਬਦ ਨਿਵਾਰੈ, ਸਤਿਗੁਰ ਸੇਵ ਸਦਾ ਸੁਖ ਪਾਈਐ, ਸੀਲ ਸੰਤੋਖ ਸਭ ਤਾਹਾਹੇ।

ਸੱਚਾ ਅਮਰ ਸ਼ਬਦ ਸੁਹਾਇਆ, ਪੰਜ ਸ਼ਬਦ ਵਾਜਾ ਵਾਇਆ ਸਦਾ, ਕਾਰਜ ਸੱਚ ਨਾਮ ਸੁਹੇਲਾ, ਬਿਨ ਸ਼ਬਦ ਕਾਰਜ ਕੀ ਹਾਏ। ਕਿਨ ਮੈਂ ਹੱਸੈ ਕਿਨ ਮੈਂ ਰੋਵੈ, ਦੂਜੀ ਦੁਰਮਤ ਕਾਰਜ ਨਾ ਹੋਵੈ, ਸੰਜੋਗ ਵਿਜੋਗ ਕਰਤੈ ਲਿਖ ਪਾਏ, ਕਿਰਤ ਨਾ ਚੱਲੈ ਚਲਾ ਹਾਏ। ਜੀਵਨ ਮੁਖਤ ਗੁਰ ਸ਼ਬਦ ਕਮਾਏ ਹਰ, ਸਿਓ ਸਾਧ ਹੀ ਰਹਿ ਸਮਾਏ, ਗੁਰ ਕਿਰਪਾ ਤੇ ਮਿਲੈ ਵਡਿਆਈ, ਹਉਮੈ ਰੋਗ ਨਾ ਤਾਹਾਏ। ਰਸ ਘਾਸ ਖਾਏ ਪਿੰਡ ਵਧਾਏ, ਭੇਖ ਕਰੈ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਹਾਂ ਦੁਖ ਭਾਰੀ, ਬਿਸਤਾ ਮਾਹੇ ਸਮਾਏ। ਵੇਦ ਪੜ੍ਹੈ ਪੜ ਬਾਦ ਬਖਾਣ ਹੈ, ਘਾਟ ਮੈਂ ਬ੍ਰਹਮ ਤਿਸ ਸ਼ਬਦ ਨਾ ਪਛਾਣ ਹੈ, ਗੁਰਮੁਖ ਹੋਵੈ ਸੋ ਤਤ ਬਲੋਵੈ, ਰਸਨਾ ਹਰ ਰਸ ਤਾਹੇ। ਘਰ ਵਾਤ ਛੋਟ ਹੈ ਬਾਹਰ ਧਾਵ ਹੈ, ਮਨ ਮੁਖ ਅੰਧੇ ਸਾਧ ਨਾ ਪਾਵ ਹੈ, ਅੰਨ ਰਸ ਰਾਤੀ ਰਸਨਾ ਪੀ ਕੀ ਪੋ।

ਕ੍ਰੋਧ ਮਨ ਦੂਜੈ ਲਾਇਆ, ਸੁਪਨੈ ਸੁਖ ਨ ਤਾਹੇ। ਕੰਚਨ ਦੇਹੀ ਸਬਦ ਪਧਾਰੋ, ਅਣਦਿਨ ਭੋਗ ਭੋਗੇ ਹਰ ਸਿਉ ਪਿਆਰੋ। ਮਹਿਲਾ ਅੰਦਰ ਗੈਰ ਮਹਿਲ ਪਾਏ, ਭਾਣਾ ਬੁੱਝ ਸਮਾਹੇ। ਆਪੇ ਦੇਵੈ ਦੇਵਨਹਾਰਾ, ਤਿਸ ਆਗੈ ਨਹੀਂ ਇਸ ਆਗੈ ਨਹੀਂ ਕਿਸੈ ਕਾ ਚਾਰਾ। ਆਪੇ ਬਖਸੇ ਸਬਦ ਮਿਲਾਏ, ਤਿਸ ਦਾ ਸਬਦ ਅਥਾਹੇ। ਜੀਓ ਪਿੰਡ ਸਭ ਹੈ ਤਿਸ ਗੇਰਾ, ਸੱਚਾ ਸਾਹਿਬ ਠਾਕੁਰ ਮੇਰਾ। ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹੇ। ਮਾਰੂ ਮਹੱਲਾ ਤੀਜਾ, ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਗਿਆਨ ਧਿਆਨ ਆਪਾਰ। ਗੁਰਮੁਖਾਰ ਕਰੇ ਪ੍ਰਭਾਵੈ, ਗੁਰਮੁਖ ਪੂਰਾ ਪਾਏਦਾ। ਗੁਰਮੁਖ ਮਨੁਆ ਉਲਟ ਪਰਾਵੈ, ਗੁਰਮੁਖ ਬਾਣੀ ਨਾਦ ਵਜਾਵੈ। ਗੁਰਮੁਖ ਸਾਚ ਰਤੇ ਬੈਰਾਗੀ, ਨਿਜ ਕਰ ਵਾਸਾ ਪਾਏਦਾ। ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਸੱਚੈ ਸਭ ਦੇ ਸੱਚ ਸੁਭਾਖੀ। ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਏਦਾ। ਗੁਰਮੁਖ ਮਨ ਨਿਰਮਲ ਸਤ ਸਰ ਨਾਵੈ, ਮੈਲ ਨਾ ਲਾਗੈ ਸੱਚ ਸਮਾਵੈ। ਸੱਚੋ ਸੱਚ ਕਮਾਵੈ, ਸਦ ਹੀ ਸੱਚੀ ਭਗਤ ਦ੍ਰਿੜਾਏਦਾ। ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ। ਗੁਰਮੁਖ ਸੱਚ ਕਮਾਵੈ ਕਰਨੀ, ਸਦ ਹੀ ਸੱਚ ਕਹਿ ਦਿਨ ਰਾਤੀ ਅਵਰਾ ਸੱਚ ਕਹਾਏਦਾ। ਗੁਰਮੁਖ ਸੱਚੀ ਉੱਤਮ ਬਾਣੀ, ਗੁਰਮੁਖ ਸੱਚੋ ਸੱਚ ਬਖਾਣੀ। ਗੁਰਮੁਖ ਸੱਚ ਸੇਵੈ ਹੈ ਸੱਚੋ ਸੱਚਾ, ਗੁਰਮੁਖ ਸਬਦ ਸੁਣਾਏਦਾ। ਗੁਰਮੁਖ ਹੋਵੈ ਸੋ ਸੋ ਜੀ ਪਾਏ, ਹਉਮੈ ਮਾਇਆ ਭਰਮ ਗਵਾਏ। ਗੁਰ ਕੀ ਪੌੜੀ ਉੱਤਮ ਉੱਚੀ, ਦਰ ਸੱਚੈ ਹਰ ਗੁਣ ਗਾਏਦਾ। ਗੁਰਮੁਖ ਸੱਚ ਸੰਜਮ ਕਰਨੀ ਸਾਰ, ਗੁਰਮੁਖ ਪਾਏ ਮੋਖ ਦੁਆਰ। ਭਾਏ ਭਗਤ ਸਦਾ ਰੰਗ ਰਾਤਾ, ਆਪ ਗਵਾਏ ਸਮਾਏਦਾ। ਗੁਰਮੁਖ ਹੋਵੈ ਮਨ ਖੋਜ ਸੁਣਾਏ, ਸੱਚੇ ਨਾਮ ਸਦਾ ਲਿਵਲਾਏ। ਜੋ ਤਿਸ ਭਾਵੈ ਸੋਈ ਕਰਸੀ, ਜੋ ਸੱਚੇ ਮਨ ਭਾਏਦਾ। ਜਾ ਤਿਸ ਭਾਵੈ ਸਤਿਗੁਰੂ ਮਿਲਾਏ, ਜਾ ਤਿਸ ਭਾਵੈ ਤਾਂ ਮਨ ਵਸਾਏ। ਆਪਣੇ ਭਾਣੇ ਸਦਾ ਰੰਗ ਰਾਤਾ, ਭਾਣੇ ਮਨ ਵਸਾਏਦਾ। ਮਨ ਹੜ ਕਰਮ ਕਰੇ ਸੋ ਚੀਜੈ, ਬਹੁਤੀ ਭੇਖ ਕਰੇ ਨਹੀਂ ਭੀਜੈ। ਵਿਖਿਆ ਰਾਤੇ ਦੁੱਖ ਕਮਾਵੈ, ਦੁੱਖੇ ਦੁੱਖ ਸਮਾਏਦਾ। ਗੁਰਮੁਖ ਹੋਵੈ ਸੋ ਸੁੱਖ ਕਮਾਏ, ਮਰਨ ਜੀਵਨ ਕੀ ਸੋ ਜੀ ਪਾਏ। ਮਰਨ ਜੀਵਨ ਜੋ ਸਮ ਕਰ ਜਾਣੈ, ਸੋ ਮੇਰੇ ਪ੍ਰਭ ਭਾਏਦਾ। ਗੁਰਮੁਖ ਮਰੈ ਸੋ ਹੈ ਪਰਵਾਨ, ਆਵਣ ਜਾਣਾ ਸਬਦ ਪਛਾਣ। ਮਰੈ ਨਾ ਜੰਮੈ ਨਾ ਦੁੱਖ ਪਾਏ, ਮਨ ਹੀ ਮਨ ਹੈ ਸਮਾਏਦਾ। ਸੇਵਣ ਭਾਗੀ ਜਿਨੀ ਸਤਿਗੁਰ ਪਾਇਆ, ਹਉਮੈ ਵਿੱਚੋਂ ਮੋਹ ਚੁਕਾਇਆ। ਮਨ ਨਿਰਮਲ ਫਿਰ ਮੈਲ ਨਾ ਲਾਗਿਆ, ਦਰ ਸੱਚੈ ਸੋਭਾ ਪਾਏਦਾ। ਆਪੇ ਕਰੇ ਕਰਾਏ ਆਪੇ, ਆਪੇ ਵੇਖੈ ਤਪ ਤਾਪੇ। ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ, ਸੱਚ ਸੁਣ ਲੇਖੈ ਪਾਏਦਾ। ਗੁਰਮੁਖ ਸੱਚੋ ਸੱਚ ਕਮਾਵੈ, ਗੁਰਮੁਖ ਨਿਰਮਲ ਮੈਂ ਨਾ ਲਾਵੈ। ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਏਦਾ। ਮਾਰੂ ਮਹੱਲਾ ਤੀਜਾ, ਆਪੇ ਸ੍ਰਿਸ਼ਟ ਹੁਕਮ ਸਭ ਸਾਚੀ। ਆਪੇ ਥਾਪ ਥਾਪ ਨਿਵਾਜੀ, ਆਪੇ ਨਿਆਉ ਕਰੇ ਸਭ ਸਾਚਾ। ਸਾਚੇ ਸਾਚ ਮਿਲਾਏਦਾ, ਕਾਇਆ ਕੋਟ ਹੈ ਆਕਾਰਾ। ਮਾਇਆ ਮੋਹ ਪਸਰਿਆ ਪਾ ਸਾਰਾ, ਬਿਨ ਸਬਦ ਹੈ ਭਸ ਮੈਂ ਕੀ ਢੇਰੀ। ਖੇਹੂ ਖੇਹਰ ਲਾਏਦਾ, ਕਾਇਆ ਕੰਚਨ ਕੋਟ ਅਪਾਰਾ। ਜਿਸ ਵਿੱਚ ਰਵਿਆ ਸਬਦ ਅਪਾਰਾ, ਗੁਰਮੁਖ ਗਾਵੈ ਸਦਾ ਗੁਣ ਸਾਚੇ। ਮਿਲ ਪ੍ਰੀਤਮ ਸੁਖ ਪਾਏਦਾ, ਕਾਇਆ ਹਰ ਮੰਦਿਰ ਹਰ ਆਪ ਸਵਾਰੇ। ਤਿਸ ਵਿੱਚ ਹਰ ਜੀਓ ਵਸੈ ਮਰਾਰੇ, ਗੁਰ ਕੈ ਸਬਦ ਬਣਜਣ ਵਾਪਾਰੀ। ਨਦਰੀ ਆਪ ਮਿਲਾਏਦਾ, ਸੋ ਸੂਚਾ ਜੇ ਕ੍ਰੋਧ ਨਿਵਾਰੇ। ਸਬਦੇ ਬੂਝੈ ਆਪ ਸਵਾਰੇ, ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏਦਾ। ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਧੋਵੈ ਸਬਦ ਵਿਚਾਰੀ। ਅਣ ਦਿਨ ਸਦਾ ਰਹਿ ਰੰਗ ਰਾਤਾ, ਕਰ ਕਿਰਪਾ ਭਗਤ ਕਰਾਏਦਾ। ਇਸ ਮਨ ਮੰਦਰ ਮਹਿ ਮਨੁਆ ਧਾਵੈ, ਸੁਖ ਪਲਰ ਤਿਆਗ ਮਹਾਂ ਦੁਖ ਪਾਵੈ। ਬਿਨ ਸਤਿਗੁਰ ਭੇਟੇ ਠਾਉ ਨਾ ਪਾਵੈ, ਆਪੇ ਖੇਲ ਕਰਾਏਦਾ। ਆਖ ਅਪਰੰਪਰ ਆਪ ਅਪਰੰਪਰ, ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ। ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ਼ ਮਿਲਾਏਦਾ। ਆਪੇ ਸਤਿਗੁਰ ਮੇਲੇ ਪੂਰਾ, ਸੱਚੇ ਸ਼ਬਦ ਮਹਾਂਬਲ ਸੂਰਾ। ਆਪੇ ਮੇਲੇ ਦੇ ਵਡਿਆਈ, ਸੱਚੇ ਸਿਓ ਚੇਤ ਲਾਏਦਾ। ਘਰ ਹੀ ਅੰਦਰ ਸਾਚਾ ਸੋਈ, ਗੁਰਮੁਖ ਵੇਲਾ ਪੂਜੈ ਕੋਈ। ਨਾਮ ਨਿਧਾਨ ਵਸਿਆ ਘਟ ਅੰਤਰ, ਰਸਨਾ ਨਾਮ ਧਿਆਏਦਾ। ਦਸ
ਸੰਤਰ ਭਵੈ ਅੰਤਰ ਨਹੀਂ ਭਾਲੇ ਮਾਇਆ ਮੋਹੇ ਪਦਾ ਚੰਕਾਲੇ ਚਮਕੀ ਫਾਸੀ ਕਬਹੂ ਨਾ ਤੂਟੈ ਦੂਜੈ ਭਾਏ ਪਰਮਾਏ ਦਾ ਜਪ ਤਪ ਸੰਜਮ ਹੋਰ ਕੋਈ ਨਾਹੀ ਜਪ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕਾ ਸ਼ਬਦ ਮਿਲਿਆ ਸੱਚ ਪਾਇਆ ਸੱਚੇ ਸੱਚ ਸਮਾਏ ਦਾ ਕਾਮ ਕ੍ਰੋਧ ਸਬਰ ਸੰਸਾਰਾ ਬਹੁ ਕਰਮ ਕਮਾਵੈ ਸਭ ਦੁੱਖ ਕਾ ਪਸਾਰਾ ਗੁਰਮੁਖ ਸੇਵੈ ਸੇ ਸੁਖ ਪਾਵਹਿ ਸੱਚੈ ਸ਼ਬਦ ਮਿਲਾਏ ਦਾ ਪਾਉਣ ਪਾਣੀ ਹੈ ਬੈ ਸੰਤਰ ਮਾਇਆ ਮੋਹ ਵਰਤੈ ਸਭ ਅੰਤਰ ਜਿਨ ਕੀਤੇ ਜਾ ਤਿਸ ਪਛਾਣੈ ਮਾਇਆ ਮੋਹ ਚੁਕਾਏ ਦਾ ਇੱਕ ਮਾਇਆ ਮੋਹਿ ਗਰਭ ਵਿਆਪੇ ਹਮੈ ਹੋਏ ਰਹੇ ਹੈ ਆਪੇ ਜਮ ਕਾਲੈ ਕੀ ਖਬਰ ਨਾ ਪਾਈ ਅੰਤ ਗਇਆ ਪਛਤਾਏ ਦਾ ਜਿਨ ਪਾਏ ਸੁਖਦ ਜਾਣੈ ਗੁਰਮੁਖ ਦੇਵੈ ਆਪ ਪਛਾਣੈ ਨਾਨਕ ਦਾਸ ਕਹਿ ਬੇਨਤੀ ਸੱਚ ਨਾਮ ਚਿਤ ਲਾਏ ਦਾ ਮਾਰੂ ਮਹਲਾ ਤੀਜਾ ਆਦਿ ਜਗਾਦ ਦਇਆ ਪਤ ਦਾਤਾ ਪੂਰੇ ਗੁਰ ਕੈ ਸ਼ਬਦ ਪਚਾਤਾ ਤੁਧੋ ਸੇਵੈ ਸੇ ਤੁਝੇ ਹੈ ਸਮਾਵੈ ਤੂੰ ਆਪੇ ਮੇਲ ਮਿਲਾਏ ਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਤੀਏ ਜੰਤ ਤੇਰੀ ਸਰਣਾਈ ਜੋ ਤੁਤ ਭਾਵੈ ਤਿਵੈ ਚਲਾਵੈ ਤੂੰ ਆਪੇ ਮਾਰਗ ਪਾਏ ਦਾ ਹੈ ਭੀ ਸਾਚਾ ਸੋ ਹੋਸੀ ਸੋਈ ਆਪੇ ਸਾਚੇ ਅਵਰ ਨ ਕੋਈ ਸਭਨਾ ਸਾਰ ਕਰੇ ਸਕਦਾ ਤਾਂ ਆਪੇ ਰਿਜਕ ਪਹੁੰਚਾਏ ਦਾ ਅਗਮ ਗੋਚਰ ਲੱਖ ਪਾਰਾ ਕੋਈ ਨਾ ਜਾਣੈ ਤੇਰਾ ਪਰਵਾਰਾ ਆਪਣਾ ਆਪ ਜਾਣੈ ਆਪੇ ਗੁਰਮਤੀ ਆਪ ਬੁਝਾਏ ਦਾ ਪਾਤਾਲਪੁਰੀਆ ਲੋ ਆਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲ ਮਿਲਾਏ ਦਾ ਹੁਕਮੈ ਬੂਝੈ ਸੋ ਹੁਕਮ ਸਲਾਹੇ ਹੁਕਮ ਗੋਚਰ ਬੇਪਰਵਾਹੇ ਜੇਹੀ ਮਤ ਦੇਹੀ ਸੋ ਹੋਵੈ ਤੂੰ ਆਪੇ ਸ਼ਬਦ ਬੁਝਾਏ ਦਾ ਅਣਦਿਨ ਆਰ ਜਾ ਛਿਜ ਦੀ ਜਾਏ ਰਹਿਣ ਦਿਨਸ ਦੁੱਖ ਤੋਏ ਸਾਖੀ ਆਏ ਮਨਮੁਖ ਅੰਧਨਾ ਚੇਤੈ ਮੂੜਾ ਸਿਰ ਉੱਪਰ ਕਾਲ ਰੁਆਏ ਦਾ ਮਨ ਤਨ ਸੀਤਲ ਗੁਰਚਾਨੀ ਲਾਗਾ ਅੰਤਰ ਭਰਮ ਗਇਆ ਪਾਉ ਭਾਗਾ ਸਦਾ ਆਨੰਦ ਸੱਚੇ ਗੁਣ ਗਾਵੈ ਸੱਚ ਬਾਣੀ ਬੋਲਾਏ ਦਾ ਜਿਨ ਤੂੰ ਜਾਤਾ ਕਰਮ ਪਿਤਾਤਾ ਪੂਰੈ ਭਾਗ ਗੁਰ ਸ਼ਬਦ ਪਚਾਤਾ ਪਾਤ ਜਤ ਪਾਤ ਸੱਚ ਸੱਚਾ ਸੱਚ ਸੋਈ ਹਉ ਮੈਂ ਮਾਰ ਮਿਲਾਏ ਦਾ ਮਨ ਕਠੋਰ ਦੂਜੈ ਭਾਏ ਲਾਗਾ ਭਰਮੇ ਭੂਲਾ ਫਿਰੈ ਅਭਾਗਾ ਕਰਮ ਹੋਵੈ ਤਾਂ ਸਤਿਗੁਰ ਸੇਵੇ ਸਹਿਜੇ ਹੀ ਸੁਖ ਪਾਏ ਦਾ ਲੱਖ ਚੌਰਾਸੀ ਆਪ ਪਾਏ ਮਾਨਸ ਜਨਮ ਗੁਰ ਭਗਤ ਦ੍ਰਿੜਾਏ ਬਿਨ ਭਗਤੀ ਬਿਸਤਾ ਵਿੱਚ ਵਾਸਾ ਬਿਸਤਾ ਵਿੱਚ ਫਿਰ ਪਾਏ ਦਾ ਕਰਮ ਹੋਵੈ ਗੁਰ ਭਗਤ ਦ੍ਰਿੜਾਏ ਬਿਨ ਕਰਮਾ ਕਿਉਂ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜੋ ਭਾਵੈ ਤਿਵੈ ਚਲਾਏ ਦਾ ਸਿਮਰ ਸਾਸਤ ਅੰਤ ਨਾ ਜਾਣੈ ਮੂਰਖ ਅੰਧਾ ਤਤ ਨਾ ਪਛਾਣੈ ਆਪੇ ਕਰੇ ਕਰਾਏ ਕਰਤਾ ਆਪੇ ਭਰਮ ਭੁਲਾਏ ਦਾ ਸਭ ਕਿਛ ਆਪੇ ਆਪ ਕਰਾਏ ਆਪੇ ਸਿਰ ਸਿਰ ਧੰਦੈ ਲਾਏ ਆਪੇ ਥਾਪ ਥਾਪੇ ਵੇਖੈ ਗੁਰਮੁਖ ਆਪ ਬੁਝਾਏ ਦਾ ਸੱਚਾ ਸਾਹਿਬ ਗਹਿਰ ਗੰਭੀਰਾ ਸਦਾ ਸਲਾਹੀ ਤਾਂ ਮਨ ਧੀਰਾ ਗਮ ਗੋਚਰ ਕੀਮਤ ਨਹੀਂ ਪਾਈ ਗੁਰਮੁਖ ਮਨ ਵਸਾਏ ਦਾ ਆਪ ਨਿਰਾਲਮ ਹੋਰ ਧੰਦੈ ਲੋਈ ਗੁਰਪ੍ਰਸਾਦੀ ਬੂਝੈ ਕੋਈ ਨਾਨਕ ਨਾ ਵਸਿਆ ਘਾਟ ਅੰਤਰ ਗੁਰਮਤੀ ਮੇਲ ਮਿਲਾਏ ਦਾ ਮਾਰੂ ਮਹਲਾ ਤੀਜਾ ਜੁਗ ਛਤੀਹ ਕਿਉਂ ਗੁਬਾਰਾ ਤੂੰ ਆਪੇ ਜਾਣੈ ਸਿਰਜਣਹਾਰਾ ਹੋਰ ਕਿਆ ਕੋ ਕਹਿ ਕੇ ਆਖ ਬਖਾਣੈ ਹੋਰ ਕਿਆ ਕੋ ਕਹਿ ਕੇ ਆਖ ਬਖਾਣੈ ਤੂੰ ਆਪੇ ਕੀਮਤ ਪਾਏ ਦਾ ਓਂਕਾਰ ਸਭ ਸ੍ਰਿਸ਼ਟ ਪਾਈ ਸਭ ਖੇਲ ਤਮਾਸਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਏ ਦਾ ਬਾਜੀ ਕਰ ਇੱਕ ਬਾਜੀ ਪਾਈ ਪੂਰੇ ਗੁਰ ਤੇ ਨਦਰੀ ਆਈ ਸਦਾ ਲਿਪਤ ਰਹਿ ਗੁਰ ਸਬਦੀ ਸਾਚੇ ਸਿਉ ਚਿਤ ਲਾਏ ਦਾ ਬਾਜਹਿ ਬਾਜੇ ਧੁਨ ਆਕਾਰਾ ਆਪ ਵਜਾਏ ਵਜਾਵਣ ਹਾਰਾ ਘਾਟ ਘਾਟ ਪਾਉਣ ਰਹਿ ਇੱਕ ਰੰਗੀ ਮਿਲ ਪਵਣੈ ਸ਼ਬਦ ਵਜਾਏ ਦਾ ਕਰਤਾ ਕਰੇ ਸੁਨੇ ਚਾ ਹੋਵੈ ਗੁਰ ਕੈ ਸ਼ਬਦ ਹਉਮੈ ਖੋਵੈ ਗੁਰਪ੍ਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮ ਧਿਆਏ ਦਾ ਗੁਰਸੇਵੇ ਜੇਵੜ ਹੋਰ ਲਾਹਾ ਨਾਹੀ ਨਾਮ ਮਨ ਵਸੈ ਨਾਮੋ ਸਾ ਲਾਹੀ ਨਾਮੋ ਨਾਮ ਸਦਾ ਸੁਖਦਾਤਾ ਨਾਮੋ ਲਾਹਾ ਪਾਏ ਦਾ ਬਿਨ ਨਾਵੈ ਸਭ ਦੁੱਖ ਸੰਸਾਰਾ ਬਹੁ ਕਰਮ ਕਮਾਵੈ ਵਧੈ ਵਿਕਾਰਾ ਨਾਮ ਨਾ ਸੇਵੈ ਕਿਉ ਸੁਖ ਪਾਈਐ ਬਿਨ ਨਾਵੈ ਦੁੱਖ ਪਾਏ ਦਾ ਆਪ ਕਰੇ ਤੈ ਆਪ ਕਰਾਏ ਗੁਰਪ੍ਰਸਾਦੀ ਕਿਸੈ ਬੁਝਾਏ ਗੁਰਮੁਖ ਹੋਵੈ ਸੇ ਬੰਧਨ ਤੋੜੈ ਹੈ ਮੁਕਤੀ ਕੈ ਕਰ ਪਾਏ ਦਾ ਗਣਿਤ ਗਣੈ ਸੋ ਜਲੈ ਸੰਸਾਰਾ ਸਹਿਸਾ ਮੂਲ ਨਾ ਚੁੱਕੈ ਵਿਕਾਰਾ ਗੁਰਮੁਖ ਹੋਵੈ ਸੋ ਗਣਿਤ ਚੁਕਾਏ ਸੱਚੇ ਸੱਚ ਸਮਾਏ ਦਾ ਜੇ ਸੱਚ ਦੇਤਾ ਪਾਏ ਕੋਈ ਗੁਰਪ੍ਰਸਾਦੀ ਪ੍ਰਗਟ ਹੋਈ
ਸੱਚ ਨਾਮ ਸਾਲਾਹੇ ਰੰਗ ਰਾਤਾ, ਗੁਰੂ ਕਿਰਪਾ ਤੇ ਸੁਖਪਾਇਦਾ, ਜਪ ਤਪ ਸੰਜਮ ਨਾਮ ਪਿਆਰਾ, ਕਿਲਵ ਕਾਠੀ ਕਾਟਣ ਹਾਰਾ, ਗੁਰ ਕੈ ਨਾਮ ਤਨ ਮਨ ਸੀਤਲ ਹੋਆ, ਸਹਿਜੇ ਸਹਿਜ ਸਮਾਏਦਾ, ਅੰਤਰ ਲੋਭ ਮਨ ਮੈਲੈ ਮਲ ਲਾਏ, ਮੈਲੇ ਕਰਮ ਕਰੇ ਦੁਖ ਪਾਏ, ਕੂੜੋ ਕੂੜ ਕਰੇ ਵਾਪਾਰੀ ਕੂੜ ਬੋਲ ਦੁਖ ਪਾਏ ਦਾ, ਨਿਰਮਲ ਬਾਣੀ ਕੋ ਨਾ ਕੋ ਮਨ ਵਸਾਏ, ਗੁਰ ਪ੍ਰਸਾਦੀ ਸਹਿਸਾ ਜਾਏ, ਗੁਰ ਕੈ ਭਾਣਾ ਚੱਲੈ ਦਿਨ ਰਾਤੀ, ਨਾਮ ਚੇਤ ਸੁਖ ਪਾਏ ਦਾ ਆਪੇ ਸਰੰਦਾ, ਸੱਚਾ ਸੋਈ ਆਪ ਪਾਏ ਪਾਏ ਸੋਈ, ਗੁਰਮੁਖ ਹੋਵੈ ਸੋ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏ ਦਾ ਅਨੇਕ ਯਤਨ ਕਰੇ, ਇੰਦਰੀ ਵਾਸਨਾ ਹੋਈ, ਕਾਮ ਕ੍ਰੋਧ ਜਲੈ ਸਭ ਕੋਈ, ਸਤਿਗੁਰ ਸੇਵੇ ਮਨ ਵਸ ਆਵੈ, ਮਨ ਮਾਰੇ ਮਨੈ ਸਮਾਏ ਦਾ, ਮੇਰਾ ਤੇਰਾ ਤੁਦ ਆਪੇ ਕੀਆ, ਸਭ ਤੇਰੇ ਜਾਣਤੇ ਤੇਰੇ ਸਭ ਦੀਆ, ਨਾਨਕ ਨਾਮ ਸੰਭਾਲ ਸਦਾ ਤੂੰ, ਗੁਰਮਤੀ ਮਨ ਵਸਾਏ ਦਾ, ਮਾਰੂ ਮਹਲਾ ਤੀਜਾ, ਹਰ ਜੀਉ ਦਾਤਾ ਗਮਥਾਹਾ, ਉਸ ਤਿਲ ਨਤ ਮਾਏ ਵੇ ਪ੍ਰਵਾਹਾ, ਤਿਸ ਨੂੰ ਅਪੜ ਨਾ ਸਕੈ ਕੋਈ, ਆਪੇ ਮਿਲ ਮਿਲਾਏ ਦਾ, ਜੋ ਕਿਛ ਕਰੈ ਸੋ ਨਿਹਚਾ ਹੋਈ, ਤਿਸ ਬਿਨ ਦਾਤਾ ਅਵਰਣ ਕੋਈ, ਜਿਸ ਨੂੰ ਨਾਮ ਦਾਨ ਕਰੇ ਸੋ ਪਾਏ, ਗੁਰ ਸਬਦੀ ਮਿਲਾਏ ਦਾ, ਚੌਥ ਹੈ ਭਵਨ ਤੇਰੇ ਹਟ ਨਾਲੇ, ਸਤਿਗੁਰ ਦਿਖਾਏ ਅੰਤਰ ਨਾਲੇ, ਨਾਵੈ ਕਾਵਾ ਪਾਰੀ ਹੋਵੈ ਗੁਰ ਸਬਦੀ ਕੋ ਪਾਏ ਦਾ, ਸਤਿਗੁਰ ਸੇਵਿਆ ਸਹਿਜ ਆਨੰਦਾ ਹਿਰਦੈ ਆਏ, ਪੁੱਠਾ ਗੋਬਿੰਦਾ ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏ ਦਾ, ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ, ਅਣ ਦਿਨ ਮਾਰੀਆ ਹੈ ਦੁੱਖ ਸਵਾਇਆ, ਮਥੇ ਕਾਲ ਮਹਿਲ ਨਾ ਪਾਵੈ, ਦੁੱਖ ਹੀ ਵਿੱਚ ਦੁੱਖ ਪਾਏ ਦਾ, ਸਤਿਗੁਰ ਸੇਵਾ ਸੇਵੜ ਭਾਗੀ ਸਹਿਜ ਭਾਏ ਸੱਚੀ ਲਿਵਲਾਗੀ, ਸੱਚੋ ਸੱਚ ਗਮਾਵੈ ਸਦ ਹੀ, ਸੱਚੈ ਮੇਲ ਮਿਲਾਏ ਦਾ, ਜਿਸ ਨੂੰ ਸੱਚਾ ਦੇ ਸੋ ਪਾਏ, ਅੰਤਰ ਸਾਚ ਭਰਮ ਜਗਾਏ, ਸੱਚ ਸੱਚੈ ਕਾ ਆਪੇ ਦਾਤਾ, ਜਿਸ ਦੇਵੈ ਸੋ ਸੱਚ ਪਾਏ ਦਾ, ਆਪੇ ਕਰਤਾ ਸਭਨਾ ਕਾ ਸੋਈ, ਜਿਸ ਨੂੰ ਆਪ ਜਾਏ ਪੂਜੈ ਕੋਈ, ਆਪੇ ਬਖਸੀ ਦੇ ਵਡਿਆਈ, ਆਪੇ ਮੇਲ ਮਿਲਾਏ ਦਾ, ਹਉਮੈ ਕਰਦਿਆ ਜਨਮ ਗਵਾਇਆ, ਆਗਿਆ ਮੋਹ ਨਾ ਚੁੱਕਿਆ ਮਾਇਆ, ਅੱਗੇ ਚਮਕਾਲ ਲੇਖਾ ਲੇਵੈ, ਜਿਉ ਤਿਲ ਕਹਾਣੀ ਪੀੜ ਆਏ ਦਾ, ਪੂਰਾ ਭਾਗ ਗੁਰ ਸੇਵਾ ਹੋਈ, ਨਦ ਕਰੇ ਦਾ ਸੇਵੇ ਕੋਈ, ਜਮ ਕਾਲ ਤਿਸ ਨੇੜ ਨਾ ਆਵੈ, ਮਹਿਲ ਸੱਚੈ ਸੁਖ ਪਾਏ ਦਾ, ਤਿੰਨ ਸੁਖ ਪਾਇਆ ਜੋ ਤੁਧ ਪਾਏ, ਪੂਰਾ ਭਾਗ ਗੁਰ ਸੇਵਾ ਲਾਏ, ਤੇਰਾ ਹੱਥ ਹੈ ਸਭ ਵਡਿਆਈ, ਜਿਸ ਦੇਵੈ ਸੋ ਪਾਏ ਦਾ, ਅੰਦਰ ਪ੍ਰਕਾਸ਼ ਗੁਰੂ ਤੇ ਪਾਏ, ਨਾਮ ਪਦਾਰਥ ਮਨ ਵਸਾਏ, ਗਿਆਨ ਰਤਨ ਸਦਾ ਘੜ ਚਾਨਣ, ਅਗਿਆਨ ਅੰਧੇਰ ਗਵਾਏ ਦਾ, ਅਗਿਆਨੀ ਅੰਦੇ ਦੂਜੈ ਲਾਗੇ, ਪਿੰਨ ਪਾਣੀ ਡੁਬਮ ਮੋਏ, ਅਭਾਗੇ ਚੱਲਦਿਆ ਘਰ ਦਰ, ਨਦਰ ਨਾ ਆਵੈ ਜਮ ਦਰ ਪਾਤਾ ਦੁਖ ਪਾਏ ਦਾ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਗਿਆਨੀ ਧਿਆਨੀ ਪੁੱਛੋ ਕੋਈ, ਸਤਿਗੁਰ ਸੇਵੇ ਤਿਸ ਮਿਲੈ ਵਡਿਆਈ, ਦਰ ਸੱਚੈ ਸੋਭਾ ਪਾਏ ਦਾ, ਸਤਿਗੁਰ ਨੋ ਸੇਵੇ ਤਿਸ ਆਪ ਮਿਲਾਏ, ਮਮਤਾ ਕਾਟ ਸੱਚ ਲਿਵਲਾਏ, ਸਦਾ ਸੱਚ ਬਣ ਜਾ ਵਪਾਰੀ, ਨਾਮੋ ਲਾਹਾ ਪਾਏ ਦਾ, ਆਪੇ ਕਰੇ ਕਰਾਏ ਕਰਤਾ ਸਾਬਤ, ਮਰੈ ਸੋਈ ਜਨ ਮੁਕਤਾ, ਨਾਨਕ ਨਾਮ ਵਸੈ ਮਨ ਅੰਤਰ, ਨਾਮੋ ਨਾਮ ਧਿਆਏ ਦਾ, ਮਾਰੂ ਮਹਲਾ ਤੀਜਾ, ਜੋ ਤੁਦ ਕਰਨਾ ਸੋ ਕਰ ਪਾਇਆ, ਭਾਣੇ ਵਿੱਚ ਕੋ ਵੇਲਾ ਆਇਆ, ਭਾਣਾ ਮੰਨੇ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਏ ਦਾ, ਗੁਰਮੁਖ ਤੇਰਾ ਭਾਣਾ ਪਾਵੈ, ਸਹਿਜਹੀ ਸੁਖ ਸੱਚ ਕਮਾਵੈ, ਭਾਣੇ ਤੇ ਲੋਚੈ ਬਹੁ ਤੇਰੀ, ਆਪਣਾ ਭਾਣਾ ਆਪ ਮਨਾਏ ਦਾ, ਤੇਰਾ ਭਾਣਾ ਮੰਨੇ ਸੋ ਮਿਲੈ, ਤੁਧ ਆਏ ਜਿਸ ਭਾਣਾ ਪਾਵੈ, ਸੋ ਤੁਜ ਹਸਮਾਏ, ਭਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸੈ ਕਰਾਏ ਦਾ, ਜਾ ਤਿਸ ਭਾਵੈ ਤਾ ਗੁਰੂ ਮਿਲਾਏ, ਸਤਿਗੁਰ ਨਾਮ ਪਦਾਰਥ ਪਾਏ, ਗੁਰ ਆਪਣੀ ਭਾਣੈ, ਗੁਰ ਆਪਣੇ ਭਾਣੈ ਸਭ ਸ੍ਰਿਸ਼ਟ ਉਪਾਈ, ਜਿਸ ਨੂੰ ਭਾਣਾ ਦੇਹ ਤਿਸ ਭਾਏ ਦਾ, ਮਨ ਮੁਖ ਅੰਧ ਕਰੇ ਤਤਰਾਈ, ਭਾਣਾ ਕਾ ਭਾਣਾ ਨਾ ਮੰਨੇ ਬਹੁਤ ਦੁਖ ਪਾਈ, ਭਰਮੇ ਭੂਲਾ ਆਵੈ ਜਾਏ, ਘਰ ਮਹਿਲ ਨਾ ਕਬੂ ਪਾਏ ਦਾ, ਸਤਿਗੁਰ ਮੇਲੇ ਦੇ ਵਡਿਆਈ, ਸਤਿਗੁਰ ਕੀ ਸੇਵਾ ਧੁਰ ਫਰਮਾਈ, ਸਤਿਗੁਰ ਸੇਵੇ ਤਾਂ ਨਾਮ ਪਾਏ, ਨਾਮ ਹੀ ਸੁਖ ਪਾਏ ਦਾ, ਸਭ ਨਾਵ ਉਪਜੈ ਨਾਵ ਚੀਜੈ, ਗੁਰ ਕਿਰਪਾ ਤੇ ਮਨ ਤਨ ਭੀਜੈ, ਰਸਨਾ ਨਾਮ ਧਿਆਏ ਰਸ ਭੀਜੈ, ਰਸ ਹੀ ਤੇ ਰਸ ਪਾਏ ਦਾ, ਮਹਿਲੈ ਅੰਦਰ ਮਹਿਲ ਕੋ ਪਾਏ, ਗੁਰ ਕੈ ਸ਼ਬਦ ਸੱਚ ਚਿਤ ਲਾਏ, ਜਿਸ ਨੂੰ ਸੱਚ ਦੇ ਸੋਈ ਸੱਚ ਪਾਏ, ਸੱਚੇ ਸੱਚ ਮਿਲਾਏ ਦਾ, ਨਾਮ ਵਿਸਾਰ ਮਨ ਤਨ ਦੁਖ ਪਾਇਆ,
माया मोह सब रोग माया बिना वै मन तन है को सी नरके वासा पाएदा नाम रते तिन निर्मल देही निर्मल हंसा सदा सुख नेही नाम सलाहे सदा सुख पाया निज घर वासा पाएदा सबको वणज करे वापारा सब को वणज करे वापारा बिन नावै सब टोटा संसारा नागो आया नागो जासी बिन नावै दुख पाएदा जिसनो नाम दे सो पाए गुर कै सबदार मन वसाए गुर कृपा ते नाम वसिया घाटी अंतर नामो नाम ध्याए दा नावै नो लोचै जेती सब आई नाओ ते ना मिलै धुर पुरब कमाई जिनी नाओ पाया सेवड़ भागी गुर कै शब्द मिलाए दा काया कोट अत पारा तिस विच बह प्रभ करे विचारा सच्चा न्याय सच्चो वापारा नेचल वासा पाएदा अंतर घर बंके थान सुहाया गुरमुख विलै गिणै थान पाया इत साथ निबह सालाहे सचे हर सच्चा मन वसाएदा मेरा करतै एक बणत बनाई इस देही विच सब वत पाई नानक नाम बणजै रंग राते गुरमुख नो को नाम पाएदा ਮਾਰੂ ਮਹਲਾ ਤੀਜਾ ਕਾਇਆ ਕੰਜਨ ਸਬਦ ਵਿਚਾਰਾ ਤਿੱਥੈ ਹਰ ਵਸੈ ਜਿਸ ਦਾ ਅੰਤ ਨਾ ਪਾਰਾ ਵਾਰਾ ਅਣਦਿਨ ਹਰ ਸਿਵ ਹੋ ਸੱਚੀ ਬਾਣੀ ਹਰ ਜੀਉ ਸਬਦ ਮਿਲਾਏ ਦਾ ਹਰ ਚਿੱਤ ਹੈ ਤਿੰਨ ਭਲੇ ਹਾਰੈ ਜਾਓ ਗੁਰ ਕੇ ਸਬਦ ਤਿੰਨ ਮੇਲ ਮਿਲਾਓ ਤਿੰਨ ਕੀ ਧੂਰ ਲਾਈ ਮੁਖ ਮਸਤਕ ਸਤਸੰਗਤ ਬਹਿ ਗੁਣ ਗਾਏ ਦਾ ਹਰ ਕੇ ਗੁਣ ਗਾਵਾ ਜੇ ਹਰ ਪ੍ਰਭ ਭਾਵਾ ਅੰਤਰ ਹਰ ਨਾਮ ਸਭ ਸੁਹਾਵਾ ਗੁਰਬਾਣੀ ਚੌਕੁੰਡੀ ਸੁਣੀਐ ਸਾਚੈ ਨਾਮ ਸਮਾਏਦਾ ਸੋ ਜਨ ਸਾਚਾ ਜੇ ਅੰਤਰ ਭਾਲੇ ਗੁਰ ਕੈ ਸ਼ਬਦ ਹਰ ਨਦਰ ਨਿਹਾਲੇ ਗਿਆਨ ਅੰਜਣ ਪਾਏ ਗੁਰ ਸਭ ਦੀ ਨਦਰੀ ਨਦਰ ਮਿਲਾਏ ਦਾ ਵੱਡੇ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦ ਸਭ ਅੰਧ ਅੰਧੇਰਾ ਗੁਰਮੁਖ ਕਿਸੈ ਭਜਾਏ ਦਾ ਇੱਕ ਕਿਤ ਆਏ ਜਨਮ ਗਵਾਏ ਗਨ ਮਨ ਮੁਖ ਲਾਗੇ ਦੂਜੇ ਪਾਏ ਇਹ ਹਵੇਲਾ ਫਿਰ ਹੱਥ ਨਾ ਆਵੇ ਪੱਗ ਖਿਸਿਆ ਪਛਤਾਏ ਦਾ ਗੁਰ ਕੈ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ ਸੱਚੋ ਸੱਚ ਵੇਖੈ ਸਭ ਥਾਈ ਸੱਚ ਸੁਣ ਮਨ ਵਸਾਏ ਦਾ ਅਮੈ ਗਣਿਤ ਗੁਰ ਸ਼ਬਦ ਨਿਵਾਰੇ ਹਰ ਜੀਉ ਹਿਰਦੈ ਰੱਖੋ ਔਰ ਧਾਰੇ ਗੁਰ ਕੈ ਸ਼ਬਦ ਸਦਾ ਸਾ ਲਾਹੇ ਮਿਲ ਸਾਚੇ ਸੁਖ ਪਾਏ ਦਾ ਸੋ ਚੇਤੇ ਜਿਸ ਆਪ ਜੇ ਤਾਏ ਗੁਰ ਕੈ ਸਭ ਪਾਸਾ ਮਨ ਆਏ ਆਪੇ ਵੇਖਿਆ ਆਪੇ ਬੂਝੈ ਆਪੇ ਆਪੈ ਆਪ ਸਮਾਏ ਦਾ ਜਿਨ ਮਨ ਵਿੱਚ ਵੱਥ ਪਾਈ ਸੋਈ ਜਾਣੈ ਗੁਰ ਕੈ ਸਭ ਦੇ ਆਪ ਪਛਾਣੈ ਆਪ ਪਛਾਣੈ ਸੋਈ ਜਨ ਨਿਰਮਲ ਬਾਣੀ ਸਭ ਸੁਣਾਏ ਦਾ ਇਹ ਕਾਇਆ ਪਵਿੱਤ ਹੈ ਸਰੀਰ ਗੁਰ ਸਭ ਦੀ ਚੇਤੈ ਗੁਣੀ ਗਹੀਰ ਅਣਦਿਨ ਗੁਣ ਗਾਵੈ ਰੰਗ ਰਾਤਾ ਗੁਣ ਕਹਿ ਗੁਣੀ ਸਮਾਏ ਦਾ ਇਹੋ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਏ ਭਰਮ ਭੁਲਾਇਆ ਗੁਰ ਹਰ ਨਾ ਚੇਤੈ ਸਦਾ ਦੁੱਖ ਪਾਏ ਬਿਨ ਹਰ ਚੇਤੇ ਦੁੱਖ ਪਾਏ ਦਾ ਜੇ ਸਤਿਗੁਰ ਸੇਵੇ ਸੋ ਪ੍ਰਵਾਨ ਕਾਇਆ ਹੰਸ ਨਿਰਮਲ ਤਾਰ ਸੱਚੈ ਜਾਣ ਹਰ ਸੇਵੇ ਹਰ ਮਨ ਵਸਾਏ ਸੋਹੈ ਹਰ ਗੁਣ ਗਾਏ ਦਾ ਬਿਨ ਭਾਗਾ ਗੁਰ ਸੇਵਿਆ ਨਾ ਜਾਏ ਮਨ ਭੁੱਲੇ ਮੋਏ ਬਿਲ ਲਾਏ ਜਿਨ ਕਾ ਨਦਰ ਹੋਵੇ ਗੁਰ ਕੇਰੀ ਹਰ ਜੀਉ ਆਮ ਮਿਲਾਏ ਦਾ ਕਾਇਆ ਕੋਟ ਪਕੇ ਹਟ ਨਾਲੇ ਗੁਰਮੁਖ ਲੇਵੈ ਬਸ ਸਮਾਲੇ ਹਰ ਕਾ ਨਾਮ ਧਿਆਏ ਦਿਨ ਰਾਤੀ ਉਤਮ ਪਦਵੀ ਪਾਏ ਦਾ ਆਪੇ ਸੱਚਾ ਹੈ ਸੁਖਦਾਤਾ ਪੂਰੇ ਗੁਰ ਕੈ ਸ਼ਬਦ ਪਚਾਤਾ ਨਾਨਕ ਨਾਮ ਸਲਾਹੇ ਸਾਚਾ ਪੂਰੈ ਭਾਗ ਕੋ ਪਾਏ ਦਾ ਮਾਰੂ ਮਹਲਾ ਤੀਜਾ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਏ ਦਾ ਮਾਇਆ ਮਾਈ ਤ੍ਰੈ ਗੁਣ ਪਰ ਸੂਤ ਜਮਾਇਆ ਚਾਰੇ ਵੇਦ ਬ੍ਰਹਮੇ ਨੋ ਫਰਮਾਇਆ ਵਰੇ ਮਾਹ ਵਾਰ ਥਿਤੀ ਕਰ ਇਸ ਜਗ ਮੈਂ ਸੋਚੀ ਪਾਏ ਦਾ ਗੁਰ ਸੇਵਾ ਤੇ ਕਰਨੀ ਸਾਰ ਰਾਮ ਨਾਮ ਰੱਖ ਉਰ ਧਾਰ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏ ਦਾ ਵੇਦ ਪੜੈ ਅਣਦਿਨ ਵਾਦ ਸਮਾਲੇ ਨਾਮ ਨ ਚੇਤੈ ਬਧਾ ਜਮਕਾਲੇ ਦੂਜੇ ਭਾਏ ਸਦਾ ਦੁੱਖ ਪਾਏ ਤ੍ਰੈ ਗੁਣ ਭਰਮ ਭੁਲਾਏ ਦਾ ਗੁਰਮੁਖ ਇੱਕ ਸੁਲ ਬੁਲਾਏ ਤ੍ਰਿਪਿਤ ਮਨਸਾ ਮਨ ਹੈ ਸਮਾਏ ਸਾਚੈ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਏ ਦਾ ਜੋ ਧੁਰ ਰਾਤੀ ਸੇ ਹੁਣ ਰਾਤੀ ਗੁਰ ਪ੍ਰਸਾਦੀ ਸਹਿਜੇ ਮਾਤੇ ਸਤਿਗੁਰ ਸੇਵ ਸਦਾ ਪ੍ਰਭ ਪਾਇਆ ਆਪੈ ਆਪ ਮਿਲਾਏ ਦਾ ਮਾਇਆ
ਨਾ ਮੋਹੇ ਭਰਮ ਨਾ ਪਾਏ, ਦੂਜੈ ਭਾਏ ਲਗਾ ਦੁੱਖ ਪਾਏ, ਸੁਹਾ ਰੰਗ ਦਿਨ ਥੋੜੇ ਹੋਵੈ, ਇਸ ਜਾਦੇ ਬਿਰਮ ਨਾ ਲਾਏ ਦਾ ਇਹੋ ਮਨ ਭੈ ਭਾਏ ਰੰਗਾਏ, ਏਤ ਰੰਗ ਸਾਚੇ ਮਾਏ ਸਮਾਏ, ਪੂਰੇ ਭਾਗ ਕੋ ਇਹੋ ਰੰਗ ਪਾਏ, ਗੁਰਮਤੀ ਰੰਗ ਚੜਾਏ ਦਾ ਮਨ ਮੁਖ ਬਹੁਤ ਕਰੇ ਅਪਮਾਨ, ਦਰਗਹਿ ਕਵ ਹੀ ਨਾ ਪਾਵੈ ਮਾਨ, ਦੂਜੇ ਲਾਗੇ ਜਨਮ ਗਵਾਇਆ ਬਿਨ ਬੂਝੇ ਦੁੱਖ ਪਾਏ ਦਾ, ਮੇਰੇ ਪ੍ਰਬੰਧ ਅੰਦਰ ਆਪ ਲਗਾਇਆ ਗੁਰਪ੍ਰਸਾਦੀ, ਹਰ ਮਿਲੈ ਮਿਲਾਇਆ ਸੱਚਾ ਪ੍ਰਭ ਸੱਚਾ ਵਾਪਾਰਾ, ਨਾਮ ਮੁਲਕ ਪਾਏ ਦਾ ਇਹ ਸਿਕਾਇਆ ਕੀ ਕੀਮਤ ਕਿਨੈ ਨਾ ਪਾਈ, ਮੇਰਾ ਠਾਕਰ ਇਹ ਬਣਤ ਬਣਾਈ, ਗੁਰਮੁਖ ਹੋਵੈ ਸੋ ਕਾਇਆ ਸੋਧੈ ਆਪੈ ਆਪ ਮਿਲਾਏ ਦਾ, ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ, ਗੁਰਮੁਖ ਜੀਵੇ ਪ੍ਰਵਾਹ, ਗੁਰਮੁਖ ਵਣਜ ਸਦਾ ਸੁਖ ਪਾਏ, ਸਹਿਜੇ ਸਹਿਜ ਮਿਲਾਏ ਦਾ, ਸੱਚਾ ਮਹਿਲ ਸੱਚੇ ਭੰਡਾਰਾ, ਆਪੇ ਦੇਵੈ ਦੇਵਨਹਾਰਾ, ਗੁਰਮੁਖ ਸਾਹ ਲਾਹੇ ਸੁਖਦਾਤੇ, ਮਨ ਮੇਲੇ ਕੀਮਤ ਪਾਏ ਦਾ, ਕਾਇਆ ਵਿੱਚ ਵਸ ਕੀਮਤ ਨਹੀਂ ਪਾਈ, ਗੁਰਮੁਖ ਆਪੇ ਦੇਵੜੇ ਆਈ, ਜਿਸ ਦਾ ਹਾਟ ਸੋਈ ਵੱਤ ਜਾਣੇ, ਗੁਰਮੁਖ ਦੇ ਨਾ ਪਛੋਤਾਏ ਦਾ, ਹਰ ਜੀਉ ਸਭ ਮੈਂ ਰਹਿਆ ਸਮਾਈ, ਗੁਰਪ੍ਰਸਾਦੀ ਪਾਇਆ ਜਾਈ, ਆਪੇ ਮੇਲ ਮਿਲਾਏ, ਆਪੇ ਸਭ ਦੇ ਸਹਿਜ ਸਮਾਏ ਦਾ, ਆਪੇ ਸੱਚਾ ਸਬਦ ਮਿਲਾਏ, ਸਭ ਦੇ ਵਿੱਚ ਭਰਮ ਚੁਕਾਏ, ਨਾਨਕ ਨਾਮ ਲੈ ਵੜਿਆਏ, ਨਾਮੇ ਹੀ ਸੁਖ ਪਾਏ ਦਾ, ਮਾਰੂ ਮਹਲਾ ਤੀਜਾ, ਅਗਮ ਗੋਚਰ ਵੇ ਪ੍ਰਵਾਹੇ, ਆਪੇ ਮਿਹਰਬਾਨ ਅਗਮ ਥਾਏ, ਅਪੜ ਕੋਏ ਨਾ ਸਕੈ, ਤਿਸਨੋ ਗੁਰ ਸਬਦੀ ਮੇ ਲਾਇਆ, ਤੁਧਨੋ ਸੇਵੈ ਜੋ ਤਤ ਭਾਵੈ, ਗੁਰ ਕੈ ਸਬਦੇ ਸੱਚ ਸਮਾਵੈ, ਅਨ ਦਿਨ ਗੁਣ ਰਵੈ ਦਿਨ ਰਾਤੀ, ਰਸਨਾ ਹਰ ਰਸ ਪਾਇਆ, ਸਬਦ ਮਰੈ ਸੇ ਮਰਨ ਸਵਾਰੈ, ਗੁਰ ਕੇ ਗੁਣ ਹਿਰਦੈ ਉਰ ਧਾਰ ਹੈ, ਜਨਮ ਸਫਲ ਹਰ ਚਾਨੀ ਲਾਗੇ, ਦੂਜਾ ਭਾਉ ਚੁਕਾਏ ਦਾ ਚੁਕਾਇਆ, ਹਰ ਜੀਉ ਮੇਲੇ ਆਪ ਮਿਲਾਏ, ਗੁਰ ਕੈ ਸਬਦੇ ਆਪ ਗੁਆਏ, ਅਨਦਿਨ ਸਦਾ ਹਰ ਭਗਤੀ ਰਾਤੇ, ਇਸ ਜਗ ਮਹਿ ਲਾਹਾ ਪਾਇਆ, ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ, ਅੰਤ ਨਾ ਪਾਰਾ ਕੀਮਤ ਨਹੀਂ ਪਾਈ, ਆਪੇ ਦਇਆ ਕਰੇ ਸੁਖਦਾਤਾ, ਗੁਣ ਮਹਿ ਗੁਣੀ ਸਮਾਇਆ, ਇਸ ਜਗ ਮਹਿ ਮੋਹ ਹੈ ਪਾ ਸਾਰਾ, ਮਨਮੁਖ ਗਿਆਨੀਆਂ ਦਾ ਅੰਧਾਰਾ, ਧੰਦੈ ਧਾਵਤ ਜਨਮ ਗਵਾਇਆ, ਬਿਨ ਨਾਵੈ ਦੁਖ ਪਾਇਆ, ਕਰਮ ਹੋਵੈ ਤਾ ਕਰਮ ਹੋਵੈ ਤਾਂ ਸਤਿਗੁਰ ਸਤਿਗੁਰ ਪਾਏ, ਹੋਮੈ ਮੈਲ ਸਭ ਜਲਾਏ, ਮਨ ਨਿਰਮਲ ਗਿਆਨ ਰਤਨ ਚਾਨਣ, ਅਗਿਆਨ ਅੰਧੇਰ ਗਵਾਇਆ, ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ, ਸੱਚ ਨਾਮ ਹਰ ਹਿਰਦੈ ਵਸਾਈ, ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਆਪੇ ਸਹਿ ਸਮਾਇਆ, ਆ ਨਾਮ ਅਮੋਲਕ ਅਗਮ ਅਗਮ ਅਪਾਰਾ, ਨਾ ਕੋ ਹੋਆ ਤੋਲਣ ਹਾਰ, ਆਪ ਤੋਲੇ ਤੋਲ ਤੁਲਾਏ, ਗੁਰ ਸਬਦੀ ਮੇਲ ਤੋਲਾਇਆ, ਸੇਵਕ ਸੇਵੈ ਕਰੈ ਅਰਦਾਸ, ਤੂੰ ਆਪੇ ਮੇਲ ਬਹਾਲੈ ਪਾਸ, ਸਭਨਾ ਜੀਆ ਕਾ ਸੁਖਦਾਤਾ, ਪੂਰੇ ਕਰਮ ਧਿਆਇਆ, ਜਤ ਸਤ ਸੰਜਮ ਜੇ ਸੱਚ ਕਮਾਵੈ, ਇਹੋ ਮਨ ਨਿਰਮਲ ਜੇ ਹਰ ਗੁਣ ਗਾਵੈ, ਇਸ ਭਿਖ ਮਹਿ ਅੰਮ੍ਰਿਤ ਪ੍ਰਾਪਤ ਹੋਵੈ, ਹਰ ਜੀਉ ਮੇਰੇ ਭਾਇਆ, ਜਿਸ ਨੂੰ ਬੁਝਾਏ ਸੋਈ ਬੁਝੈ, ਹਰ ਗੁਣ ਗਾਵੈ ਅੰਦਰ ਸੂਝੈ, ਹਉਮੈ ਮੇਰਾ ਠਾਕਰ ਹਾਏ, ਸਹਿਜੇ ਹੀ ਸਚ ਪਾਇਆ, ਬਿਨ ਕਰਮਾ ਹੋਰ ਫਿਰੈ ਘਨੇਰੀ, ਮਰ ਮਰ ਜੰਮੈ ਚੁਕਾ ਨ ਫੇਰੀ, ਹਰ ਕਾ ਰਾਤਾ ਭੇਖ ਕਮਾਵੈ ਸੁਗਣਾ ਕਬਹੂ ਪਾਇਆ, ਬਹੁਤੇ ਭੇਖ ਕਰੇ ਭੇਖ ਧਾਰੀ, ਬਿਨ ਸਬਦੈ ਹਉਮੈ ਕਿਣੈ ਨਾ ਮਾਰੀ, ਜੀਵਿਤ ਮਰੈ ਤਾਂ ਮੁਕਤ ਪਾਏ, ਸਚੈ ਨਾ ਸਮਾਇਆ, ਅਗਿਆਨ ਤ੍ਰਿਸ਼ਨਾ ਇਸ ਤਨ ਹੈ ਜਲਾਏ, ਤਿਸ ਦੀ ਪੂਜੈ ਜੇ ਗੁਰ ਸਬਦ ਕਮਾਏ, ਤਨ ਮਨ ਸੀਤਲ ਕ੍ਰੋਧ ਦੇ ਨਿਵਾਰੇ, ਹਉਮੈ ਮਾਰ ਸਮਾਇਆ, ਸੱਚਾ ਸਾਹਿਬ ਸੱਚੀ ਵਡਿਆਈ, ਗੁਰਪ੍ਰਸਾਦੀ ਵੇਲੇ ਪਾਈ, ਨਾਨਕ ਏਕ ਕਹਿ ਬੇਨਤੀ, ਨਾਮੇ ਨਾਮ ਸਮਾਇਆ, ਮਾਰੂ ਮਹਲਾ ਤੀਜਾ, ਨਦਰੀ ਭਗਤਾ ਲੈ ਹੁਮ ਲਾਏ, ਭਗਤ ਸਲਾਣ ਸਦਾ ਲਿਵਲਾਏ, ਤਾਂ ਸਰਣਾਈ ਉਬਰਹਿ ਕਰਤੇ, ਆਪੇ ਮਿਲ ਮਿਲਾਇਆ, ਆਪੇ ਪੂਰੇ ਪੂਰੇ ਸ਼ਬਦ ਭਗਤ ਸੁਹਾਈ, ਅੰਤਰ ਸੁਖ ਤੇਰਾ ਮਨ ਭਾਈ, ਮਨ ਤਨ ਸੱਚੀ ਭਗਤੀ ਰਾਤਾ, ਸਾਚੇ ਸਿਉਚਿਤ ਲਾਇਆ, ਹਮੈ ਵਿੱਚ ਸਦ ਜਲੈ ਸਰੀਰਾ, ਕਰਮ ਹੋਵੈ ਭੇਟੈ ਗੁਰਪੂਰਾ, ਅੰਤਰ ਅੰਤਰ ਅਗਿਆਨ ਸ਼ਬਦ ਬੁਝਾਏ, ਸਤਿਗੁਰ ਤੇ ਸੁਖ ਪਾਇਆ, ਮਨ ਮੁਖੰਦਾ ਅੰਧ ਕਮਾਏ, ਬਹੁ ਸੰਕਟ ਜੋਨੀ ਪਰਮਾਏ, ਜਮਕਾ ਜੇਵੜਾ ਕਦੇ ਨਾ ਕਾਟੈ, ਅੰਤੇ ਬਹੁਤ ਦੁੱਖ ਪਾਇਆ, ਆਵਣ ਜਾਣਾ ਸਬਦ ਨਿਵਾਰੇ, ਸੱਚ ਨਾਮ ਰੱਖਿਆ ਉਰਧਾਰੀ, ਗੁਰ ਕੈ ਸਬਦ ਮਰੈ ਮਨ ਮਾਰੀ,
ਆਉਮੈ ਜਾਇ ਸਮਾਇਆ ਆਵਣ ਜਾਣੈ ਪਰ ਜਿਵ ਕੋਈ ਬਿਨ ਸਤਿਗੁਰ ਤੇਰੇ ਕੋਈ ਨਾ ਹੋਈ ਅੰਤਰ ਜੋਤ ਸਬਦ ਸੁਖ ਵਸਿਆ ਜੋਤੀ ਜੋਤ ਮਿਲਾਇਆ ਪੰਚ ਦੂਤ ਚਿਤ ਬੈ ਵਿਕਾਰਾ ਮਾਇਆ ਮੋਹਨ ਇਹੋ ਪਸਾਰਾ ਸਤਿਗੁਰ ਸੇਵੇ ਤਾਂ ਮੁਕਤ ਮੁਕਤ ਹੋਵੈ ਪੰਚ ਦੂਤ ਵਸ ਆਇਆ ਬਾਜ ਗੁਰੂ ਹੈ ਮੋਹ ਗੁਬਾਰਾ ਫਿਰ ਫਿਰ ਡੁੱਬੈ ਵਾਰੋ ਵਾਰਾ ਸਤਿਗੁਰ ਭੇਟੇ ਸੱਚ ਦ੍ਰਿੜਾਏ ਸੱਚ ਨਾਮ ਮਨ ਪਾਇਆ ਸਾਚਾ ਦਰ ਸਾਚਾ ਦਰਬਾਰਾ ਸਾਚੀ ਸੇਵਾ ਸਬਦ ਪਿਆਰਾ ਸੱਚੀ ਧੁਨ ਸੱਚੇ ਗੁਣ ਗਾਵਾ ਸੱਚੀ ਮਾਹਿ ਸਮਾਇਆ ਘਰੈ ਅੰਦਰ ਕੋ ਘਰ ਪਾਏ ਗੁਰ ਕੈ ਸਬਦੀ ਸਹਿਜ ਸੁਭਾਈ ਉਥੈ ਸੋਗ ਵਿਯੋਗ ਨਾ ਵਿਆਪੈ ਸਹਿਜੇ ਸਹਿਜ ਸਮਾਇਆ ਦੂਜੈ ਭਾਏ ਤੁਸਤਾ ਕਾ ਵਾਸਾ ਭਾਉਦੀ ਫਿਰੈ ਬਹੁ ਮੋਹ ਪਿਆਸਾ ਕੁਸੰਗਤ ਬਹਿ ਸਦਾ ਦੁੱਖ ਪਾਵੈ ਦੁੱਖੋ ਦੁੱਖ ਕਮਾਇਆ ਸਤਿਗੁਰ ਪਜ ਹੋ ਸੰਗਤ ਨਾ ਹੋਈ ਬਿਨ ਸਬਦੇ ਪਾ ਨਾ ਪਾਏ ਕੋਈ ਸਹਿਜੇ ਗੁਣ ਰਵੈ ਦਿਨ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁੱਗ ਹੈ ਗੁਰ ਸਬਦ ਨਿਵਾਸਾ ਉਡੈ ਨਾ ਮਿਲ ਮੂਲੇ ਨਾ ਆਵੈ ਨਾ ਜਾਹੀ ਨਿਜ ਘਰ ਵਾਸਾ ਪਾਇਆ ਕਾਇਆ ਸੋਧ ਹੈ ਸਬਦ ਵਿਚਾਰ ਹੈ ਮੋਹ ਠਗੌਰੀ ਭਰਮ ਨਿਵਾਰੈ ਆਪੇ ਕਿਰਪਾ ਕਰੇ ਸੁਖ ਦਾਤਾ ਆਪੇ ਮੇਲ ਮਿਲਾਇਆ ਸਾਧ ਹੀ ਨੇੜੈ ਦੂਰ ਨ ਜਾਣੋ ਗੁਰ ਕੈ ਸਬਦ ਨਜੀਕ ਪਛਾਣੋ ਬੈਸੈ ਕਮਲ ਕਿਰਨ ਪ੍ਰਗਾਸੇ ਪ੍ਰਗਟ ਕਰ ਦੇਖ ਆਇਆ ਆਪੇ ਕਰਤਾ ਸੱਚਾ ਸੋਈ ਆਪੇ ਮਰਜੀ ਵਾਲੇ ਅਵਰ ਨ ਕੋਈ ਨਾਨਕ ਨਾਮ ਮਿਲੈ ਵਡਿਆਈ ਆਪ ਗਵਾਏ ਸੁਖ ਪਾਇਆ ਮਾਰੂ ਸੋਲਹੀ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚਾ ਆਪ ਸਵਾਰਨ ਹਾਰਾ ਅਵਰਣਾ ਸੂਜਸ ਬੀਜੀ ਕਾਰਾ ਗੁਰਮੁਖ ਸੱਚ ਵਸੈ ਘਾਟ ਅੰਤਰ ਸਹਿਜੇ ਸੱਚ ਸਮਾਈ ਹੇ ਸਵਨਾ ਸੱਚ ਵਸੈ ਮਨ ਮਾਹੀ ਗੁਰਪ੍ਰਸਾਦੀ ਸਹਿਜ ਸਮਾਈ ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰ ਚਰਣੀ ਚਿਤ ਲਾਈ ਹੇ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਰਣਾ ਦੂਜਾ ਸਤਿਗੁਰ ਤੇ ਨਾਮ ਰਤਨ ਧਨ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ ਬਿਨ ਸਤਿਗੁਰ ਜੋ ਦੂਜੈ ਲਾਗੇ ਆਵੈ ਜਾਹੇ ਭ੍ਰਮ ਮਰਹਿ ਅਭਾਗੇ ਨਾਨਕ ਤਿਨ ਕੀ ਫਿਰ ਗਤ ਹੋਵੈ ਜੇ ਗੁਰਮੁਖ ਰਹਿ ਸਰਣਾਈ ਹੈ ਗੁਰਮੁਖ ਪ੍ਰੀਤ ਸਦਾ ਸਾਚੀ ਸਤਿਗੁਰ ਤੇ ਮਾਗਾ ਨਾਮ ਅਜਾਚੀ ਹੋ ਦਿਆਲ ਕਿਰਪਾ ਕਰ ਉਹ ਦਿਆਲ ਕਿਰਪਾ ਕਰ ਹਰ ਜੀਉ ਰੱਖ ਲੇਵੋ ਗੁਰ ਸਰਣਾਈ ਹੈ ਅੰਮ੍ਰਿਤ ਰਸ ਸਤਿਗੁਰੂ ਚਵਾਇਆ ਦਸਵੈ ਦੁਆ

ਮਿਟਿਆ ਗੁਰ ਰਤਨ ਅਪਾਰਾ ਸਤਿਗੁਰ ਗਿਆਨ ਰਤਨ ਅਤ ਭਾਰੀ ਕਰਮ ਮਿਲੈ ਸੁਖ ਪਾਈ ਹੈ। ਗੁਰਮੁਖ ਨਾਮ ਪ੍ਰਗਟੀ ਹੈ ਸੋਈ ਜੋ ਜੁਗ ਨਿਰਮਲ ਹੱਛਾ ਲੋਏ। ਗੁਰਮੁਖ ਨਾਮ ਪ੍ਰਗਟੀ ਹੈ ਸੋਏ ਜੋ ਜੁਗ ਨਿਰਮਲ ਹੱਛਾ ਲੋਏ। ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਿਆ ਲਿਵ ਲਾਈ ਹੈ। ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੈ ਸਹਿਜੇ ਸੋਵੈ। ਗੁਰਮੁਖ ਨਾਮ ਸਮਾਏ ਸਮਾਵੈ ਨਾਨਕ ਨਾਮ ਧਿਆਈ ਹੈ। ਭਗਤਾ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਨਾ ਗੁਰਮੁਖ ਹਰ ਨਾਮ ਆਖ ਬਖਾਣੀ। ਹਰ ਹਰ ਕਰਤ ਸਦਾ ਮਨ ਬਿਗਸੈ ਹਰ ਧਿਆਨੀ ਮਨ ਲਾਈ ਹੈ। ਹਮ ਮੂਰਖ ਅਗਿਆਨ ਗਿਆਨ ਕਿਚਨਾਈ ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਹੋ ਹੋ ਦਇਆਲ ਕਿਰਪਾ ਕਰ ਹਰ ਜੀਓ ਸਤਿਗੁਰ ਕੀ ਸੇਵਾ ਲਾਈ ਹੈ। ਜਿਨ ਸਤਿਗੁਰ ਜਾਤਾ ਤਿਨ ਏਕ ਪਚਾਤਾ ਸਰਬੇ ਰਵ ਰਹਿਆ ਸੁਖਦਾਤਾ ਆਤਮ ਚੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਹੈ। ਜਿਨ ਕਉ ਆਤ ਮਿਲੀ ਵੜਿਆਈ ਸਤਿਗੁਰ ਮਨ ਵਸਿਆ ਲਿਵ ਲਾਈ। ਆਪ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੈ। ਮਾਰੂ ਮਹੱਲਾ ਚੌਥਾ ਹਰ ਅਗਮ ਗੋਚਰ ਸਦਾ ਬਨਾਸੀ ਸਰ ਸਰਬੇ ਰਵ ਰਹਿਆ ਘਟ ਵਾਸੀ ਤਿਸ ਬਿਨ ਅਵਰਣ ਕੋਈ ਦਾਤਾ ਹਰ ਤਿਸ ਹੈ ਸਿਰੇ ਵੋ ਪ੍ਰਾਣੀ ਹੈ। ਜਾ ਕਉ ਰਾਖੈ ਹਰ ਰਾਖਣ ਹਾਰਾ ਤਾ ਕਉ ਕੋਏ ਨਾ ਸਾਕ ਸਮਾਰਾ ਸੋ ਐਸਾ ਹਰ ਸੇਵੋ ਸੰਤ ਹੋ ਜਾ ਕੀ ਉਤਮ ਬਾਣੀ ਹੈ। ਜਾ ਜਾਪੈ ਕਿਛ ਕਿਥਾਉ ਨਾਹੀ ਤਾ ਕਰਤਾ ਭਰਪੂਰ ਸਮਾਹੀ। ਸੂਕੇ ਤੇ ਫਣ ਹਰਿਆ ਕੀ ਤੋਣ ਹਾਰ ਧਿਆਵੋ ਚੋਜ ਵਡਾਣੀ ਹੈ। ਜੋ ਜੀਆ ਕੀ ਵੇਦਨ ਜਾਣੈ ਤਿਸ ਸਾਹਿਬ ਕੈ ਹਾਉ ਕਰਮਾਣੈ। ਇਸ ਆਗੈ ਜਨ ਕਰ ਬੇਨਤੀ ਜੋ ਸਰਬ ਸੁਖਾ ਕਾ ਦਾਣੀ ਹੈ। ਜੋ ਜੀਐ ਕੀ ਸਾ ਨਾ ਜਾਣੈ ਤਿਸ ਸਿਉ ਕਿਛ ਨਾ ਕਹੀਐ ਅਜਾਣੈ। ਮੂਰਖ ਸਿਉ ਨਹਿ ਲੂਝ ਪ੍ਰਾਣੀ ਹਰ ਜਪੀਐ ਸਦ ਨਿਰਬਾਣੀ ਹੈ। ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ। ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜੰਤਾ ਸਭ ਤੈ। ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਤਰ ਕੀਟ ਪਖਾਣੀ ਹੈ। ਨਾ ਕਰ ਆਸ ਮੀਤ ਸਤਭਾਈ ਨਾ ਕਰ ਆਸ ਕਿਸੈ ਸਾਹ ਪਿਓਹਾਰ ਕੀ ਪਰਾਈ। ਜੋ ਬਿਨ ਹਰ ਨਾਵੈ ਕੋ ਬੇਲੀ ਨਾਹੀ ਹਰ ਜਪੀਐ ਸਾਰੰਗ ਪਾਣੀ ਹੈ। ਅਣ ਦਿਨ ਨਾਮ ਜਪੋ ਬਣਵਾਰੀ ਸਭ ਆਸਾ ਮਨਸਾ ਪੂਰੈ ਤਾਰੀ। ਜਨ ਨਾਨਕ ਨਾਮ ਜਪੋ ਭਾਵ ਖੰਡਣ ਸੁਖ ਸਹਿਜੇ ਰਹਿਣ ਵਹਾਣੀ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਜੋ ਸਰਨ ਪਰੈ ਤਿਸ ਕੀ ਪਤ ਰਾਖੈ ਜਾਏ ਪੁੱਛੋ ਵੇਦ ਪ੍ਰਾਣੀ ਹੈ। ਜਿਸ ਹਰ ਸੇਵਾ ਲਾਏ ਸੋਈ ਜਣ ਲਾਗੈ ਗੁਰ ਕੈ ਸਬਦ ਪਰਮ ਭਾਉ ਭਾਗੈ। ਵਿਚੇ ਗ੍ਰਹੇ ਸਦਾ ਹੈ ਉਦਾਸੀ ਸਦਾ ਰਹਿ ਉਦਾਸੀ ਜਿਉ ਕਮਲ ਰਹਿ ਵਿੱਚ ਪਾਣੀ ਹੈ। ਵਿਚੋਂ ਮੈਂ ਸੇਵਾ ਥਾਏ ਨ ਪਾਏ ਜਨਮ ਮਰੈ ਫਿਰ ਆਵੈ ਜਾਏ। ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਭਾਣੀ ਹੈ। ਹਾਉ ਕਿਆ ਗੁਣ ਤੇਰੇ ਆਖਾ ਸੁਆਮੀ ਤੂੰ ਸਰਬ ਜੀਆ ਕਾ ਅੰਤਰਜਾਮੀ। ਹਾਉ ਮਾਗਾ ਦਾਨ ਤੁਝੈ ਪਹਿ ਕਰਤੇ ਹਰ ਅਣਦਿਨ ਨਾਮ ਵਖਾਣੀ ਹੈ। ਕਿਸ ਹੀ ਜੋਰ ਅਹੰਕਾਰ ਬੋਲਣ ਕਾ ਕਿਸ ਹੀ ਜੋਰ ਦੀ ਬਾਣ ਮਾਇਆ ਕਾ। ਮੈਂ ਹਰ ਪਿੰਨ ਟੇਕ ਧਰ ਅਵਰਣ ਕਾਈ ਤੂੰ ਕਰਤੇ ਰਾਖ ਮੈਂ ਨਿਮਾਣੀ ਹੈ। ਨਿਮਾਣੇ ਮਾਣ ਕਰਹਿ ਤੁਧ ਭਾਵੈ ਹੋਰ ਕੇਤੀ ਝੱਖ ਝੱਖ ਆਵੈ ਜਾਵੈ। ਜਿਨ ਕਾ ਪੱਖ ਕਰਹਿ ਤੂੰ ਸੁਆਮੀ ਤਿਨ ਕੀ ਉਪਰ ਗਲ ਤੁਧ ਆਣੀ ਹੈ। ਹਰ ਹਰ ਨਾਮ ਜਿਨੀ ਸਦਾ ਧਿਆਇਆ ਤਿਨੀ ਗੁਰਪ੍ਰਸਾਦ ਪਰਮ ਪਦ ਪਾਇਆ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਬਿਨ ਸੇਵਾ ਪੱਛੋ ਤਾਣੀ ਹੈ। ਤੂੰ ਸਮੈ ਵਰਤ ਹੈ ਹਰ ਜਗਨਨਾਥ ਸੋ ਹਰ ਜਪੈ ਜਿਸ ਗੁਰਮਸਤਕ ਹਾਥ। ਹਰ ਕੀ ਸਰਣ ਪਇਆ ਹਰ ਜਾਪੀ ਜਨ ਨਾਨਕ ਦਾਸ ਦਸਾਣੀ ਹੈ। ਮਾਰੂ ਸੋਲ ਹੈ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਲਾ ਉਪਾਏ ਧਰੀ ਜਨ ਧਰਨਾ ਗਗਨ ਰਹਾਇਆ ਹੁਕਮੇ ਚਰਨਾ ਅਗਨ।

0: ਸੋ ਪ੍ਰਭ ਰਾਖੈ ਭਾਈ ਹੈ। ਜੀ ਅਜੰਤ ਕਉ ਰਿਤਿਕ ਸੰਭਾਹੇ, ਕਰਨ ਕਾਰਨ ਸਮਰੱਥ ਆਪਾਹੇ। ਖਿਨ ਮਹਿ ਥਾਪ ਥਾਪਣ ਹਾਰਾ ਸੋਈ, ਤੇਰਾ ਸਹਾਈ ਹੈ। ਮਾਤ ਗਰਭ ਮਹਿ ਜਿਨ ਪ੍ਰਤ ਪਾਲਿਆ, ਸਾਸ ਗ੍ਰਾਸ ਹੋਏ ਸੰਗ ਸੰਭਾਲਿਆ। ਸਦਾ ਸਦਾ ਜਪੀਐ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੈ। ਸੁਲਤਾਨ ਖਾਨ ਕਰੇ ਖਿਨ ਕੀਰੇ, ਗਰੀਬ ਨਿਵਾਜ ਕਰੇ ਪ੍ਰਮੀਰੇ। ਗਰਭ ਨਿਵਾਰਨ ਸ਼ਬਦ ਸਧਾਰਨ, ਕਿਜ ਕੀਮਤ ਕਹੀ ਨਾ ਜਾਈ ਹੈ। ਸੋ ਪਤਵੰਤਾ ਸੋ ਧਨਵੰਤਾ, ਜਿਸ ਮਨ ਵਸਿਆ ਹਰ ਭਗਵੰਤਾ। ਮਾਤ ਪਿਤਾ ਸੁਤ ਬੰਧ ਭਾਈ, ਜਿਨ ਇਹ ਸ੍ਰਿਸ਼ਟ ਪਾਈ ਹੈ। ਪ੍ਰਭ ਆਏ ਸਰਣਾ, ਭਾਉ ਨਹੀਂ ਕਰਨਾ। ਸਾਧ ਸੰਗਤ ਨੇਚਾ ਹੈ ਤਰਨਾ, ਮਨ ਬਚ ਕਰਮ ਅਰਾਧੇ ਕਰਤਾ। ਤਿਸ ਨਾਹੀ ਕਦੇ ਸਜਾਈ ਹੈ। ਗੁਣ ਨਿਧਾਨ ਮਨ ਤਨ ਮਹਿ ਰਵਿਆ, ਜਨਮ ਮਰਨ ਕੀ ਜੋਣ ਨਾ ਭਵਿਆ। ਦੁਖ ਵਿਨਾਸ ਕੀਆ ਸੁਖ ਡੇਰਾ, ਜਾ ਤ੍ਰਿਪਤ ਰਹੇ ਆਗਾਈ ਹੈ। ਮੀਤ ਹਮਾਰਾ ਸੋਈ ਸਵਾਮੀ, ਥਾਣ ਤਨੰਤਰ ਅੰਤਰ ਜਾਮੀ। ਸਿਮਰ ਸਿਮਰ ਪੂਰਨ ਪਰਮੇਸ਼ਰ, ਚਿੰਤਾ ਗਣਿਤ ਮਿਟਾਈ ਹੈ। ਹਰ ਕਾ ਨਾਮ ਕੋਟ ਲਖ ਪਾ, ਹਰ ਜਸ ਕੀਰਤਨ ਸੰਗ ਧਨ ਤਾਹਾ। ਗਿਆਨ ਖੜਗ ਕਰ ਕਿਰਪਾ ਦੀਨਾ, ਦੂਤ ਮਾਰੇ ਕਰ ਧਾਈ ਹੈ। ਹਰ ਕਾ ਜਪ ਜਪੋ ਜਪ ਜਪਣੇ, ਜੀਤ ਆਵਹੁ ਵਸੋ ਕਰ ਆਪਣੇ। ਲਖ ਚੌਰਾਸੀ ਹੈ ਨਰਕ ਨਾ ਦੇਖੋ, ਰਸਕ ਰਸਕ ਗਣ ਗਾਈ ਹੈ। ਖੰਡ ਬ੍ਰਹਿਮੰਡ ਉਧਾਰਨ ਹਾਰਾ, ਊਚ ਅਥਾਹ ਅਗਮ ਅਕਪਾਰਾ। ਜਿਸ ਨੂੰ ਕਿਰਪਾ ਕਰੇ ਪ੍ਰਭ ਆਪਣੀ, ਸੋ ਜਨ ਤਿਸਹਿ ਧਿਆਈ ਹੈ। ਬੰਧਨ ਤੋੜ ਲੀਏ ਪ੍ਰਭ ਮੋਲੇ, ਕਰ ਕਿਰਪਾ ਕੀਨੇ ਘਰ ਗੋਲੇ। ਆਨ ਹੱਦ ਰਣ ਚਣਕਾਰ, ਸਹਿਜ ਧਨ ਸਾਚੀ ਕਾਰ ਕਮਾਈ ਹੈ। ਮਨ ਪ੍ਰਤੀਤ ਬਣੀ ਪ੍ਰਭ ਤੇਰੀ, ਬਿਨਸ ਗਈ ਹਉਮੈ ਮਤ ਮੇਰੀ। ਅੰਗੀਕਾਰ ਕੀਆ ਪ੍ਰਭ ਆਪਣੇ, ਜਗ ਮੈਂ ਸੋਭ ਸੁਹਾਈ ਹੈ। ਜੈ ਜੈ ਕਾਰ ਜਪੋ ਜਗਦੀਸੈ, ਬਲ ਬਲ ਜਾਈ ਪ੍ਰਭ ਆਪਣੇ ਈਸੈ। ਤਿਸ ਬਿਨ ਦੂਜਾ ਅਵਰਣਾ ਦੀਸੈ, ਏਕਾ ਜਗਤ ਸਬਾਈ ਹੈ। ਸਤ ਸਤ ਸਤ ਪ੍ਰਭ ਜਾਤਾ ਗੁਰਪ੍ਰਸਾਦ, ਸਦਾ ਮਨ ਰਾਤਾ ਸਿਮਰ ਸਿਮਰ ਜੀਵੈ ਜਨ ਤੇਰੇ ਏਕੰਕਾਰ ਸਮਾਈ ਹੈ। ਭਗਤ ਜਨਾ ਕਾ ਪ੍ਰੀਤਮ ਪਿਆਰਾ, ਭਗਤ ਜਨਾ ਕਾ ਪ੍ਰੀਤਮ ਪਿਆਰਾ, ਸਭੈ ਉਧਾਰਨ ਖਸਮ ਹਮਾਰਾ। ਸਿਮਰ ਨਾਮ ਪੁੰਨੀ ਸਭ ਇੱਛਾ, ਜਨ ਨਾਨਕ ਪੈਜ ਰਖਾਈ ਹੈ। ਮਾਰੂ ਸੋਲ ਹੇ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੰਗੀ ਜੋਗੀ ਨਾਰ ਲਪਟਾਣੀ, ਉਰਜ ਰਹੀ ਰੰਗ ਰਸ ਮਾਣੀ। ਕਿਰਤ ਸੰਜੋਗੀ ਭੈ ਇਕੱਤਰਾ, ਕਰਤੇ ਭੋਗ ਬਲਾਸਾ ਹੈ। ਜੋ ਪਿਰ ਕਰੈ ਸੋ ਧਨ ਤਤ ਮਾਨੈ, ਪਿਰ ਧਨ ਹੈ ਸੀਗਾਰ ਰੱਖੈ ਸੰਗਾਨੈ। ਮਿਲ ਏਕੱਤਰ ਵਸ ਹੈ ਦਿਨ ਰਾਤੀ, ਪ੍ਰਿਓ ਦੇ ਧਨ ਹੈ ਦਲਾਸਾ ਹੈ। ਧਨ ਮਾਗਿਆ ਪ੍ਰਿਉ ਬਹੁ ਬਿਧ ਧਾਵੈ, ਜੋ ਪਾਵੈ ਸੋ ਆਣ ਦਿਖਾਵੈ। ਏਕ ਬਸਤ ਕਾਉ ਪਹੁੰਚ ਨਾ ਸਕੈ, ਧਨ ਰਹਿਤੀ ਭੂਖ ਪਿਆਸਾ ਹੈ। ਧਨ ਕਰੈ ਬਿਨਾਉ ਦਉ ਕਰ ਜੋਰੈ, ਪ੍ਰਿਯ ਪ੍ਰਦੇਸ ਨਾ ਜਾ ਹੋ ਵਸ ਹੋ ਘਰ ਮੋਰੈ। ਐਸਾ ਬਣਜ ਕਰੋ ਗ੍ਰਹਿ ਪੀਤਰ, ਜਿਤ ਉਤਰੈ ਭੂਖ ਪਿਆਸਾ ਹੈ। ਸਗਲੇ ਕਰਮ ਧਰਮ ਜੁਗ ਸਾਦਾ, ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ। ਭਈ ਕਿਰਪਾ ਨਾਨਕ ਸਤ ਸੰਗੇ, ਤਾਉ ਧਨ ਪਿਰ ਆਨੰਦ ਉਲਾਸਾ ਹੈ। ਧਨ ਅੰਧੀ ਪਿਰ ਚਪਲ ਸਿਆਣੀ, ਪੰਜ ਤੱਤ ਕਾ ਰਚਨ ਰਚਾਨਾ। ਧਨ ਅੰਧੀ ਪਿਰ ਚਪਲ ਸਿਆਣਾ, ਪੰਜ ਤੱਤ ਕਾ ਰਚਨ ਰਚਾਨਾ। ਜਿਸ ਵੱਖਰ ਗੌਤਮ ਆਏ ਹੋ, ਸੋ ਪਾਇਓ ਸਤਿਗੁਰ ਪਾਸਾ ਹੈ। ਧਨ ਕਹਿ ਤੂੰ ਬਸ ਮੈਂ ਨਾਲੇ, ਪ੍ਰਿਯ ਸੁਖ ਵਾਸੀ ਬਾਲ ਗੋਪਾਲੇ। ਤੁਜੈ ਬਿਨਾ ਹਾਉ ਕਿਤ ਹੀ ਲੇਖੈ, ਕਿਤ ਹੀ ਨਾ ਲੇਖੈ। ਵਚਨ ਦੇਹ ਛੋੜ ਨਾ ਜਾਸਾ ਹੈ, ਪਿਰ ਕਹਿਆ ਹਾ ਹੁਕਮੀ ਬੰਦਾ। ਓਹ ਭਾਰੋ ਠਾਕੁਰ ਕਿਸ ਕਾਣ ਨਾ ਚੰਦਾ, ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ। ਜਾ ਸਦੇ ਤਾ ਊਠ ਸਿਧਾਸਾ ਹੈ, ਜਿਉ ਪ੍ਰਿਯ ਵਚਨ ਕਹੇ ਧਨ ਸਾਚੇ। ਧਨ ਕਛੂ ਨਾ ਸਮਝੈ ਚੰਚਲ ਕਾਚੇ, ਬਾਹਰ ਬਾਹਰ ਫਿਰ ਹੀ ਸੰਗ ਮਾਗੈ। ਉਹ ਬਾਤ ਜਾਣੈ ਕਰ ਹਾਸਾ ਹੈ। ਆਈ ਆਗਿਆ ਫਿਰ ਉਹ ਬੁਲਾਇਆ, ਨਾ ਤਨ ਪੁੱਛੀ ਨਾ ਮਤਾ ਪਕਾਇਆ, ਊਠ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ ਰੇ, ਮਨ ਲੋਭੀ ਸੁਣ ਮਨ ਮੇਰੇ, ਸਤਿਗੁਰ ਸੇਵ ਦਿਨ ਰਾਤ ਸਦੇਰੇ, ਬਿਨ ਸਤਿਗੁਰ ਪਾਚ ਮੋਇ ਸਾਕਤ, ਨਿਗਰੇ ਗਲ ਜਮ ਫਾਸਾ ਹੈ, ਮਨ ਮੁਕਾਵੈ ਮਨ ਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਗੁਰਮੁਖ ਸੋਇ ਜੇ ਹਰ ਜੀਉ ਪਾਇਆ, ਤਿਸ ਕੌਣ ਮਿਟਾਵੈ ਜੇ ਪ੍ਰਭ ਪਹਿਰਾਇਆ, ਸਦਾ ਆਨੰਦ ਕਰੇ ਆਨੰਦੀ, ਜਿਸ ਸਿਰ ਪਾਉ ਪਿਆ ਗਲ ਖਾਸਾ ਹੈ। ਆਓ ਬਿਲਿਹਾਰੀ ਸਤਿਗੁਰ ਪੂਰੇ, ਸਨਨ ਕੇ ਦਾਤੇ ਬਚਨ ਕੇ ਸੂਰੇ, ਐਸਾ ਪ੍ਰਭ ਮਿਲਿਆ ਸੁਖਦਾਤਾ, ਵਿਛੜ ਨਾ ਕਤ ਹੀ ਜਾਸਾ ਹੈ। ਗੁਣ ਨਿਧਾਨ ਕਿਚ ਕੀਮ ਨਾ ਪਾਈ, ਘਟ ਘਟ ਪੂਰ ਰਹਿਓ ਸਭ ਠਾਈ, ਨਾਨਕ ਸਰਨ ਦੀਨ ਦੁਖ ਭੰਜਣ ਹਉ ਰੇਣ ਤੇਰੇ, ਜੋ ਦਾਸਾ ਹੈ ਮਾਰੂ ਸੋਲ ਹੈ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰੈ ਆਨੰਦ ਆਨੰਦੀ ਮੇਰਾ, ਘਟ ਘਟ ਪੂਰਨ ਸਿਰ ਸਿਰਹਿ ਨਿਬੇਰਾ, ਸਿਰ ਸਾਹਾ ਕੈ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੀ, ਹਰਖ ਬੰਤ ਆਨੰਤ ਦਇਆਲਾ, ਪ੍ਰਗਟ ਰਹਿਓ ਪ੍ਰਭ ਸਰਬ ਉਜਾਲਾ, ਰੂਪ ਕਰੇ ਕਾਰ ਵੇਖੈ ਵਿਖਸੈ ਆਪੇ ਹੀ ਆਪ ਪੂਜਾ ਹੈ, ਆਪੇ ਕੁਦਰਤ ਕਰੇ ਵਿਚਾਰਾ, ਆਪੇ ਹੀ ਸੱਚ ਕਰੇ ਪਸਾਰਾ, ਆਪੇ ਖੇਲ ਖਿਲਾਵੈ ਦਿਨ ਰਾਤੀ, ਆਪੇ ਸੁਣ ਸੁਣ ਭੀਜਾ ਹੈ, ਸਾਚਾ ਤਖਤ ਸੱਚੀ ਪਾਤਸ਼ਾਹੀ, ਸੱਚ ਖਜ਼ਾਨਾ ਸਾਚਾ ਸਾਹੀ, ਆਪੇ ਸੱਚ ਧਾਰਿਓ ਸਭ ਸਾਚਾ, ਸੱਚੇ ਸੱਚ ਵਰਤੀ ਚਾਹੇ, ਸੱਚ ਤਪਾਵਸ ਸੱਚੇ ਕੇਰਾ, ਸਾਚਾ ਥਾਨ ਸਦਾ ਪ੍ਰਭ ਤੇਰਾ, ਸੱਚੀ ਕੁਦਰਤ ਸੱਚੀ ਬਾਣੀ, ਸੱਚ ਸਾਹਿਬ ਸੁਖ ਕੀ ਜਾਹੇ, ਏਕੋ ਆਪ ਤੂੰ ਹੈ ਵਡ ਰਾਜਾ, ਹੁਕਮ ਸੱਚੇ ਕੈ ਪੂਰੇ ਕਾਜਾ, ਅੰਤਰ ਬਾਹਰ ਸਭ ਕਿਛ ਜਾਣੈ ਆਪੇ ਹੀ ਆਪ ਭਤੀਜਾ ਹੈ, ਤੂੰ ਵਡ ਰਸੀਆ ਤੂੰ ਵਡ ਭੋਗੀ, ਤੂੰ ਨਿਰਵਾਣ ਤੂੰ ਹੈ ਹੀ ਜੋਗੀ, ਸਰਬ ਸੁਖ ਸਹਿਜ ਘਰ ਤੇਰਾ, ਅਮਿਓ ਤੇਰੀ ਤ੍ਰਿਸ ਤੀਜਾ ਹੈ, ਤੇਰੀ ਦਾਤ ਤੁਜੈ ਤੇ ਹੋਵੈ ਦੇਹ ਦਾਨ, ਸਭ ਸਹਿ ਜੰਤ ਲੋਵੈ ਤੋੜਨਾ ਆਵੈ, ਪੂਰ ਭੰਡਾਰੈ ਤ੍ਰਿਪਤ ਰਹੇ ਆ ਕੀ ਜਾਹੇ।
1: ਸਗਲ ਹੈ ਜਾਚਿਕ ਦੇਹ ਦਾਨ ਸ੍ਰਿਸ਼ਟਿ ਜਾਹੇ, ਕਰਹਿ ਭਗਤ ਹਰ ਰੰਗ ਅਪਾਰਾ, ਕਿਨ ਮੈਂ

ਹੁਕਮ ਮਨ ਭਗਤੀ ਜਾਹੇ ਜਿਸ ਦੇ ਦਰਸ ਹੋਈ ਤੁਧ ਜਾਣੈ ਉਹ ਗੁਰ ਕੈ ਸ਼ਬਦ ਸਦਾ ਰੰਗ ਮਾਣੈ ਚਤਰ ਸਰੂਪ ਸਿਆਣਾ ਸੋਈ ਜੋ ਮਨ ਤੇਰੇ ਭਾਵੀ ਜਾਹੇ ਜਿਸ ਜੀਤ ਆਵਹਿ ਸੋ ਬਿਪਰਵਾਹ ਜਿਸ ਜੀਤ ਆਵੈ ਸੋ ਸਾਚਾ ਸਾਹ ਜਿਸ ਜੀਤ ਆਵਹਿ ਜਿਸ ਭਉ ਕਿਹਾ ਅਵਰ ਕਹਾ ਕਿਛ ਕੀ ਜਾਹੇ ਰਸਨਾ ਪੂਜੀ

ਗੁਰ ਦੂਰ ਕੀਆ ਪਰਮੀ ਜਾਹੇ, ਪੂਰੇ ਗੁਰ ਕੀ ਪੂਰੀ ਬਾਣੀ, ਪੂਰੇ ਲਾਗਾ ਪੂਰੇ ਮਾਹੇ ਸਮਾਣੀ, ਚੜੈ ਸਵਾਇਆ ਨਿਤ ਰੰਗਾ ਕਟੈ, ਨਾਹੀ ਕਟੈ ਨਾਹੀ ਤੋਲੀ ਜਾਹੇ, ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀ ਜਾਹੇ, ਬਾਰਹ ਕੰਜਨ ਸੁਧ ਕਰਾਇਆ, ਨਦਰ ਸਰਾਫ ਬੰਨੀ ਸਚੜਾਇਆ।

ਨਾਨਕ ਦਾਸ ਸਦਾ ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹ ਮਨ ਪੀਜਾ।

ਸਦਾ ਬਖਸ਼ਿੰਦਾ ਗੁਰ ਸਾਸਤ ਸਿਮਰਤ ਘਟ ਕਰਮਾ ਗੁਰ ਪਵਿੱਤਰ ਅਸਥਾਨਾ ਹੀ ਗੁਰ ਸਿਮਰਤ ਸਭ ਕਿ ਲਖਨਾਸਹਿ ਗੁਰ ਸਿਮਰਤ ਜਾਮ ਸੰਗ ਨਾ ਫਾਸਹਿ ਗੁਰ ਸਿਮਰਤ ਮਨ ਨਿਰਮਲ ਹੋਵੈ ਗੁਰ ਕਾਟੇ ਅਪਮਾਨਾ ਹੀ ਗੁਰ ਕਾ ਸੇਵਕ ਨਰ

ਇੱਕ ਜਾਚਕ ਮੰਗੈ ਦਾਨ ਦੁਆਰੈ, ਡੂ ਪ੍ਰਭ ਭਾਵੈ ਤਾਂ ਕਿਰਪਾ ਧਾਰੈ। ਦੇਵ ਦਰਸ ਜਿਸ ਮਨ ਤਿਰਪਤਾਸੈ, ਹਰ ਕੀਰਤਨ ਮਨ ਠਹਿਰਾਏ ਦਾ। ਰੂੜੋ ਠਾਕਰ ਕਿਤੇ ਵਸ ਨਾ ਆਵੈ, ਹਰ ਸੂ ਕਿਛ ਕਰੇ।

ਸਮਝਰ ਸਈਐ ਹੋ ਮੈਂ ਜਾਏ ਤਾਂ ਇੱਕੋ ਬੂਝੈ ਸੋ ਗੁਰਮੁਖ ਸਹਿਜ ਸਮਾਏ ਦਾ ਹਰ ਕੇ ਭਗਤ ਸਦਾ ਸੁਖਵਾਸੀ ਬਾਲ ਸੁਭਾਏ ਅਤਿ ਉਦਾਸੀ ਤਾਂ ਮਿਲੀਏ ਜਾ ਲਏ ਮਿਲਾਏ ਗੁਰਮੁਖ ਪ੍ਰਗਟ ਭਇਆ ਦਿਨ ਜਨ ਕੋ।

ਤੋਦ ਮਿਨ ਦੂਜੇ ਕਿਸਾ ਲਾਹੀ, ਏਕੋ ਜਾ ਏਕ ਜਪੀ ਮਨ ਮਾਹੀ, ਹੁਕਮ ਬੂਝ ਅਨ ਭਏ ਨਿਹਾਲਾ, ਇਹ ਭਗਤਾਂ ਕੀ ਘਾਲਣਾ। ਗੁਰ ਉਪਦੇਸ਼ ਜਪੀਏ।

ਕਾਲ ਪੁਰੀਆ ਸੱਚ ਸੋਆ। ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰ ਜਨਾ ਸਿਮਰਹਿ ਬ੍ਰਹਮੇ ਵਿਸ਼ਨ ਮਹੇਸ਼ਾ ਸਿਮਰਹਿ ਦੇਵਤੇ ਕੋਟ ਤੇ ਤੀਸਾ ਸਿਮਰਹਿ।

ਜਲ ਥਲ ਮਹੀ ਜਲ ਸੁਆਮੀ ਸੋਈ ਅਵਰ ਨਾ ਕਹੀਐ ਦੂਜਾ ਕੋਈ। ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ ਅਵਰ ਨਾ ਦਿਸੈ ਏਕ ਬਿਨਾ। ਉੱਚੇ ਤੇ ਉੱਚਾ ਦਰਬਾਰਾ ਕਹਿਣ ਨਾ ਜਾਈ ਅੰਤ ਨਾ ਪਾਰਾ। ਗਹਿਰ

ਨਾ ਹੋਵਾ ਤਾਪੀ ਨਾ ਹੀ ਕਿਛ ਕਾੜਾ ਊਹਾ ਹੁਕਮ ਤੁਮਾਰਾ ਸੁਣੀਐ ਈਹਾਂ ਹਰ ਜਸ ਦੇ ਰਾਹ ਪਣੀਐ ਆਪੇ ਲੇਖਾ ਲੇਖੈ ਆਪੇ ਤੁਮ ਜੋ ਨਾ ਹੀ ਕਿਛ ਝਾੜਾ ਤੂੰ ਪਿਤਾ ਸਭ ਬਾਰਕ ਥਾਰੇ ਜੋ ਖੇਲਾਵੈ ਤਿਉਂ ਖੇਲਣ ਹਾਰੇ ਉੱਜਣ ਮਾਰਗ ਸਭ ਤੁਮ ਹੀ ਕੀਨਾ ਚਲੈ ਨਾ ਹੀ ਕੋ ਬੇਪਾੜਾ ਇੱਕ ਬੈਸਾਏ ਰੱਖੇ ਗ੍ਰਹਿ ਅੰਤਰ ਇੱਕ ਪਠਾਏ ਦੇ ਸਤ ਸੰਤਰ ਇੱਕ ਹੀ ਕੋ ਘਾਸ ਇੱਕ ਹੀ ਕੋ ਰਾਜਾ ਇਨ ਕਹੀਐ ਕਿਆ ਕੂੜਾ ਕਵਨ ਸੋ ਮੁਕਤੀ ਕਵਨ ਸੋ

ਕਹਾਇਆ ਕੇਤੜਿਆ ਦਿਨ ਸੁਣ ਸਮਾਇਆ ਕੇਤੜਿਆ ਦਿਨ ਧੁੰਦੂ ਕਾਰਾ ਆਪੇ ਕਰਤ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸੇ ਵਰਤਾਈਅਨ ਅੰਤਰ ਆਪੇ ਸ਼ੀਤਲ ਠਾਰਗੜਾ ਜਿਸ ਹੈ ਨਵਾਜੀ।

ਮਾਰੂ ਮਹੱਲਾ ਪੰਜਵਾਂ ਅਲਹਿ ਆਗਮ ਖੁਦਾਈ ਬੰਦੇ ਛੋੜ ਗਿਆਲ ਦੁਨੀਆਂ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਦਰਵੇਸ਼ ਕਬੂਲ ਦਰਾ।

ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ।

ਕਰੀ। ਜੇਤੀ ਸਿਰ ਠੁਪਾਈ ਵੇਖਾ ਬਿਨ ਕਰਮਾ ਕੈ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ।

ਓਂਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁਖ ਭਖ ਸਾਰ।

ਫਰਮਾਏ ਤੇ ਤੇ ਪਾਹੇ ਜੇਤਾ ਕੀਤਾ ਤੇ ਤਨਾ ਬਿਨ ਨਾਵੇਂ ਨਾ ਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਖਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਤੇ ਸਾਬੂਣ ਲਈ ਉਹ ਧੋਏ

ਨਿਭਾ ਮਾਹੇ। ਤਾਕੇ ਰੂਪ ਨਾ ਕਥਨੇ ਜਾਹੇ, ਨਾ ਮਰੇ ਨਾ ਠਾਕੇ ਜਾਹੇ, ਜਿਨਕੇ ਰਾਮ ਵਸੇ ਮਨ ਮਾਹੇ, ਤਿੱਥੇ ਭਗਤ ਵਸੈ ਕੇਲੋ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ

ਜਗਾਦਿ ਸਾਚੇ ਹੈ ਭੀ ਸਾਚੇ, ਨਾਨਕ ਹੋਸੀ ਭੀ ਸਾਚੇ।

ਸਹਿਸ ਸਿਆਣਪਾ ਲਖ ਹੋਹੇ ਤਾ ਇੱਕ ਨਾ ਤਲੈ ਨਾਲ ਕਿਵ ਸਤਿਆਰਾ ਹੋਈਐ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚਾਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖ ਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ

ਇਹੋ ਲੇਖਾ ਲਿਖ ਜਾਣੈ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲਿਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ।

ਵਾਰ ਜੋ ਤਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਾਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਾਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਆਂਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋਹ, ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾ ਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਗਿਣਨਾ ਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇਹ ਸਾ ਗੂਣ ਲਈਐ ਉਹ ਧੋਏ,

ਪਉ ਜਾਣੈ। ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ਓੜਕ ਓੜਕ ਭਾਲ ਥਕੀ ਵੇਦ ਕਹਿਣ ਇੱਕ ਵਾਤ, ਸਹਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ। ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਸਾ ਲਾਹੀ ਸਾ ਲਾਹੇ ਤੀ ਸੁਰਤ ਨਾ ਪਾਈਆ, ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇਤ ਸਮਨਹੋ ਨਾ ਵੀਸਰੈ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ,

ਪਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਥਮਾਏ, ਕੀਤੇ ਮੰਗ ਹੈ ਜੋਧ ਅਪਾਰੇ।

ਲਿਖਾ ਹੈ ਕੇ ਤਿਆ ਦੁਖ ਭੁਖ ਸਦ ਮਾਰੇ ਇਹ ਭੇ ਦਾਤ ਤੇਰੀ ਦਾ ਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ।

ਜਲ ਰਸ ਕਮਲ ਬਿਗਾਸੀ। ਊਨਬ ਘਨ ਹਰ ਗਰਜੈ ਵਰਸੈ, ਕੋਕਲ ਬੋਰ ਬੈਰਾਗੈ, ਤਰਵਰ ਬਿਰਖ ਬਿਹੰਗ ਭੰਗਮ, ਕਿਰ ਘਰ ਫਿਰ ਧਨ ਸੁਹਾਗੈ। ਕੁਚਲ ਕਰੂਪ ਕਨਾਰ ਕੁਲਖਨੀ, ਬਿਰਕਾ ਸਹਿਜ ਨਾ ਜਾਣਿਆ, ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ, ਦੁਰਮਤ ਦੂਖ ਸਮਾਨਿਆ।

ਕਿਆ ਹਜੂਰ ਵੱਡੈ ਭਾਗ ਸਤਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ ਅੜਸਠ ਤੀਰਥ ਮਜਨ ਕੀਆ ਸਤਸੰਗਤ ਭਗਨਾਏ ਧੂਰ।

ਕਥਕਹਾਨੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕਹਿ ਰੰਗ ਰਤੇ ਬੈਰਾਗੀ ਜਿਨ ਗੁਰਮਤ ਨਾਮ ਪਛਾਨੀ ਪਰਖਾ ਪੁਰਖ ਮਿਲਿਆ ਸੁੱਖ ਪਾਇਆ ਸਭ ਜੂਕੀ ਆਵਣ ਜਾਨੀ ਡੈਣੀ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਬਖਾਨੀ ਸ਼ਰਵਣੀ ਕੀਰਤਨ ਸੁਣੋ ਦਿਨ ਰਾਤੀ ਹਿਰਦੈ ਹਰ ਹਰ ਭਾਨੀ ਪੰਜ ਜਨਾ ਗੁਰ ਵਸਗਤ ਆਣੀ ਤਿਓ ਉਰ ਮਨ ਨਾਮ ਲਗਾਨੀ ਜਨ ਨਾਨਕ ਨਾਰ ਕਿਰਪਾ ਧਾਰੀ ਹਰ ਰਾਮੈ ਨਾਮ ਸਮਾਨੀ ਸਾਰਕ ਮਹੱਲਾ ਚੌਥਾ ਜਾਪ ਮਨ ਰਾਮ ਨਾਮ ਪੜ ਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨਿਫਲ ਸਭ ਵਿਸਾਰ ਰਹਾਉ ਕਿਆ ਲੀਜੈ ਕਿਆ ਤਜੀਐ ਬੌਰ ਜੋ ਦਿਸੈ ਸੋ ਛਾਰ ਜਿਸ ਵਿਖਿਆ ਕੋ ਤੁਮ ਆਪਣੀ ਕਰ ਜਾਨੋ ਜਾ ਸਾਠ ਜਾਓ ਸਿਰ ਭਾਰ ਤਿਲ ਤਿਲ ਪਲ ਪਲ ਔਧ ਫੁਨ ਘਾਟੈ ਬੂਝ ਨਾ ਸਕੈ ਗਵਾਰ ਜੋ ਕਿਛ ਕਰੈ ਸੀ ਜੇ ਸਾਥ ਨਾ ਚੱਲ।

ਆਦਿ ਜਪ ਮਨ ਜਗਨਨਾਥ ਜਗਦੀਸ਼ ਰੋ ਜਗ ਜੀਵਨੋ ਮਨ ਮੋਹਨ ਸਿਓ ਪ੍ਰੀਤ ਲਾਗੀ ਮੈਂ ਹਰ ਹਰ ਹਰ ਟੇਕ ਸਭ ਦਿਨ ਸਭ ਰਾਤ ਰਹਾਉ ਹਰ ਕੀ ਉਪਮਾ ਅਨਕ ਅਨਕ ਅਨਕ ਗੁਣ ਗਾਵਤ ਸੁਖ ਨਾਰਦ ਬ੍ਰਹਮਾਦਿਕ ਤਵ ਗੁਣ ਸੁਆਮੀ ਗਣਨ ਨਾ ਜਾਤ ਹਉ ਹਰ ਬੇਅੰਤ ਤੂੰ ਹਰ

ਤੇ ਹਰ ਕੇ ਜਨ ਹਰਿ ਸਿਉ ਰਲ ਮਿਲੈ ਜੈਸੇ ਜਨ ਨਾਨਕ ਸਲਣੈ ਸਲਣ ਮਿਲਾਤ ਸਾਰੰਗ ਮਹੱਲਾ ਚੌਥਾ ਜਪ ਮਨ ਨਰ ਹਰੇ ਨਰ ਹਰਿ ਸਵਾਮੀ ਹਰਿ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਸ੍ਰੀ ਪ੍ਰੀਤਮ ਮੋਰਾ ਰਹਾਉ ਜਿਤ ਗ੍ਰਹਿ ਗੁਣ ਗਾਵਦੇ ਹਰਿ ਕੇ ਗੁਣ ਗਾਵਦੇ ਰਾਮ ਗੁਣ ਗਾਵਦੇ ਤਿਤ ਗ੍ਰਹਿ ਬਾਜੇ ਪੰਜ ਸ਼ਬਦ ਬੜ ਭਾਗ ਮਥੋ

ਦੇ ਸਤਿਗੁਰ ਮੂਰਤ ਕੋ ਬਲ ਜਾਓ ਅੰਤਰ ਪਿਆਸ ਚਾਤਰ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਓ ਰਹਾਓ ਅਨਾਥਾ ਕੋ ਨਾਥ ਸਿਰ ਪ੍ਰਤਪਾਲਕ ਭਗਤ ਵਚਲ ਹਰ ਨਾਓ ਜਾ ਕੋ ਕੋਇ ਨਾ ਰਾਖੈ ਪ੍ਰਾਣੀ ਤਿਸ ਤੂੰ ਦੇ ਅਸਰਾਓ ਨਿ ਧਰਿਆ ਧਰਨ ਗਤਿਆ

ਗਵਾਏ। ਜੋ ਚਾਹਤ ਸੋਈ ਹਰ ਕੀਓ, ਮਨ ਬਾਂਛਤ ਵੱਲ ਪਾਏ। ਹਿਰਦੈ ਜਪੋ ਨੇਤਰ ਧਿਆਨ ਲਾਵੋ, ਸਰਵਨੀ ਕਥਾ ਸੁਣਾਏ। ਚਰਣੀ ਚਲੋ ਮਾਰਗ ਠਾਕੁਰ ਕੈ, ਰਸਨਾ ਹਰ ਗੁਣ ਗਾਏ। ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ, ਉਲਟੀ ਸੰਤ ਕਰਾਏ। ਪਾਇਓ ਲਾਲ ਮੂਲ ਨਾਮ, ਹਰ ਛੋੜ ਨ ਕਥੂ ਜਾਏ। ਕਵਨ ਉਪਮਾ ਕੌਣ ਵਡਾਈ, ਕਿਆ ਗੁਣ ਕਹੋਰੀ ਜਾਏ। ਹੋਤ ਕਿਰਪਾਲ ਦੀ ਦਇਆ, ਪ੍ਰਭ ਜਨ ਨਾਨਕ ਦਾਸ ਦਸਾਏ। ਸਾਰਕ ਮਹੱਲਾ ਪੰਜਵਾ, ਹੋਏ ਸੁਖਗਾ।

ਦਿਸ ਭਇਓ ਪ੍ਰਾਪਤ ਜਾ ਕਾ ਲੇਖ ਮਦਾਮਾ ਸਾਰਗ ਮਹੱਲਾ ਪੰਜਵਾਂ ਅਣਦਿਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੁਖ ਸਿੱਧ ਮਨ ਬਾਂਛਿਤ ਫਲ ਰਹੀਐ ਰਹਾਉ ਆਵੋ ਸੰਤ ਪ੍ਰਾਣ ਸੁਖ ਦਾਤੇ ਸਿਮਰਹਿ ਪ੍ਰਭ ਬਨਾਸੀ ਅਨਾਥ ਨਾਥ ਦੀਨ ਦੁਖ ਭੰਜਨ ਪੂਰਿਓ ਘਟ ਵਾਸੀ ਗਾਵਤ ਸੁਨਤ ਨਾਵਤ ਸਰਦਾ ਹਰ

ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰਹਿਓ ਸਰਮ ਹੇਠਾ ਗੁਰੂ ਨਾਨਕ ਸੁਪ੍ਰਭ ਨੇਰਾ ਸਵਾਰਗ ਮਹੱਲਾ ਪੰਜਵਾ ਬਲਿਹਾਰੀ ਗੁਰਦੇਵ ਚਰਨ ਜਾ ਕੈ ਸੰਗ ਪਾਰ ਬ੍ਰਹਮ ਧਿਆਈ ਅਪਦੇਸ ਹਮਾਰੇ।

ਭੇਦ ਨਾ ਹੀ ਦਰਸਨ ਪਿਆਸ ਪ੍ਰੇ ਪ੍ਰੀਤ ਮਨੋਹਰ ਮੰਦ ਨਾ ਰਹਿ ਬਹੁ ਵਿਧ ਉਮਕਾਈ ਰਹਾਓ ਚਿਤ ਬਨ ਚਿਤ ਬੋ ਪ੍ਰੇ ਪ੍ਰੀਤ ਬੈਰਾਗੀ ਕਦ ਪਾਵੋ ਹਰ ਦਰਸਾਈ ਯਤਨ ਕਰੋ ਇਹੋ ਮਨ ਨਹੀਂ ਧੀਰੈ ਕਹੂ ਹੈ ਰੇ ਸੰਤ ਮਲਾਈ ਜਾਪ ਤਪ ਸੰਜਮ ਮੁਨ ਸਭ ਹੋਮੋ ਤਿਸ ਅਰ ਪਉ ਸਭ ਸੁਖ ਜਾਈ ਏਕ ਨਿਮਕ ਪ੍ਰੇ ਦਸ ਦਿਖਾਵੈ ਤੇ ਸੰਤਨ

ਗੁਰੂ ਕਿਉ ਸਿਮਰਤ ਆਪ ਨਾਹੀ ਨਰਕ ਘੋਰ ਮਹਿ ਔਰ ਦੁਧ ਤਪ ਕਰਤਾ ਨਿਮਕ ਨਿਮਕ ਗੁਣ ਗਾਹੀ ਰਹਾਉ ਅਨਕ ਜਨਮ ਭਰਮ ਤੋਹੀ ਆਯੋ ਮਾਨਸ ਜਨਮ ਦੁਲ ਭਾਹੀ ਗਰਭ ਜੋਨ ਛੋਟ ਹੋ ਨਿਕਸਿਓ ਤੋ ਲਾਗੋ ਅਨਠਾਹੀ ਕਰਹਿ ਬੁਰਾਈ ਠਗਾਈ ਦਿਨ ਰਹਿਣ ਨਿਹਪਲ ਕਰਮ ਕਮਾਹੀ ਕਣ ਨਾਹੀ ਗੁਣ ਗਾਣ ਲਾ ਕੇ ਧਾਏ ਧਾਏ ਦੁਖ ਪਾਈ ਮਿਥਿਆ ਰੰਗ ਕੂੜ ਗਲ ਪਟਾਇਓ ਉਰਜ ਪਰਿਓ ਕੁਸ ਮਾਹੀ ਧਰਮ ਰਾਏ ਜਪ ਗਰਸ ਬਬਰੇ ਤੋ ਕਾਲ ਮੁਖਾ ਉੱਠ ਜਾਹੀ ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲਿਖਾਈ ਕਹੁ ਨਾਨਕ ਤਿੰਨ ਜਨ ਕੋ ਬਲਿਹਾਰੀ ਜੋ ਅਲਪ ਰਹੇ ਮਨ ਮਾਹੀ ਸਾਰਕ ਮਹੱਲਾ ਪੰਜਵਾਂ ਕਿਉ ਜੀਵਨ ਪ੍ਰੀਤਮ ਬਿਨ ਮਾਹੀ ਜਾ ਕੇ ਵਿਚਰਤ ਹੋਤਾ ਮ੍ਰਿਤਕਾ ਗ੍ਰਹਿ ਮਹਿ ਰਹਿਣ ਨਾ ਪਾਈ ਰਹਾਉ ਜੀ ਹੀ ਮਾਨ ਕੋ ਦਾਤਾ ਜਾ ਕੇ ਸੰਗ ਸੁਹਾਈ ਕਰੋ ਕਿਰਪਾ ਸੰਤੋ ਮੋਹੇ ਆਪਣੀ ਪਰਮ ਮੰਗਲ ਗੁਣ ਗਾਈ ਚਰਨ ਸਰਨ।

ਵਾ ਅਵਸਰ ਕਹਿ ਹੋ ਬਲ ਜਾਈ ਆਠ ਪੈਰ ਆਪਣਾ ਪ੍ਰਭ ਸਿਮਰਨ ਬੜਭਾਗੀ ਹਨ ਪਾਈ ਰਹਾਉ ਭਲੋ ਕਬੀਰਦਾਸ ਦਾਸਨ ਕੋ ਉਤਮ ਸੈਨ ਜਨ ਨਾਈ ਉੱਚ ਤੇ ਊਚ ਨਾਮ ਦਿਓ ਸਮਦਰਸੀ ਅਰਬਦਾਸ ਠਾਕੁਰ ਬਣੇ ਆਈ ਜੀਓ ਪਿੰਡ ਧਨ ਧਨ ਸਾਧਨ ਕਾਹੋ ਮਨ ਸਾਧਨੇ ਨਾਈ।

ਬਹੁ ਜਤ ਰਾਏ ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁੱਖ ਭੰਜਨ ਦਮ ਤੇ ਹੋਵੈ ਧਰਮ ਰਾਏ ਇਕਸ ਬਿਨ ਨਾਈ ਕੋ ਦੂਜਾ ਨਾਨਾ ਬੀਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਸੁਖ ਦੁ ਤਾਰ ਪ੍ਰਾਣ ਸਾਏ ਸਾਰਗ ਮਹੱਲਾ ਪੰਜਵਾਂ ਹਰ ਜਨ ਮੰਗਲ ਉਧਾਰੇ ਸੰਗ ਕੇ ਭਏ ਪਨੀਤ ਪਵਿੱਤਰ ਮਨ ਜਨਮ ਜਨਮ ਕੇ ਦੁੱਖ ਹਰੇ ਰਹਾਉ ਮਾਰਗ ਚਲੇ ਤਿਨੀ ਸੁਖ ਪਾਇਆ ਜਿਨ ਸਿਉ ਗੋਸ਼ਟ ਪੇਸੇ ਤਰੇ ਗੂੜਤ ਘੋਰ ਅੰਧਕੂ ਮੈਂ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜਰੇ ਤਿੰਨ ਕੀ ਧੂਰ ਪਾਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰਗ ਮਹੱਲਾ ਪੰਜਵਾ ਹਰ ਜਨ ਰਾਮ ਰਾਮ ਰਾਮ ਧਿਆਏ ਏਕ ਪਲਖ ਸੁਖ ਸਾਧ ਸਮਾਗਮ ਕੋੜ ਵੈ ਕੁੰਠ।

ਭਰਮ ਭਰਮ ਦੁੱਖ ਭਰੀਆ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਇੱਕ ਨਿਮਖ ਜੀ ਵਿਸਰੈ ਸਵਾਮੀ ਜਨ ਗੁੜ ਦਿਨ ਸੁਲੱਖ ਭਰੀਆ ਸਾਧ ਸੰਗਤ ਕੀ ਭੀਰ ਜੋ ਪਾਈ ਤਉ ਨਾਨਕ ਹਰ ਸਿੰਘ ਮਿਰੀਆ ਸਾਰ ਮਹੱਲਾ ਪੰਜਵਾਂ ਆਪ ਕਿਆ ਸੋਚੋ ਸੋਚ ਪਸਾਰੀ ਕਰਨਾ ਸਾਈ ਸੋਈ ਕਰ ਰਿਹਾ ਦੇਹ ਨਾਉ ਬਲਿਹਾਰੀ ਰਹਾਉ ਚਾਹੋ ਦੇਸ ਫੂਲ ਰਹੀ ਵਿਖਿਆ ਬੇਖ ਗੁਰਮੰਤਰ ਮੂਹ ਗਰੁੜਾਰੀ ਹਾ ਦੇ ਰਾਖਿਓ ਗੁਰ ਆਪਣਾ ਜਿਉ ਜਲ ਕਮਲਾ ਅਲ ਪਾਰੀ ਹੋ ਨਾ ਹੀ ਕਿਛ ਮੈਂ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ ਨਾਨਕ ਭਾਗ ਵਰਿਓ ਹਰ ਪਾਛੈ ਰਾਖ

ਸਾਰਗ ਮਹੱਲਾ ਪੰਜਵਾ ਚਰਨ ਹੈ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੀਤਾ ਕਿਛ ਤਾਈਐ ਦੇ ਤੋਹੀ ਦੁਖਾਵਾ ਕਰਾਉ ਨੇਤਰ ਪਨੀਤ ਭਾਈ ਦਰਥ ਵੇਖੇ ਹਸ ਪਨੀਤ ਟਹਿਲਾਵਾ ਰਦਾ ਪਨੀਤ ਤੈ ਹਰ ਵਸਿਓ ਮਸਤ ਪਨੀਤ ਸੰਤ ਧੂਰਾਵਾ ਸਰਵ ਨਿਧਾਨ ਨਾਮ ਹਰ ਹਰ ਕੇ ਜਿਸ ਕਰਮ ਲਿਖਿਆ ਤਿੰਨ ਪਾਵਾ ਜਨ ਨਾਨਕ ਪੂਰਾ ਭੇਟਿਓ ਸੁਖ ਸਹਿਜੇ ਅਨੰਦ ਬਿਹਾਵਾ ਸਾਰਗ ਮਹੱਲਾ ਪੰਜਵਾ ਧਿਆਇਉ ਅੰਤ ਬਾਰ ਨਾਮ ਸਖਾ ਜਹ ਮਾਤ ਪਿਤਾ ਸੁਧ ਭਾਈ ਨਾ ਪਹੁੰਚੈ ਤਹਾ ਤਹਾ ਤੂੰ ਰੱਖਾ ਰਹਾਉ ਅੰਧ ਕੂਪ ਕਹਿ ਮੇਹ ਤਿੰਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੁੱਲੇ ਬੰਧਨ ਮੋਤ ਗੁਰ ਕੀਨੀ ਸਭ ਤੂੰ ਹੈ ਤੁਸੀਂ ਦਿਖਾ ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤਿਆ ਘਾਇ ਰਸਨ ਚਖਾ ਕਹੁ ਨਾਨਕ ਸੋ ਸਹਿਜ ਮੈਂ ਪਾਇਆ ਗੁਰ ਲਾਹੀ ਸਗਲ ਦਿਖਾ ਸਾਰਕ ਮਹੱਲਾ ਪੰਜਵਾ ਗੁਰ ਮਿਲਿਆ ਸੀ ਪ੍ਰਭੂ ਧਿਆਇਆ ਪਯੋ ਕਿਰਪਾਲ ਦਿਆਲ ਲੁਖ ਭੰਜਨ ਲੱਗੈ ਨਾ ਤਾਤੀ ਪਾਇਆ ਰਹਾਓ ਜੇਤੇ ਸਾਹ ਸਾਹ ਸਲਾਮ ਤੇ ਦੇਤੇ ਦੇਤੇ ਹੀ ਗੁਣ ਗਾਇਆ ਨਿਮਨਾ ਵਿਛੜੈ ਕਰੀ ਨਾ ਵਿਸਰੈ ਸਾਧ ਰੰਗੇ ਸਾਧ ਸੰਗੇ ਜਤ ਜਾਇਆ ਹੋ ਬਲ ਬਲ ਬਲ ਬਲ ਜਰਨ ਕਮਲ ਕਹੋ ਬਲ ਬਲ ਗੁਰ ਦਰਸਾਇਆ ਕਹੁ ਨਾਨਕ ਆਹੂ ਪਰਵਾਹ ਜੋ ਸੁਖ ਸਾਗਰ ਮੈਂ ਪਾਇਆ ਸਾਰਕ ਮਹੱਲਾ ਪੰਜਵਾਂ ਮੇਰੇ ਮਨ ਸਬਦ ਲਗੋ ਗੁਰ ਮਿੱਠਾ ਖੁੱਲਿਓ ਕਰਮ ਭਇਓ ਪ੍ਰਕਾਸ਼।

ਪ੍ਰਭ ਸਿਮਰਤ ਦੁਖ ਬਨਾਸੀ ਭਇਓ ਕਿਰਪਾਲ ਜੀ ਸੁਖ ਦਾਤਾ ਹੋਈ ਸਗਲ ਪਲਾ ਖਲਾਸੀ ਰਹਾਓ ਅਵਰ ਨਾ ਕਹੋ ਸੂਜੈ ਪ੍ਰਭ ਬਿਨ ਕਹੋ ਕਹੋ ਕਿਸ ਪੈ ਜਾਸੀ ਜੋ ਜਾਣੋ ਦਿਓ ਰਾਖੋ ਠਾਕੁਰ ਸਭ ਕੇ ਤੁਮ ਹੀ ਪਾਸੀ ਆਦੇ ਰਾਖੇ ਪ੍ਰਭ ਆਪਣੇ ਸਭ ਜੀਵਨ ਬਨਾਸੀ ਕਹੋ ਨਾਨਕ ਮਾਨਣ ਦਾ ਭਇਆ ਹੈ ਕਾਟੀ ਜਮ ਕੀ ਫਾਸੀ ਸਾਰੰਗ ਮਹੱਲਾ ਪੰਜਵਾਂ ਮੇਰੂ ਮਨ ਜਾਤ ਕਾ ਤੁਜੈ ਵਸ ਮਾਰੈ ਅਮ ਮਾਰਕ ਦੀਨ ਪਿਤਾ ਪ੍ਰਭ ਮੇਰੇ ਜੋ ਜਾਣੈ ਤਿਉ ਪਾਰੈ ਰਹਾਓ ਜਬ ਭੁੱਖੋ ਤਾਂ ਭੋਜਨ ਮੰਗੈ ਹਗਾਏ ਸੂਖ ਸੁਘਾਰੈ ਤਾ ਬਰੂ ਜਬ ਤੁਮ ਸੰਗ ਵਸਤੋ ਛੁੜਕਤ ਹੋਏ ਦੁਬਾਰੈ ਗਵਨ ਬਸੇਰੈ ਦਾਸ ਦਾਸਨ ਕੋ ਥਾ ਪਿਓ ਥਾਪਨ ਹਾਰੈ ਨਾਮ ਨਾ ਵਿਸਰੈ ਤਬ ਜੀਵਨ ਪਾਈਐ ਬਿਨਤੀ ਨਾਨਕੇ ਸਾਰੈ ਸਾਰਗ ਮਹੱਲਾ ਪੰਜਵ ਮਨ ਤੇ ਭੈ ਭਾਓ ਦੂਰ ਪਰਾਇਓ ਦਾਲ ਦਿਆਲ ਗੁਲਾਲ ਲਾਡਲੇ ਸਹਿਜ ਸਹਿਜ ਗੁਣ ਗਾਇਓ ਰਹਾਉ ਗੁਰ ਬਚਨਾਦ ਕਮਾਨ ਕਿਰਪਾ ਤੇ ਬਹੁਰ ਨਕਤ ਹੂੰ ਧਾਇਓ ਰਹਿ ਤੋ ਪਾਸ ਮਾ ਸੁਖ ਆਸਣ ਭਤ ਬਛਲ ਗ੍ਰਹਿ ਪਾਇਓ ਨਾਦ ਵਿਨੋਦ ਕੋੜ ਆਨੰਦਾ ਸਹਿਜੇ ਸਹਿ ਸਮਾਇਓ ਕਰਨਾ ਆਪ ਕਰਾਵਨ ਆਪੇ ਕਹੋ ਨਾਨਕੇ ਆਪ ਅਪਾਇਓ ਸਾਰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮਨ ਹੈ ਆਧਾਰੋ ਜਨ ਦੀਆ ਤਿਸ ਕਹਿ ਕਰੋ।

ਸੋਈ ਕਉ ਨਾਨਕ ਬਾਜਵੀ ਚਾਰੂ ਸਾਰਕ ਮਹੱਲਾ ਪੰਜਵਾਂ। ਬਿਨ ਪ੍ਰਭ ਰਹਿਣ ਨਾ ਜਾਏ ਘਰੀ, ਸਰਬ ਸੂਤ ਆਊ ਕੈ ਪੂਰਨ ਜਾ ਕੈ ਸੁਖ ਹੈ ਹਰੀ ਰਹਾਓ ਮੰਗਲ ਰੂਪਾਂ। ਜੀਵਨ ਧਨ ਸਿਮਰਤ ਅਨੰਦ ਘਨਾ, ਬੜ ਸਮਰਾਟ ਸਦਾ ਸੰਤ ਸੰਗੀ ਗੁਰ ਨਸਣਾ ਕਵਨ ਭਨਾ। ਥਾਨ ਪਵਿੱਤਰਾ ਮਾਨ ਪਵਿੱਤਰਾ, ਪਿੱਤਰ ਸੁਣਨ ਕਹਿਨ ਹਾਰੇ, ਕਹੁ ਨਾਨਕ ਦੇ ਭਵਨ ਪਵਿੱਤਰਾ। ਜਾ ਮਹਿ ਜੰਤ ਤੁਮਾਰੇ, ਸਾਰਕ ਮਹੱਲਾ ਪੰਜਵਾਂ। ਰਸਨਾ ਜਪਤੀ ਤੂੰ ਹੀ, ਮਾਤ ਕਰਵ ਤੁਮ ਹੀ ਪ੍ਰਤਪਾਲਕ, ਮਿੱਤਰ ਮੰਡਲਿਕ ਤੂੰ ਹੀ ਰਹਾਓ।

ਕਿਨਹੀ ਰਾਜ ਜੋਗਣ ਧਨ ਮਿਲਖਾ ਕਿਨਹੀ ਪਾਪ ਮੈਂ ਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਾਰਕ ਮਹੱਲਾ ਪੰਜਵਾਂ ਝੂਠੋ ਮਾਇਆ ਕੋ ਮਤ ਮਾਨ ਧਰੋ ਮੋਹ ਦੂਰ ਕਰ ਬਪਰੇ ਸੰਗ ਕੋ ਪਾਲੇ ਜਾਣ ਰਹਾਉ ਮਿਥਿਆ ਰਾਜ ਜੋਗਣ ਦਾ ਅਰ ਉਮਰੇ ਮੀਰ ਮਲਕ ਅਰ ਖਾਨ ਮਿਥਿਆ ਕਾਬਰ ਸੁਗਨ ਚਤੁਰਾਈ ਮਿਥਿਆ ਭੋਜ ਪਾਨ ਦੀਨ ਬੰਦਰੋ ਦਾਸ ਦਾਸਰੋ ਸੰਤੇ ਕੀ ਸਾਰਾਨ ਮੰਗੋ ਮੰਗੋ ਹੋਇਆ ਚਿੰਤਾ ਮਿਲ ਨਾਨਕ ਗੇ ਹਰ ਪ੍ਰਾਨ ਸਾਰਕ ਮਹੱਲਾ ਪੰਜਵਾਂ ਆਪਣੀ ਇਤਨੀ ਕਸ਼ੂਨਾ ਸਾਰੀ ਅਨਕ ਕਾਜਨ ਕਾਵਾ ਵਰਤਾ ਉਰਜੋ ਆਨ ਜੰਜਾਰੀ ਰਹਾਓ ਦਿਓ ਸੁ ਜਾ ਕੇ ਦੀ ਸਹਿ ਸੰਗੀ ਊਹਾ ਨਾਹੀ ਜਹ ਭਾਰੀ ਤਿੰਨ ਸਿਉ ਰਾਚ ਮਾਚ ਹਿਨ ਲਾਇਓ ਜੋ ਕਾਮ ਨਹੀਂ ਗਾਵਾਰੀ ਓ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਰਾਵਣ ਨਾਨਕੇ ਪ੍ਰਭ ਸੰਤਨ ਸੰਗ ਉਧਾਰੀ ਸਾਰਕ ਮਹੱਲਾ ਪੰਜਵਾ ਮੋਹਨੀ ਮੋਹਤ ਰਹਿ ਨਾ ਹੋਰੀ ਸਾਧ ਕਸਿਨ ਸਗਲ ਕੀ ਤਿਆਰੀ ਦੂਟੈ ਨਾ ਕਾਹੂ ਤੋਰੀ ਰਾਹੋ ਖੜ ਸਾ ਤਰੋ ਚਿਰ ਦਸ ਨਾਗਰ ਅਰੀਰਥ ਗਵਣ ਨਾ ਤੋਰੀ ਪੂਜਾ ਚੱਕਰ ਵਰਤ ਨੇਮ ਤਪੀਆ ਊਹਾ ਗੈ ਨਾ ਛੋਰੀ ਅੰਧਕੂ ਮੈਂ ਪਤਤ ਹੋਤ ਜਗ ਸੰਤੈ ਕਰੋ ਪਰਮ ਗਤ ਮੋਰੀ ਸਾਹ ਸੰਗਤ ਨਾਨਕ ਪਾਇਓ ਮੁਕਤਾ ਦਰਸ਼ਨ ਪੇਖਤ ਭੋਰੀ ਸਾਰਕ ਮਹੱਲਾ ਪੰਜਵਾ ਕਹਾ ਕਰਹਿ ਰੇ ਖਾਟ ਖਾਟਲੀ ਪਵਨ ਫਾਰ ਤੂਰ ਚਾਮਰੋ ਆਤ ਜਜਰੀ ਤੇਰੀ ਰੇ ਮਾਟਲੀ ਰਹਾ ਊਹੀ ਤੇ ਹਾਰੇ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟਲੀ ਦੇਵਨ ਹਾਰ ਵਸਾਰੇ ਹੁੰਦਲੇ ਜੋ ਸਫਰੀ ਉਧਰ ਭਰੈ ਪਹਿ ਟਾਟਲੀ ਸਾਧ ਵਿਕਾਰ ਵਿਕਾਰ ਝੂਠ ਰਸ ਜਹ ਜਾਨੋ

ਸਤਿਗੁਰ ਸੰਗ ਪਾਈਐ ਬੜਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰਗ ਮਹੱਲਾ ਪੰਜਵਾ ਕਰਹੋ ਗਾਤ ਦਿਆਲ ਸੰਤ ਹੋ ਮੋਰੀ ਤੁਮ ਸਮਰੱਥ ਕਾਰਨ ਕਰਨਾ ਤੁਟੀ ਤੁਮ ਹੀ ਜੋਰੀ ਰਹਾਉ ਜਨਮ ਜਨਮ ਕੇ ਵਿਖਈ ਤੁਮ ਤਾਰੇ ਸੁਮਤ ਸੰਗ ਤੁਮਾਰੈ ਪਾਈ ਆਨਕ ਜੋਨ ਭ੍ਰਮਤੀ ਮਿਸਰਤ ਸਾਸ ਸਾਸ ਹਰ ਗਾਈ ਜੋ ਜੋ

ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿਜ ਰਸ ਸੁਨਤ ਸਾਰੋ ਨਾਇਓ ਰਹਾਉ ਕਿਰਪਾ ਨਿਧਾਨ ਸੂਕੈ ਸਾਗਰ ਜਸ ਸਭ ਮੈਂ ਤਾ ਕੋ ਜਾ ਕੋ ਛਾਇਓ ਸਤਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨੈਨ ਹੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆੜ ਪੈਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹੋ ਪਾਇਓ ਸਾਰਕ ਮਹੱਲਾ ਪੰਜਵਾ ਜਾ ਕੀ ਰਾਮ ਨਾਮ ਲਿਵ ਲਾਗੀ ਸਜਨ ਸੁਰੇਦਾ ਸੁਵੇਲਾ ਸਹਿਜੇ ਸੋ ਕਹੀਏ ਬੜ ਭਾਗੀ ਰਹਾਉ ਰਹਿਤ ਪਕਾਰ ਅਲਪ ਮਾਇਆ ਤੇ ਹਮ ਬੁੱਧ ਵਿਖੈ ਵਿਖ ਤਿਆਗੀ ਦਰਸ ਵਿਆਸ ਆਸ ਇੱਕ ਹੈ ਕੀ ਏ ਟੇ ਕਹੀ ਐ ਪ੍ਰੇ ਭਾਗੀ ਅਜਿੰਤ ਦੋਏ ਜਾਗਨ ਉੱਠ ਬੈਸਨ ਅਜਿੰਤ ਹਸਤ ਬੈ ਰਾਗੀ ਕਹੋ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ।

ਨਿਰਭਉ ਪਈ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰਕ ਮਹੱਲਾ ਪੰਜਵਾਂ ਹਰ ਜਨ ਛੁਟਿਆ ਸਗਲਾ ਆਪ ਜਿਉ ਜਾਨਾ ਤਿਉ ਰੱਖੋ ਸਾਈਂ ਪੇਖ ਜੀਵਾਂ ਪ੍ਰਤਾਪ ਰਹਾਉ ਗੁਰ ਉਪਦੇਸ਼ ਸਾਧਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਸਤਰ ਬੇਖ ਸਮਤ ਵਿਚਾਰਿਓ ਸਗਲ ਸੰਭਾਖਨ ਜਾਪ ਤਪਤ ਪੁਜੀ ਸੀਤਲਾ ਘਾਨੇ ਸੁਨ ਨਹਤ ਬਿਸਮ ਭਏ ਬਿਸਮਾਦ ਅਨੰਤ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰਕ ਮਹੱਲਾ ਪੰਜਵਾਂ ਮੇਰੈ ਗੁਰ ਮੋਰੋ ਸਹਿਸਾ ਉਤਾਰਿਆ ਤਿਸ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹੋ ਵਾਰਿਆ ਰਹਾਓ।

ਦਾਮੋਦਰ ਦਿਆਲ ਹਰਾ ਤੋਹ ਗੋਬਿੰਦ ਕਰਤ ਸੋਹਾ ਵੈ ਕਹੁ ਨਾਨਕ ਸਭ ਕੀ ਹੋਇ ਰਹਿਣਾ ਹਰ ਹਰ ਦਸ ਸਮਾਵੈ। ਸਾਰਗ ਮਹੱਲਾ ਪੰਜਵਾਂ ਆਪਣੇ ਗੁਰਪੂਰੇ ਬਲਿਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰਾਖਣ ਹਾਰੇ ਰਹਾਓ। ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੂਖ ਵਿਦਾਰੈ ਆਣ ਭਾਵ ਤਿਆਗ ਜਨ ਸਗਲੇ ਚਰਨ ਕਮਲ ਰਿਦ ਧਾਰੈ। ਪ੍ਰਾਣ ਆਧਾਰ ਮੀਤ ਸਾਜਨ ਪ੍ਰਭ ਏਕੈ ਇਕੰਕਾਰੈ ਸਭ ਤੇ ਊਚ ਠਾਕੁਰ ਨਾਨਕ ਕਾ ਵਾਰ ਵਾਰ ਨਮਸਕਾਰੈ। ਸਵਰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾਂ ਬਤਾਵਹੋ ਸੁਖ ਸਮੂਹ ਪ੍ਰਣਾ ਮੈਂ ਕਰਤਾ ਤਿਸ ਪ੍ਰਭ ਕਾ ਸਦਾ ਤਿਸ ਪ੍ਰਭ ਸਦਾ ਧਿਆਵਹੋ ਰਹਾਓ। ਜਾ ਕੈ ਸੂਤ ਬਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵਹੋ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾਂ ਪਹਿਜਾਵਹੋ। ਸਫਲ ਸੇਵਾ ਸਵਾਮੀ ਮੇਰੇ ਕੀ ਮਨ ਬਾਂਛਤ ਫਲ ਪਾਵਹੋ ਕਹ ਨਾਨਕ ਲਾਭ ਲਾਹ ਲੈ ਚੱਲ ਹੋ ਸੁਖ ਸੇਤੀ ਘਰ ਜਾਵਹੋ। ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਪ ਤੇ ਦਰਸ਼ਨ ਪਾਇਆ ਰਹਾਓ। ਅਣ ਬੋਲਤ ਮੇਰੀ ਵਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਏ ਅਣਦ ਅਨੰਦ ਗੁਣ ਗਾਇਆ। ਬਾਹ ਪੱਕਰ ਪ੍ਰਭ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਚਰ ਧਿਆਨ ਮਿਲਾਇਆ। ਸਾਰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠਾਂਡੀ ਵੇਦ ਪ੍ਰਾਣ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਓ। ਸਿਵ ਬਿਰੰਚ ਅਰ ਇੰਦਰ ਲੋਕ ਤਾਂ ਮਹਿ ਜਲ ਤਾਉ ਫਿਰਿਆ ਸਿਮਰ ਸਿਮਰ ਸਵਾਮੀ ਭਈ ਸੀਤਲ ਦੁਖ ਦਰਦ ਭ੍ਰਮ ਹਿਰਿਆ। ਜੋ ਜੋ ਤਰਿਓ ਪੁਰਾਤਨ ਨਵਤਨ ਭਗਤ ਭਾਈ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੈ ਸੰਤ ਜਨ ਸੇਵਾ। ਸਾਰਗ ਮਹੱਲਾ ਪੰਜਵਾਂ ਜਿਹਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਣ ਹਰ ਕੀ ਉਚਰੋ ਪ੍ਰਭ ਕੋ ਨਾਉ ਰਹਾਉ। ਰਾਮ ਨਾਮ ਰਤਨ ਧਨ ਸੰਚਹੋ ਮਨ ਤਨ ਲਾਭ ਹੋ ਭਾਓ ਆਣ ਵਿਭੂਤ ਮਿਥਿਆ ਕਰ ਮਨ ਹੋ ਸਾਚਾ ਹੈ ਸਵਾਓ। ਜੀ ਪ੍ਰਾਣ ਮੁਕਤ ਕੋ ਦਾਤਾ ਇੱਕ ਸਿਉ ਲਵਲਾਓ ਕਹ ਨਾਨਕ ਤਾ ਕੀ ਸਰਣਾਈ ਦੇਵ ਸਗਲਾ ਪੇ ਆਓ। ਸਾਰਗ ਮਹੱਲਾ ਪੰਜਵਾਂ ਹੋਤੀ ਨਹੀਂ ਕਵਨ ਕਛ ਕਰਨੀ ਹੈ ਓਟ ਭਾਈ ਮੈਂ ਸੰਤ ਹੈ ਗੋਪਾਲੇ ਕੀ ਸਰਣੀ ਰਹਾਓ। ਪੰਚ ਦੋਖ ਛਿਦਰ ਆ ਤਨਮ ਹੈ ਵਿਖੇ ਵਿਆਦ ਕੀ ਕਰਨੀ ਆਸ ਪਾਰ ਦਿਨਸ ਗਣ ਰਾਖੇ ਗ੍ਰਸਤ ਜਾਤ ਪਰਜਰਣੀ। ਅਨਾਥ ਨਾ ਦਇਆ ਸੁਖ ਸਾਗਰ ਸਰਬ ਦੋਖ ਭੈ ਹਰਣੀ ਮਨ ਬਾਂਛਤ ਪਿਤਵਤ ਨਾਨਕ ਦਾਸ ਪੇਖ ਜੀਵਾ ਪ੍ਰਵਚਰਣੀ। ਸਾਰਗ ਮਹੱਲਾ ਪੰਜਵਾਂ ਫੀਕੇ ਹਰ ਕੇ ਨਾਮ ਬਿਨ ਸਾਧ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਨਿਸਪੂਰਨ ਨਾਦ ਰਹਾਓ। ਸਿਮਰਤ ਸਾਧ ਮਹਾਂ ਸੁਖ ਪਾਈਐ ਮਿਟ ਜਾਹੇ ਸਗਲ ਵਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਘਰ ਲੈ ਆ ਵਹੋ ਲਾਦ। ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰ ਜਾਦ ਵਰਨ ਸਾਖੋ ਨਾਨਕ ਮਹਿਮਾ ਵੇਖ ਰਹੇ ਬਿਸਮਾਦ। ਬਿਲਾ ਸਾਰਗ ਮਹੱਲਾ ਪੰਜਵਾਂ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਰਹਾਓ। ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਕਥ ਕਹਾਣੀ ਲਾਭ ਲੈਹੋ ਹਰ ਹਿਰਦੈ ਹਰ ਆਰਦ ਹੋ ਛੁਟਕਿਆ ਮਣ ਜਾਣੀ। ਉਦਮ ਸਿਆਣ ਸਖਤ ਸਿਆਣ ਤੁਮਰੀ ਦੇਹਤਾ ਨਾਮ ਵਖਾਣੀ ਸੇਈ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ। ਸਾਰਗ ਮਹੱਲਾ ਪੰਜਵਾਂ ਧਨਵੰਤ ਨਾਮ ਕੇਵਣ ਜਾਰੇ ਸਾਂਝੀ ਕਰੋ ਨਾਮ ਧਨ ਖਾਟ ਹੋ ਗੁਰ ਕਾ ਸ਼ਬਦ ਵਿਚਾਰੇ ਰਹਾਓ। ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸੱਚ ਧਨ ਵਣਜਹੋ ਸੱਚ ਧਨ ਸੰਚਹੋ ਕਬਹੂ ਨਾ ਆਵਹੋ ਹਾਰੇ। ਖਾਦ ਖਰਚਤ ਕਿਛ ਨਿਕੁਟਤ ਨਾਹੀਂ ਆਗਣਤ ਭਰੇ ਭੰਡਾਰੇ ਕਹੁ ਨਾਨਕ ਸੋਭਾ ਸੰਗ ਜਾਵਹੋ ਪਾਰ ਬ੍ਰਹਮ ਕੈ ਦੁਆਰੇ। ਸਾਰੰਗ ਮਹੱਲਾ ਪੰਜਵਾਂ ਪ੍ਰਭ ਜੀ ਮੋਹੈ ਕਵਨ ਅਨਾਥ ਵਿਚਾਰਾ ਕਵਣ ਮੂਲ ਤੇ ਮਾਨੁੱਖ ਕਰੇ ਆਇਓ ਪ੍ਰਤਾਪ ਤੁਹਾਰਾ ਰਹਾਓ। ਜੀ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਹੇ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ ਸਰਬ ਘਟਾਂ ਆਧਾਰਾ। ਕੋਏ ਨਾ ਜਾਣੈ ਤੁਮਰੀ ਗਾਤ ਮਿਤ ਅਪਹਿ ਪਸਾਰਾ ਸਾਧ ਨਾਮ ਬੈਠਾਵੋ ਨਾਨਕ ਭਾਵ ਸਾਗਰ ਪਾਰ ਤਾਰਾ। ਸਾਰਗ ਮਹੱਲਾ ਪੰਜਵਾਂ ਆਵੈ ਰਾਮ ਸਰਣ ਵੜ ਭਾਗੀ ਏ ਕਸ ਬਿਨ ਕਿਸੇ ਹੋਰ ਨਾ ਜਾਣੈ ਗੁਰੂ ਭਾਵ ਤਿਆਗੀ ਰਹਾਓ।
ਮਨ ਬਚ ਕ੍ਰਮਿਆ ਰਾਧੇ ਹਰ ਹਰ ਸਾਧ ਸੰਗ ਸੁਖ ਪਾਇਆ ਅਣਦ ਵਿਨੋਦ ਕਥ ਕਥਾ ਰਸ ਸਾਚੇ ਸਾਹਿਤ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਉੱਤਮ ਬਾਣੀ ਸਾਧ ਸੰਗ ਨਾਨਕ ਨਿਸਤਰੀਆ ਜੋ ਰਾਤੇ ਪ੍ਰਭ ਨਿਰਬਾਣੀ ਸਾਰਗ ਮਹੱਲਾ ਪੰਜਵਾਂ ਜਾਤੇ ਸਾਧੂ ਸਰਨ ਗਹੀ ਸਾਨ ਸਹਿਜ ਮਨ ਭਇਓ ਪ੍ਰਗਾਸਾ ਬਿਰਥਾ ਕਛ ਨਾ ਰਹੀ ਰਹਾ ਹੋ ਉਹ ਕਿਰਪਾ ਨਾਮ ਦੇਹੋ ਆਪਣਾ ਬਿਣਤੀ ਇਹ ਕਹੀ ਆਣ ਵਿਵਹਾਰ ਵਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਹਤੇ ਉਪਜੋ ਤਹੀ ਸਮਾਨੋ ਸਾਈ ਵਸਤੇ ਅਹੀ ਕਹੁ ਨਾਨਕ ਭਰਮ ਗੁਰ ਖੋਇਓ ਜੋਤੀ ਜੋਤ ਸਮਹੀ ਸਾਰਗ ਮਹੱਲਾ ਪੰਜਵਾਂ ਰਸਨਾ ਰਾਮ ਕੋ ਜਸ ਗਾਓ ਆਣ ਸਵਾਦ ਵਿਸਾਰ ਸਗਲੇ ਭਲੋ ਨਾਮ ਸਵਾਓ ਰਹਾਓ ਚਰਨ ਕਮਲ ਵਸਾਏ ਹਿਰਦੈ ਸਿਉ ਨਿਵਲਾਓ ਸਾਧ ਸੰਗਤ ਹੋ ਹੈ ਨਿਰਮਲ ਬਹੁੜ ਜੋ ਨਾ ਆਓ ਜੀਓ ਪ੍ਰਾਣ ਆਧਾਰ ਤੇਰਾ ਤੂੰ ਨਿਥਾਵੇ ਥਾਓ ਸਾਧ ਸਾ ਸੰਭਾਲ ਹਰ ਹਰ ਨਾਨਕ ਸਦ ਬਲ ਜਾਓ ਸਾਰਗ ਮਹੱਲਾ ਪੰਜਵਾਂ ਬੈਕੁੰਠ ਗੋਬਿੰਦ ਚਰਨ ਨਿਤ ਧਿਆਓ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ ਰਹਾਓ ਉਤਮ ਕਥਾ ਸੁਣੀਜੈ ਸ਼੍ਰਵਣੀ ਮਾਇਆ ਕਰੋ ਭਗਵਾਨ ਆਵਤ ਜਾਲ ਦੋ ਪੱਖ ਪੂਰਨ ਪਾਈਐ ਸੁਖ ਵਿਸਰਾਮ ਸੋਦਤ ਸੋਦਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਹੁ ਨਾਨਕ ਰਾਮ ਨਾਮ ਬਿਣ ਅਵਰ ਸਗਲ ਬਿਦ ਊਰੀ ਸਾਰਗ ਮਹੱਲਾ ਪੰਜਵਾਂ ਸਾਚੇ ਸਤਿਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁਖ ਨਾਸਹਿ ਚਰਨ ਕਮਲ ਬਲਿਹਾਰਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ ਨਹਿਚਲ ਹਰਿ ਕਾ ਨਾਉ ਭਗਤ ਭਾਵਨੀ ਪਾਰ ਬ੍ਰਹਮ ਕੀ ਅਵਿਨਾਸੀ ਗੁਣ ਗਾਓ ਅਗਮ ਗੋਚਰ ਮਿਤ ਨਹੀਂ ਪਾਈਐ ਸਗਲ ਘਟਾਇਆ ਧਾਰ ਨਾਨਕ ਵਾਹੋ ਵਾਹੋ ਕਹੋ ਤਾਂ ਕੋ ਜਾ ਕਾ ਅੰਤ ਨਾ ਪਾਰ ਸਾਰੰਗ ਮਹੱਲਾ ਪੰਜਵਾਂ ਗੁਰ ਕੇ ਚਰਨ ਵਸੇ ਮਨ ਮੇਰੈ ਪੂਜ ਰਹੇ ਠਾਕੁਰ ਸਭ ਥਾਈ ਨਿਕਟ ਵਸੈ ਪ੍ਰਭ ਸਭ ਨੇਰੈ ਰਹਾਉ ਬੰਧਨ ਤੋਰ ਰਾਮ ਲਿਵਲਾਈ ਸੰਤ ਸੰਗ ਬਨ ਆਈ ਜਨਮ ਪਦਾਰਥ ਭਇਓ ਪੁਨੀਤਾ ਇੱਛਾ ਸਗਲ ਪੁਜਾਈ ਜਾਕੋ ਕਿਰਪਾ ਕਰੋ ਪ੍ਰਭ ਮੇਰੇ ਸੋ ਹਰ ਕਾ ਜਸ ਗਾਵੈ ਆਠ ਪਹਿਰ ਗੋਬਿੰਦ ਗੁਣ ਗਾਵੈ ਜਨ ਨਾਨਕ ਸਾਧ ਪਲ ਜਾਵੈ ਸਾਰਗ ਮਹੱਲਾ ਪੰਜਵਾਂ ਜੀਵਨ ਤੋ ਗਣੀਐ ਹਰ ਪੇਖਾ ਕਰੋ ਕਿਰਪਾ ਪ੍ਰੀਤਮ ਮਨ ਮੋਹਨ ਹੋਰ ਭਰਮ ਕੀ ਰੇਖਾ ਰਹਾਓ ਕਹਤ ਸੁਨਤ ਕਿਛ ਸਾਂਤ ਨ ਉਪਜਤ ਬਿਨ ਵਿਸਾਸ ਕਿਆ ਸੇਖਾਂ ਪ੍ਰਭੂ ਤਿਆਗ ਆਣ ਜੋ ਚਾਹਤ ਤਾਕੈ ਮੁਖ ਲਾਗੈ ਕਾ ਲੇਖਾ ਜਾ ਕੈ ਰਾ ਸਰਬ ਸੁਖ ਸੁਆਮੀ ਆਨ ਨਮਾਨਤ ਭੇਖਾ ਨਾਨਕ ਦਰਸ ਮਗਨ ਮਨ ਮੋਹਿਓ ਪੂਰਨ ਅਰਥ ਵਿਸੇਖਾ ਸਾਰੰਗ ਮਹੱਲਾ ਪੰਜਵਾਂ ਸਿਮਰਨ ਰਾਮ ਕੋ ਇਕ ਨਾਮ ਕਲਮਲ ਦਗਦ ਹੋਹੈ ਕਿਨੇ ਅੰਤਰ ਕੋਟਦਾਨ ਇਸਨਾਨ ਰਹਾਉ ਆਣ ਜੰਜਾਰ ਬ੍ਰਿਥਾ ਸ਼੍ਰਮ ਘਾਲਤ ਬਿਨ ਹਰ ਪੋਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵ ਹੋਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸਜਾਇ ਅਭਿਮਾਨ ਸਾਰਗ ਮਹੱਲਾ ਪੰਜਵਾਂ ਧੂਰਤ ਸੋਈ ਜੈ ਧੁਰਕੋ ਲਾਗੈ ਸੋਈ ਧੁਰੰਦਰ ਸੋਈ ਬਸੁੰਦਰ ਏਕ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਲ ਬੰਚ ਕਰੈ ਨਾ ਜਾਣੈ ਲਾਭੈ ਸੋ ਧੂਰਤ ਨਹੀਂ ਮੂੜਾ ਸਵਾਰਥ ਤਿਆਗ ਸਾਰਥ ਰਚਿਓ ਨਹਿ ਸਿਮਰੈ ਪ੍ਰਭ ਰੂੜਾ ਸੋਈ ਚਤੁਰ ਸਿਆਣਾ ਪੰਡਿਤ ਸੋ ਸੂਰਾ ਸੋ ਦਾਨਾ ਸਾ ਸੰਗ ਜਿਨ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ ਸਾਰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਹਾਉ ਸੰਚਨ ਰਾਮ ਨਾਮ ਧਨ ਰਤਨਾ ਮਨ ਤਨ ਭੀਤਰ ਸੀਵਨ ਹਰ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਕੀਵਨ ਜਿਉਂ ਮੀਨਾ ਜਲ ਸਿਉਂ ਰਜਾਨੋ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤ੍ਰਿਕੀ ਨਿਆਈ ਹਰ ਬੂੰਦ ਪਾਣ ਸੁਖ ਥੀਵਨ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਵਣ ਤੇਤਾ ਸਭ ਬੰਧਨ ਜੰਜਾਲ ਰਹਾਉ ਬਿਨ ਪ੍ਰਭ ਸੇਵ ਕਰਤੇ ਅਨ ਸੇਵਾ ਬਿਰਥਾ ਕਾਟੈ ਕਾਲ ਜਬ ਜਮ ਆਏ ਸੰਘਾਰੈ ਪ੍ਰਾਣੀ ਤਪ ਤੁਮਰੋ ਕੌਣ ਹਵਾਲ ਰਾਖ ਲਿਹੋ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨ ਮਾਲ ਸਾਰਗ ਮਹੱਲਾ ਪੰਜਵਾਂ ਮਨ ਤਨ ਰਾਮ ਕੋ ਵਿਵਹਾਰ ਪ੍ਰੇਮ ਭਗਤ ਗੁਣ ਗਾਵਣ ਗੀਤੇ ਪੋਹਤ ਨੈ ਸੰਸਾਰ ਰਹਾਉ ਸ਼੍ਰਵਣੀ ਕੀਰਤਨ ਸਿਮਰਨ ਸਵਾਮੀ ਇਹ ਸਾਧ ਕੋ ਇਹੋ ਸਾਧ ਕੋ ਆਚਾਰ ਚਰਨ ਕਮਲ ਆਸਥਿਤ ਹਿਰਦੇ ਅੰਤਰ ਪੂਜਾ ਪ੍ਰਾਣ ਕੋ ਆਧਾਰ ਪ੍ਰਭ ਦੀਨ ਦਿਆਲ ਸੁਣੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨਿਧਾਨ ਉੱਚ ਰਹੋ ਨਿਤ ਰਸਨਾ ਨਾਨਕ ਸਦ ਬਲਿਹਾਰ ਸਾਰਗ ਮਹੱਲਾ ਪੰਜਵਾਂ
ਹਰ ਕੇ ਨਾਮਹੀਨ ਮਤ ਥੋਰੀ, ਸਿਮਰਤ ਨਹਿ ਸ੍ਰੀ ਧਰ ਠਾਕੁਰ, ਮਿਲਤ ਅੰਧ ਦੁੱਖ ਘੋਰੀ ਰਹਾਉ। ਹਰ ਕੇ ਨਾਮ ਸੁਪ੍ਰੀਤ ਨ ਲਾਗੀ, ਅਣਖ ਭੇਖ ਬਹੁ ਜੋਰੀ, ਤੂਟਤ ਵਾਰ ਨ ਲਾਗੈ ਤਾ ਕੋ ਜਿਉ ਗਾਗਰ ਜਲ ਫੋਰੀ, ਕਰ ਕਿਰਪਾ ਭਗਤ ਰਸ ਦੀਜੈ ਮਨ ਖਚਿਤ ਪ੍ਰੇਮ ਰਸ ਖੋਰੀ, ਨਾਨਕ ਦਾਸ ਤੇਰੀ ਸਰਣਾਈ ਪ੍ਰਭਣਿਆ ਨ ਹੋਰੀ। ਸਾਰਗ ਮਹੱਲਾ ਪੰਜਵਾਂ, ਚਿਤਵੋ ਵਾ ਅਵਸਰ ਮਨ ਮਾਹੈ, ਹੋਏ ਕਤਰ ਮਿਲੋ ਸੰਤ ਸਾਜਨ, ਗੁਣ ਗੋਬਿੰਦ ਨਿਤ ਗਾਹੈ ਰਹਾਉ। ਬਿਨ ਹਰ ਭਜਨ ਜੇਤੇ ਕਾਮ ਕਰੀਐ ਹੈ, ਤੇਤੇ ਬਿਰਥੇ ਜਾਹੇ, ਪੂਰਨ ਪਰਮਾਨੰਦ ਮਨ ਮੀਠੋ, ਤਿਸ ਬਿਨ ਦੂਸਰਨਾ ਹੈ, ਜਪ ਤਪ ਸੰਜਮ ਕਰਮ ਸੁਖ ਸਾਧਨ, ਤੁਰਨਾ ਕਛੁ ਐ ਲਾਹੇ, ਚਰਨ ਕਮਲ ਨਾਨਕ ਮਨ ਬੇਦਿਓ, ਚਰਨ ਹੈ ਸੰਗ ਸਮਾਹੇ। ਸਾਰਗ ਮਹੱਲਾ ਪੰਜਵਾਂ, ਮੇਰਾ ਪ੍ਰਭ ਸੰਗੇ ਅੰਤਰਜਾਮੀ, ਆਗੈ ਕੁਸਲ ਪਾਸ਼ੈ ਖੇਮ ਸੁਖਾ, ਸਿਮਰਤ ਨਾਮ ਸੁਆਮੀ ਰਹਾਉ। ਸਾਜਨ ਮੀ ਸਖਾ ਹਰ ਮੇਰੈ, ਗੁਣ ਗੋਪਾਲ ਹਰ ਰਾਇਆ, ਵਿਸਰਣ ਜਾਈ ਨਿਮਖ ਹਿਰਦੈ ਤੇ, ਪੂਰੈ ਗੁਰੂ ਮਿਲਾਇਆ, ਕਰ ਕਿਰਪਾ ਰਾਖੇ ਦਾਸ ਆਪਣੇ, ਜੀ ਜੰਤ ਵਸ ਜਾ ਕੈ, ਏਕਾ ਲਿਵ ਪੂਰਨ ਪਰਮੇਸ਼ਰ, ਭਉ ਨਹੀਂ ਨਾਨਕ ਤਾਕੈ। ਸਾਰਗ ਮਹੱਲਾ ਪੰਜਵਾਂ, ਜਾ ਕੇ ਰਾਮ ਕੋ ਬਲ ਹੋਏ, ਸਗਲ ਮਨੋਰਥ ਪੂਰਨ ਤਾਹੂ ਕੇ, ਦੁੱਖ ਨ ਵਿਆਪੈ ਕੋਏ ਰਹਾਉ। ਜੋ ਜਨ ਭਗਤ ਦਾਸ ਨਿਜ ਪ੍ਰਭ ਕਾ, ਸੁਣ ਜੀਵਾਂ ਤਿਸ ਸੋਏ, ਉਦਮ ਕਰੋ ਦਰਸ਼ਨ ਭੇਖਣ ਕਾਓ, ਕਰਮ ਪ੍ਰਾਪਤ ਹੋਏ। ਗੁਰਪ੍ਰਸਾਦੀ ਦ੍ਰਿਸ਼ਟ ਨਿਹਾਰ ਹੋ, ਦੂਸਰ ਨਾਹੀ ਕੋਏ, ਦਾਨ ਦੇਹ ਨਾਨਕ ਆਪਣੇ ਕੋ, ਚਰਨ ਜੀਵਾਂ ਸੰਤ ਧੋਏ। ਸਾਰਗ ਮਹੱਲਾ ਪੰਜਵਾਂ, ਜੀਵਤ ਰਾਮ ਕੇ ਗੁਣ ਗਾਏ, ਕਰੋ ਕਿਰਪਾ ਗੋਪਾਲ ਬੀਠਲੇ, ਵਿਸਰਣਾ ਕਬ ਹੀ ਜਾਏ ਰਹਾਉ। ਮਨ ਤਨ ਧਨ ਸਭ ਤੁਮਰਾ ਸਵਾਮੀ, ਆ ਨਾ ਦੂਜੀ ਜਾਏ, ਜੋ ਤੂੰ ਰੱਖ ਹੈ ਤਿਵ ਹੀ ਰਹਿਣਾ, ਤੁਮਰਾ ਪਹਿਨੈ ਖਾਏ। ਸਾਧ ਸੰਗਤ ਕੈ ਪਲ ਪਲ ਜਾਈ, ਬਹੁੜ ਨ ਜਨਮਾ ਧਾਏ, ਨਾਨਕ ਦਾਸ ਤੇਰੀ ਸਰਣਾਈ, ਜਿਉ ਭਾਵੈ ਤਿਵੈ ਚਲਾਏ। ਸਾਰੰਗ ਮਹੱਲਾ ਪੰਜਵਾਂ, ਮਨ ਰਹੇ ਨਾਮ ਕੋ ਸੁਖ ਸਾਰ, ਆਣ ਕਾਮ ਵਿਕਾਰ ਮਾਇਆ, ਸਗਲ ਦੀ ਸਹਿਸ਼ਾਰ ਰਹਾਉ। ਗ੍ਰਹਿ ਅੰਧ ਕੂਪ ਪਤਿਤ ਪ੍ਰਾਣੀ, ਨਰਕ ਘੋਰ ਗੁਬਾਰ, ਅਣਕ ਜੋਨੀ ਭ੍ਰਮਤ ਹਾਰਿਓ, ਭ੍ਰਮਤ ਬਾਰੰਬਾਰ, ਪਤਿਤ ਪਾਵਣ ਭਗਤ ਬਛਲ, ਦੀਨ ਕਿਰਪਾ ਧਾਰ, ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ। ਸਾਰੰਗ ਮਹੱਲਾ ਪੰਜਵਾਂ, ਵਿਰਾਜਤ ਰਾਮ ਕੋ ਪ੍ਰਤਾਪ, ਬਾਦ ਵਿਆਦ ਉਪਾਦ ਸਭ ਨਾਸੀ, ਬਿਣਸੇ ਤੀਨੈ ਤਾਪ ਰਹਾਉ। ਤ੍ਰਿਸ਼ਨਾ ਬੁਝੀ ਪੂਰਨ ਸਭ ਆਸਾ, ਛੂਕੇ ਸੋਗ ਸੰਤਾਪ, ਗੁਣ ਗਾਵਤ ਅਚੁਤ ਵਿਨਾਸੀ, ਮਨ ਤਨ ਆਤਮ ਧਰਾਪ, ਕਾਮ ਕ੍ਰੋਧ ਲੋਭ ਮਦ ਮਤਸਰ, ਸਾਧੂ ਕੈ ਸੰਖਾਪ। ਭਗਤ ਵਛਲ ਪੈ ਘਾਟਣ ਹਾਰੇ, ਨਾਨਕ ਕੇ ਮਾਈ ਬਾਪ। ਸਾਰਗ ਮਹੱਲਾ ਪੰਜਵਾਂ, ਆਤਰ ਨਾਮ ਬਿਣ ਸੰਸਾਰ, ਤ੍ਰਿਪਤ ਨ ਹੋਤ ਕੂਕਰੀ ਆਸਾ, ਇਤ ਲਾਗੋ ਵਿਖਿਆ ਸ਼ਾਰ ਰਹਾਉ। ਪਾਠ ਗੌਰੀ ਆਪ ਲਾਇਓ, ਜਨਮ ਦੁਬਾਰੋ ਪਾਰ, ਹਰ ਕਾ ਸਿਮਰਨ ਨਿਮਕਣਾ ਸਿਮਰਿਓ, ਜਮ ਕੰਕਰ ਕਰਤ ਖੁਆਰ, ਹੋ ਕਿਰਪਾਲ ਦੀ ਦੁੱਖ ਭੰਜਣ, ਤੇਰੇ ਆਹ ਸੰਤ ਹੈ ਕੀਰਾ ਵਾਰ। ਨਾਨਕ ਦਾਸ ਦਰਸ ਪ੍ਰਭ ਜਾਚੈ, ਮਨ ਤਨ ਕੋ ਆਧਾਰ। ਸਾਰੰਗ ਮਹੱਲਾ ਪੰਜਵਾਂ, ਮੈਲਾ ਹਰ ਕੇ ਨਾਮ ਬਿਨ ਜੀਓ, ਤਿਨ ਪ੍ਰਭ ਸਾਚੈ ਆਪ ਭੁਲਾਇਆ, ਬਖੈਠ ਗੌਰੀ ਪੀਓ ਰਹਾਉ। ਕੋਟ ਜਨਮ ਭ੍ਰਮਤੋ ਬਹੁ ਭਾਂਤੀ, ਥਿਤ ਨਹੀਂ ਕਤਹੂ ਪਾਈ, ਪੂਰਾ ਸਤਿਗੁਰ ਸਹਿਜ ਨਾ ਭੇਟਿਆ, ਸਾਖ ਤੇ ਆਵੈ ਜਾਈ। ਰਾਖ ਲਿਹੋ ਪ੍ਰਭ ਸਮਰਥ ਦਾਤੇ, ਤੁਮ ਪ੍ਰਭ ਅਗਮ ਅਪਾਰ, ਨਾਨਕ ਦਾਸ ਤੇਰੀ ਸਰਣਾਈ, ਭਵ ਜਲ ਉਤਰਿਓ ਪਾਰ। ਸਾਰੰਗ ਮਹੱਲਾ ਪੰਜਵਾਂ, ਰਮਣ ਕੋ ਰਾਮ ਕੇ ਗੁਣਵਾਦ, ਸਾਧ ਸੰਗ ਧਿਆਈਐ ਪਰਮੇਸ਼ਰ, ਅੰਮ੍ਰਿਤ ਜਾ ਕੇ ਸਵਾਦ ਰਹਾਉ। ਸਿਮਰਤ ਏਕ ਚੁਤ ਬਿਨਾਸੀ, ਬਿਨਸੇ ਮਾਇਆ ਮਾਦ, ਸਹਜ ਅਣਦ ਅਨਹਦ ਧੁਨ ਬਾਣੀ, ਬਹੁਰ ਨ ਭਏ ਵਿਖਾਦ। ਸਨ ਕਾਦਕ ਬ੍ਰਹਮਾਦਕ ਗਾਵਤ, ਗਾਵਤ ਸੁਖ ਪ੍ਰਹਿਲਾਦ, ਪੀਵਤ ਅਮਿਓ ਮਨੋਹਰ ਹਰ ਰਸ, ਜਪ ਨਾਨਕ ਹਰ ਬਿਸਮਾਦ। ਸਾਰੰਗ ਮਹੱਲਾ ਪੰਜਵਾਂ, ਕੀਨੇ ਪਾਪ ਕੇ ਬਹੁ ਕੋਟ, ਦਿਨ ਸਰੈਣੀ ਸਖਤ ਨਾਹੀ, ਕਤਹਿ ਨਾਹੀ ਛੋਟ ਰਹਾਉ। ਮਹਾਂਬਜਰ ਦਿਖ ਵਿਆਧੀ, ਸਿਰੇ ਉਠਾਈ ਪੋਟ, ਉਘਰ ਗਈਆਂ ਖਿਨ ਹੈ ਭੀਤਰ, ਜਮਹਿ ਗ੍ਰਾਸੇ ਝੋਟ, ਆਸ ਪ੍ਰੇਤ ਉਸਤ ਗਰਤਭ, ਅਣਕ ਜੋਨੀ ਲੇਟ, ਭਜ ਸਾਧ ਸੰਗ ਗੋਬਿੰਦ ਨਾਨਕ, ਕਛ ਨ ਲਾਗੈ ਫੇਟ। ਸਾਰੰਗ ਮਹੱਲਾ ਪੰਜਵਾਂ, ਅੰਧੇ ਖਾਵਹਿ ਬਿਸੂ ਕੇ ਗਟਾਕ, ਨੈਣ ਸ਼ਰਵਣ ਸਰੀਰ ਸਭ ਫੁਟਿਓ, ਸਾਸ ਗਇਓ ਤਤ ਘਾਟ ਰਹਾਉ। ਅਨਾਥ ਰੰਜਾਣ ਉਦਰਲੇ ਭੁਖੈ, ਮਾਇਆ ਗਈਆ ਹਾਟ, ਕਿਰਵਿ ਕਰਤ ਕਰਤ ਪਛਤਾਵਹਿ, ਕਬਹੂ ਨ ਸਾਕੈ ਸ਼ਾਂਟ, ਨਿੰਦਕ ਜਮ ਦੂਤੀ ਆਏ ਸੰਘਾਰਿਓ, ਦੇਵਹਿ ਮੂੰਡ ਉੱਪਰ ਮਟਾਕ।
ਨਾਨਕ ਆਪਣ ਕਟਾਰੀ ਆਪਸ ਕੋ ਲਾਈ, ਮਨ ਆਪਣਾ ਕੀਨੋ ਫਾਟ, ਸਾਰੰਗ ਮਹੱਲਾ ਪੰਜਵਾਂ। ਟੂਟੀ ਨਿੰਦਕ ਕੀ ਅਦ ਬੀਚ, ਜਾਣਕਾਰ ਰਖਾਇਆ ਸੁਆਮੀ, ਬੇਮੁਖ ਕੋ ਆਏ ਪਹੁੰਚੀ ਮੀਚ, ਰਹਾਓ ਉਸਕਾ ਕਹਿਆ ਕੋਈ ਨਾ ਸੁਣਈ, ਕਹੀ ਨਾ ਵੈਸਣ ਪਾਵੈ। ਈਹਾਂ ਦੁੱਖ ਆਗੈ ਨਰਕ, ਪੁੰਚੈ ਬਹੁ ਜੋਨੀ ਪਰਮਾਵੈ, ਪ੍ਰਗਟ ਭਇਆ ਖੰਡੀ ਬ੍ਰਹਮੰਡੀ, ਕੀਤਾ ਆਪਣਾ ਪਾਇਆ, ਨਾਨਕ ਸਰਨ ਨਿਰਭਉ ਕਰਤੇ ਕੀ ਅਣਦ ਮੰਗਲ ਗੁਣ ਗਾਇਆ, ਸਾਰੰਗ ਮਹੱਲਾ ਪੰਜਵਾਂ। ਤ੍ਰਿਸ਼ਨਾ ਚਲਤ ਬਹੁ ਪ੍ਰਕਾਰ, ਪੂਰਨ ਹੋਤ ਨ ਕਤਹੁ ਬਾਤ ਹੈ, ਅੰਤ ਪਰਤੀ ਹਾਰ, ਰਹਾਉ ਸਾਂ ਸੂਖਨਾ ਸਹਿਜ ਉਪਜੈ, ਇਹ ਇਸ ਵਿਵਹਾਰ। ਆਪ ਪਰ ਕਾ ਕਛੁ ਨ ਜਾਣੈ, ਕਾਮ ਕ੍ਰੋਧ ਹੈ ਜਾਰ, ਸੰਸਾਰ ਸਾਗਰ ਦੁਖ ਵਿਆਪਿਓ, ਦਾਸ ਲੇ ਬਹੁ ਤਾਰ, ਚਰਨ ਕਮਲ ਸਰਣਾਏ ਨਾਨਕ, ਸਦ ਸਦਾ ਬਲਿਹਾਰ, ਸਾਰੰਗ ਮਹੱਲਾ ਪੰਜਵਾਂ। ਰੇ ਪਾਪੀ ਤੈ ਕਵਣ ਕੀ ਮਤ ਲੀਨ, ਨਿਮਖ ਘਰੀ ਨਾ ਸਿਮਰ ਸੁਆਮੀ, ਜੀਓ ਪਿੰਡ ਜਿਨ ਦੀਨ, ਰਹਾਉ ਖਾਤ ਪੀਵਤ ਸਵੰਤ ਸੁਖੀਆ, ਨਾਮ ਸਿਮਰਤ ਕੀਨ, ਗਰਭ ਉਦਰ ਬਿਨ ਲਾਡ ਕਰਤਾ, ਤਹਾਂ ਹੋਵਤ ਦੀਨ। ਮਹਾਮਾਲ ਵਿਕਾਰ ਬਾਧਾ, ਅਣਕ ਜੋਣ ਪ੍ਰਮੀਨ, ਗੋਬਿੰਦ ਬਿਸਰੇ ਕਵਣ, ਦੁੱਖ ਗਨੀਅ ਹੈ ਸੁਖ ਨਾਨਕ ਹਰ ਪਦ ਚੀਨ, ਸਾਰੰਗ ਮਹੱਲਾ ਪੰਜਵਾਂ। ਮਾਈ ਰੇ ਚਰਨ ਹੈ ਓਟ ਗਹੀ, ਦਰਸ਼ਨ ਪੇਖ ਮੇਰਾ ਮਨ ਮੋਹਿਓ, ਦੁਰਮਤ ਜਾਤ ਵਹੀ ਰਹਾਓ, ਅਗ ਹੈ ਅਗਾਦ ਊਚ ਅਬਨਾਸੀ, ਕੀਮਤ ਜਾਤ ਨ ਕਹੀ, ਜਲ ਥਲ ਪੇਖ ਪੇਖ ਮਨ ਬਿਗਸਿਓ, ਪੂਰ ਰਹਿਓ ਸਰਬ ਮਹੀ। ਦੀਨ ਦਿਆਲ ਪ੍ਰੀਤਮ ਮਨ ਮੋਹਣ, ਮਿਲ ਸਾਧ ਹੈ ਕੀਨੋ ਸਹੀ, ਸਿਮਰ ਸਿਮਰ ਜੀਵਤ ਹਰ ਨਾਨਕ, ਜਮ ਕੀ ਭੀਰ ਨ ਫਹੀ, ਸਾਰੰਗ ਮਹੱਲਾ ਪੰਜਵਾਂ। ਮਾਈ ਰੀ ਮਨ ਮੇਰੋ ਮਤ ਵਾਰੋ, ਪੇਖ ਦਿਆਲ ਅਣਦ ਸੁਖ ਪੂਰਨ, ਹਰ ਰਸ ਰਪਿਓ ਖੁਮਾਰੋ, ਰਹਾਓ ਨਿਰਮਲ ਭਇਓ ਜਲ ਜਸ ਗਾਵਤ, ਬਹੁਰ ਨ ਹੋਵਤ ਕਾਰੋ, ਚਰਨ ਕਮਲ ਸਿਉ ਡੋਰੀ ਰਾਚੀ, ਭੇਟਿਓ ਪੁਰਖ ਪਾਰੋ, ਕਰ ਗਹਿ ਲੀਨੇ ਸਰਬਸ ਦੀਨੇ, ਦੀਪਕ ਭਇਓ ਉਜਾਰੋ, ਨਾਨਕ ਨਾਮ ਰਸਤ ਪੈਰਾ ਕੀ, ਕੁਲ ਹੈ ਸਮੂਹਾਂ ਤਾਰੋ, ਸਾਰੰਗ ਮਹੱਲਾ ਪੰਜਵਾਂ। ਮਾਈ ਰੀ ਆਣ ਸਿਮਰ ਮਰ ਜਾਹੈ, ਤਿਆਗ ਗੋਬਿੰਦ ਜੀ ਅਨ ਕੋ ਦਾਤਾ, ਮਾਇਆ ਸੰਗ ਲਪਟਾ ਹੈ ਰਹਾਉ, ਨਾਮ ਵਿਸਾਰ ਚੱਲਹਿ ਅਣਮਾਰਗ, ਨਰਕ ਘੋਰ ਮਹਿ ਪਾਹੈ, ਅਣਕ ਸਜਾਈ ਗਣਤ ਨ ਆਵੈ, ਗਰਭੈ ਗਰਭ ਪ੍ਰਮਾਹੈ, ਸੇ ਧਨਵੰਤੇ ਸੇ ਪਤ ਬੰਤੇ, ਹਰ ਕੇ ਸਰਨ ਸਮਾਹੈ, ਗੁਰਪ੍ਰਸਾਦ ਨਾਨਕ ਜਗ ਜੀਤਿਓ, ਬਹੁਰ ਨ ਆਵਹਿ ਜਾਹੈ, ਸਾਰੰਗ ਮਹੱਲਾ ਪੰਜਵਾਂ। ਹਰ ਕਾਠੀ ਕੁਟਿਲਤਾ ਕਠਾਰ, ਭ੍ਰਮ ਬਨ ਦਹਨ ਭਏ ਖਿਨ ਭੀਤਰ, ਰਾਮ ਨਾਮ ਪਰਹਾਰ, ਰਹਾਉ ਕਾਮ ਕ੍ਰੋਧ ਨਿੰਦਾ ਪਰ ਹਰੀਆ, ਕਾਢੇ ਸਾਧੂ ਕੈ ਸੰਗ ਮਾਰ, ਜਨਮ ਪਦਾਰਥ ਗੁਰਮੁਖ ਜੀਤਿਆ, ਬਹੁਰ ਨ ਜੂਐ ਹਾਰ, ਆੜ ਕਰ ਪ੍ਰਭ ਕੇ ਗੁਣ ਗਾਵਹਿ, ਪੂਰਨ ਸ਼ਬਦ ਵਿਚਾਰ, ਨਾਨਕ ਦਾਸਨ ਦਾਸ ਜਣ ਤੇਰਾ, ਪੁਨਹਿ ਪੁਨਹਿ ਨਮਸਕਾਰ, ਸਾਰੰਗ ਮਹੱਲਾ ਪੰਜਵਾਂ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਆਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ ਰਹਾਉ, ਸਾਧਕ ਸਿੱਧ ਸਗਲ ਮੁਣ ਲੋਚਹਿ, ਪਿਰਲੇ ਲਾਗੈ ਧਿਆਨ, ਜਿਸੈ ਕਿਰਪਾਲ ਹੋਏ ਮੇਰਾ ਸਵਾਮੀ, ਪੂਰਨ ਤਾਂ ਕੋ ਕਾਮ, ਜਾ ਕੇ ਹਿਰਦੈ ਵਸੈ ਪੈ ਭੰਜਨ, ਤਿਸ ਜਾਣੈ ਸਗਲ ਜਹਾਨ, ਕਿਨ ਪਲ ਵਿਸਰ ਨਹੀਂ ਮੇਰੇ ਕਰਤੇ, ਇਹੋ ਨਾਨਕ ਮੰਗੈ ਦਾਨ, ਸਾਰੰਗ ਮਹੱਲਾ ਪੰਜਵਾਂ। ਬੂਠਾ ਸਰਬਥਾਈ ਵੇਹੋ, ਅਣਦ ਮੰਗਲ ਗਾਓ ਹਰ ਦਸ, ਅਣਦ ਮੰਗਲ ਗਾਓ ਹਰ ਜਸ, ਪੂਰਨ ਪ੍ਰਗਟਿਓ ਨੇਹੋ ਰਹਾਓ, ਚਾਰ ਕੁੰਟ ਦਹਿ ਦਿਸ ਜਲ ਨਿਧ, ਊਣ ਥਾਓ ਨਾ ਕੇਹੋ, ਕ੍ਰਿਪਾ ਨਿੰਦ ਗੋਬਿੰਦ ਪੂਰਨ ਜੀ ਦਾਨ ਸਭ ਦੇਹੋ, ਸਤ ਸਤ ਹਰ ਸਤ ਸੁਆਮੀ, ਸਤ ਸਾਧ ਸੰਗੇ ਹੋ, ਸਤ ਤੇ ਜਨ ਜਿਨ ਪ੍ਰਤੀਤ ਉਪਜੀ, ਨਾਨਕ ਨਹਿ ਪਰਮੇਹੋ, ਸਾਰੰਗ ਮਹੱਲਾ ਪੰਜਵਾਂ। ਗੋਬਿੰਦ ਜੀਓ ਤੂੰ ਮੇਰੇ ਪ੍ਰਾਣ ਆਧਾਰ, ਸਾਜਨ ਮੀਤ ਸਹਾਈ ਤੁਮ ਹੀ, ਤੂੰ ਮੇਰੋ ਪਰਿਵਾਰ ਰਹਾਓ, ਕਰਮਸਤਕ ਧਾਰਿਓ ਮੇਰੇ ਮਾਥੈ, ਸਾਧ ਸੰਗਣ ਗਾਏ ਤੁਮਰੀ ਕਿਰਪਾ ਤੇ ਸਫਲ ਪਾਏ, ਰਸਤ ਰਾਮ ਨਾਮ ਧਿਆਏ, ਅਵਚਲ ਨੀਵ ਧਰਾਈ ਸਤਿਗੁਰ ਕਬਹੂੰ ਡੋਲਤ ਨਾਹੀ, ਗੁਰੂ ਨਾਨਕ ਜਾ ਭਏ ਦਇਆ ਰਾ, ਸਰਬ ਸੁੱਖਾਂ ਨਿਧ ਪਾਹੀ, ਸਾਰੰਗ ਮਹੱਲਾ ਪੰਜਵਾਂ। ਨਿਭਹੀ ਨਾਮ ਕੀ ਸੱਚ ਖੇਪ, ਲਾਭ ਹਰ ਗੁਣ ਗਾਏ ਨਿਧ, ਧਨ ਵਿਖੈ ਮਹਿ ਅਲੇਪ ਰਹਾਉ, ਜੀ ਜੰਤ ਸਗਲ ਸੰਤੋਖੇ, ਆਪਣਾ ਪ੍ਰਭ ਧਿਆਏ, ਰਤਨ ਜਨਮ ਅਪਾਰ ਜੀਤਿਓ, ਬਹੜ ਜੋ ਨਾ ਪਾਏ, ਭਏ ਕਿਰਪਾਲ ਦਿਆਲ ਗੋਬਿੰਦ, ਭਇਆ ਸਾਧੂ ਸੰਗ, ਹਰ ਚਰਨ ਰਾਸ ਨਾਨਕ ਪਾਈ, ਲੱਗਾ ਪ੍ਰਭ ਸਿਉ ਰੰਗ, ਸਾਰੰਗ ਮਹੱਲਾ ਪੰਜਵਾਂ। ਮਾਈ ਰੀ ਪੇਖ ਰਹੀ ਵਿਸਮਾਦ, ਅਨਹਦ ਧੁਣੀ ਮੇਰਾ ਮਨ ਮੋਹਿਓ, ਅਚਰਜ ਤਾਕੇ ਸਵਾਦ ਰਹਾਓ,
ਮਾਤ ਪਿਤਾ ਬੰਦਪ ਹੈ ਸੋਈ, ਮਨ ਹਰ ਕੋ ਅਹਲਾਦ, ਸਾਧ ਸੰਗ ਆਏ ਗੁਣ ਗੋਬਿੰਦ, ਬਿਨ ਸਿਉ ਸਭ ਪਰਮਾਦ, ਡੋਰੀ ਲਿਪ ਰਹੀ ਚਰਣੈ ਸੰਗ, ਭ੍ਰਮ ਪੈ ਸਗਲੇ ਖਾਦ। ਏਕ ਆਧਾਰ ਨਾਨਕ ਜਨ ਕੀਆ, ਬਹੁਰ ਨ ਜੋਣ ਪ੍ਰਮਾਦ, ਸਾਰਗ ਮਹੱਲਾ ਪੰਜਵਾਂ।

ਸਿਆ ਕੇ ਕੂਹ ਦਰਸ ਪਿਆਸ ਮੇਰਾ ਮਨ ਮੋਹਿਓ ਕਾਢੀ ਨਰਕ ਤੇ ਧੂਹ। ਸੰਤ ਪ੍ਰਸਾਦ ਮਿਲਿਓ ਸੁਖਦਾਤਾ ਬਿਣਸੀ ਹੋ ਮੈਂ ਹੂਹ। ਰਾਮ ਰੰਗ ਰਾਤੇ ਦਾਸ ਨਾਨਕ ਮੌਲਿਓ ਮਨ ਤਨ ਜੂਹ। ਸਾਰੰਗ ਮਹੱਲਾ ਪੰਜਵਾਂ ਬਿਣਸੇ ਕਾਜ ਕੇ ਵਿਵਹਾਰ ਰਾਮ ਭਜ ਮਿਲ ਸਾਧ ਸੰਗਤ ਹੈ ਜਗ ਮਹਿਸਾਰ ਰਹਾਓ। ਈ ਤੂਤਨਾ ਡੋਲ ਕਤਹੂੰ ਨਾਮ ਹਿਰਦੈ ਧਾਰ ਗੁਰਚਰਨ ਬੋਹਿਤ ਮਿਲਿਓ ਭਾਗੀ ਉਤਰਿਓ ਸੰਸਾਰ। ਜਲ ਥਲ ਮਹੀਲ ਪੂਰ ਰਹਿਓ ਸਰਪਨਾਥ ਅਪਾਰ। ਹਰ ਨਾਮ ਅੰਮ੍ਰਿਤ ਪੀਓ ਨਾਨਕ ਆਣ ਰਸ ਸਭ ਖਾਰ। ਸਾਰੰਗ ਮਹੱਲਾ ਪੰਜਵਾਂ ਤਾਤੇ ਕਰਨ ਪਲਾਹ ਕਰੇ ਮਹਾਂਵਿਕਾਰ ਮੋਹ ਮਦ ਮਾਤਾਓ। ਸਿਮਰਤ ਨਾਹੇ ਹਰੇ ਰਹਾਓ ਸਾਧ ਸੰਗ ਜਪਤੇ ਨਾਰਾਇਣ। ਤਿਨਕੇ ਦੋਖ ਜਰੇ ਸਫਲ ਦੇਹ ਧਾਨੇ ਹੋਏ ਜਨਮ ਇਹ ਪ੍ਰਭ ਕੈ ਸੰਗ ਰਲੇ। ਚਾਰ ਪਦਾਰਥ ਅਸ਼ਟ ਦਸਾ ਸਿੱਧ ਸਭ ਯੂ ਪ੍ਰਸਾਦ ਭਲੇ। ਨਾਨਕ ਦਾਸ ਧੂਰ ਮਜਨ ਪੰਛ ਹੈ ਉਦਰਹਿ ਲਾਗ ਪਲੇ। ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੇ ਜਨ ਕਾਂਖੀ ਮਨ ਤਨ ਵਚਨ ਇਹੀ ਸੁਖ ਚਾਹਤ। ਪ੍ਰਭ ਦਰਸ ਦੇਖੈ ਪਾਕਾ ਬਿਆਖੀ ਰਹਾਉ। ਤੂੰ ਬੇਅੰਤ ਪਾਰਬ੍ਰਹਮ ਸੁਆਮੀ ਗਤ ਤੇਰੀ ਜਾਏ ਨ ਲਾਖੀ। ਚਰਨ ਕਮਲ ਪ੍ਰੀਤ ਮਨ ਵੇਦਿਆ ਕਰ ਸਰ ਪਾਸੇ ਅੰਤਰ ਰਾਖੀ। ਬੇਦ ਪ੍ਰਾਣ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ ਭਾਖੀ। ਜਪ ਰਾਮ ਨਾਮ ਨਾਨਕ ਨਿਸਤਰੀਐ ਹੋਰ ਦੁਤੀਆ ਬਿਰਥੀ ਸਾਖੀ। ਸਾਰੰਗ ਮਹੱਲਾ ਪੰਜਵਾਂ ਮਾਖੀ ਰਾਮ ਕੀ ਤੂੰ ਮਾਖੀ ਜਹ ਦੁਰਗੰਧ ਤਹਾਂ ਤੂੰ ਪੈਸਹਿ ਹੈ। ਮਹਾਂ ਬਿਖਿਆ ਮਾਧਵ ਚਾਖੀ ਰਹਾਉ ਕਿਤਹਿ ਅਸਥਾਨ ਤੂੰ ਟਿਕਣ ਨ ਪਾਵਹਿ ਇਹ ਬਿਦ ਦੇਖੀ ਆਖੀ। ਸੰਤਾਂ ਬਿਨ ਤੈ ਕੋਈ ਨ ਛਾਡਿਆ ਸੰਤ ਪਰੇ ਗੋਬਿੰਦ ਕੀ ਪਾਖੀ। ਜੀ ਜਨ ਸਗਲੇ ਤੈ ਮੋਹੇ ਬਿਨ ਸੰਤਾਂ ਕਿਨੈ ਨਾ ਰਾਖੀ। ਨਾਨਕ ਦਾਸ ਹਰ ਕੀਰਤਨ ਰਾਤਾ ਸਭ ਸੁਰਤ ਸਚ ਸਾਖੀ। ਸਾਰਗ ਮਹੱਲਾ ਪੰਜਵਾਂ ਮਾਇਰੀ ਕਾਟੀ ਜਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਜੇ ਗ੍ਰਸਤ ਉਦਾਸ। ਰਹਾਉ ਕਰ ਕਿਰਪਾ ਲੀਨੇ ਕਰ ਆਪਣੇ ਉਪਜੀ ਦਰਸ ਪਿਆਸ। ਸੰਤ ਸੰਗ ਮਿਲ ਹਰ ਗੁਣ ਗਾਏ ਬਿਣਸੀ ਦੁਤੀਆ ਆਸ। ਮਹਾਂ ਧਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸੇ ਹਰ ਨਾਨਕ ਰਤਨ ਲਹਿਓ। ਸਾਰਗ ਮਹੱਲਾ ਪੰਜਵਾਂ ਮਾਇਰੀ ਅਰਿਓ ਪ੍ਰੇਮ ਕੀ ਖੋਰ ਦਰਸਨ ਰੁਚਿਤ ਪਿਆਸ। ਮਨ ਸੁੰਦਰ ਸਕਤ ਨਾ ਕੋਈ ਤੋਰ ਰਹਾਉ। ਪ੍ਰਾਣ ਮਾਨ ਪਤ ਪਿਤ ਸੁਤ ਬੰਧਪ ਹਰ ਸਰਬਸ ਧਨ ਮੋਰ। ਧ੍ਰਿਗ ਸਰੀਰ ਅਸ਼ਟ ਬਿਸ਼ਟਾ ਕ੍ਰਿਮ ਬਿਨ ਹਰ ਜਾਨਤ ਹੋਰ। ਪਯੋ ਕਿਰਪਾਲ ਦੀਨ ਦੁਖ ਭੰਜਨ ਪਰਾ ਪੂਰਬਲਾ ਜੋਰ। ਨਾਨਕ ਸਿਰ ਕਿਰਪਾ ਨਿੰਦ ਸਾਗਰ ਬਿਣਸਿਓ ਆਨ ਹੋਰ। ਸਾਰਗ ਮਹੱਲਾ ਪੰਜਵਾਂ ਨੀਕੀ ਰਾਮ ਕੀ ਧੁਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਉ। ਚਿਤਵਤਾ ਗੋਪਾਲ ਦਰਸਨ ਕਲਮਲਾ ਕੱਢ ਧੋਏ ਜਨਮ ਮਰਨ ਵਿਕਾਰ ਅੰਕਰ ਹਰ ਕਾਟ ਛਾਡੇ ਖੋਏ। ਪਰਾ ਪੂਰਬ ਜਿਸੈ ਲਿਖਿਆ ਬਿਰਲਾ ਪਾਏ ਕੋਏ। ਰਮਣ ਗੁਣ ਗੋਪਾਲ ਕਰਤੇ ਨਾਨਕਾ ਸੱਚ ਜੋਏ। ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਾਤਸਾਰ ਹਰ ਵਿਸਾਰ ਜੋ ਆਨ ਰਾਜ ਹੈ ਮਿਥਨ ਸਭ ਵਿਸਥਾਰ ਰਹਾਉ। ਸਾਧ ਸੰਗਮ ਭਜ ਸੁਆਮੀ ਪਾਪ ਹੋਵਤ ਖਾਰ ਚਰਨਾਰ ਬਿੰਦ ਵਸਾਏ ਹਿਰਦੈ ਬਹੁਰ ਜਨਮ ਨਾ ਮਾਰ ਕਰ ਅਨੁਗ੍ਰਹਿ ਰਾਖ ਲੀਨੇ ਨਾਮ ਆਧਾਰ ਦਿਨ ਰਹਿਣ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰ। ਸਾਰੰਗ ਮਹੱਲਾ ਪੰਜਵਾਂ ਮਾਨੀ ਤੂੰ ਰਾਮ ਕਹਿ ਦਰ ਮਾਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਣਸੀ ਸਭ ਅਭਿਮਾਨੀ ਰਹਾਉ। ਧਾਰ ਅਨੁਗ੍ਰਹਿ ਆਪਣੀ ਕਰ ਲੀਨੀ ਗੁਰਮੁਖ ਪੂਰ ਗਿਆਨੀ ਸਰਬ ਸੁਖ ਆਨੰਦ ਘਨੇਰੇ ਠਾਕੁਰ ਦਰਸ ਧਿਆਨੀ। ਨਿਗਟ ਵਰਤਨ ਸਾ ਸਦਾ ਸੁਹਾਗਣ ਦਹਿ ਦਿਸਾਈ ਜਾਨੀ ਪ੍ਰਹਿ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ। ਸਾਰੰਗ ਮਹੱਲਾ ਪੰਜਵਾਂ ਤਉ ਚਰਨ ਆਸਰੋ ਈਸ ਤੁਮੈਂ ਪਛਾਨੂ ਸਾਖ ਤੁਮੈਂ ਸੰਗ ਰਾਖਣ ਹਾਰ ਤੁਮੈਂ ਜਗਦੀਸ ਰਹਾਉ। ਤੂੰ ਹਮਰੋ ਹਮ ਤੁਮਰੇ ਕਹੀਐ ਏਤੇ ਉਤ ਤੁਮ ਹੀ ਰਾਖੇ। ਤੂੰ ਬੇਅੰਤ ਅਪਰੰਪਰ ਸੁਆਮੀ ਗੁਰ ਕਿਰਪਾ ਕੋਈ ਰਾਖੈ। ਬਿਨ ਬਕਣੇ ਬਿਨ ਕਹਣ ਕਹਾਵਣ ਅੰਤਰ ਜਾਮੀ ਜਾਣੈ ਜਾ ਕੋ ਮੇਲ ਲਏ ਪ੍ਰਭ ਨਾਨਕ ਸੇਜਨ ਦਰਗਹਿ ਮਾਨੇ। ਸਾਰਗ ਮਹੱਲਾ ਪੰਜਵਾਂ ਚੌਪਦੇ ਘਰ ਪੰਜਵਾਂ ਏਕੋ ਓੰਕਾਰ ਸਤਿਗੁਰ ਪ੍ਰਸਾਦ। ਹਰ ਭਜ ਆਨ ਕਰਮ ਵਿਕਾਰ ਮਾਨ ਮਹੋ ਨਾ ਬੁਝਤ ਤ੍ਰਿਸ਼ਨਾ ਕਾਲ ਗ੍ਰਸ ਸੰਸਾਰ ਰਹਾਉ। ਖਾਤ ਪੀਵਤ ਹਸਤੋਵਤ ਔਧ ਪਿਤੀ ਅਸਾਰ ਨਰਕ ਉਦਰ ਭ੍ਰਮੰਤ ਜਲ ਤਉ ਜਮਹਿ ਕੀ ਨਿਸਾਰ। ਪਰ ਦਰੋਹ ਕਰਤ ਵਿਕਾਰ ਨਿੰਦਾ ਪਾਪ ਰਤ ਕਰ ਝਾਰ ਬਿਨਾਂ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ। ਬਿਖਟ ਗੌਰੀ ਪਾ ਖਾਏ ਮੂਠੋ ਚਿਤਨਾ ਸਿਰਜਨਹਾਰ।
गोविंद गुप्त होए रहो न्यारो मा तंग मत हंकार कर कृपा प्रभ संत राखे चरण कमल आधार कर जोर नानक सरन आयो गोपाल पुरख अपार सारग महला पंजवां घर छेवां पड़ताल एक ओंकार सतगुर प्रसाद सुभ बचन बोल गुण अमोल किंकरी विकार देखरी विचार गुर शब्द ध्याए महल पाए हर संग रंग करती महाकेल रहाओ सुपनरी संसार मिथनी विस्थार सखी काय मोहै मोहिली प्रै प्रीत हृदय मेल सर्वरी प्रीत प्यार प्रभ सदारी दयार काय आन आन रुचियै हर संग संग खचियै ज्यो साध संग पाए कहो नानक हर त्याए अब रहे जमहै मेल सारग महला पंजवा कंचना बहु दत करा भूम दान अर्प धरा मन अनक सोच पितृ करत नाम रे तुल नाम नाही रे नाम तुल मन चरण कमल लागे रहाओ चार वेद जिह भने दास अष्ट खष्ट श्रवण सुने नहीं तुल गोबिंद नाम तुने मन चरण कमल लागे वरत संद सोच विचार क्रिया कुंट निराहार अपरस करत पाकसार निवली करम बहु विस्तार धूप दीप करते हर नाम तुलना लागे राम दयार सुन दीन बेनती देहो दर्स नैन पेखो जन नानक नाम इष्ट लागे सारंग महला पंजवा राम राम राम जाप रमत राम सहाई रहाओ संतन कै चरण लागे काम क्रोध लोभ त्यागे गुरु गोपाल भय कृपाल लबद अपनी पाई बिनसे भ्रम मोह अंध टूटे माया के बंद पूरन सर्वत्र ठाकुर नह को बैराई स्वामी सुप्रसन्न भय जन्म मरण दोख गए संतन कै चरण लाग नानक गुण गाई सारंग महला पंजवा हर हरे हर मुखो बोल हर हरे मन धारे रहाओ श्रवण सुनन भगत करन अणक पातक गुण चरण सरन भरन साधु आन बाण बिधा बिसारे हर चरण प्रीत नीत नीत पावना मह महापुनीत सेवक कै दूर करन कल मल दोख जारे कहत मुक्त सुनत मुक्त रहत जन्म रहते राम राम सार भूत नानक तत् बीचारे सार महला पंजवां नाम भगत मांग संत त्याग सगल कामी रहाओ प्रीत लाए हर त्याए गुण गोबिंद सदा गाए हर जन की रेंज पांच दैन हार स्वामी सर्व कुशल सुख विश्राम आनंदा आनंद नाम जम की कछ नाहे त्रास सिमर अंतर जामी एक सरन गोबिंद चरण संसार सगल ताप हरन नाम रूप साध संग नानक पार करामी सारंग महला पंजवा गुण लाल गावो गुर देखे पंचा ते एक छूटा जो सासंग पग रो रहाओ दृष्टो कछ संग न जाए मान त्याग मोहा एक हर प्रीत लाए मैं सात संग सोहा पायो है गुण निधान सगले आस पूरी नानक माने आनंद पए गुर बिख मंगार तोरी सारग महला पंजवा मन विराग गैगी खोजती दरसार रहाओ साधु संतन सेव कै प्रयो ही रह त्यायो आनंद रूपी पेख कै हो महल पावोगी काम करी सब त्याग कै हो सरण परोगी नानक स्वामी घर मिले हो गुर मनावोगी सार महला पंजवा ऐसी होए परी जान ते दयार रहाओ मातृ पितर त्याग कै मन संतन पाहे बेचायो जात जन्म कुल खोइय हो गावो हर हरी लोक कुटुंब ते टूटिय प्रभ किरत किरत करी गुरमोह को उपदेसिया नानक सेव एक हरी सारग महला पंजवा लाल लाल मोहन गोपाल तू कीट हस्त पाखाण जंत सर्व मैं व्रत पाल तू रहाओ नह दूर पूर हजूर संगे सुंदर रसाल तू नह वर्ण वर्ण नह कुलह कुल नानक प्रभ कृपाल तू सारंग महला पंजवा करत केल विखै मेल चंद्र सूर मोहे उपजदा विकार धुंदर नौपरी चुनत चुनंतकार सुंदर अनग पाओ करत फिरत बिन गोपाल तोहे रहाओ तीन भौने लपटाए रही काज कर्म ना जात सही उन्मत अंध धंध रचित जैसे महासागर होहे उदरे हर संत दास काट दीनी जम की फास पतित पावन नाम जाको सिमर नानक ओहे एक ओंकार सतगुर प्रसाद राग सारंग महला नावा हर बिन ते रोको न सहाई कां की मार पिता सुत बनता को काहू को भाई रहाओ तन तरणी अ संपत सगरी जो मान्यो अपनाई तन छूटै कर संगन चाले कहां तह लपटाई दीन दयाल सदा दुख भंजन तास्य रुचना बढ़ाई नानक जगत सब मिथ्या जो सुपना रहनाई
ਸਾਰਗ ਮਹੱਲਾ ਨਾਵਾਂ, ਕਹਾ ਮਨ ਵਿਖਿਆ ਸਿਉ ਲਪਟਾਹੀ, ਯਾ ਜਗ ਮਹਿ ਕਉ ਰਹਨ ਨ ਪਾਵੇ, ਕਾ ਵਹਿ ਇਕ ਜਾਹੀ ਰਹਾਉ। ਕਾ ਕੋ ਤਨ ਧਨ ਸੰਪਤ ਕਾ ਕੀ, ਕਾ ਸਿਉ ਨਿਹੋ ਲਗਾਈ, ਜੋ ਦੀਸੈ ਸੋ ਸਗਲ ਬਿਨਾਸੈ, ਜੋ ਬਹਾਦਰ ਕੀ ਸ਼ਾਹੀ, ਤਾਜਾ ਮਾਣ ਸਰਣ ਸੰਤਨ ਗਹੋ, ਮੁਕਤ ਹੋ ਹੈ ਸ਼ਿਣਮਾਹੀ। ਜਾ ਨਾਨਕ ਭਗਤ ਭਗਵੰਤ ਭਜਨ ਬਿਨ ਸੁਖ ਸੁਪਣੈ ਭੀ ਨਾਹੀ, ਸਾਰੰਗ ਮਹੱਲਾ ਨਾਵਾਂ, ਕਹਾ ਨਾਰ ਆਪਣੋ ਜਨਮ ਗਵਾਵੈ, ਮਾਇਆ ਮਦ ਵਿਖਿਆ ਰਸ ਰਚਿਓ, ਰਾਮ ਸਰਨ ਨਹੀਂ ਆਵੈ ਰਹਾਓ, ਇਹੋ ਸੰਸਾਰ ਸਗਲ ਹੈ ਸੁਪਨੋ, ਦੇਖ ਕਹਾਂ ਲੋ ਭਾਵੈ, ਜੋ ਉਪਜੈ ਸੋ ਸਗਲ ਬਿਨਾ ਸੇ ਰਹਨ ਨ ਕੋ ਉਪਾਵੈ। ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਵਿਦਿਆ ਬੰਧਾਵੈ, ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ, ਸਾਰਗ ਮਹੱਲਾ ਨਾਵਾਂ। ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਵਿਖਿਆ ਸਕਤ ਰਹਿਓ, ਨਿਸਬਾਸ ਰੁਕੀ ਨੋ ਆਪਣੋ ਭਾਇਓ, ਰਹਾਓ ਗੁਰਪਦੇ ਸੁਣਿਓ ਨਹਿ ਕਾਨਣ, ਪਰ ਦਾਰਾ ਲਪਟਾਇਓ, ਪਰ ਨਿੰਦਾ ਕਾਰਣ ਬਹੁਤ ਆਵ ਤੋ ਸਮਝਿਓ ਨਹਿ ਸਮਝਾਇਓ। ਕਹਾਂ ਕਹੋ ਮੈਂ ਆਪਣੀ ਕਰਨੀ, ਜਹ ਬਿਦ ਜਨਮ ਗਵਾਇਓ, ਕਹ ਨਾਨਕ ਸਭ ਔਗਣ ਮੋਹ ਮਹਿ, ਰਾਖ ਲਿਹੋ ਸਰਣਾਇਓ। ਰਾਗ ਸਾਰ ਗਸਤਪਦੀਆਂ ਮਹੱਲਾ ਪਹਿਲਾ, ਘਰ ਪਹਿਲਾ ਏਕੋ ਓਅੰਕਾਰ, ਸਤਿਗੁਰ ਪ੍ਰਸਾਦ ਹਰ ਬਿਨ ਕਿਉ ਜੀਵਾ ਮੇਰੀ ਮਾਈ।

ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁਖ ਪੱਖ ਸਾਰ ਅਸੰਖ ਮੂਲਿ ਵਿਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭੱਖ ਖਾਹੇ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਂ ਅਗਮ ਅਗਮ ਅਸੰਖ ਲੋ ਸੰਖ ਕਹੈ ਸਿਰ ਭਾਰ।

ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਈ ਰਾ ਤਿਰਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੀ ਧਰਤੀ ਥਾਪ ਰੱਖੀ ਦੇ ਮਿਸਾਲ ਤਿਸਵੀ ਚੀਜ ਕਿਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ

ਜਾਣੇ ਮਨ ਕੋਇ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰਾ ਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤਾ ਕਹਿ ਕਰਨੇ ਨਾਹੀਂ ਸੁਮਾਰ।

ਜੋ ਉਸ ਇੱਛੇ ਤੋਂ ਫਲ ਪਾਏ ਤਾਂ ਨਾਨਕ ਕਹੀਐ ਮੂਰਤ ਪੌੜੀ। ਸਤਿਗੁਰੇ ਅੰਮ੍ਰਿਤ ਬਿਰਖੈ ਅੰਮ੍ਰਿਤ ਰਸ ਫਲਿਆ ਜਿਸ ਦਾ ਫਸੂਲ ਹੈ ਗੁਰ ਸਬਦੀ ਮਿਲਿਆ। ਸਤਿਗੁਰ ਕਹਿ ਭਾਣੇ ਜੋ ਚੱਲੇ ਹਰਸੇ ਤੀਰ ਰਲਿਆ ਜਮ ਕਾਲ ਜੋ ਹੈ ਨ ਸਕਈ ਘਾਟ ਚਾਨਣ ਬਲਿਆ। ਨਾਨਕ ਬਖਸ ਮਿਲਾਇਨ ਫਿਰ ਗਰਬਣ ਗਲਿਆ। ਸਲੋਕ ਮਹਲਾ ਪਹਿਲਾ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸਨਾਨ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਬਾਣਸ ਪ੍ਰਧਾਨ। ਜੁਗਤ ਧੋਤੀ ਸੁਰਤ ਚੌਕਾ ਤਿਲਕ ਕਰਨੀ ਹੋਏ ਭਾਉ ਭੋਜਨ ਨਾਨਕਾ ਵਿਰਲਾਤਾ ਕੋਈ ਕੋਈ ਮਹਲਾ ਤੀਜਾ ਨੌਮੀ ਨੇਮ ਸੱਚ ਜੇ ਕਰਿਆ ਗਾਮ ਪ੍ਰੋ ਤਸਨਾ ਉਚਰੈ ਦਸਵੀਂ ਦਸੇ ਦੁਆਰ ਜੇ ਠਾਕੇ ਇਕਾਦਸੀ ਏਕ ਕਰ ਜਾਣੈ। ਦੁਆਦਸੀ ਪੰਚ ਵਸਕਤ ਕਰ ਰੱਖੈ ਤੋ ਨਾਨਕ ਮਨ ਮਾਨੈ ਐਸਾ ਵਰਤ ਰਹੀ ਜੈ ਪਾਂਡੇ ਹੋਰ ਬਹੁਤ ਸਿੱਖ ਕਿਆ ਦੀਜੈ ਪੌੜੀ। ਭੂਪਤ ਰਾਜੇ ਰੰਗ ਰਾਏ ਸੰਖੈ ਵਿਖਮਾਇਆ ਕਰ ਕਰ ਹੇਤ ਵਧਾਏ ਦੇ ਪਰ ਦਰ ਬਛਦਾਇਆ ਪੁੱਤਰ ਕਲਤਣਾ ਵਿਸ ਹੈ ਬਹੁ ਪ੍ਰੀਤ ਲਗਾਇਆ। ਵੇਖਦਿਆਂ ਹੀ ਮਾਇਆ ਤੋ ਹੈ ਗਈ ਪਛਤਹਿ ਪਛਤਾਇਆ ਜੰਦਰ ਬੱਦੇ ਮਾਰੀ ਹੈ ਨਾਨਕ ਹਰ ਭਾਇਆ। ਸਲੋਕ ਮਹੱਲਾ ਪਹਿਲਾ ਗਿਆਨ ਵੀ ਹੁਣ ਗਾਵੈ ਗੀਤ ਭੁੱਖੇ ਮੁੱਲਾਂ ਘਰੇ ਮਸੀਤ ਮਖਤੂ ਹੋਏ ਕੈ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ। ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂੰਹ ਨਾ ਲੱਗੀਐ ਪਾਏ ਘਾਲ ਖਾਏ ਕਿਛ ਹੱਥੋਂ ਦੇਹ ਨਾਨਕ ਰਾਹ ਪਛਾਣ ਹੱਸੇ। ਮਹੱਲਾ ਪਹਿਲਾ ਮਨੁ ਜੇ ਅੰਧੇ ਕੂਪ ਕਹਿਆ ਬਿਰਦਨਾ ਜਾਣਨੀ ਮਨ ਅੰਧੈ ਊਂਦੈ ਕਵਲ ਦਿਸਣ ਖਰੇ ਕਰੂਪ ਇੱਕ ਕਹਿ ਜਾਣੈ ਕਹਿਆ ਬੁੱਝੈ ਤੇ ਨਰ ਸੁਗੜ ਸਰੂਪ। ਇੱਕ ਨਾ ਨਾਦ ਨਾ ਵੇਦ ਨਾ ਗੀਰ ਰਸ ਰਸ ਕਸ ਨਾ ਜਾਣੰਤ ਇੱਕ ਨਾ ਸੁੱਧ ਨਾ ਬੁੱਧ ਨਾ ਕਲਸਰ ਅਖਰ ਕਾ ਭੇ

ਮਲਹੰਤ। ਨਾਨਕ ਸੇ ਨਾਰੇ ਅਸਲ ਥਰ ਜੇ ਬਿਨ ਗੁਣ ਗਰਭ ਕਰੰਤ ਪੌੜੀ। ਗੁਰਮੁਖ ਸਭ ਪਿਤ ਹੈ ਧਨ ਸੰਪੈ ਮਾਇਆ, ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ। ਜੋ ਹਰ ਨਾਮ ਧਿਆਏ ਦੇ ਤਿੰਨ ਤੋੜਨਾਇਆ, ਗੁਰਮੁਖਾਂ ਨਦਰੀ ਆਪਦਾ ਮਾਇਆ ਸੁੱਟ ਪਾਇਆ। ਨਾਨਕ ਭਗਤਾਂ ਹੋਰ ਚਿਤਨਾ ਆਵੇ ਹਰ ਨਾਮ ਸਮਾਇਆ। ਸਲੋਕ ਮਹਲਾ ਚੌਥਾ। ਸਤਿਗੁਰ ਸੇਵਣ ਸੇਵੜ ਭਾਗੀ, ਸੱਚਾ ਸਬਦ ਜਿਨਾ ਏਕ ਲਿਵ ਲਾਗੀ, ਗ੍ਰਹਿ ਕੁਟੰਬ ਮੈਂ ਸਹਿਜ ਸਮਾਧੀ, ਨਾਨਕ ਨਾਮ ਰਤੇ ਸੇ ਸੱਚੇ ਵੈਰਾਗੀ। ਮਹਲਾ ਚੌਥਾ। ਗਣਤੈ ਸੇਵ ਨਾ ਹੋਵੇ, ਗੀਤਾ ਸਾਜ ਨਾ ਪਾਏ, ਸਬਦੈ ਸਾਧ ਨਾ ਆਇਓ, ਸੱਚ ਨਾ ਲੱਗੋ ਭਾਓ, ਸਤਿਗੁਰ ਪਿਆਰਾ ਨਾ ਲੱਗਈ, ਮਨ ਹਠਿਆ ਵਹਿ ਜਾਏ। ਜੇ ਇੱਕ ਵਿਖ ਅਗਾਹਾਂ ਭਰੇ ਤਾਂ ਦਸ ਵਿਖਾਂ ਪਿਛਾਹ ਜਾਏ। ਸਤਿਗੁਰ ਕੀ ਸੇਵਾ ਚਾਕਰੀ, ਜੇ ਚੱਲੈ ਸਤਿਗੁਰ ਭਾਏ ਆਪ ਗਵਾਏ। ਸਤਿਗੁਰੂ ਨੂੰ ਮਿਲੈ ਸਹਿਜੇ ਰਹਿ ਸਮਾਏ, ਨਾਨਕ ਤਿੰਨਾ ਨਾਮ ਨਾ ਵਿਸਰੈ, ਜੇ ਸੱਚੇ ਮੇਲ ਮਿਲਾਏ ਪੌੜੀ। ਖਾਣ ਮਲੂਕ ਹਾਏ ਦੇ ਕੋ ਰਹਿ ਨਾ ਪਾਈ, ਗੜ ਮੰਦਰ ਗਜ ਪੀਰੀਆ ਕਿਸ ਸਾਥ ਨ ਜਾਈ। ਸੋਇਨ ਸਾਖਤ ਪੌਣ ਵੇਗ ਧ੍ਰਿਗ ਧ੍ਰਿਗ ਚਤਰਾਈ, ਛੱਤੀ ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮਹਿਲ ਵਧਾਈ। ਨਾਨਕ ਜੋ ਦੇਵੈ ਤਸੈ ਨਾ ਜਾਣਨੀ, ਮਨ ਮੁਖ ਦੁੱਖ ਪਾਈ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਮੋਨੀ ਥਕੇ ਦਏ ਸੰਤਰ, ਭਵ ਥਕੇ ਭੇਖ ਧਾਰੀ, ਦੂਜੈ ਭਾਉ ਨਾਉ ਕਦੇ ਨਾ ਪਾਇਣ, ਦੁੱਖ ਲਾਗਾ ਅਤਿ ਭਾਰੀ, ਮੂਰਖ ਅੰਧੇ ਤ੍ਰੈ ਗੁਣ ਸੇਵੈ ਮਾਇਆ ਕਹਿ ਵਿਵਹਾਰੀ। ਅੰਦਰ ਕਪਟ ਉਧਰ ਭਰਨ ਕਹਿਤਾ ਆਈ, ਪਾਠ ਪੜ੍ਹੈਗਾ ਵਾਰੀ, ਸਤਿਗੁਰ ਸੇਵੇ ਸੋ ਸੁਖ ਪਾਏ, ਜਿਨ ਹੋਮੈ ਵਿੱਚ ਹੋ ਮਾਰੀ। ਨਾਨਕ ਪੜ੍ਹਨਾ ਗੁਣਨਾ ਇੱਕ ਨਾਉ ਹੈ ਪੂਜੈ ਕੋ ਵਿਚਾਰੀ। ਮਹੱਲਾ ਤੀਜਾ। ਨਾਂਗੇ ਆਪਣਾ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ, ਜਿਸਕੀ ਵਸੋਈ ਲੈ ਜਾਏਗਾ ਰੋਸ ਕਿਸੈ ਸਿਉਂ ਕੀਜੈ। ਗੁਰਮੁਖ ਹੋਵੈ ਸੋ ਭਾਣਾ ਮੰਨੇ, ਸਹਿਜੇ ਹਰ ਰਸ ਪੀਜੈ, ਨਾਨਕ ਸੁਖਦਾਤਾ ਸਦਾ ਸਾ ਲਾਹੇ ਹੋ, ਰਸਨਾ ਰਾਮ ਰਵੀਜੈ ਪੌੜੀ। ਗੜਕ ਆਇਆ ਸੀ ਗਾਰ ਗੋ ਭਾਂਤ ਬਣਾਈ, ਰੰਗ ਪ੍ਰੰਗ ਤੀਫਿਆ ਪਹਿਰ ਹੈ ਧਰਮ ਆਈ, ਲਾਲ ਸੁਪੇਤ ਦੁਲੀਚਿਆ ਵੋ ਸੁਭਾ ਬਣਾਈ, ਦੁੱਖ ਖਾਣਾ ਦੁੱਖ ਭੋਗਣਾ ਗਰਬੈ ਗਰਬਾਈ, ਨਾਨਕ ਨਾਮ ਨਾ ਚੇਤਿਓ ਅੰਤ ਲਏ ਛਡਾਈ। ਸਲੋਕ ਮਹੱਲਾ ਤੀਜਾ। ਸਹਿਜੇ ਸੁਖ ਸੁਤੀ ਸ਼ਬਦ ਸਮਾਏ, ਆਪੇ ਪ੍ਰਭ ਮੇਲ ਲਈ ਗੱਲ ਲਾਏ। ਦੁਬਿਧਾ ਚੁੱਕੀ ਸਹਿਜ ਸੁਪਾਏ, ਅੰਤਰ ਨਾਮ ਵਸਿਆ ਮਨ ਆਏ, ਸੇ ਕੰਠ ਲਾਏ ਜੇ ਭੰਨ ਕਢਾਏ, ਨਾਨਕ ਜੋ ਧੁਰ ਮਿਲੇ ਸੇ ਹੁਣੇ ਆਣ ਮਿਲਾਏ। ਮਹੱਲਾ ਤੀਜਾ। ਜਿੰਨੀ ਨਾਮ ਵਿਸਾਰਿਆ ਕਿਆ ਜਪ ਜਪ ਹੈ ਹੋਰ, ਵਿਸ਼ਟਾ ਅੰਦਰ ਕੀੜ ਸੇ ਮੁੱਠੇ ਧੰਦੈ ਚੋਰ, ਨਾਨਕ ਨਾਮ ਨਾ ਵੀਸੈ ਝੂਠੇ ਲਾਲ ਚ ਹੋਰ ਪੌੜੀ। ਨਾਮ ਸਲਾਹਣ ਨਾਮ ਮਾਨੇ ਅਸਤਰ ਜਗ ਸੇਈ, ਸੋਈ ਹਿਰਦੈ ਹਰ ਹਰ ਚਿਤਵੈ ਦੂਜਾ ਨਹੀਂ ਕੋਈ, ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ, ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਖੋਈ। ਨਾਨਕ ਜੀਵ ਦਾ ਪੁਰਖ ਧਿਆਇਆ ਅਮਰਾ ਪਦ ਹੋਈ। ਸਲੋਕ ਮਹੱਲਾ ਤੀਜਾ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੈ ਹੋਰ, ਨਾਨਕ ਜੰਪੁਰ ਪੱਤੇ ਮਾਰੀ ਹੈ ਜਿਉਂ ਸੰਨੀ ਉੱਪਰ ਚੋਰ। ਮਹੱਲਾ ਪੰਜਵਾਂ। ਤਰਤ ਸੁਹਾਵੜੀ ਆਕਾਸ ਹੁੰਦਾ ਜਪੰਦਿਆਂ ਹਰ ਨਾਉ, ਨਾਨਕ ਨਾਮ ਬਿਹੂਣਿਆ ਤਿੰਨ ਤਨ ਖਾਵਹਿ ਕਾਉ ਪੌੜੀ। ਨਾਮ ਸਲਾਹਣ ਭਾਉ ਕਰ ਨਿਜ ਮਹੱਲੀ ਵਾਸਾ, ਓਏ ਬਾਹੜ ਜੋ ਨਾ ਆਵਣੀ ਫਿਰ ਹੋਹੈ ਨਾ ਬਿਨਾਸਾ, ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਰਾਸਾ, ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪ੍ਰਗਾਸਾ, ਓਏ ਕਿਰਪਾ ਕਰਕੇ ਮੇਲੇ ਨਾਨਕ ਹਰ ਪਾਸਾ। ਸਲੋਕ ਮਹੱਲਾ ਤੀਜਾ। ਜਿਚ ਰਿਹ ਮਨ ਲਹਿਰੀ ਵਿੱਚ ਹੈ ਹੋਮੈ ਬਹੁਤ ਹੰਕਾਰ, ਸਬਦੈ ਸਾਧਨਾ ਆਵਈ ਨਾਮ ਨਾ ਲੱਗੈ ਪਿਆਰ, ਸੇਵਾ ਸਾਹਿ ਨਾ ਪਪਈ ਤਿਸ ਕੀ ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰੱਖੈ ਉਰਧਾਰ। ਮਹੱਲਾ ਤੀਜਾ। ਸੋ ਜਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ, ਆਪੇ ਬਖਸੇ ਮੇ ਲਿਆ ਪਤ ਗਾ ਪਾਵੈ, ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੈ, ਨਾਨਕ ਗੁਰਪ੍ਰਸਾਦੀ ਸੋ ਬੁੱਢ ਸੀ ਜਿਸੇ ਆਪ ਬੁਝਾਵੈ ਪੌੜੀ। ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ, ਹਰ ਨਾਮ ਕਦੇ ਨਾ ਚੇਤਈ ਜਮ ਕਾਲ ਸਿਰ ਮਾਰੀ। ਪਾਪ ਬਿਕਾਰ ਮਨੂਰ ਸਭ ਲਦੇ ਬਹੁ ਭਾਰੀ, ਮਾਰਗ ਬਿਖਮ ਡਰਾਵਣਾ ਕਿਉ ਤਰੀਏ ਤਾਰੀ, ਨਾਨਕ ਰਾਖੇ ਸੇ ਉਭਰੇ ਹਰ ਨਾਮ ਧਾਰੀ। ਸਲੋਕ ਮਹੱਲਾ ਤੀਜਾ। ਵਿਣ ਸਤਿਗੁਰ ਸੇਵੇ ਸੁੱਖ ਨਹੀਂ, ਮਰਜ ਮਹਿ ਵਾਰੋ ਵਾਰ, ਮੋਠ ਗੋਲੀ ਪਾਈ ਅਨੁਭਵ ਦੂਜੇ ਭਾਏ ਵਿਕਾਰ, ਇੱਕ ਗੁਰਪ੍ਰਸਾਦੀ ਉਭਰੇ ਤਿਸ ਜਨ ਕੋ ਕਰੈ ਸਭ ਨਮਸਕਾਰ, ਨਾਨਕ ਇਣ ਦੇ ਨਾਮ ਧਿਆਏ ਤੂੰ ਅੰਤਰ ਜਿੱਤ ਪਾਵੈ ਮੋਖ ਦੁਆਰ। ਮਹੱਲਾ ਤੀਜਾ। ਮਾਇਆ ਮੋਹੈ ਵਿਸਾਰਿਆ ਸੱਚ ਮਰਨਾ ਹਰ ਨਾਮ, ਧੰਦਾ ਕਰਤਿਆਂ ਜਨਮ ਗਿਆ ਅੰਦਰ ਦੁੱਖ ਸਹਾਮ, ਨਾਨਕ ਸਤਿਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕਰਾਮ ਪੌੜੀ, ਲੇਖਾ ਪੜੀਐ ਹਰ ਨਾਮ ਫਿਰ ਲੇਖ ਨਾ ਹੋਈ ਪੁੱਛ ਨਾ ਸਕੈ ਕੋਈ, ਹਰ ਦਰ ਸਦ ਢੋਈ ਜਮ ਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ, ਪੂਰੇ ਗੁਰ ਤੇ ਮਹੱਲ ਪਾਇਆ ਪਦ ਪ੍ਰਗਟ ਲੋਈ, ਨਾਨਕ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ। ਸਲੋਕ ਮਹੱਲਾ ਤੀਜਾ।
ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖ ਸਾਰ ਗੁਰ ਕੀ ਕਰਨੀ ਭਾਉ ਕੱਟੀਐ ਨਾਨਕ ਭਾਵੈ ਪਾਰ ਮਹਲਾ ਤੀਜਾ ਸੱਚ ਪੁਰਾਣਾ ਨਾਥੀਐ ਨਾਮ ਨਮੈ ਲਾ ਹੋਏ ਗੁਰ ਕੈ ਭਾਣੈ ਜੇ ਚੱਲੈ ਵਹੁੜਨਾ ਆਵਣ ਹੋਏ ਨਾਨਕ ਨਾਮ ਵਿਸਾਰਿਆ ਆਵਣ ਜਾਣਾ ਦੋਏ ਪੌੜੀ ਭੰਗਤ ਜਨ ਜਾਚੈ ਦਾਨ ਹਰ ਦੇਹ ਸੁਭਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਕਿਨ ਪਲ ਘੜੀ ਨਾ ਜੀਵਉ ਬਿਨ ਦੇਖੇ ਮਰਾਂ ਮਾਏ ਸਤਿਗੁਰ ਨਾਲ ਦਿਖਾ ਲਿਆ ਰਵ ਰਹਿਆ ਸਭ ਠਾ ਥਾਏ ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵਲਾਏ ਸਲੋਕ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਹੰਕਾਰ ਥਾਉ ਕਥਾਉ ਨਾ ਜਾਣਨੀ ਸਦਾ ਚਿਤ ਵਹਿ ਵਿਕਾਰ ਦਰਗਹਿ ਲੇਖਾ ਮੰਗੀਐ ਓਥੈ ਹੋਹੈ ਕੂੜਿਆਰ ਆਪੇ ਸਿਰ ਤੁ ਪਾਈਅਣ ਆਪ ਕਰੇ ਵਿਚਾਰ ਨਾਨਕ ਕਿਸਨੋ ਆਖੀਐ ਸਭ ਵਰਤੈ ਆਪ ਸਚਿਆਰ ਮਹੱਲਾ ਤੀਜਾ ਹਰ ਗੁਰਮੁਖ ਤਿੰਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹੋ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਭਰੇ ਸਭ ਲੋਕ ਵੋ ਜੀਵਨ ਜਾਣਿਆ ਨਿਤ ਜੀਵਨ ਕੋ ਚਿੜ ਗਾ ਚਿਤ ਗੜ ਪਣ ਮੰਡਪ ਸਵਾਰਿਆ ਵਲਵੰਚ ਕਰ ਉਪਾਵ ਮਾਇਆ ਹਰਿਆਣਿਆ ਜਮਕਾਲ ਨਿਹਾਲੇ ਸਾਸ ਆਪ ਘਟੈ ਬੇਤਾਲਿਆ ਨਾਨਕ ਗੁਰ ਸਰਣਾਈ ਉਭਰੇ ਹਰ ਗੁਰ ਰਖਵਾਲਿਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵਾਦ ਵਖਾਣ ਦੇ ਮਾਇਆ ਮੋਹ ਸੁਆਏ ਦੂਜੇ ਭਾਏ ਨਾ ਵਿਸਾਰਿਆ ਮਨ ਮੂਰਖ ਮਿਲਾ ਸਜਾਏ ਜਿਨ ਕੀਤੇ ਤਿਸੈ ਨਾ ਸੇਵਣੀ ਦੇਤਾ ਰਿਜਕ ਸਮਾਏ ਚਮਕਾ ਫਾਹਾ ਗਲਹੋਂ ਨਾ ਕੱਟੀਐ ਫਿਰ ਫਿਰਿਆ ਵਹਿ ਜਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਮਿਲਿਆ ਤਿਨ ਆਏ ਅਣਦਿਨ ਨਾਮ ਧਿਆਏ ਦੇ ਨਾਨਕ ਸੱਚ ਸਮਾਏ ਮਹੱਲਾ ਤੀਜਾ ਸੱਚ ਵਣਜ ਹੈ ਸੱਚ ਸੇਵਦੇ ਜੇ ਗੁਰਮੁਖ ਪੈਰੀ ਪਾਹੇ ਨਾਨਕ ਗੁਰ ਕੈ ਭਾਣੇ ਜੇ ਚੱਲੈ ਸਹਿਜੇ ਸੱਚ ਸਮਾਹੇ ਪੌੜੀ ਆਸਾ ਵਿੱਚ ਆਤ ਦੁੱਖ ਘਣਾ ਮਨ ਮੁਖ ਚਿਤ ਲਾਇਆ ਗੁਰਮੁਖ ਭਏ ਨਿਰਾਸ ਪਰਮ ਸੁਖ ਪਾਇਆ ਵਿਚੇ ਗ੍ਰਹਿ ਉਦਾਸ ਲਿਵਤ ਲਿਵ ਲਾਇਆ ਉਹ ਨਾ ਸੋਗ ਵਿਯੋਗ ਨਾ ਵਿਆਪਈ ਹਰ ਭਾਣਾ ਪਾਇਆ ਨਾਨਕ ਹਰ ਸੇਤੀ ਸਦਾ ਰਵ ਰਹੇ ਧੁਰਲੇ ਮਿਲਾਇਆ ਸਲੋਕ ਮਹੱਲਾ ਤੀਜਾ ਪਰਾਈ ਅਮਾਣ ਕਿਉ ਰੱਖੀਐ ਦਿੱਤੀ ਹੀ ਸੁੱਖ ਹੋਏ ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਏ ਅੰਨੇ ਵਸ ਮਾਣਕ ਪਇਆ ਘਰ ਘਰ ਵੇਚਣ ਜਾਏ ਉਹਨਾਂ ਪਰਖਣਾ ਆਵੇ ਅੱਡ ਨਾ ਪੱਲੇ ਪਾਏ ਜੇ ਆਪ ਪਰਖਣਾ ਆਵੇ ਤਾਂ ਪਾਰਖੀਆ ਥਾ ਬਹੋ ਲਇਓ ਪਰਖਾਏ ਜੇ ਉਸ ਨਾਲ ਚਿਤ ਲਾਏ ਤਾਂ ਵਥ ਦਹੈ ਨਾਉ ਨਿਧ ਪੱਲੇ ਪਾਏ ਘਰ ਹੁੰਦੈ ਧਨ ਜਗ ਭੁੱਖਾ ਮੂਆ ਬਿਨ ਸਤਿਗੁਰ ਸੋਜੀ ਨਾ ਪਾਏ ਸਬਦ ਸੀਤਲ ਮਨ ਧਨ ਵਸੈ ਤਿਥੈ ਸੋਗ ਵਿਯੋਗ ਨਾ ਕੋਏ ਵਸਤ ਭਰਾਈ ਆਪ ਗਰਭ ਕਰੇ ਮੂਰਖ ਆਪ ਗਣਾਏ ਨਾਨਕ ਬਿਨ ਬੂਝੇ ਕਿਨੈ ਨਾ ਪਾਇਓ ਫਿਰ ਫਿਰਿਆ ਵਹਿ ਜਾਏ ਮਹੱਲਾ ਤੀਜਾ ਮਨ ਅਨੰਦ ਭਇਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਧੁਰ ਮਿਲੇ ਨਾ ਵਿਛੜ ਹੈ ਕਬ ਹੂੰ ਜੇ ਆਪ ਮਿਲੇ ਕਰਤਾਰੇ ਅੰਤਰ ਸਬਦ ਰਵਿਆ ਗੁਰ ਪਾਇਆ ਸਗਲੇ ਦੁੱਖ ਨਿਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਉਰ ਧਾਰੇ ਮਨ ਮੁਕਤਿਨ ਕੀ ਵਕੀਲੀ ਕਹਿ ਕਰੇ ਜੇ ਸੱਚੈ ਸਬਦ ਸਵਾਰੇ ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ ਸਰਣਾਗਤ ਪਏ ਗੁਰਦੁਆਰੇ ਨਾਨ ਗੁਰਮੁਖ ਸੇ ਸੁਹੇਲੇ ਭਏ ਮੁਖੂ ਜਲ ਦਰਬਾਰੇ ਪੌੜੀ ਇਸਤਰੀ ਪੁਰਖੈ ਬਹੁ ਪ੍ਰੀਤ ਮਿਲ ਮੋਹੋਂ ਵਧਾਇਆ ਪੁੱਤਰ ਕਲਤਰ ਨਿਤ ਵੇਖੈ ਵਿਗਸੈ ਮੋਹੇ ਮਾਇਆ ਦੇਸ਼ ਪ੍ਰਦੇਸ਼ ਧਨ ਕਿਉ ਰਾਏ ਆਣ ਮੋਹੇ ਪਾਇਆ ਅੰਤ ਹੋਵੈ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਨਾਨਕ ਬਿਨਾ ਵੈ ਤ੍ਰਿਗ ਮੋਹੋ ਜਿਤ ਲਗ ਦੁਖ ਪਾਇਆ ਸਲੋਕ ਮਹੱਲਾ ਤੀਜਾ ਗੁਰਮੁਖ ਅੰਮ੍ਰਿਤ ਨਾਮ ਹੈ ਜਿਤ ਖਾਧੈ ਸਭ ਭੁੱਖ ਜਾਏ ਤ੍ਰਿਸ਼ਨਾ ਮੂਲ ਨਾ ਹੋਵੇ ਨਾ ਵਸੈ ਮਨ ਆਏ ਬਿਨ ਨਾਵੈ ਜੇ ਹੋਰ ਖਾਣਾ ਤਿਤ ਰੋਗ ਲੱਗੈ ਤਨ ਧਾਏ ਨਾਨਕ ਰਾਸਤਾ ਸਬਦ ਸਲਾਹਣਾ ਆਪੇ ਲਾਏ ਮਿਲਾਏ ਮਹੱਲਾ ਤੀਜਾ ਜੀਆਂ ਅੰਦਰ ਜੀਓ ਸਬਦ ਹੈ ਜਿਤ ਸਹਿਮੇ ਲਾਵਾ ਹੋਏ ਬਿਨ ਸਬਦੈ ਜਗ ਆ ਨੇਰ ਹੈ ਸਬਦੇ ਪ੍ਰਗਟ ਹੋਏ ਪੰਡਿਤ ਮੋਨੀ ਪੜ ਪੜ ਥਕੇ ਭੇਗ ਥਕੇ ਤਨ ਧੋਏ ਬਿਨ ਸਬਦੈ ਕਿਨੈ ਨਾ ਪਾਇਓ ਦੁਖੀਏ ਚੱਲੇ ਰੋਏ ਨਾਨਕ ਨਦਰੀ ਪਾਈਐ ਕਰਮ ਪ੍ਰਾਪਤ ਹੋਏ ਪੌੜੀ ਇਸਤਰੀ ਪੁਰਖਿਆਤ ਨੇਹੋ ਬਹਿਮੰਦ ਪਕਾਇਆ ਦਿਸਦਾ ਸਭ ਕੇ ਚਲਸੀ ਮੇਰੇ ਪ੍ਰਭਾਇਆ ਕਿਉਂ ਰਹੀਐ ਥਿਰ ਜਗ ਕੋ ਕਢੋ ਪਾਇਆ ਗੁਰਪੂਰੇ ਕੀ ਚਾਕਰੀ ਥਿਰ ਕੰਧ ਸਪਾਇਆ ਨਾਨਕ ਬਖਸ ਮਿਲਾਇਨ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਮਾਇਆ ਮੋਹੈ ਵਿਸਾਰਿਆ ਗੁਰ ਕਾ ਭਉ ਹੇਤ ਵਪਾਰ ਲੋਭ ਲਹਿਰ ਸੁਧ ਮਤ ਲਈ ਗਈ ਸੱਚ ਨ ਲੱਗੈ ਪਿਆਰ ਗੁਰਮੁਖ ਜਿੰਨਾ ਸ਼ਬਦ ਮਨ ਵਸੈ ਦਰਗਹਿ ਮੋਖ ਦੁਆਰ ਨਾਨਕ ਆਪੇ ਮੇਲ ਲਏ ਆਪੇ ਬਖਸਨਹਾਰ ਮਹੱਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸਿਓ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ ਮਹੱਲਾ ਚੌਥਾ ਸਾਵਣੇ ਆਇਆ ਚਿਮ ਚਿਮਾਂ ਹਰ ਗੁਰਮੁਖ ਨਾਮ ਧਿਆਏ ਦੁੱਖ ਭੁੱਖ ਕਾੜਾ ਸਭ ਚੁਕਾਏ ਸੀ ਮੀਹ ਬੁੱਠਾ ਸ਼ਹਿ ਪਰ ਲਾਏ ਸਭ ਧਰਤ ਭਈ ਹਰੀ ਆਵਲੀ ਅਨ ਜੰਮਿਆ ਬੋਹਲ ਲਾਏ ਹਰਿ ਅਚਿੰਤ ਬੁਲਾਵੈ ਕਿਰਪਾ ਕਰ ਹਰਿ ਆਪੇ ਪਾਵੈ ਥਾਏ ਹਰ ਤਸਹਿ ਧਿਆਵੋ ਸੰਤ ਜਨਹੋ ਜੋ ਅੰਤੇ ਲਏ ਛਿੜਾਏ ਹਰ ਕੀਰਤ ਭਗਤ ਆਨੰਦ ਹੈ ਸਦਾ ਸੁੱਖ ਵਸੈ ਮਨ ਆਏ
ਜਿਨ੍ਹਾਂ ਗੁਰਮੁਖ ਨਾਮ ਇਰਾਦਿਆ ਤਿਨ੍ਹਾਂ ਦੁੱਖ ਭੁੱਖ ਲਹਿ ਜਾਏ। ਜਦ ਨਾਨਕ ਤ੍ਰਿਪਤੈ ਗਾਏ ਗੁਣ ਹਰ ਦਰਸ਼ਨ ਦੇਹੋ ਸੁਭਾਏ ਪੌੜੀ। ਗੁਰਪੂਰੇ ਕੀ ਦਾਤ ਨਿਤ ਦੇਵੈ ਚੜੈ ਸਵਾਈਆ ਤਿਸ ਦੇਵੈ ਆਪ ਦਿਆਲ ਨਾ ਛਪੈ ਛਪਾਈਆ। ਹਿਰਦੈ ਕਵਲ ਪ੍ਰਗਾਸ ਹੁਣ ਮਨ ਲਿਵ ਲਾਈਆ ਜੇ ਕੋ ਕਰੇ ਉਸ ਦੀ ਰੀਸ ਸ੍ਰਿਸ਼ਾਈ ਪਾਈਆ। ਨਾਨਕ ਅਪੜ ਕੋਇ ਨਾ ਸਕੇ ਪੂਰੇ ਸਤਿਗੁਰ ਕੀ ਵਡੇ ਆਈਆਂ। ਸਲੋਕ ਮਹੱਲਾ ਤੀਜਾ। ਅਮਰ ਵੇ ਪ੍ਰਵਾਉ ਹੈ ਤਿਸ ਨਾਲ ਸਿਆਣਪਣਾ ਚੱਲਈ ਨਾ ਹੁਜਤ ਕਰਨੀ ਜਾਏ ਆਪ ਛੋੜ ਸਰਣਾਏ ਪਵੈ ਮਨ ਲੈ ਰਜਾਏ। ਗੁਰਮੁਖ ਜਮ ਡੰਡ ਨਾ ਲੱਗਈ ਹੋਮੈ ਵਿੱਚੋਂ ਜਾਏ ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹਿ ਲਿਵ ਲਾਏ ਮਹੱਲਾ ਤੀਜਾ। ਦਾਤ ਜੋਤ ਸਭ ਸੂਰਤ ਤੇਰੀ ਬਹੁ ਸਿਆਣਪ ਹੋਮੈ ਮੇਰੀ ਬਹੁ ਕਰਮ ਕਮਾਵੈ ਲੋਭ ਮੋਹੇ ਵਿਆਪੈ ਹੋਮੇ ਕਦੇ ਨਾ ਚੂਕੈ ਫੇਰੀ। ਨਾਨਕ ਆਪ ਕਰਾਏ ਕਰਤਾ ਜੋਤ ਇਸ ਭਾਵੈ ਸਾਈ ਗੱਲ ਚੰਗੇਰੀ। ਪੌੜੀ ਮਹੱਲਾ ਪੰਜਵਾਂ। ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰਪੂਰੈ ਮੇ ਲਾਇਆ ਪ੍ਰਭ ਦੇਵਨ ਹਾਰ ਭਾਗ ਪੂਰਾ ਤਿੰਨ ਜਾਗਿਆ ਜਪਿਆ ਨਿਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਸਲੋਕ ਮਹੱਲਾ ਪੰਜਵਾਂ। ਸਭੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁੱਚੇ ਪਾਏ ਦੁੱਖ ਦਾਲਦ ਭੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ। ਲੇਪ ਹੋ ਕੰਠ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ। ਮਹੱਲਾ ਪੰਜਵਾਂ। ਉੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਏ ਹੋਣ ਸਾ ਅਗਲਾ ਠਾਂਡ ਪਈ ਸੰਸਾਰ। ਤਨ ਮਨ ਹਰਿਆ ਹੋਇਆ ਸਿਮਰਤ ਅਗਮ ਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ। ਕੀਤਾ ਲੋੜ ਹੈ ਸੋਕ ਰਹਿ ਨਾਨਕ ਸਤਿ ਬਲਿਹਾਰ। ਪੌੜੀ ਵੱਡਾ ਆਪ ਗਮ ਹੈ ਵੱਡੀ ਵਡਿਆਈ ਗੁਰਸਭ ਦੀ ਵੇਖ ਵਿਖਸਿਆ ਅੰਤਰ ਸ਼ਾਂਤ ਆਈ। ਸਭ ਆਪੇ ਆਪ ਵਰਤਦਾ ਆਪੇ ਹੈ ਭਾਈ ਆਪੇ ਨ ਆਪ ਨਾ ਸਭ ਨੱਥੀਅਨ ਸਭ ਹੁਕਮ ਚਲਾਈ। ਨਾਨਕ ਹਰ ਭਾਵੈ ਸੋ ਕਰੇ ਸਭ ਚੱਲੈ ਰਜਾਈ। ਸੁਧ ਰਾਗ ਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ ਏਕੋ ਓਅੰਕਾਰ। ਸਤਿਗੁਰ ਪ੍ਰਸਾਦ ਕਹਾ ਨਰ ਗਰਭਸਥੋਰੀ ਬਾਤ ਮਨ ਦਸ ਨਾਜ ਟਕਾ ਚਾਰ ਗਾਂਠੀ ਐਂਡੋ ਟੇਡੋ ਜਾਤ ਰਹਾਉ। ਬਹੁਤ ਪ੍ਰਤਾਪ ਗਾਉ ਸੋ ਪਾਏ ਦੋਇ ਲੱਖ ਟਕਾ ਭਰਾਤ ਦਿਸ ਚਾਰ ਕੀ ਕਰੋ ਸਾਹਿਬੀ। ਜੈਸੇ ਬਨ ਹਰ ਪਾਤ ਨਾ ਕੋਊ ਲੈ ਆਇਓ ਇਹੋ ਧਨ ਨਾ ਕੋਊ ਲੈ ਜਾਤ। ਰਾਵਣ ਹੂੰ ਤੇ ਅਧਿਕ ਛਤਰਪਤ ਖਿਰ ਮਹਿ ਗਏ ਵਿਲਾਤ। ਹਰ ਕੇ ਸੰਤ ਸਦਾ ਸਿਰ ਪੂਜੋ ਜੋ ਹਰ ਸਤ ਨਾਮ ਜਪਾਤ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ। ਮਾਤ ਪਿਤਾ ਬਣਤਾ ਸੁਤ ਸੰਪਤ ਅੰਤ ਨਾ ਜਲ ਸੰਗਾਤ ਕਹਤ ਕਬੀਰ ਰਾਮ ਭਜ ਪੌਰੇ ਜਨਮ ਕਾਰਤ ਜਾਤ। ਰਾਜਾ ਸ੍ਰਮ ਮਿਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹੋ ਚੇਰੀ ਰਹਾਉ। ਹਸਤੋ ਜਾਏ ਸੋ ਰੋਵਤ ਆਵੈ ਰੋਵਤ ਜਾਏ ਸੋ ਹੱਸੈ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ ਧਰਤੀ ਤੇ ਆਕਾਸ ਚੜਾਵੈ ਚੜੇ ਆਕਾਸ ਗਿਰਾਵੈ। ਭੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਣ ਤੇ ਜੋ ਨਾਰੀ ਕਹ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ। ਸਾਰੰਗ ਬਾਣੀ ਨਾਮ ਦਿਓ ਜੀ ਕੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਕਾਏ ਤੇ ਮਨ ਵਿਖਿਆ ਬਣ ਜਾਏ ਭੂਲਾਓ ਰੇ ਠਗ ਮੂਰੀ ਖਾਏ ਰਹਾਓ। ਜੈਸੇ ਮੀਨ ਪਾਨੀ ਮਹਿ ਰਹਿ ਕਾਲ ਜਾਲ ਕੀ ਸੁਧ ਨਹੀਂ ਲਹਿ ਜਿਹ ਬਾ ਸਵਾਦੀ ਲੀਲਿਤ ਲੋਹ ਜੈਸੇ ਐਸੇ ਕਣਕ ਕਾਮਣੀ ਵਾਧਿਓ ਮੋਹ। ਜੋ ਮਦ ਮਾਖੀ ਸੰਚੈ ਪਾਰ ਮਦਲੀ ਨੋ ਮੁਖ ਦੀਨੀ ਸ਼ਾਰ ਗਊ ਬਾਸ਼ਕੋ ਸੰਚੈ ਖੀਰ ਗਾ ਗਲਾ ਬਾਂਧ ਦੋਹੇ ਲੇ ਅਹੀਰ। ਮਾਇਆ ਕਾਰਣ ਸ੍ਰਮਿਅਤ ਕਰੈ ਸੋ ਮਾਇਆ ਲੈ ਗਾਡੈ ਧਰੈ ਅਤ ਸੰਚੈ ਸਮਝੈ ਨਹੀਂ ਮੂੜ ਧਨ ਧਰਤੀ ਤਨ ਹੋਏ ਗਇਓ ਧੂੜ। ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ ਸਾਧ ਸੰਗਤ ਕਬ ਹੂ ਨਹੀਂ ਕਰੈ ਕਹਤ ਨਾਮ ਦਿਓ ਤਾ ਚੀ ਆਣ ਨਿਰਭੈ ਹੋਏ ਭਜੀਐ ਭਗਵਾਨ। ਬਧੋ ਕੀ ਨਾ ਹੋੜ ਮਾਧੋ ਮੋਸਿਓ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋ ਸਿਓ ਰਹਾਓ। ਆਪਣ ਦਿਓ ਦੇਹਰਾ ਆਪਣ ਆਪ ਲਗਾਵੈ ਪੂਜਾ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਣ ਸੁਣਨ ਕੋ ਦੂਜਾ ਆਪਹਿ ਗਾਵੈ ਆਪਹਿ ਨਾਚੈ ਆਪ ਜਾਵੈ ਤੂਰਾ। ਕਹਤ ਨਾਮ ਦਿਓ ਤੂੰ ਮੇਰੋ ਠਾਕੁਰ ਜਨ ਊਰਾ ਤੂੰ ਪੂਰਾ ਦਾਸ ਨਿਨ ਮੇਰੋ ਨਿਜ ਰੂਪ ਦਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਰਹਾਓ। ਮੇਰੀ ਬਾਂਧੀ ਭਗਤ ਛਿੜਾਵੈ ਬਾਂਧੈ ਭਗਤ ਨਾ ਛੂਟੈ ਮੋਹੈ ਏਕ ਸਮੈ ਮੋਕੋ ਕਹਿ ਬਾਂਧੈ ਤੋ ਪੁਨ ਮੋਹ ਪੈ ਜਵਾਬ ਨਾ ਹੋਏ।
ਮੈਂ ਗੁਣ ਬੰਦ ਸਕਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮਦੇਵ ਜਾ ਕੇ ਜੀ ਐਸੀ ਤੈਸੋ ਤਾ ਕੇ ਪ੍ਰੇਮ ਪ੍ਰਕਾਸ ਸਾਰੰਗ ਏਕੋ ਓੰਕਾਰ ਸਤਿਗੁਰ ਪ੍ਰਸਾਦ ਤੈ ਨਰ ਕਿਆ ਪੁਰਾਣ ਸੁਨ ਕੀਨਾ ਅਨ ਪਾਵਣੀ ਭਗਤ ਨਹੀਂ ਉਪਜੀ ਭੁਖੈ ਦਾਨਾ ਦੀਨਾ ਰਹਾਉ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਕਤੇ ਨਹੀਂ ਛੂਟੀ ਨਿਫਲ ਭਈ ਸਭ ਸੇਵਾ ਬਾਟ ਪਾਰ ਘਰ ਮੂਸ ਬਿਰਾਨੋ ਪੇਟ ਭਰੇ ਅਪਰਾਧੀ ਜਹ ਪਰ ਲੋਕ ਲਾਏ ਜਾਏ ਅਵ ਕੀਰਤ ਸੋਈ ਅਵਿਦਿਆ ਸਾਧੀ ਹਿੰਸਾ ਤੋ ਮਨ ਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਛਾੜ ਮਨ ਹਰ ਬਿਮੁੱਖਣ ਕੋ ਸੰਗ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਏਕੋ ਓੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਵਸੇ ਹਰ ਲੋਕ ਤਨ ਮਨ ਅਰਪ ਸਰਬਸ ਸਭੇ ਅਰਪਿਓ ਅਣਦ ਸਹਜ ਧੁਨ ਝੋਕ ਰਹਾਉ ਦਰਸਨ ਪੇਖ ਭਏ ਨਿਰਪੇਖਈ ਪਾਏ ਹੈ ਸਗਲੇ ਥੋਕ ਆਣ ਵਸਿਓ ਕਾਜ ਨ ਕਛੂਐ ਸੁੰਦਰ ਬਦਨ ਅਲੋਕ ਸਿਆਮ ਸੁੰਦਰ ਤਜ ਆਂਜ ਚਾਹਤ ਜਿਉ ਕੁਸਤੀ ਤਨ ਜੋਕ ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ ਸਾਰੰਗ ਕਬੀਰ ਜੀਓ ਏਕੋ ਓੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤਬਨਤਾ ਹਿਤ ਲਾਗੋ ਸਭ ਫਨ ਕਾ ਰਹਾਓ ਆਗੇ ਕਹੋ ਕਿਛ ਤੁਲਹਾ ਬਾਂਧੋ ਕਿਆ ਪ੍ਰਭਾਸਾ ਧਨ ਕਾ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਣਕਾ ਸਗਲ ਧਰਮ ਪੁੰਨ ਫਲ ਪਾਵ ਹੋ ਧੂਰ ਬਾਂਛ ਹੋ ਸਭ ਜਨ ਕਾ ਕਹਿ ਕਬੀਰ ਸੁਣੋ ਰੇ ਸੰਤੋ ਇਹੋ ਮਨ ਉੱਡਣ ਪੰਖੇਰੂ ਬਨ ਕਾ ਰਾਗ ਮਲਾਰ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ ਏਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਣਾ ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵਹੋ ਆਪਣੀ ਬਾਤ ਛੇਤੀ ਘਰ ਜਾਵਹੋ ਰਹਾਓ ਤੁਧਨੋ ਸੇਵਹਿ ਤੁਜ ਕਿਆ ਦੇਵਹਿ ਮੰਗ ਹੈ ਲੇਵਹਿ ਰਹਿ ਨਹੀਂ ਤੂੰ ਦਾਤਾ ਜੀਆਂ ਸਭਨਾ ਕਾ ਜੀਆਂ ਅੰਦਰ ਜੀਓ ਤੁਹੀ ਗੁਰਮੁਖ ਧਿਆਵੈ ਸੇ ਅੰਮ੍ਰਿਤ ਪਾਵਹਿ ਸੇਈ ਸੂਚੇ ਹੋਹੀ ਅਹਨਸ ਨਾਮ ਜਪੋਹਰੇ ਪ੍ਰਾਣੀ ਮੈਲੇ ਹਸ਼ੇ ਹੋਹੀ ਜੇਤੀ ਰੁੱਤ ਜੇਹੀ ਰੁੱਤ ਕਾਇਆ ਸੁਖ ਤੇਹਾ ਤੇ ਹੋ ਜੇਹੀ ਦੇਹੀ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਵੈ ਰੁੱਤ ਕੇਹੀ ਮਲਾਰ ਮਹੱਲਾ ਪਹਿਲਾ ਕਰੋ ਬਿਨੋ ਗੁਰੇ ਆਪਣੇ ਪ੍ਰੀਤਮ ਹਰ ਵਰ ਆਣ ਮਿਲਾਵੈ ਸੁਣ ਆਖਣ ਘੋਰ ਸੀਤਲ ਮਨ ਮੋਰਾ ਲਾਲਤੀ ਗੁਣ ਗਾਵੈ ਬਰਸ ਘਣਾ ਮੇਰਾ ਮਨ ਪੀਨਾ ਅੰਮ੍ਰਿਤ ਬੂੰਦ ਸੁਹਾਨੀ ਹੀਰੈ ਗੁਰਮੋਹੀ ਮਨ ਹਰ ਰਸ ਲੀਨਾ ਰਹਾਓ ਸਹਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮਾਨਿਆ ਹਰ ਵਰ ਨਾਰ ਭਈ ਸੁਹਾਗਣ ਮਨ ਤਨ ਪ੍ਰੇਮ ਸੁਖਾਨਿਆ ਅਵਗਣ ਤਿਆਗ ਭਈ ਬੈ ਰਾਗਣ ਅਸਤਰ ਵਰ ਸੁਹਾਗ ਹਰੀ ਸੋਗ ਵਿਜੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾ ਨਹੀਂ ਮੰਨਹਿ ਚਲ ਪੂਰੇ ਗੁਰ ਕੀ ਓਟ ਗਹੀ ਨਾਨਕ ਰਾਮ ਨਾਮ ਜਪ ਗੁਰਮੁਖ ਧਨ ਸੁਹਾਗਣ ਸੱਚ ਸਹੀ ਮਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹੋਮੈ ਕਰਤ ਗਵਾਇਆ ਪਰ ਧਨ ਪਰ ਨਾਰੀ ਰਤ ਨਿੰਦਾ ਬਿਖਾਈ ਦੁੱਖ ਪਾਇਆ ਸਬਦ ਝੀਨ ਪੈ ਕਪਟ ਨਾ ਛੂਟੇ ਮਨ ਮੁਖ ਮਾਇਆ ਮਾਇਆ ਅਜਗਰ ਭਾਰ ਲਦੇ ਅਤ ਭਾਰੀ ਮਰ ਜਨਮੇ ਜਨਮ ਗਵਾਇਆ ਮਨ ਭਾਵੈ ਸਭ ਸੁਹਾਇਆ ਭ੍ਰਮ ਭ੍ਰਮ ਜੋਣ ਭੇਖ ਵੋ ਕੀਨੇ ਗੁਰ ਰਾਖੇ ਸੱਚ ਪਾਇਆ ਰਹਾਉ ਤੀਰਥ ਤੇਜ ਨਿਵਾਰਨਾ ਨਾਤੇ ਹਰ ਕਾ ਨਾਮ ਨਾ ਪਾਇਆ ਰਤਨ ਪਦਾਰਥ ਪਰ ਹਰ ਤਿਆ ਗਿਆ ਜਤ ਕੋ ਤਤ ਹੀ ਆਇਆ ਵਿਸਤਾ ਗੀਟ ਭਏ ਉਤ ਹੀ ਤੇ ਉਤ ਹੀ ਮਾਹੇ ਸਮਾਇਆ ਅਦਕ ਸਵਾਦ ਰੋਗ ਅਦਕਾਈ ਬਿਨ ਗੁਰ ਸਾਜ ਨਾ ਪਾਇਆ ਸੇਵਾ ਸੁਰਤ ਰਹੱਸ ਗੁਣ ਗਾਵਾਂ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨ ਸਹਿ ਹੋਂ ਬਲ ਬਲ ਗੁਰ ਕਰਤਾਰਾ ਹਮ ਨੀਚ ਹੋਤੇ ਹੀਣ ਮਤ ਝੂਠੇ ਤੂੰ ਸ਼ਬਦ ਸਵਾਰਨ ਹਾਰਾ ਆਤਮ ਚੀਨ ਤਹਾਂ ਤੂੰ ਤਾਰਨ ਸੱਚ ਤਾਰੇ ਤਾਰਨ ਹਾਰਾ ਵੈ ਸਥਾਨ ਕਹਾਂ ਗੁਣ ਤੇਰੇ ਕਿਆ ਕਿਆ ਕਥੋ ਅਪਾਰਾ ਅਲੱਖ ਨ ਲਖੀਆ ਗਮ ਅਜੋਨੀ ਤੂੰ ਨਾਥਾ ਨਾਥਨ ਹਾਰਾ ਕਿਸ ਪਹਿ ਦੇਖ ਕਹੋ ਤੂੰ ਕੈਸਾ ਸਭ ਜਾਚਕ ਤੂੰ ਦਾ ਤਾਰਾ ਭਗਤ ਹੀ ਨਾਨਕ ਦਰ ਦੇਖੋ ਇੱਕ ਨਾਮ ਮਿਲੇ ਉਰ ਧਾਰਾ ਮਲਾਰ ਮਹੱਲਾ ਪਹਿਲਾ ਜਿਨ ਧਨ ਪਿਰਕਾ ਸਾਧ ਨਾ ਜਾਣਿਆ ਸਾ ਬਿਲਖ ਬਦਨ ਕੁਮਲਾਨੀ ਭਈ ਨਿਰਾਸੀ ਕਰਮ ਕੀ ਫਾਸੀ ਬਿਨ ਗੁਰ ਭਰਮ ਭੁਲਾਨੀ ਬਰਸ ਘਣਾ ਮੇਰਾ ਪਿਰ ਘਰ ਆਇਆ ਵਲ ਜਾਵਾਂ ਗੁਰੇ ਆਪਣੇ ਪ੍ਰੀਤਮ ਜਿਨ ਹਰ ਪ੍ਰਭ ਆਣ ਮਿਲਾਇਆ ਰਹਾਉ ਨੌ ਤਨ ਪ੍ਰੀ ਸਦਾ ਠਾਕੁਰ ਸਿਉ ਅਣ ਦਿਨ ਭਗਤ ਸੁਹਾਵੀ ਮੁਕਤ ਭਏ ਗੁਰਦਰਸ ਦਿਖਾਇਆ ਜੁਗ ਜੁਗ ਭਗਤ ਸੁਭਾਵੀ ਅਮ ਥਾਰੇ ਤ੍ਰਿਭਵਨ ਜਗ ਤੁਮਰਾ ਤੂੰ ਮੇਰਾ ਹਉਂ ਤੇਰਾ ਸਤਿਗੁਰ ਮਿਲਿਆ ਨਿਰੰਜਨ ਪਾਇਆ ਬਹੁਰ ਨ ਭਉ ਜਲ ਫੇਰਾ ਆਪਣੇ ਫਿਰ ਹਰ ਦੇਖ ਵਿਗਾਸੀ ਤੋ ਧਨ ਸਾਰ ਸੀ ਗਾਰੋ
ਅਕੋਲ ਨਿਰੰਜਨ ਸਿਓ ਸੱਚ ਸਾਚੀ ਗੁਰਮਤਿ ਨਾਮ ਆਧਾਰੋ ਮੁਕਤ ਭਈ ਬੰਧਨ ਗੁਰ ਖੋਲੇ ਸਬਦ ਸੁਰਤ ਪਦ ਪਾਈ ਨਾਨਕ ਰਾਮ ਨਾਮ ਹਿਰਦੇ ਅੰਤਰ ਗੁਰਮੁਖ ਮੇਲ ਮਿਲਾਈ ਮਹੱਲਾ ਪਹਿਲਾ ਮਲਾਰ ਪਰ ਦਾਰਾ ਪਰ ਧਨ ਪਰ ਲੋਭਾ ਹੋਮੈ ਬਿਖੈ ਬਿਕਾਰ ਦੁਸ਼ਟ ਭਾਉ ਤਾਜ ਨਿੰਦ ਪਰਾਈ ਕਾਮ ਕ੍ਰੋਧ ਚੰਡਾਰ ਮਹਲ ਮਹਿ ਬੈਠੇ ਅਗਮ ਅਪਾਰ ਭੀਤਰ ਅੰਮ੍ਰਿਤ ਸੋਈ ਜਨ ਗਾਵੈ ਜਿਸ ਗੁਰ ਕਾ ਸਬਦ ਰਤਨ ਆਚਾਰ ਰਹਾਉ ਦੁੱਖ ਸੁਖ ਦੋ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਐਹ ਨਿਸਲਾਹਾ ਹਰ ਨਾਮ ਪ੍ਰਾਪਤ ਗੁਰਦਾਤਾ ਦੇਵਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸਨੋਂ ਅੰਦਰ ਕਰੇ ਕਰਤਾਰ ਕਾਇਆ ਮਹਲ ਅੰਦਰ ਮੰਦਰ ਘਰ ਹਰ ਕਾ ਤਿਸਮੈ ਰਾਖੀ ਜੋਤ ਅਪਾਰ ਨਾਨਕ ਗੁਰਮੁਖ ਮਹਲ ਬੁਲਾਈਐ ਹਰ ਮੇਲੇ ਮੇਲਣਹਾਰ ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਇਆ ਅਗਣ ਕਰੇ ਨਿਭਰਾਂਤ ਜੰਮਹਿ ਜੀਅ ਜਾਣੈ ਜੇ ਥਾਉ ਸੁਰਤਾ ਪੰਡਿਤ ਤਾਂ ਕਾ ਨਾਉ ਗੁਣ ਗੋਬਿੰਦ ਨਾ ਜਾਣੀ ਹੈ ਮਾਏ ਅਣ ਡੀਠਾ ਕਿਛ ਕਹਿ ਨਾ ਜਾਏ ਕਿਆ ਕਰ ਆਖ ਵਖਾਣੀਐ ਮਾਏ ਰਹਾਉ ਉਪਰ ਦਾਰੇ ਸਮਾਨ ਪਿਆਲ ਕਿਉਂ ਕਰ ਕਹੀਐ ਦੇਹੋ ਵਿਚਾਰ ਬਿਣ ਜਹਿ ਬਾਜੋ ਜਪੈ ਹੈ ਆਏ ਕੋਈ ਜਾਣੈ ਕੈਸਾ ਨਾਉ ਕਥਨੀ ਬਧਨੀ ਰਹੈ ਨਿਭਰਾਂਤ ਸੋ ਪੂਜੈ ਹੋਵੈ ਜਿਸ ਦਾਤ ਐਹ ਨਿਸੇ ਅੰਤਰ ਰਹਿ ਲਿਵਲਾਏ ਸੋਈ ਪੁਰਖ ਜੇ ਸੱਚ ਸਮਾਏ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਨੀਆ ਪਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁੱਖ ਵੇ ਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਲਾ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ ਵੈਦ ਨਾ ਭੋਲੇ ਦਾਰੂ ਲਾਏ ਦਰਦ ਹੋਵੈ ਦੁੱਖ ਰਹੈ ਸਰੀਰ ਐਸਾ ਦਾਰੂ ਲੱਗੈ ਨਾ ਵੀਰ ਰਹਾਓ ਖਸਮ ਵਿਸਾਰ ਕੀਏ ਰਸ ਭੋਗ ਤਾ ਤਨੇ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੈ ਸਜਾਏ ਵੈਦ ਨਾ ਭੋਲੇ ਦਾਰੂ ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘੱਟ ਮਹਿਸਾਸ ਸਾਸ ਗਿਆ ਗਾਇਆ ਫਲ ਢਲ ਪਾਏ ਸਾਸ ਗਿਆ ਕਾਇਆ ਢਲ ਪਾਏ ਤਾਂ ਕਹਿ ਭਾਸ਼ੈ ਕੋਈ ਨਾ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸਮੈਂ ਨਾਮ ਨਿਰੰਜਨ ਅੰਸ ਦੁੱਖ ਰੋਗ ਸਭ ਗਿਆ ਗਵਾਏ ਨਾਨਕ ਛੂਟਸ ਸਾਚੈ ਨਾਏ ਮਲਾਰ ਮਹੱਲਾ ਪਹਿਲਾ ਦੁੱਖ ਮਹੋਰਾ ਮਾਰਨ ਹਰਨਾਮ ਸਿਲਾ ਸੰਤੋਖ ਪੀਸਨ ਹੱਥ ਦਾਨ ਨਿਤ ਨਿਤ ਲਿਹੋ ਨਾ ਸ਼ੀਜੈ ਦੇਹ ਅੰਤਕਾਲ ਜਮ ਮਾਰੈ ਠੇਹ ਐਸਾ ਦਾਰੂ ਖਾਹੈ ਗਵਾਰ ਜਿਤ ਖਾਦੈ ਤੇਰੇ ਜਾਹੈ ਵਿਕਾਰ ਰਹਾਓ ਰਾਜਮਾਲ ਜੋਬਣ ਸਭ ਸ਼ਾਮ ਰੱਥ ਫਿਰੰਦੈ ਦੀ ਸਹਿ ਥਾਵ ਦੇਹ ਨਾ ਨਾਵ ਨਾ ਹੋਵੈ ਜਾਥ ਉਥੈ ਦੇਹੋ ਐਥੈ ਸਭ ਰਾਤ ਸਾਧ ਕਰ ਸਮਦਾ ਤ੍ਰਿਸਨਾ ਘਿਓ ਤੇਲ ਕਾਮ ਕ੍ਰੋਧ ਅਗਨੀ ਸਿਓ ਮੇਲ ਹੋਮ ਜਾਗੇ ਅਰ ਪਾਠ ਪੁਰਾਣ ਜੋ ਤਿਸ ਭਾਵੈ ਸੋ ਪ੍ਰਵਾਨ ਤਪ ਕਾਗ ਤੇਰਾ ਨਾਮ ਨੀਸਾਨ ਜਿਨ ਕੋ ਲਿਖਿਆ ਇਹੋ ਨਿਧਾਨ ਸੇ ਧਨਵੰਤ ਦਿਸਹਿ ਘਰ ਜਾਏ ਨਾਨਕ ਜਨਨੀ ਧਨੀ ਮਾਏ ਮਲਾਰ ਮਹੱਲਾ ਪਹਿਲਾ ਬਾਗੇ ਕਾਪੜ ਬੋਲੈ ਭੈਣ ਲੰਮਾ ਨੱਕ ਕਾਲੇ ਤੇਰੇ ਨੈਣ ਕਬਹੁ ਸਾਹਿਬ ਦੇਖਿਆ ਭੈਣ ਊਡਾਂ ਊੜ ਚੜਾਂ ਅਸਮਾਨ ਸਾਹਿਬ ਸਮਰਥ ਤੇਰਾ ਤਾਣ ਜਲ ਥਲ ਡੂੰਗਰ ਦੇਖਾਂ ਤੀਰ ਥਾਂ ਥਨੰਤਰ ਸਾਹਿਬ ਵੀਰ ਜਿਨ ਤਨ ਸਾਜ ਦੀਏ ਨਾਲ ਖੰਭ ਆਤ੍ਰਿਸਨਾ ਉੱਡਣੇ ਕੀ ਡੰਜ ਨਦਰ ਕਰੇ ਤਾਂ ਬੰਦਾ ਧੀਰ ਜਿਉਂ ਵੇਖਾਲੇ ਤਿਉਂ ਵੇਖਾਂ ਵੀਰ ਨਾ ਇਹੋ ਤਨ ਜਾਏਗਾ ਨਾ ਜਾਹੇ ਗਏ ਖੰਭ ਪਾਉਣੈ ਪਾਣੀ ਅਗਨੀ ਕਾ ਸੰਬੰਧ ਨਾਨਕ ਕਰਮ ਹੋਵੈ ਜਪੀਐ ਹਰ ਗੁਰ ਪੀਰ ਸੱਚ ਸਮਾਵੈ ਇਹੋ ਸਰੀਰ ਮਲਾਰ ਮਹੱਲਾ ਤੀਜਾ ਚੌਪਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮ ਭੁਲਾਏ ਕਰ ਕਰ ਕਰਤਾ ਆਪੇ ਵੇਖਿਆ ਜਿਤ ਭਾਵੈ ਤਿਤ ਲਾਏ ਸੇਵਕ ਕੋ ਇਹਾ ਵਡਿਆਈ ਜਾ ਕੋ ਹੁਕਮ ਮਨਾਏ ਆਪਣਾ ਭਾਣਾ ਆਪੇ ਜਾਣੇ ਗੁਰ ਕਿਰਪਾ ਤੇ ਲਹੀਐ ਇਹਾ ਸਖ ਸਿਵੈ ਘਰ ਆਵੈ ਜੀਵਦਿਆਂ ਮਰ ਰਹੀਐ ਰਹਾਓ ਵੇਦ ਪੜੈ ਪੜ ਵਾਦ ਵਖਾਣੈ ਬ੍ਰਹਮਾ ਵਿਸ਼ਨ ਮਹੇਸਾ ਇਹ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਸਾ ਗੁਰਪ੍ਰਸਾਦੀਏ ਕੋ ਜਾਣੈ ਚੂਕੈ ਮਨਹੋ ਦੇਸਾ ਹਮ ਦੀਨ ਮੂਰਖ ਅਵਿਚਾਰੀ ਤੁਮ ਚਿੰਤਾ ਕਰੋ ਹਮਾਰੀ ਹੋ ਦਿਆਲ ਕਰ ਦਾਸ ਦਾਸਾਂ ਕਾ ਸੇਵਕ ਸੇਵਾ ਕਰੀ ਤੁਮਾਰੀ ਏਕ ਨਿਧਾਨ ਦੇਹ ਤੂੰ ਆਪਣਾ ਨਿਸ ਨਾਮ ਵਖਾਣੀ ਕਹਤ ਨਾਨਕ ਗੁਰਪ੍ਰਸਾਦੀ ਬੂਝ ਹੋ ਐਸ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉਪਰ ਫੇਨ ਬੁੱਧ ਬਦਾ ਤੈਸਾ ਓ ਸੰਸਾਰਾ ਜਿਸ ਤੇ ਹੋਆ ਤਿਸੈ ਸਮਾਣਾ ਚੂਕ ਗਿਆ ਪਾਸਾਰਾ ਮਲਾਰ ਮਹੱਲਾ ਤੀਜਾ
ਜਿਨੇ ਹੁਕਮ ਪਛਾਣਿਆ ਸੇ ਮੇਲੇ ਹੋਮੈ ਸਬਦ ਜਲਾਏ ਸੱਚੀ ਭਗਤ ਕਰਹਿ ਤਿਨ ਰਾਤੀ ਸੱਚ ਰਹੇ ਲਿਵਲਾਏ ਸਦਾ ਸੱਚ ਹਰ ਵੇਖਦੇ ਗੁਰ ਕੈ ਸਬਦ ਸੁਭਾਏ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭਾਣਾ ਆਪਣਾ ਭਾਵ ਦਾ ਜਿਸ ਬਖਸ਼ੇ ਤਿਸ ਬਿਗਨ ਨਾ ਕੋਏ ਰਹਾਓ ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨਾ ਪਾਏ ਗਾਤ ਮੁਕਤ ਕਦੇ ਨਾ ਹੋਵੇ ਹੋਮੈ ਕਰਮ ਕਮਾਏ ਸਾਹਿਬ ਭਾਵੈ ਸੋ ਥੀਐ ਪਇਆ ਕਿਰਤ ਫਿਰਾਏ ਸਤਿਗੁਰ ਭੇਟਿਆ ਮਨ ਮਰ ਰਹੇ ਹਰ ਨਾਮ ਵਸੈ ਮਨ ਆਏ ਤਿਸ ਕੀ ਕੀਮਤ ਨਾ ਪਵੈ ਕਹਣਾ ਕਿਛੂ ਨਾ ਜਾਏ ਚੌਥੇ ਪਦ ਵਾਸਾ ਹੋਇਆ ਸੱਚੇ ਰਹੇ ਸਮਾਏ ਮੇਰਾ ਹਰ ਪ੍ਰਭ ਅਗਮ ਗੋਚਰ ਹੈ ਕੀਮਤ ਕਹਿਣ ਨਾ ਜਾਏ ਗੁਰਪ੍ਰਸਾਦੀ ਬੁੱਝੀਐ ਸਭਦੇ ਘਰ ਕਮਾਏ ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰ ਸੁਭਾ ਪਾਏ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਬਿਰਲਾ ਬੂਝੈ ਜਿਸਨੋਂ ਨਦਰ ਕਰੇ ਗੁਰਬਿਣਦਾ ਤਾਂ ਕੋਈ ਨਾਹੀ ਬਖਸੇ ਨਦਰ ਕਰੇ ਗੁਰ ਮਿਲਿਆ ਸਾਂ ਤੂ ਪਜੈ ਅਣ ਦੇ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਧਿਆਏ ਸਤਿਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਏ ਰਹਾਓ ਮਨਮੁਖ ਸਦਾ ਵਿਛੜੇ ਫਿਰ ਹੈ ਕੋਈ ਨਾ ਕਿਸ ਹੀ ਨਾਲ ਹੋਮੈ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤ ਸਤਸੰਗਤ ਨਾ ਵਿਛੜ ਹੈ ਅਣ ਦੇ ਨਾਮ ਸੰਭਾਲ ਸਪਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਗੁਰਮੁਖ ਆਪ ਮਿਲਾਇਆ ਬਖਸੇ ਭਗਤ ਭੰਡਾਰ ਤੂੰ ਆਪੇ ਸਭ ਕੁਛ ਜਾਣਦਾ ਕਿਸੇ ਆਗਿਆ ਕਰੀ ਪੂਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਜ਼ਰੀ ਪਾਇਆ ਜਾਏ ਅਣ ਦਿਨ ਹਰ ਹਰਿ ਉਚਰੈ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹੱਲਾ ਤੀਜਾ ਗੁਰਸਾਲਾਹੀ ਸਦਾ ਸੁਖਦਾਤਾ ਪ੍ਰਭ ਨਾਰਾਇਣ ਸੋਈ ਗੁਰਪ੍ਰਸਾਦ ਪਰਮਪਦ ਪਾਇਆ ਵੱਡੀ ਵਡਿਆਈ ਹੋਈ ਅਣ ਦਿਨ ਗੁਣ ਗਾਵੈ ਨਿਤ ਸਾਚੇ ਸੱਚ ਸਮਾਵੈ ਸੋਈ ਮਨ ਰੇ ਗੁਰਮੁਖ ਹਿਰਦੈ ਵਿਚਾਰ ਤਜ ਕੂੜ ਕੁਟੰਬ ਹੋਮੈ ਬਿਖ ਤ੍ਰਿਸ਼ਨਾ ਚੱਲਣ ਹਿਰਦੈ ਸੰਭਾਲ ਰਹਾਓ ਸਤਿਗੁਰ ਦਾਤਾ ਰਾਮ ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀ ਦਾਨ ਦੇ ਤ੍ਰਿਪਤਾਸੈ ਸੱਚੈ ਨਾਮ ਸਮਾਹੀ ਅਣ ਦਿਨ ਹਰ ਰਵਿਆਰ ਦੇ ਅੰਤਰ ਸਾਹਿ ਸਮਾਧ ਲਗਾਹੀ ਸਤਿਗੁਰ ਸਭ ਦੀ ਇਹ ਮਨ ਭੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲਖ ਨ ਜਾਈ ਲਖਿਆ ਗੁਰਮੁਖਤ ਕਹਾਣੀ ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰੰਗ ਪਾਣੀ ਆਵਣ ਜਾਣਾ ਬਹੁੜ ਨ ਹੋਵੈ ਗੁਰਮੁਖ ਸਾਹਿਜ ਧਿਆਇਆ ਮਨ ਹੀ ਤੇ ਮਨ ਮਿਲਿਆ ਸਵਾਮੀ ਮਨ ਹੀ ਮਨ ਸਮਾਇਆ ਸਾਚੇ ਹੀ ਸੱਚ ਸਾਚ ਭਤੀਜੈ ਵਿੱਚੋਂ ਆਪ ਗਵਾਇਆ ਏਕੋ ਏਕ ਵਸੈ ਮਨ ਸਵਾਮੀ ਦੂਜਾ ਵਰਨ ਕੋਈ ਏਕ ਏਕੋ ਨਾਮ੍ਰਿਤ ਹੈ ਮੀਠਾ ਜਗ ਨਿਰਮਲ ਸੱਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਧੁਰ ਲਿਖਿਆ ਹੋਈ ਮਲਾਰ ਮਹੱਲਾ ਤੀਜਾ ਗਣ ਗੰਧਰਵ ਨਾਮੇ ਸਭ ਉਦਰੇ ਗੁਰ ਕਾ ਸ਼ਬਦ ਵਿਚਾਰ ਹੋਮੈ ਮਾਰ ਸਦ ਮਨ ਵਸਾਇਆ ਹਰ ਰੱਖਿਆ ਉਰਧਾਰ ਜਿਸਹਿ ਬੁਝਾਏ ਸੋਈ ਬੂਝੈ ਜਿਸਨੂੰ ਆਪੇ ਲਏ ਮਿਲਾਏ ਅਣ ਦਿਨ ਬਾਣੀ ਸਬਦੇ ਗਾਵੈ ਸਾਚ ਰਹਿ ਲਿਵਲਾਏ ਮਨ ਮੇਰੇ ਖਿਨ ਖਿਨ ਨਾਮ ਸੰਭਾਲ ਗੁਰ ਕੀ ਦਾਤ ਸ਼ਬਦ ਸੁਖ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਓ ਮਨਮੁਖ ਪਾਖੰਡ ਕਦੇ ਨਾ ਚੂਕੈ ਦੂਜੈ ਭਾਏ ਦੁਖ ਜਾਏ ਨਾ ਵਿਸਾਰ ਵੇਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਇਹ ਵੇਲਾ ਫਿਰ ਹੱਥ ਨਾ ਆਵੈ ਅਣ ਦਿਨ ਸਦਾ ਪਛਤਾਏ ਮਰ ਮਰ ਜਨਮੈ ਕਦੇ ਨਾ ਬੂਝੈ ਵਿਸਤਾ ਵਾਹੇ ਸਮਾਏ ਗੁਰਮੁਖ ਨਾਮ ਰਤੇ ਸੇ ਉਤਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰੱਖਿਆ ਉਰਧਾਰ ਮਨ ਤਨ ਨਿਰਮਲ ਨਿਰਮਲ ਮਤ ਊਤਮ ਊਤਮ ਬਾਣੀ ਹੋਈ ਏਕੋ ਪੁਰਖ ਏਕ ਪ੍ਰਭ ਜਾਤਾ ਦੂਜਾ ਵਰਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਅਲਖ ਅਭੇਵਾ ਗੁਰਮੁਖ ਹੋਏ ਲਿਖਾਏ ਨਾਨਕ ਜਿਸ ਭਾਵੈ ਤਿਸ ਆਪੇ ਦੇਵੈ ਭਾਵੈ ਤਿਵੈ ਚਲਾਏ ਮਲਾਰ ਮਹੱਲਾ ਤੀਜਾ ਦੋ ਤੁੱਕੇ ਸਤਿਗੁਰ ਤੇ ਪਾਵੈ ਘਰ ਦਰ ਮਹਲ ਸੋ ਥਾਨ ਗੁਰਸਬਦੀ ਚੂਕੈ ਅਭਿਮਾਨ ਜਿਨ ਕੋਲ ਲਾਟ ਲਿਖਿਆ ਤੁਰਨਾਮ ਅਣ ਦੇ ਨਾਮ ਸਦਾ ਸਦਾ ਧਿਆਵਹਿ ਸਾਚੀ ਦਰਗਹਿ ਪਾਵਹਿ ਮਾਣ ਰਹਾਉ ਮਨ ਕੀ ਬਿਦ ਸਤਿਗੁਰ ਤੇ ਜਾਣੈ ਅਣ ਦਿਨ ਲਾਗੈ ਸਦ ਹਰਸਿਓ ਧਿਆਨ ਗੁਰਸ਼ਬਦ ਰਤੇ ਸਦਾ ਵੈਰਾਗੀ ਹਰ ਦਰਗਹਿ ਸਾਚੀ ਪਾਵਹਿ ਮਾਣ ਇਹੋ ਮਨ ਖੇਲੈ ਹੁਕਮ ਕਾ ਵਾਧਾ ਇੱਕ ਖਿਨਮਹਿ ਦਹਿ ਦਿਸ ਫਿਰ ਆਵਹਿ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤ ਕਾਲ ਵਾਸੇ ਆਵੈ ਇਸ ਮਨ ਕੀ ਬਿਦ ਮਨ ਹੂੰ ਜਾਣੈ ਬੂਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵਹਿ ਪਾਰ

ਦੀ ਛਟੀ ਨਾਲ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗਰ ਪ੍ਰਸਾਦ ਜਪ ਆਦਿ ਸਾਚੇ ਜੁਗਾਦਿ ਸਾਚੇ ਹੈ ਭੀ ਸਾਚੇ ਨਾਨਕ ਹੋਸੀ ਭੀ ਸਾਚੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਬਾਰੇ ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਲ ਉਤਾਰੇ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰੇ ਸਹਿ ਸਿਆਣਪਾ ਲਖ ਹੋਈ ਤਾਂ ਇੱਕ ਨਾ ਚੱਲੈ ਨਾਲ ਕਿਵ ਸਤਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵ ਨਾ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ

ਕੇਤੇ ਮੂਰਖ ਖਾਹੀ ਖਾਏ ਕੇਤਿਆ ਦੁਖ ਭੂਖ ਸਦ ਮਾਰ ਇਹ ਪੇ ਦਾਦ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ।

ਜਗ ਸਮਾਇਆ ਆਵਾ ਗੁਣ ਬਜਾਰੀਆ ਬਾਜਾਰ ਜੀ ਰਚਾਇਆ ਇੱਕ ਤਿਰ ਸੱਚਾ ਸਾ ਰਾਣਾ ਨੇ ਮਨ ਸੱਚਾ ਪਾਇਆ ਸਲੋਕ ਮਹਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵੇਸ ਸਭ ਕਾਰਨ ਕਰਤਾ ਕਰੇ ਜਿਸ ਫਵਾਲੇ ਤਿਸ ਮਹੱਲਾ ਦੂਜਾ ਨਾਨਕ ਦੁਨੀਆਂ ਕੀਆਂ ਵਡਿਆਈਆਂ ਕੀ ਹੇਤੀ ਜਾਲ ਇਨੀ ਜਲੇਈ ਨਾਮ ਵਿਸਾਰਿਆ ਇੱਕ ਨਾ ਚੜੀਆ ਨਾਲ ਪੌੜੀ ਸਿਰ ਸਿਰ ਹੋਈ ਨਿਵੇੜ ਹੁਕਮ ਚਲਾਇਆ ਤੇਰਾ ਹੱਥ ਨਿਵੇੜ ਤੂੰ ਹੈ ਮਨ ਪਾਇਆ ਕਾਲ ਕਰਾਏ ਬੰਨ ਕੋਈ ਨਾ ਰੱਖ ਸੀ ਜਰ ਜਰ ਬਾਣਾ ਕੰਨ ਚੜਿਆ ਨੱਚ ਸੀ ਸਤਿਗੁਰੂ ਬੋਹਿਤ ਬੇੜ ਸੱਚ ਰੱਖ ਸੀ ਭਖ ਅਗਨ ਭਖੈ ਪੜਹਾੜ ਅਣਦਿਨ ਭਗਸੀ ਫਾਥਾ ਚੁਗੈ ਜੋਗ ਹੁਕਮ ਛੁੱਟ ਸੀ ਕਰਤਾ ਕਰੇ ਸੋ ਹੋਗ ਕੂੜ ਨੇ ਖੁੱਟ ਸੀ ਸਲੋਕ ਮਹੱਲਾ ਪਹਿਲਾ ਘਰ ਮਹਿ

ਹਰ ਕੋਰ ਭਜੰਤਰ ਦਾਹੀ ਸੱਚ ਸਾਚ ਤਖਤ ਸੁਲਤਾਨ ਸੁਖ ਮਨ ਕਹਿ ਘਰ ਰਾਗ ਸੁਨ ਸੁਨ ਮੰਡਲ ਦੇ ਬੁਲਾਈ ਅਗਤ ਕਥਾ ਬੀ ਜਾਰੀਐ ਮਨਸਾ ਮਨ ਹੈ ਸਮਾਈ ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਥੋ ਨਾ ਜਾਏ ਜਪਾ ਜਾਪਣਾ ਬਿਸਰੇ ਆ ਜੁਗਾ ਸਮਾਏ ਸਭ ਮੁਖੀਆ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ ਸ਼ਬਦ ਕੋ ਜਿਹ ਘਲ ਹੈ ਨਾਨਕ ਤਾ ਕਾ ਦਾਸ ਮਹੱਲਾ ਪਹਿਲਾ ਚਿਲਮਿਲ

ਦੀਵਾਨ ਮਸਤਾਨਾ ਨਿਤ ਚੜੈ ਸੁਆਇਆ ਆਤ ਉਸ ਦੁਨੀਆਂ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਪੰਨ ਨਾਲ ਮਹੱਲਾ ਪੰਜਵਾਂ ਸੱਭੂ ਵਰਤੈ ਚਲਤ ਬਲਤ ਵਖਾਣਿਆ ਪਾਰਵੰ ਪਰਮੇਸ਼ਰ ਗੁਰਮੁਖ ਜਾਣਿਆ ਲੱਥੀ ਸਭਿਕਾਰ ਸਬਦ ਨੀ ਸਾਣਿਆ ਸਾਧੂ ਸੰਗ ਉਧਾਰ ਭਈ ਨਿਕਾਣਿਆ ਸਿਮਰ ਸਿਮਰਤਾ ਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਸ਼ਾਹ ਵਾਣਿਆ ਆਪੇ ਬਖਸ਼ ਮਿਲਾਏ ਸਤਿਗੁਰ ਬਾਣਿਆ ਨਾਨਕ ਲਏ ਮਿਲਾਏ ਖਸਮੈ ਭਾਣਿਆ ਸਲੋਕ ਮਹੱਲਾ ਪਹਿਲਾ ਧਨ ਸੁਕਾਦ ਕਲਮ ਧਨ ਧਨ ਭਾਂਡਾ ਧਨ ਵਸ ਧਨ ਲਿਮਿਲ ਧਨ ਲਿਖ

ਆਪਣ ਤਬਣਾਈ ਤੁਝ ਬਿਨ ਦੂਜਾ ਕੋ ਨਹੀਂ ਤੂੰ ਰਹਿਆ ਸਮਾਈ ਤੇਰੀ ਕਮਾ ਤੂੰ ਹੈ ਜਾਣਦਾ ਤਦ ਕੀਮਤ ਪਾਈ ਤੂੰ ਅਲਖ ਗੁਮਕ ਮਗੋਚਰ ਹੈ ਗੁਰਮਤਿ ਦਿਖਾਈ ਅੰਤਰ ਗਿਆਨ ਦੁੱਖ ਭਰਮ ਹੈ ਗੁਰ ਗਿਆਨ ਕੀ ਵਾਈ ਜਿਸ ਕਿਰਪਾ ਕਰੈ ਤਿਸ ਮੇਲ ਲਹਿ ਸੋ ਨਾਮ ਧਿਆਈ ਤੂੰ ਕਰਤਾ।

ਗੋਪਾਲ ਰਾਏ ਅਕੁਲ ਨਿਰੰਜਨ ਭਗਤ ਦਾਨ ਦੀ ਜੈ ਜਾਚੈ ਸੰਤ ਜਨ ਰਹਾਓ ਜਾਚੈ ਘਰ ਦਿਖਤ ਸਹਿ ਸਰਾਏ ਚਾ ਬੈਕੁੰਠ ਭਵਨ ਚਿੱਤਰ ਸਾਲਾ ਸਪਤ ਲੋਕ ਸਾਮਾਨ ਪੂਰੀ ਅਲੇ ਜਾਚੈ ਘਰ ਲਛਮੀ ਕੁਵਾਰੀ ਚੰਦ ਸੂਰਜ ਦੀ ਵੜੇ ਕਾਲ ਕਾਲ ਬੱਪੜਾ।

ਲੇ ਪਾਪੁਨ ਜੈ ਜਾਂ ਚੈ ਡਾਗੀਆਂ ਦੁਆਰੈ ਚਿਤ੍ਰ ਗੋਬਿੰਦ ਲੇਖੀਆ ਧਰਮ ਰਾਏ ਪਰਲੀ ਪ੍ਰਤਿਹਾਰ ਸੋ ਐਸਾ ਰਾਜ ਸ੍ਰੀ ਗੋਪਾਲ ਜਾਂ ਚੈ ਘਰ ਗਣ ਗੰਧਰ ਬਿਰਖੀ ਪਪੜੇ ਢਾਡੀਆਂ ਗਾਵਾਂ ਤੇ ਆਛੈ ਸਰਵ ਸਾਕਰ ਬਹੁ ਰੂਪੀਆਂ ਨ ਗੁਰੂ ਅਖਾੜਾ ਮੰਡਲੀ ਬੋਲ ਬੋਲ ਹੈ ਕਾਛੇ ਚੌਲ ਫੂਲ ਢੂਲ ਜਾਂ ਚੈ ਹੈ ਪਵਨ ਚੇਰੀ ਸਖਤ ਜੀਤ ਲੇ ਭਵਨ ਅੰਡ ਟੂਕ ਜਾ ਕੈ ਭਸਮਤੀ ਸੋ ਐਸਾ ਰਾਜਾ ਤੇਰੇ ਪਵਨ ਪਤੀ ਜਾਂ ਚੈ ਘਰ ਕੂਲ ਮਾਂ ਪਾਲ ਹਸਰ ਫਣੀ ਵਾਸ ਕਿਸੇ ਜਵਾਲੂ ਆਠਾਰੈ ਭਾਰ ਵਨਸਪਤੀ ਮਾਲਣ ਜਿਰਮੈ ਕੌੜੀ ਮੇਘ ਮਾਲਾ ਪਾਣੀ ਹਾਰੀਆ ਨਾਖ ਪਰਸੀਵ ਜਾ ਸਹਿ ਸੁਰਸਰੀ ਸਬਤ ਸਮੁੰਦ ਜਾ ਚੈ ਘੜ ਥਲੀ ਏਤੇ ਜੀ ਜਾਂ ਚੈ ਵਰਤਨੀ ਸੋ ਐਸਾ ਰਾਜਾ ਤੇਰੇ ਭਵਨ ਤਣੀ ਜਾਂ ਚੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅਮਰੀਕ ਨਾਲ ਨੇਜੈ ਸਿੱਧ ਬੁੱਧ ਗਣ ਗੰਧਰ ਬਨ ਵੈ ਹੇਲਾ ਇਤੇ ਜੀ ਜਾਚੈ ਹੈ ਕਰੀ ਸਰਬਿਆਪਕ ਅੰਤਰ ਹਰੀ ਪ੍ਰਣਵੈ ਨਾਮ ਦਿਓ ਤਾਂ ਜੀ ਆਣ ਸਗਲ ਭਗਤ ਜਾਚੈ ਨੀ ਸਾਣ ਮਲਾਰ ਮੋਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ ਰਹਾਉ ਆਲਾਵੰਤੀ ਭ੍ਰਮ ਜੋ ਹੈ ਮੁਝ ਉੱਪਰ ਸਭ ਗੋਪਲਾ ਸੂਤ ਸੂਤ ਕਰ ਮਾਰ ਉਠਾਇਓ ਕਹਾਂ ਕਰਿਓ ਬਾਪ ਬੀਟਰਾ ਮੂਹੇ ਹੂਏ ਜਾਓ ਮੁਕਤ ਦੇ ਹੋ ਗਏ ਮੁਕਤ ਨਾ ਜਾਣੈ ਕੋਇਲਾ ਏ ਪੰਡੀਆਂ ਮੋਕੋ ਢੇਡ ਕਹਿਤ ਤੇਰੀ ਪੈਜ ਪਿਛੋਂਡੀ ਕੋਇਲਾ ਤੂੰ ਜੂ ਦਿਆਲ ਕਿਰਪਾਲ ਕਹੀਅਤ ਹੈ ਅਤ ਪੁੱਜ ਪਇਓ ਅਪਾਰਲਾ ਫੇਰ ਦੀਆ ਦੇਹਰਾਨਾ।

ਗਿਆਨ ਭਰਪੂਰ ਸੋ ਰਹਾ ਜਾ ਕੇ ਭਾਗਵਤ ਲਿਖੀਐ ਅਵਰ ਨਹੀਂ ਵੇਖੀਐ ਦਾਸ ਕੀ ਯਾਦ ਅਸ਼ੋਭ ਸ਼ੀਪਾ ਬਿਆਸ ਮਹਿ ਲਿਖੀਐ ਸੰਗ ਮਹਿ ਪੇਖੀਐ ਨਾਮ ਕੀ ਨਾਮਨਾ ਸਬਦ ਦੀਪਾ ਜਾ ਕੈ ਈਦ ਬਕਰੀਦ ਕੁਲ ਗਊਰੇ ਬਦ ਕਰਹਿ ਮਾਨੀਐ ਸੇਖ ਸ਼ਹੀਦ ਪੀਰਾ ਜਾ ਕੈ ਬਾਪ ਵੈਸੀ ਕਰੀ ਪੂਦੈ ਸੀ ਸਰੀ ਤੂੰ ਕੇ ਰੋਗ ਵਰ ਸਿੱਧ ਕਬੀਰਾ ਜਾ ਕੇ ਕੁਟੁੰਬ ਡੇ ਢੇਡ ਸਭ ਢੋਰ ਢੋਭਾਂਤ ਫਿਰੈ ਅਜ ਹੋ ਬਨਾਰਸੀ ਆਸ ਪਾਸਾ

ਸਾਧ ਕਵਨ ਜਗਤ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਰਹਾਉ ਮੈਲੇ ਕਪੜੇ ਕਹਾ ਲਓ ਧੋਵੋ ਆਵੈ ਕੀ ਨੀਂਦ ਕਹਾ ਲਗ ਸੋਵੋ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ਝੂਠੈ ਬਣ ਜੁਠਈ ਗਈ ਗਈ ਹਟਿਓ ਕਹੋ ਰਵਿਦਾਸ ਭਇਓ ਜਪ ਲਿਖੋ ਜੋਈ ਜੋਈ ਕਿਨੋ ਸੋਈ ਸੋਈ ਦੇਖਿਓ ਰਾਗ ਕਾਨੜਾ ਚੌਪ ਦੇ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਉ ਬਲ ਬਲ ਬਲ ਬਲ ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਰਹਾਉ ਹਰ ਹਰ ਕਿਰਪਾ ਕਰੋ ਪ੍ਰਭ ਪਪਣੀ ਹਮ ਸਾਧ ਜਨਾ ਪਗ ਪਰਿਆ ਧਨ ਧਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਤ ਉਤਰਿਆ ਮਨੁਆ ਚਲਾ ਚਲਾ ਬਹੁ ਬਹੁ ਬਿਦ ਮਿਲ ਸਾਧੂ ਬਸਕਤ ਕਰਿਆ ਜਿਉਂ ਜਲ ਤੰਤ ਪਸਾਰਿਓ ਬਦਗ੍ਰਹ ਮੀਨਾ ਬਸਕਤ ਖਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਰਹੀਆ ਹੋ ਮੈਂ ਦੁਰਤ ਗਿਆ ਸਭ ਨੀਕਰ ਜਿਉਂ ਸਾਬਨ ਕਾ ਪਰ ਕਰਿਆ ਮਸਕ ਲਲਾਟ ਲਿਖਿਆ ਤੁਰ ਠਾਕੁਰ ਗੁਰ ਸਤਿਗੁਰ ਚਰਨ ਔਰ ਧਰਿਆ ਸਾਭ ਦਾਲ

ਆਸ ਅਗਨੀ ਆਰੇ ਪਾਤਰ ਭਾਰੇ ਸਤਸੰਗਤ ਮਿਲ ਤਰੇ ਤਰਾਸ ਜੇਤੀ ਸੇਟ ਕਰੀ ਜਗਦੀਸ਼ਰ ਤੇ ਸਭ ਊਚ ਹਮ ਨਹੀਂ ਪਿਖਿਆਸ ਹਮਰੇ ਅਵਗੁਣ ਸੰਗ ਗੁਰ ਮੇਟੇ ਜਨ ਨਾਨਕ ਮੇਲ ਲਈਏ ਪ੍ਰਭ ਪਾਸ ਕਾਨੜਾ ਮਹੱਲਾ ਚੌਥਾ।

ਯੋਗ ਉਪਲਾਕ ਹਰ ਕੀ ਸ਼ਾਂਤ ਮਿਲੀ ਹਰ ਪ੍ਰਗਟੀ ਉਹ ਘਰ ਗਏ ਵਿਖਿਆ ਕੀ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰ ਧਾਰਿਓ ਹਰ ਰਸਗੜ ਸਾਕ ਹਰ ਕੀ ਸੰਤ ਮਿਲੇ ਹਰ ਮਿਲਿਆ ਜੈਸੇ ਗਉ ਦੇਖ ਬਸ਼ਰਾਕ ਹਰ ਕੇ ਸੰਤ ਜਨਾ ਮੈਂ ਹਰ ਹਰ ਤੇ ਜਨ ਉਤਮ ਜਨਕ ਜਨਾਕ ਤਿਨ ਹਰ ਹਿਰਦੈ ਬਾਸ ਬਸਾਨੀ ਛੂਟ ਗਈ ਮਸਕੀ ਮਸਕਾਕ ਤੁਮਰੇ ਜਨ ਤੁਮ ਹੀ ਪ੍ਰਭ ਕੀਏ ਹਰ ਰਾਖ ਲਿਓ ਆਪਣ ਅਪਣਾਕ।

ਉਹ ਪਾਪ ਕੀ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦੀਓ ਮੁਖ ਔਖਦ ਜਨ ਨਾਨਕ ਪਤਤ ਪੁਨੀਤ ਕਾਨੜਾ ਮਹੱਲਾ ਚੌਥਾ ਜਾਪ ਮਨ ਰਾਮ ਨਾਮ ਜਗਨਨਾਥ ਘੁੰਮਣ ਘੇਰ ਭਰੇ ਬਿਖ ਬਿਖਿਆ ਸਤਿਗੁਰ ਕਾਢ ਲੀਏ ਦੇ ਹਾਥ ਰਹਾਉ ਸੁਆਮੀ ਅਭੈ ਨਿਰੰਜਣ ਨਰ ਹਰ ਤੁਮ ਰਾਖਿਉ ਹਮ ਪਾਪੀ ਪਾਥ ਕਾਮ ਕ੍ਰੋਧ ਬਿਖਿਆ ਲੋ ਲੁਭਤੇ ਕਾਸ਼ਟੋ ਤਰੈ ਸੰਗ ਸਾਥ ਤੁਮ ਬੜ ਪੁਰਖ ਬੜ ਅਗਮ ਗੋਚਰ ਹਮ

ਉਥਾ ਹਰ ਗੁਣ ਗਾ ਬਹੁ ਜਗਦੀਸ਼, ਏਕਾ ਜੀ ਕੀਚੈ ਲਖ ਬੀਸ, ਜਪ ਹਰ ਹਰ ਸ਼ਬਦ ਜਪੀਸ, ਹਰ ਹੋ ਹੋ ਕਿਰਪੀਸ ਰਹਾਉ, ਹਰ ਕਿਰਪਾ ਕਰ ਸਵਾਮੀ ਹਮ ਲਾਏ ਹਰ ਸੇਵਾ।

ਮਹਲਾ ਚੌਥਾ ਭਜ ਰਾਮ ਮਨ ਰਾਮ ਜਿਸ ਰੂਪ ਨਾਰੇਕ ਬਡਾਮ ਸਤਸੰਗਤ ਮਿਲ ਭਜ ਰਾਮ ਬਡ ਹੋ ਭਾਗ ਮਥਾਮ ਰਹਾਉ ਜਿਤ ਗ੍ਰਹਿ ਮੰਦਿਰ ਹੋਰ ਹੋਤ ਜਾਸ ਜਿਤ ਕਰ ਆਨੰਦੋ ਆਨੰਦ ਭਜ ਰਾਮ ਰਾਮ ਰਾਮ ਰਾਮ ਨਾਮ ਗੁਣ ਗਾਵੋ ਹਰ ਪ੍ਰੀਤਮ ਉਪਦੇਸ਼ ਗੁਰੂ ਗੁਰ ਸਤਿਗੁਰਾ ਸੁਖ ਹੋਤ ਹਰ ਹਰੇ ਹਰ ਹਰੇ ਹਰ ਭਜ ਰਾਮ ਰਾਮ ਰਾਮ ਸਭ ਸਿਸ਼ਟ ਧਾਰ ਹਰ।

ਸਤਿਗੁਰ ਚਾਟ ਪਗ ਚਾਟ ਜਿਤ ਮਿਲ ਹਰ ਪਾਤਰ ਪਾਟ ਭਜ ਹਰ ਰਸ ਰਸ ਹਰ ਘਾਟ ਹਰ ਹੋ ਲਿਖੇ ਲਲਾਟ ਰਹਾਉ ਖਟ ਕਰਮ ਕਰਿਆ ਕਰ ਬਹੁ ਬਹੁ ਵਿਸਤਾਰ ਸਿਧ ਸਾਧਕ ਜੋਗੀਆ ਕਰ ਜਟਾ ਜਟ ਜਟਾ ਜਟ ਜਾਟ ਕਰ ਭੇਖ ਨਾ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤਸੰਗ ਦੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰਪਰ ਅਪਰੰਪਰ ਸਵਾਮੀ ਅਤ ਗਾਹੋ ਤੂੰ ਭਰਪੁਰ ਰਹਿਆ ਜਲ ਥਲੇ ਹਰ ਇੱਕ ਇੱਕੋ ਇੱਕ ਏਕੈ ਹਰ ਥਾਟ ਤੂੰ ਜਾਣੈ ਸਾਬਿਤ ਪੂਜੈ ਆਪੇ ਜਨ ਨਾਨਕੀ ਪ੍ਰਭ ਘਾਟ ਘਟੇ ਘਾਟ ਘਟੇ ਘਟ ਹਰ ਘਾਟ ਕਾਨਣਾ ਮਹੱਲਾ ਚੌਥਾ ਜਪ ਮਨ ਗੋਬਿੰਦ ਮਾਧੋ ਹਰ ਹਰ ਗਮ ਗਾਤੋ ਮਤ ਗੁਰਮਤ ਹਰ ਪ੍ਰਭ ਲਾਦੋ ਧੁਰ ਹੋ ਹੋ ਲਿਖੇ ਲਲਾਦੋ ਰਹਾਓ ਬਿਕ ਮਾਇਆ ਸੰਚ ਬੋਚ ਤੈ ਬਿਕਾਰ ਸੁਖ ਪਾਈਐ ਹਰ ਭਜ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੁਰਸਾਧੋ ਜਿਉਂ ਜੁਹੈ ਪਾਰਸ ਮੂਰ ਭਏ ਕੰਚਨ ਤਿਉਂ ਪਤਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਤੋ ਜਿਉ ਕਾਸਟ ਸੰਗ ਲੋਹਾ ਬਹੁ ਤਰਤਾ ਤਿਉ ਪਾਪੀ ਸੰਗਤ ਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰੂ ਸਾਧ

ਦੁੱਖ ਵਿਦਾਰਨ ਸੁਖ ਦਾਤੇ ਸਤਿਗੁਰ ਜਾ ਕੋ ਭੇਟਤ ਹੋਏ ਸਗਲ ਸਿੱਧ ਰਹਾਉ ਸਿਮਰਤ ਨਾਮ ਨਹਿ ਆਧਾਰੇ ਕੋਲ ਪ੍ਰਾਤੀ ਖਿਨ ਮੈਂ ਤਾਰੇ ਜਾ ਕੋ ਜੀਤ ਆਵੈ ਗੁਰੇ ਆਪਣਾ ਤਾ ਕੋ ਦੁੱਖ ਨਹੀਂ ਪਿਲ ਸੁਪਨਾ ਜਾ ਕੋ ਸਤਿਗੁਰ ਆਪਣਾ ਰਾਖੈ ਸੋ ਜਨ ਹਾਰ ਜਸ ਜਸਨਾ ਚਾਖੈ ਕਹੁ ਨਾਨਕ ਗੁਰ ਗਿਨੀ ਮਾਇਆ ਹਲਤ ਪਰਤ ਮੁਖ ਊਜਲ ਪਇਆ।

0: ਪੰਜਵਾ
1: ਤੇਰੋ ਜਨ ਹਰ ਜਸ ਸੁਨਤ ਉਮਾਹਿਉ ਰਹਾਉ ਮਨਹਿ ਪ੍ਰਕਾਸ਼ ਭੇਖ ਪ੍ਰਭ ਕੀ ਸੋਭਾ ਜਤ ਕਦ ਭੇਖੂ ਆਹਿਉ ਸਭ ਦੇ ਪਰੈ ਪਰੈ ਤੇ ਉੱਚਾ ਗੈਰ ਗੰਭੀਰ ਥਾਇਓ ਓਤ ਪੋਤ ਮਿਲਿਓ ਭਗਤਨ ਕੋ ਜਨ ਸਿਉ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੈ ਗੁਣ ਨਾਨਕ ਸਹਿਜ ਸਮਾਧ ਸਮਾਇਓ ਕਾਨਣਾ ਮਹੱਲਾ ਪੰਜਵਾ ਸੰਤਨ ਬਹਿ ਆਪ ਉਧਾਰਨ ਆਇਓ ਰਹਾਓ ਦਰਸਨ ਭੇਟ ਹੋਤ ਪਨੀਤਾ ਹਰ ਹਰ ਮੰਤਰ ਦ੍ਰਿੜਾਇਓ ਕਾਟੇ ਰੂਪ ਭਏ ਮਨ ਨਿਰਮਲ ਹਰ ਹਰ ਔਖਤ ਖਾਇਓ ਅਸਿਰ ਭਏ ਬਹੀ ਸੁਖਬਾਨਾ ਬਹੁ ਨ ਕਦੂ ਧਾਇਓ ਸੰਤ ਪ੍ਰਸਾਦ ਤਰੇ ਗੁਣ ਲੋਗਾ ਨਾਨਕ ਲਿਪਤ ਨਾਮ ਆਇਓ ਕਾਨਣਾ ਮਹੱਲਾ ਪੰਜਵਾ ਬਿਸਰ ਗਈ ਸਭ ਦਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਰਹਾਉ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਨ ਆਈ ਜੋ ਪ੍ਰਭ ਕੀਨੋ ਸੋ ਭਲੇ ਮੰਨਿਓ ਇਹ ਸਮਤ ਸਾਧੂ ਤੇ ਪਾਈ ਸਭ ਮੈਂ ਰਵ ਰਹਿਆ ਸਭ ਪ੍ਰਭ ਏਕੈ ਪੇਖ ਪੇਖ ਨਾਨਕ ਬਿਗਸਾਈ ਕਾਨੜਾ ਮਹੱਲਾ ਪੰਜਵਾਂ ਠਾਕਰ ਜੀਓ ਤੁਹਾਰੋ ਪਰਨਾ ਮਾਨ ਮਹਿ ਤੁਮਾਰਾ ਉੱਪਰ ਤੁਮਰੀ ਓਟ ਤੁਮਾਰੀ ਸਰਨਾ ਰਹਾਉ ਤੁਮਰੀ ਆਦ ਭਰੋਸਾ ਤੁਮਰਾ ਤੁਮਰਾ ਨਾਮ ਹਿਰਦੈ ਲੈ ਧਰਨਾ ਤੁਮਰੋ ਬਲ ਤੁਮ ਸੰਗ ਸੋਏ ਲੇ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮਾਇਆ ਸੁਖ ਪਾਪ ਹੋ ਕਿਰਪਾਲ ਤੋ ਭੋਜਲ ਤਰਨਾ।

ਤ੍ਰਿਪਤਾਨੋ ਰਾਜ ਜੋਵਨ ਧਨ ਬਹੁਰ ਬਹੁਰ ਫਿਰ ਧਾਇਆ ਸੁਖ ਪਾਇਆ ਦਸਣਾ ਸਾਹਿਬ ਬੁਝੀ ਹੈ ਸਾਤ ਪਾਈ ਗੁਣ ਗਾਇਆ ਬਿਨ ਬੁਝੇ ਪਸੂ ਕੀ ਨਿਆਈ ਭ੍ਰਮ ਹੋਏ ਵਿਆਪਿਓ ਮਾਇਆ ਸਾਹ ਸੰਗ ਜੇਮ ਜੇਵਰੀ ਕਾਟੀ ਨਾਨਕ ਸਹਿ ਸਮਾਇਆ ਪਾਨੜਾ ਮਹੱਲਾ ਪੰਜਵਾ ਹਰ ਕੇ ਚਰਨ ਹਿਰਦੈ ਗਾਏ ਸੀਤਲਾ ਸੁਖ ਸਾਂਤ ਮੂਰਤ ਸਿਮਰ ਸਿਮਰ ਨਿਤ ਧਾਏ ਰਹਾਉ ਸਗਲ ਆਸ ਹੋਤ ਪੂਰਨ ਕੋਟ ਜਨਮ ਦੁਖ ਜਾਏ ਪੁੰਨ ਦਾਨ ਨੇ ਕਰਿਆ।

ਰਹਿ ਜਨਮ ਜਨਮ ਕੇ ਕਿਲਵਕ ਹਰੈ ਸੰਤ ਜਨਾਮ ਕੀ ਉੱਚੀ ਦਾਨੀ ਸਿਮਰਤ ਸਿਮਰਤ ਰੇ ਨਾਨਕ ਪ੍ਰਾਨੀ ਕਾਨਣਾ ਮਹੱਲਾ ਪੰਜਵਾਂ ਸਾਧੂ ਹਰ ਹਰੀ ਗੁਣ ਗਾਏ ਮਾਨ ਤਨ ਧਨ ਪਾਨ ਫਪ ਕੇ ਸਿਮਰਤ ਦੁੱਖ ਜਾਏ ਰਹਾਓ ਈਤ ਉਦ ਕਹਾ ਲੁਭਾਵੈ ਏਕ ਸਿਉ ਮਨ ਲਾਏ ਮਾਂ ਪਵਿੱਤਰ ਅੰਤ ਆਸਨ ਮਿਲ ਸੰਗ ਗੋਬਿੰਦ ਧਿਆਏ ਸਗਲ ਤਿਆਗ ਸਰਨ ਆਇਓ ਨਾਨਕ ਲਿਹੋ ਮਲਾਏ ਕਾਨਣਾ ਮਹੱਲਾ ਪੰਜਵਾਂ ਪੇਖ ਪੇਖ ਬਿਕਸਾਓ ਸਾਜਨ ਪ੍ਰਭ ਆਪਣਾ ਇਕਾਂਤ ਰਹਾਓ ਆਨੰਦਾ ਸੁਖ ਸਹਿ ਮੂਰਤ ਤਿਸ ਆਣ ਨਾਹੀ ਭਾਤ ਸਿਮਰਤ ਇੱਕ ਬਾਰ ਹਰ ਹਰ ਮਿਟ ਕੋਟ ਕਸਮਲ ਜਾ

ਆਇਓ ਸੰਤਨ ਹੀ ਸਰਨਾਏ ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠ ਲਗਾਏ ਕਾਨੜਾ ਮਹੱਲਾ ਪੰਜਵਾ ਆਨੰਦ ਰੰਗ ਵਿਨੋਦ ਹਮਾਰੇ ਨਾਮੋ ਗਾਵਣ ਨਾਮ ਧਿਆਵਣ ਨਾਮ ਹਮਾਰੇ ਪ੍ਰਾਣ ਧਾਰੇ ਰਹਾਓ ਨਾਮੋ ਗਿਆਨ ਨਾਮ ਇਸਨਾਨਾ ਹਰ ਨਾਮ ਹਮਾਰੇ ਕਾਰਜ ਸਵਾਰੇ ਹਰ ਨਾਮੋ ਸੋਭਾ ਨਾਮ ਵਡਾਈ ਭੋਜਲ ਵਿਖਮ ਨਾਮ ਹਰ ਤਾਰੈ ਅਗਮ ਪਦਾਰਥ ਅਲਾਲ ਅਮੂਲਾ ਭਯੋ ਪ੍ਰਾਪਤ ਗੁਰ ਚਰਨਾਰੇ ਕਹੁ ਨਾਨਕ ਪਾਪੈ ਕਿਰਪਾਲਾ ਮਗਨ ਭਏ ਧੀਰੈ ਦਰਸਾਰੈ ਕਾਨੜਾ ਮਹੱਲਾ ਪੰਜਵਾਂ ਸਾਜਨ ਮੀਤ ਸੁਆਮੀ ਨੀਰੋ ਪੇਖਤ ਸੁਨਤ ਸਵਨ ਕੈ ਸੰਗੇ ਤੂਰੈ ਕਾਜ ਪੁਰੋ ਕਹੁ ਢੇਰੋ ਰਹਾਓ ਨਾ ਬਿਨਾ ਜੇਤੋ ਲਪਟਾਇਓ ਕਛੂ

ਅੱਲਾ ਪੰਜਵਾ ਵਿਖੇ ਦਾਲ ਸੰਤਨ ਤੁਮਰੈ ਗਾਹਿਓ ਤੁਮਰੀ ਡੇਕ ਭਰੋਸਾ ਠਾਕਰ ਸਰਨ ਤੁਮਾਰੀ ਆਹਿਓ ਰਾ ਜਨਮ ਜਨ ਕੇ ਮਹਾਪ੍ਰਾਸ਼ ਦਰਸ਼ਨ ਭੇਟ ਮਟਾਇਓ ਭਇਓ ਪ੍ਰਕਾਸ਼ ਅਨੰਦ ਉਜਿਆਰਾ ਸਹਿ ਸਮਾਧ ਉਮਾਇਓ ਕੌਣ ਕਹੈ ਤੁਮੀ ਤੇ ਕਛ ਨਾਹੀ ਤੁਮ ਸਮਰੱਥ ਤਾਇਓ ਕਿਰਪਾ ਨਿਧਾਰ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਓ ਕਾਨਣਾ ਮਹੱਲਾ ਪੰਜਵਾ ਬੂੜਤ ਪ੍ਰਾਣੀ ਹਰ ਜਪ ਧੀਰੈ ਬਿਨਸੈ ਮੋਹ।

ਪਰਸਨ ਰਸਨ ਹਰ ਹਰ ਭੋਜਨ ਤ੍ਰਿਪਤਾਨੀ ਅਕੀਅਨ ਕੋ ਸੰਦੂਖ ਪ੍ਰਭ ਦਰਸਨ ਰਹਾਓ ਕਰਨਨ ਪੂਰਨ ਰਹਿਓ ਜਿਸ ਪ੍ਰੀਤਮ ਕਲਮਲ ਦੂਖ ਸਗਲ ਮਲ ਹਰਸਨ ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਦਰਸਨ।

ਸੰਤਨਾ ਹਰ ਸੰਤਨਾ ਹਰ ਸੰਤਨਾ ਕੀ ਰੇਨ ਹਿਓ ਅਰਪ ਦੇਨ ਪ੍ਰਭ ਵਏ ਹੈ ਕਿਰਪੇਨ ਮਾਨ ਮੋਹ ਤਿਆਗ ਛੋਟਿਓ ਤੋ ਨਾਨਕ ਹਰ ਜੀਓ ਭੇਟਣਾ ਕਾਨਣਾ ਮਹੱਲਾ ਪੰਜਵਾਂ ਰੰਗਾ ਰੰਗ ਰੰਗਨ ਕੇ ਰੰਗਾ ਕੀ ਢਾਸ ਪੂਰਨ ਸਭ ਸੰਗਾ ਰਹਾਓ ਵਰਤਨੇਮ ਤੀਰਥ ਸਹਿਤ ਗੰਗਾ ਜਲ ਹੇਵਤ ਭੂ ਕਰ ਨੰਗਾ ਪੂਜਾ ਚਾਰ ਕਰਤ ਮੇ ਲੰਗਾ ਚੱਕਰ ਕਰਮ ਦੇ ਲੰਘਾ ਟੰਗਾ ਦਰਸ਼ਨ ਭੇਟੇ ਮਿਨ ਸਾਤ ਸੰਗਾ ਹਟ ਨਿਗ੍ਰਹਿ।

ਗੁਰ ਪ੍ਰਸਾਦ। ਤਿੱਖ ਬੂਝ ਗਈ ਗਈ ਮਿਲ ਸਾਧ ਜਨਾ, ਪੰਜ ਭਾਗੇ ਚੂਰ ਸਹਿਜੀ ਸੁਖੈ ਨੂੰ ਹਰਿ ਗੁਣ ਗਾਵਤੀ, ਗਾਵਤੀ ਗਾਵਤੀ ਦਰਸ ਪਿਆਰ ਰਹਾਓ, ਜੈਸੀ ਕਰੀ ਪ੍ਰਭ ਸਮੋਹ ਸਿਉ, ਮੋਹ ਸਿਉ ਐਸੀ ਹੋ ਕੈਸੀ ਕਰੋ।

ਗੁਰੂ ਨਾਨਕ ਦਾਸ ਕੀਰਤ ਕਹਿ ਤੁਹਾਰੀ ਹੋਇ ਮਿਲਿਓ ਜੋ ਭਾਵ ਤੂੰ ਜਣ ਨਾਨਕ ਠਾਕੁਰ ਰਹਿਓ ਸਮਾਏ ਏਕ ਤੂੰ ਹੀ। ਕਾਨੜਾ ਮਹੱਲਾ ਪੰਜਵਾਂ ਘਰ ਅੱਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਆਗੀਐ ਗੁਮਾਨ ਮਾਨ ਭੇਖਤਾ।

ਰੂਖੋ ਭੋਜਨ ਭੂਮ ਸੈਨ ਸਕੀ ਪੇ ਸੰਗ ਸੂਖ ਬਿਹਾਤ ਕਾਨੜਾ ਮਹੱਲਾ ਪੰਜਵਾਂ ਅਹੰ ਤੋਰੋ ਮੁਖ ਜੋਰੋ ਗੋਰ ਗੁਰ ਕਿਰਤ ਮਨ ਲੋਰੋ ਪਰੇ ਪ੍ਰੀਤ ਪਿਆਰੋ ਮੋਰੋ ਰਹਾਓ ਗ੍ਰਹਿ ਸੇ ਸੁਆਵੀ ਆਗਨ ਚੈਨਾ ਤੇਰੋ ਹੀ ਤੇਰੋ ਪੰਚ ਦੂਤਨ ਸਿਉ ਸੰਗ ਤੇਰੋ ਵਾਏ ਨਾ ਜਾਏ ਪਸੈ ਨਿਜਾਸਨ ਊਂਦ ਕਮਲ ਬਗਸੇ।

ਨਾਮ ਜਪਤ ਸੋ ਜਨ ਉਤਰੈ ਜਿਸੈ ਉਧਾਰ ਹੋ ਆਪ ਬਿਨ ਸਜਾਏ ਮੋਹ ਪੈ ਭਰਮਾ ਨਾਨਕ ਸੰਤ ਪ੍ਰਤਾਪ ਕਾਨੜਾ ਮਹੱਲਾ ਪੰਜਵਾਂ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦੇਵ ਜੀ ਸੰਤ ਹੋ ਜਾਤ ਜੀਓ ਬਲਿਹਾਰ ਮਾਨ ਮੋਹੀ ਪੰਚ ਤੋਹੀ ਉਰਜ ਨਿਕਟ ਵਸਿਓ ਤਾਂ ਕੀ

ਭੈ ਭਾਈ ਭਗਤ ਨਿਹਾਲ, ਨਾਨਕ ਸਦਾ ਸਦਾ ਕੁਰਬਾਨ, ਕਾਨੜਾ ਮਹੱਲਾ ਪੰਜਵਾਂ, ਕਰਤ ਕਰਤ ਚਰਚ ਚਰਚ ਚਰਚਰੀ, ਯੋਗ ਧਿਆਨ ਭੇਖ ਗਿਆਨ, ਫਿਰਤ ਫਿਰਤ ਧਰਤ ਧਰਤ ਧਰਚਰੀ।

ਨਿਵ ਰਹੀ ਨਾ ਫਾਲਗੁਨ ਵਾਵੈ ਗੋ ਜੋ ਨਿੰਦਾ ਦੁਸ਼ ਕਰੈ ਭਗਤਾਂ ਕੀ ਹਰਨਾਮ ਸਜੋ ਪਚ ਜਾਵੈ ਗੋ ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਪਤਾਪਨ ਪੂਜ ਕਰਾਵੈ ਗੋ ਜੋ ਜੋ ਭਗਤ ਹੋਏ ਸੋ ਸੋ ਪੂਜ ਹੋ ਭਰਮਨ ਭਰਮ ਚੁਕਾਵੈ ਗੋ ਜਾਤ ਨਜਾਤ ਦੇਖ ਮਤ ਭਰਮ ਸੁਖ ਜਨਕ ਪੱਗੀ ਲਗ ਪਧਾਵੈ ਗੋ।

ਮਾਰਗ ਪੰਥ ਹਥਿਆ ਵੈਗੂ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਨ ਮੁਕਤ ਜਨਾ ਵੈਗੂ ਸਾਸਨ ਸਾਧ ਸਾਧ ਬਲ ਪਾਈ ਹੈ ਨਿਹਾਸਨ ਨੇ ਸਾਸਨ ਨਾਮ ਧਿਆ ਵੈਗੂ ਗੁਰ ਪ੍ਰਸਾਦੀ ਹੋ ਮੈਂ ਬੂਝੈ ਤੋ ਗੁਰਮਤਿ ਨਾਮ ਸਮਾ ਵੈਗੂ ਸਤਿਗੁਰ ਦਾਤਾ ਜੀ ਅਨਦੀ।

ਉਲਟਿਉ ਜਨਮ ਹੋਵੈ ਗੁਰਵਚਨੀ ਗੁਰਪੁਰਖ ਮਿਲੈ ਰੰਗ ਲਾਵੈ ਗੋ ਇੰਦਰੀ ਦਸੇ ਦਸੇ ਫੁਨ ਧਾਵਤ ਰਹਿ ਗੁਣੀਆਂ ਖਿਰ ਨਾ ਟਿਕਾਵੈ ਗੋ ਸਤਿਗੁਰੁ ਪਰਚੈ ਬਸਕਤਿ ਆਵੈ ਮੁਖ ਮੁਕਤ ਸੋ ਪਾਵੈ ਗੋ ਓਅੰਕਾਰ ਏਕੂ ਰਵ ਰਹਿਆ ਸਭ ਏਕ ਸਮਾਹੇ ਸਮਾਵੈ ਗੋ ਏਕੋ ਰੂਪ ਏਕੋ ਬਹੁਰੰਗੀ ਸਭ ਏਕ ਦਵਚਨ ਚਲਾਵੈ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਇ ਲਖਾਵੈ ਗੋ ਗੁਰਮਤਿ ਜਾਇ ਵਲੈ ਨਿਜ ਮਹਿਲੀ ਅਨੰਦ ਸਭ

ਪਾਵੈ ਗੋ ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰ ਗਰੁਣ ਸ਼ਬਦ ਮੁਖ ਪਾਵੈ ਗੋ ਮਾਇਆ ਭਯੰਗ ਤਿਸ ਨੇੜ ਨਾ ਆਵੈ ਬਿਖ ਝਾਰ ਝਾਰ ਲੇ ਬੁਲਾਵੈ ਗੋ ਸਮਾਨ ਲੋਭ ਲਗਨ ਮੈਂ ਸਪਲਾ ਗੁਰ ਖਿੰਨ ਮੈਂ ਮਾਰ ਘਟਾਵੈ ਗੋ ਸਤ ਸੰਤੂ ਧਰਮਾਨ ਰਾਖੇ ਹਰ ਨਗਰੀ ਹਰ ਗੁਣ ਗਾਵੈ ਗੋ ਪੰਕਜ ਮੋਨ ਕਰਤ ਹੈ ਪ੍ਰਾਣੀ ਗੁਰ ਨੇ ਕਰਤ ਕਾਟ ਘਟਾਵੈ ਗੋ ਤਰਾਹੀ ਤਰਾਹੀ ਸਰਨ ਜਾਨੀ ਆਏ ਗੁਰ ਹਾਥੀ ਦੇ ਨਿਕਲਾਵੈ ਗੋ ਸਭ ਨੰਤਰ ਸਾਹਸ ਸਭ

ਬਚਨ ਹੈ ਨੀਕੋ ਗੁਰਬਚਨੀ ਅੰਮ੍ਰਿਤ ਪਾਵੈ ਗੋ ਜਿਉ ਅਮਰੀਕ ਮਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈ ਗੋ ਸਤਿ ਸਰਨ ਸਰਨ ਮਨ ਭਾਈ ਸਦਾ ਸੁਦਾ ਕਰ ਧਿਆਵੈ ਗੋ ਦਿਆਲ ਦੀਨ ਭਏ ਹੈ ਸਤਿਗੁਰ ਹਰ ਮਾਰਗ ਪੰਥ ਦਿਖਾਵੈ ਗੋ ਸਤਿਗੁਰ ਸਰਨ ਪਏ ਸੇ।

ਨਾਨਕ ਅਨੰਦਨ ਗੁਣ ਉਚਰੈ ਜਿਨ ਕੋ ਧੁਰ ਲਿਖਿਆ ਹੋਏ। ਮਹੱਲਾ ਚੌਥਾ। ਹਰ ਆਪੇ ਆਪ ਦਿਆਲ, ਹਰ ਆਪੇ ਕਰੇ ਸੋ ਹੋਏ, ਹਰ ਆਪੇ ਆਪ ਵਰਤਦਾ, ਹਰ ਜੇਵੜ ਅਵਰ ਨਾ ਕੋਏ। ਜੋ ਹਰ ਪ੍ਰਭ ਭਾਵੈ ਸੋ ਥੀਏ, ਜੋ ਹਰ ਪ੍ਰਭ ਕਰੇ ਸੋ ਹੋਏ, ਕੀਮਤ ਕਿਨੈ ਨਾ ਪਈਆ ਬਿਆਨ ਪ੍ਰਭੂ ਹਰ ਸੋਏ। ਨਾਨਕ ਗੁਰਮੁਖ ਹਰਿ ਸਾ ਲਾਹਿਆ, ਤਨ ਮਨ ਸੀਤਲ ਹੋਏ, ਪੌੜੇ ਸਾ ਜੋ ਤੇਰੀ ਜਗ ਜੀਵਨਾ, ਤੂੰ ਘਾਟ ਘਾਟ ਹਰ ਰੰਗ ਰੰਗਨਾ, ਸਭ ਧਿਆਵੈ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਇੱਕ ਦਾਤਾ ਸਭ ਜਗਤ ਭਿਖਾਰੀਆ, ਹਰ ਜਾਚ ਹੈ ਸਭ ਮੰਗ ਮੰਗਣਾ, ਸੇਵ ਠਾਕਰ ਸਭ ਤੂੰ ਹੈ, ਤੂੰ ਹੈ ਗੁਰਮਤੀ ਹਰ ਚੰਗ ਚੰਗਣਾ।

ਹੈ ਨਾਮ ਜਪਤ ਦੁਖ ਜਾਏ ਜਿਨ ਕੋ ਪੂਰਵ ਲਿਖਿਆ ਤਿੰਨ ਮਨ ਵਸਿਆ ਆਏ ਸਤਿਗੁਰ ਕਹਿ ਭਾਣੇ ਜੋ ਚੱਲੈ ਤਿੰਨ ਦਾਨ ਦੁਖ ਲਹਿ ਜਾਏ ਆਪਣੇ ਭਾਣੇ ਕਹਿਣੇ ਨਾ ਪਾਇਓ ਜਨ ਵੇਖੋ ਮਨ ਪਤੀ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰ ਸਾਗੇ ਪਾਏ ਪੌੜੀ ਤੂੰ ਥਾਨ ਸਲੰਤਰ ਭਰਪੂਰ ਹੈ ਕਰਤੇ।

ਜਿਨ ਹੋਏ ਦਿਆਲ ਦਿਨ ਸਤਿਗੁਰ ਮਿਲੈ ਹੈ ਮੁਖ ਗੁਰਮੁਖ ਹਰਿ ਸਮਝਾਵਣੀ ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ ਸਿਤ ਜਾਲਤ ਦੁੱਖ ਭੁੱਖ ਸਭ ਲਹਿ ਜਾਵਣੀ ਸਰੂਪ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਉਰਧਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ ਪੁਜੋ ਸ਼ਬਦ ਵਿਚਾਰ ਮਨ ਹਰ ਹਰ ਨਾਮ ਤੇ ਆਇਆ ਵੇਖੋ ਮੈਂ ਕੱਢੀ ਮਾਰ ਜਿਨ ਹਰ ਹਰ ਨਾਮ ਨਾ ਚੇਤਿਓ ਤਿਨ ਜੂਐ ਜਨਮ ਸਵਾਰ ਗੁਰ ਤੁਠੈ ਹਰ ਚੇਤ ਆਇਆ ਹਰ ਨਾਮਾ ਹਰ ਉਰਧਾਰ ਜਨ ਨਾਨਕ ਤੇ ਮੁਕੁਜਲੇ ਤੇ ਸੱਚੈ ਦਰਬਾਰ ਮਹੱਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਾਤ ਗੁਰਮਤਿ ਕੀਰਤ ਪਾਈਐ ਹਰ ਨਾਮਾ ਹਰ ਉਰਧਾਰ ਵਡਭਾਗੀ ਜਿਨ ਹਰਿ ਧਿਆਇਆ।

ਕੀਆ ਹਰ ਆਪੇ ਵਰਤੈ ਸਭ ਜਾਗਤ ਕੀਆ ਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਵਾ ਸਾਰਾ ਸਭ ਧਿਆ ਵਹਿ ਤੁਧ ਸਫਲ ਸੀ ਗਾਵਹਿ ਗੁਰਮਤੀ ਹਰ ਨਿਰੰਕਾਰਾ ਸਭ ਚਵਹੁ ਮੁਖੋ ਜਗ ਨਾਸਕ ਨਾ ਜਗ ਜੀ।

ਮਹਲਾ ਚੌਥਾ ਹਰ ਇੱਕ ਸਿਹਤੀ ਪਰੜੀ ਹਰ ਇੱਕੋ ਮੇਰੇ ਚਿੱਤ ਜਨ ਨਾਨਕ ਕਧਾਰ ਹਰ ਪ੍ਰਭ ਇੱਕ ਸਤੇ ਗਤ ਪਾਤ ਪੌੜੀ ਪੰਚੇ ਸ਼ਬਦ ਵਜੇ ਪਾਤ ਮਤ ਗੁਰਮਤਿ ਵਡਭਾਗੀ ਅਨਹਦ ਵਜਿਆ ਆਨਦ ਮੂਲ ਰਾਮ ਸਭ ਦੇਖਿਆ ਗੁਰਸਬਦੀ ਗੋਬਿੰਦ ਗੱਜਿਆ ਆਦਿ ਜੁਗਾਦ ਮੇ ਸਰ ਏਕੋ ਮਤ ਗੁਰਮਤਿ ਹਰ ਪ੍ਰਭ ਭਜਿਆ ਹਰ ਦੇਵਹੁ ਦਾਨ ਦਿਆਲ ਪ੍ਰਭ ਜਨ ਰਾਖਉ ਹਰ ਪ੍ਰਭ ਲਜਿਆ ਸਭ ਧਨ ਕਹੋ ਗੁਰ ਸਤਿਗੁਰੂ ਜਿਤ ਮਿਲੈ ਜਿਤ ਮਿਲ ਹਰ ਪੜਦਾ ਗੱਜਿਆ।

ਅਗਮ ਗੋਚਰ ਅਗਮ ਹਰ ਕਿਉ ਕਰ ਹਰ ਦਰਸ਼ਨ ਪਿਖਾ ਕਿਛ ਬਕਰ ਹੋਏ ਸੋ ਵਰਨੀਐ ਤਿਸ ਰੂਪ ਨਾ ਰਿਖਾ ਜਿਸ ਬੁਝਾਏ ਆ ਬੁਝਾਏ ਦੇ ਸੋਈ ਜਨ ਦਿਖਾ ਸਾਤ ਸੰਗਤ ਸਤਿਗੁਰ ਚਟ ਸਾਲ ਹੈ ਜਿਤ ਹਰ ਗੁਣ ਸਿੱਖਾ ਧਨ ਧਨ ਸੁਰ ਰਸਨਾ ਧਨ ਕਰ ਧਨ ਸੋ ਪਦ ਸਤਿਗੁਰੂ ਜਿਤ ਮਿਲ ਹਰ ਲੇਖ ਲਿਖਾ ਸਲੋਕ ਮਹੱਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪੀਐ ਸਤਿਗੁਰ ਭਾਈ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਦਿਨੀਆ ਰਾਧੈ ਜਨ ਮਸਤਕ ਲਿਖ ਧੁਰ ਜਿਨ ਮਸਤਕ ਲਿਖਿਆ ਧੁਰ ਪਾਏ ਹਰ ਦਰਗਹਿ ਜਨ ਪੈ ਨਾਈਅਨ ਜਿਨ ਹਰ ਮਨ ਵਸਿਆ ਆਏ ਜੜ ਨਾਨਕ ਦੇ ਮੁਖੁਜਲੇ ਜਿਨ ਹਰ ਸੁਣਿਆ ਮਨ ਭਾਏ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਨ ਤੁਰ ਮਸਤਕ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਧਾਰਨ ਮਨ ਸੀਤਲ ਹੋਇਆ ਸਾਂਤ ਵਸੀ ਮਨ ਆਏ ਨਾਨਕ ਹਰ ਹਰ ਚੌਧਿਆ ਸਭ ਦਲ ਦੁੱਖ ਲੈ ਜਾਏ ਪੌੜੀ ਹਉ ਵਾਰਿਆ ਤਿਨ ਕੋ ਸਦਾ ਸਦਾ ਦਿਨ ਸਤਿਗੁਰ ਮੇਰਾ ਪਿਆਰਾ ਦੇਖਿਆ ਤਿੰਨ ਕੋ ਮਿਲਿਆ ਮੇਰਾ ਸਤਿਗੁਰੂ ਜਿਨ ਕੋ ਤੁਰ ਮਸਕ ਲਿਖਿਆ ਹਰ ਅਗਮ ਧਿਆਇਆ ਗੁਰਮਤੀ ਤੇ ਸਰੂਪ ਨਹੀਂ ਪ੍ਰਭ ਰੇਖਿਆ ਗੁਰਬਚਨ ਧਿਆਇਆ ਜਿਨਾ ਅਗਮ ਹਰ ਤੇ ਠਾਕੁਰ ਸੇਵਕ ਰਲ ਏਕਿਆ ਸਭ ਕਹ ਹੋ ਮੁਖ ਹੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰ ਲਾਹ ਹਰ ਭਗਤ ਵਸੇਖਿਆ ਸਲੋਕ ਮਹੱਲਾ ਚੌ

ਮਹੱਲਾ ਚੌਥਾ। ਹਰ ਜਨ ਜੁਨ ਸੁਆਵਤ ਹੱਸਿਆ, ਹਰ ਹਰ ਭਗਤ ਬਨੀ ਮਾਤ ਗੁਰਮਤਿ, ਤੁਰ ਮਸਤਕ ਪ੍ਰਭ ਲਿਖਿਆ ਰਹਾਉ, ਗੁਰ ਕੇ ਭਗ ਸਿਮਰੋ ਦਿਨ ਰਾਤੀ, ਮਨ ਹਰ ਹਰ ਹਰ ਵਸਿਆ, ਹਰ ਚੰਦਨ ਘਸ ਜਸ ਘਸਿਆ, ਹਰ ਜਨ ਹਰ ਹਰ ਹਰ ਲੈ ਬੁਲਾਈ, ਸਭ ਸਾਕਤ ਖੋਜ ਪਾਇਆ, ਜੋ ਕਿਰਤ ਸੰਯੋਗ ਚਲਿਓ ਨਿਰਨਿੰਦਕ, ਭਗ ਨਾਗਨ ਜੋ ਛਲਿਆ, ਜਨ ਕੇ ਤੁਮ ਹਰ ਰਾਖੇ ਸੁਆਮੀ, ਤੁਮ ਜੋਗ ਜੋਗ ਜਨ ਰੱਖਿਆ, ਕਹਾ ਭਇਆ ਦੈਤ ਕਰੀ ਵਖੀਲੀ, ਸਭ ਕਰ ਕਰ ਝਰ ਭਰਿਆ, ਜੇ ਤੇਜੀ ਜੰਤ ਪ੍ਰਭ ਕੀਏ, ਸਭ ਕਾਲ ਲੈ ਮੁੱਖ ਗ੍ਰਸਿਆ, ਹਰ ਜਨ ਹਰ ਹਰ ਹਰ ਹਰ ਪ੍ਰਭ ਰਾਖੇ, ਜਨ ਨਾਨਕ ਸਰਨ ਪਿਆ, ਕਲਿਆਣ ਮਹੱਲਾ ਚੌਥਾ। ਮੇਰੇ ਮਨ ਜਪ ਜਪ ਜਗਨਨਾਥੇ, ਗੁਰ ਉਪਦੇਸ਼ ਹਰ ਨਾਮ ਧਿਆਇਓ, ਸਭ ਕਿਲਬਖ ਦੁੱਖ ਲਾਥੇ, ਰਹਾਓ ਰਸਨਾ ਏਕ ਰਾਜ ਜਸ ਗਾਏ ਨਾ ਸਕੈ, ਬਹੁ ਕੀਜੈ ਬਹੁ ਰਸਨਾ ਰਸਨ ਥੇ, ਬਾਰ ਬਾਰ ਖਿਨ ਪਲ ਸਭ ਗਾਵ ਹੈ, ਗੁਣ ਕਹਿ ਨਾ ਸਕੈ ਪ੍ਰਭ ਤੁਮ ਨਥੇ, ਹਮ ਬਹੁ ਪ੍ਰੀਤ ਲਗੀ ਪ੍ਰਭ ਸੁਆਮੀ, ਹਮ ਲੋਚੈ ਪ੍ਰਭ ਦਿਖ ਨਥੇ, ਤੁਮ ਬੜਦਾਤੇ ਜੀ ਜੇ ਅਨਕੇ, ਤੁਮ ਬਨ ਜਮ ਹਮ ਬਿਰਥੇ, ਕੋਈ ਮਾਰਗ ਪੰਥ ਬਤਾਵੈ, ਪ੍ਰਭ ਕਾ ਕਹੁ ਤਿਨ ਕਹੁ ਗਿਆ ਦਿੰਤੇ, ਸਭ ਤਨ ਮਨ ਅਰਪੋ ਅਰਪ ਅਰਪ, ਕੋਈ ਮਿਲੈ ਪ੍ਰਭ ਮਿਲਵੇ, ਹਰ ਕੇ ਗੁਣ ਬਹੁਤ ਬਹੁਤ ਬਹੁ ਸੋਭਾ, ਹਮ ਤੋਸ਼ ਕਾਰ ਕਾਰ ਮਰਨਥੇ, ਅਮਰੀ ਮਤ ਬਸਰਤ ਪ੍ਰਭ ਤੁਮਰੇ, ਜਨ ਨਾਨਕ ਕੀ ਪ੍ਰਭ ਸਮਰਥੇ, ਕਲਿਆਣ ਮਹੱਲਾ ਚੌਥਾ। ਮੇਰੇ ਮਨ ਜਾਪ ਹਰ ਗੁਣ ਕਥ ਸੁਣ ਦਈ, ਧਰਮ ਅਰਥ ਸਭ ਕਾਮ ਮੋਹ ਕੈ, ਜਨ ਪੀਜੈ ਲਾਭ ਫਿਰ ਦਈ ਰਹਾਉ, ਸੋ ਹਰ ਹਰ ਨਾਮ ਧਿਆਵੈ ਹਰ ਜਨ, ਜਿਸ ਬਟ ਭਾਗ ਮਥਈ, ਜੈ ਦਰਗੈ ਪ੍ਰਭ ਲੇਖਾ ਮੰਗੈ, ਤੈ ਛੁਟੈ ਨਾਮ ਧਿਆਏ ਥੀ, ਅਮਰੇ ਦੁਖ ਬਹੁ ਜਨਮ ਜਨਮ ਕੇ, ਦੁਖ ਮੈਂ ਮਹਿਲ ਲਗਥਈ, ਗੁਰਧਾਰ ਕਿਰਪਾ ਹਰ ਜਨ ਨਾ ਵਾਏ, ਸਭ ਕਿਲ ਬਖ ਪਾਪ ਗਥਈ, ਜਨ ਕਹਿ ਰਿਤ ਅੰਤਰ ਪ੍ਰਭ ਸੁਆਮੀ, ਜਨ ਹਰ ਹਰ ਨਾਮ ਭਜ ਥਈ, ਜੈ ਅੰਤੀ ਔਸਰ ਆਏ ਬਨਤ ਹੈ, ਤੈ ਰਾਖੈ ਨਾਮ ਸਾ ਥਈ, ਜਨ ਤੇਰਾ ਜਸ ਗਾਵੈ ਹਰ ਹਰ ਪ੍ਰਭ, ਹਰ ਜਪਿਓ ਜਗਨ ਥਈ, ਜਨ ਨਾਨਕੀ ਪ੍ਰਭ ਰਾਖੇ ਸੁਆਮੀ, ਹਮ ਪਾਥਰ ਰੱਖ ਬੁੱਢ ਥਈ, ਕਲਿਆਣ ਮਹੱਲਾ ਚੌਥਾ। ਅਮਰੀ ਚਿਤਬਨੀ ਹਰ ਪ੍ਰਭ ਜਾਣੈ, ਔਰ ਕੋਈ ਨਿੰਦ ਕਰੈ ਹਰ ਜਨ ਕੀ, ਪ੍ਰਭ ਤਾ ਕਾ ਕਹਿਆ ਇੱਕ ਤਿਲ ਨਹੀਂ ਮਾਨੈ, ਰਹਾਉ ਔਰ ਸਭ ਤਿਆਗ ਸੇਵਾ ਕਰ, ਚੁੱਤ ਜੋ ਸਭ ਦੇ ਊਚਰਾ ਗੁਰ ਭਗਵਾਨੈ, ਹਰ ਸੇਵਾ ਦੇ ਕਾਲ ਜੋਹੇ ਨਾ ਸਾਕੈ, ਚਰਨੀ ਆਏ ਪਵੈ ਹਰ ਜਾਣੈ, ਜਾਗੂ ਰਾਖ ਲੇ ਮੇਰਾ ਸੁਆਮੀ, ਤਾ ਕੁਸ ਮਤ ਦੇ ਪੈ ਕਾਨੇ, ਤਾ ਕੋਈ ਅਪਰਨਾ ਸਾਕੈ, ਜਾਗੀ ਭਗਤ ਮੇਰਾ ਪ੍ਰਭ ਮਾਨੈ, ਹਰ ਕੇ ਜੋਏ ਬਣਾਉਣ ਦੇਖ ਜਨ, ਜੋ ਖੋਟਾ ਖਰਾ ਖਰਾ ਇੱਕ ਨਿਮਕ ਪਛਾਨੈ, ਤਾ ਤੇ ਜਨ ਕੋ ਅਨੰਦ ਭਇਆ ਹੈ, ਰਿਤ ਸੋਧ ਮਿਲੇ ਖੋਟੇ ਬਚਦਾਨੇ, ਤੁਮ ਦਰ ਹਰ ਦਾਤੇ, ਸਵਾਮੀ ਇੱਕ ਮੰਗੋ ਤੁਝ ਪਾਸੋ ਹਰਦਾਨੇ, ਜਨ

ਹਰ ਚਿੰਤਾ ਮਣੇ ਰਹਾਉ। ਦੀਨ ਦਿਆ ਜਗਦੀਸ਼ਰ ਦਮੋਦਰ ਹਰ ਅੰਤਰ ਜਾਮੀ ਗੋਬਿੰਦੇ ਤੇ ਨਿਰਭਉਜਨ ਸ੍ਰੀ ਰਾਮ ਧਿਆਇਆ ਗੁਰਮਤਿ ਮੁਰਾਰ ਮੁਕੰਦੇ। ਜਗਦੀਸ਼ਰ ਚਰਨ ਸਨ ਜੋ ਆਏ ਜੋ ਮਨ ਭਵ ਨਿਤ ਪਰ ਪਰੇ ਭਗਤ ਜਨਾ ਕੀ ਪੈ ਹਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਜਰਾ ਕਲਿਆਣ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮਾਰੇ ਕਿਰਪਾ ਕੀ ਜੈ ਆਲਮ ਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜੈ ਰਾਓ ਆਣ ਜਲਾ ਸਿਉ ਕਾਜਨਾ ਕਛੁਵੈ ਹਰ ਮੂੰਹ ਚਾਤਰੇ ਕੋ ਦੀਜੈ ਬਿਨ ਮਿਲਵੇ ਨਾ ਹੀ ਸੰਦੋਖਾ ਵੇਖ ਦਰਸਨ ਨਾਨਕ ਜੀ ਜੈ ਕਲਿਆਣ ਮਹੱਲਾ ਪੰਜਵਾਂ।

ਸਰਬਤਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੀ ਰਹਾਓ ਕੇਤੀ ਕੇਤੀ ਮੰਗ ਮੰਗ ਭਾਵਨੀਆਂ ਸੋ ਪਾਈਐ ਸਫਲ ਸਫਲ ਸਫਲ ਦਰ ਸਰੀ ਪਰਸ ਪਰਸ ਗੁਣ ਗਾਈਐ ਨਾਨਕ ਤਾਤ ਤਾਤ ਸਿਉ ਮਿਲੀਐ ਹੀਰੈ ਹੀਰ ਵਧਾਈਐ ਕਲਿਆਣ ਮਹੱਲਾ ਪੰਜਵਾਂ ਮੇਰੇ ਲਾਲਣ ਕੀ ਸੋਭਾ ਸਾਧਨ ਅਵਤਨ ਮਨ ਰੰਗੀ ਸੋਭਾ ਰਹਾਓ ਬ੍ਰਹਮ ਮਹੇਸ਼ ਸਿਧਵਨ ਇੰਦਰਾ ਭਗਤ ਦਾਨ ਜਸ ਮੰਗੀ ਯੋਗ ਗਿਆਨ ਧਿਆਨ ਸੇਖ ਨਾ ਗੈ ਸਗਲ ਜਪ ਹੈ ਤਰੰਗੀ ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਾਧ ਸੰਗੀ ਕਲਿਆਣ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਮਾਨ ਹਰ ਹਰ ਮਾਨ ਨੈਨ ਮੈਨ ਸਰਵਨ ਸੁਣੀਐ ਅੰਗ ਅੰਗੇ ਸੁਖ ਪ੍ਰਾਣ ਰਹਾਉ ਇਤ ਉਤ ਤੈਤ ਸਰਵਿਓ ਮੇਰ ਤਨਹਿ ਸਮਾਨ ਜਾਤ ਕਤਾ ਤਦ ਵੇਖੀਐ ਹਰ ਪੁਰਖ ਪਤ ਪ੍ਰਧਾਨ ਸਾਧ ਸੰਗ ਭਰਾਉ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾਂ ਗੁਣ ਨਾਦ ਧੁਨ ਆਨੰਦ ਵੇਦ ਕਥਤ ਸੁਨਤ ਮੁਨ ਜਨਾ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਦਾਨ ਮਨ ਰਸਕ ਰਸਨ ਨਾਮ ਜਪਤ ਤੈ ਪਾਪ ਖੰਡਲੀ ਯੋਗ ਜੁਗਤ ਗਿਆਨ ਭੁਗਤ ਸੁਰਤ ਸਬਦ ਤਤ ਬੇਤੇ ਜਪਤਾ ਵਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਛੂ ਦੁਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾਂ ਕੌਣ ਵਿਦ ਤਾ ਕੀ ਕਹਾ ਕਰੋ ਧਰਤ ਧਿਆਨ ਗਿਆਨ ਸਤ ਸਤ ਸਸਤ੍ਰਗਿਆ ਅਜਰ ਪਦ ਕੈਸੇ ਜਰੋ ਰਹਾਉ ਬਿਸਨ ਮਹੇਸ਼ ਸਿਧਮੁਨ ਇੰਦਰਾ ਕੈ ਦਰ ਸਰਨ ਪ੍ਰਉ ਕਾਹੂ ਪੈ ਰਾਜ ਕਾਹੂ ਪੈ ਸੁਰਗਾ ਕੋਟ ਮਦੇ ਮੁਕਤ ਕਹੋ ਕਹ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਕਹੋ ਕਲਿਆਣ ਮਹੱਲਾ ਪੰਜਵਾਂ ਪ੍ਰਾਣ ਪਦ ਦਿਆਲ ਪੁਰਖ ਪ੍ਰਖੇ ਗਰਭ ਜੋਨ ਕਲ ਕਾਲ ਜਾਲ ਦੁਖ ਬਨਾਸਨ ਹਰ ਰੱਖੇ ਰਹਾਉ ਨਾਮ ਧਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਸ ਦੀਨ ਆਸਵੰਤ ਨਾਮ ਸਵਾਮੀ ਬਨਹਿ ਬਨੰਤ ਤੁਜ ਬਿਨਾ ਪ੍ਰਭ ਵਸੂਨਾ ਜਾਨੂ।

ਮਨ ਮਹੱਲਾ ਪੰਜਵਾ। ਪ੍ਰਭ ਮੇਰਾ ਅੰਤਰ ਜਾਮੀ ਜਾਣ, ਕਰ ਕਿਰਪਾ ਪੂਰਨ ਪਰਮੇਸ਼ਰ, ਨਹਿ ਚਲ ਸੱਚ ਸ਼ਬਦ ਨੀਸਾਨ ਰਹਾਉ, ਹਰ ਬਿਨ ਆਣ ਨਾ ਕੋਈ ਸਮਰੱਥ।

ਰਹਾਉ। ਸਾਧ ਸੰਗ ਜਪਨ ਸੰਗ ਜਮ ਕਾਲ ਤੇ ਸਨਾ ਖਾਵ ਨੂੰ ਮੁਕਤ ਜੋਤ ਨਾਨਕ ਰੂਖ ਹਰ ਭਗਤ ਲਵੈ ਨਾ ਲਾਭ ਨੂੰ ਪ੍ਰਭ ਦੁਰਸ ਲੋਭੇ ਦੁਦਾਸ ਨਾਨਕ ਬਹੁੜ ਜੋਣ ਨਾ ਧਾਵ ਨੂੰ ਕਲਿਆਣ ਮਹੱਲਾ ਚੌਥਾ ਅਸ਼ਟਪਦੀਆਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਾ ਰਾਮ ਰਾਮੂ ਸੁਨ ਮਨ ਭੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਿਜੇ ਪੀਜੈ ਰਹਾਉ। ਕਾਸਟ ਮਹਿ ਜਿਉ ਹੈ ਬੈਸੰਤ ਮਥ ਸੰਜਮ ਕਾੜ ਕਟੀਜੈ ਰਾਮ ਨਾਮ ਹੈ ਜੋ ਸਵਾਈ ਤਤ ਗੁਰਮਤ ਕਾੜ ਲਈਜੈ ਨਾਉ ਦਰਵਾਜ ਨਵੇ ਦਰ ਫੀਕੇ ਰਸ ਅੰਮ੍ਰਿਤ ਸਵੇ ਜੂਈਜੈ। ਕਿਰਪਾ ਕਿਰਪਾ ਕਿਰਪਾ ਕਰ ਪਿਆਰੇ ਗੁਰ ਸਬਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਲਗੀਜੈ। ਰਤਨ ਲਾਲ ਮੋਲ ਅਮੋਲਕ ਸਤਿਗੁਰ ਸੇਵਾ ਲੀਜੈ ਸਤਿਗੁਰ ਅਗਾਮ ਅਗਾਮ ਹੈ ਠਾਕੁਰ ਭਰ ਸਾਗਰ ਭਗਤ ਕਰੀਜੈ। ਕਿਰਪਾ ਕਿਰਪਾ ਕਰ ਦੀਨ ਹਮ ਸਾਰੰਗ ਇੱਕ ਬੂੰਦ ਨਾਮ ਮੁਖ ਦੀਜੈ। ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕਉ ਗੁਰ ਦੀਜੈ ਰਾਮ ਰਾਮ ਰਾਮ ਰੰਗ ਰਾਤੇ ਰਸ ਰਸਿਕ ਕਟਕ ਨਿਤ ਬੀਜੈ ਵਸਦਾ ਸਬਦੀ ਬਹਿ ਸਾਗਰ ਕਾਢ ਕੰਚਨ ਕਾੜ ਧਰੀਜੈ। ਮੇਰੇ ਠਾਕੁਰ ਕੇ ਜਨ ਇਹਨੂੰ ਨਾ ਬਾਛਾ ਹੈ ਹਰ ਮਗ ਹੈ ਹਰ ਰਸ ਦੀ ਜੈ ਸਾਗਰ ਨਰ ਪ੍ਰਾਣੀ ਸਤ ਭੂਖੇ ਨਿਤ ਭੂਖਨ ਭੂਖ ਦਰੀਜੈ ਧਾਵਤ ਧਾਏ ਧਾਵ ਹੈ ਪ੍ਰੀਤ ਮਾਇਆ ਲਖ ਕੋਸ਼ਣ ਕਉ ਬਿਥ ਦੀਜੈ। ਹਰ ਹਰ ਹਰ ਹਰ ਹਰ ਜਨ ਉਤਮ ਕਿਆ ਉਪਮਾ ਤਿੰਨ ਦੀਜੈ ਰਾਮ ਨਾਮ ਤੁਲ ਔਰ ਨ ਉਪਮਾ ਜਨ ਨਾਨਕ ਕਿਰਪਾ ਕਰੀਜੈ ਕਲਿਆਣ ਮਹੱਲਾ ਚੌਥਾ ਰਾਮ ਗੁਰ ਪਾਰਸ ਪਰਸ ਕਰੀਜੈ ਹਮ ਨਿਰਗੁਣੀ ਮਨੂਰ ਅਤ ਫੀਕੇ ਮਿਲ ਸਤਿਗੁਰ ਪਾਰਸ ਕੀਜੈ ਰਹਾਉ ਸਵਰਗ ਮੁਕਤ ਬੈਕੁੰਠ ਸਭ ਬਾਂਛਾ ਹੈ ਨਿਤ ਆਸਾ ਆਸ ਕਰੀਜੈ ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗ ਹੈ ਮਿਲ ਦਰਸ਼ਨ ਤ੍ਰਿਪਤ ਮਨ ਧੀਜੈ ਮਾਇਆ ਮੋਹ ਸਬਲ ਹੈ ਭਾਰੀ ਮੋਹ ਕਾਲਖ ਦਾਗ ਲਗੀਜੈ। ਮੇਰੇ ਠਾਕੁਰ ਕੇ ਜਨ ਲਿਪਤ ਹੈ ਮੁਕਤੇ ਜੋ ਬੁਰਗਾਈ ਪੰਕ ਨਾ ਭੀਜੈ ਚੰਦਨ ਵਾਸ ਭਯੰਗਮ ਬੇੜੀ ਕੇ ਮਿਲੀਏ ਚੰਦਨ ਲੀਜੈ ਕਾੜ ਖੜਕ ਗੁਰ ਗਿਆਨ ਕਰਾਰਾ ਬਿਖ ਛੇਦ ਛੇਦ ਰਸ ਪੀਜੈ।

ਮਰਗੀਨੇ ਮਿਲ ਸਾਧੂ ਲੁਕੀ ਦੀਜੈ ਸਾਧੂ ਸਾਧ ਸਾਧ ਜਨ ਨੀਕੇ ਜਨ ਅੰਤਰ ਨਾਮ ਧਰੀਜੈ ਪਰਸਨ ਪਰਸ ਭਏ ਸਾਧੂ ਜਨ ਜਨ ਜਾਰ ਹਰ ਭਗਵਾਨ ਦਿਖੀਜੈ ਸਾਖਤ ਸੂਤ ਬਹੁ ਗੁਰਜੀ ਭਰਿਆ ਸਾਖਤ ਸੂਤ ਬਹੁ ਗੁਰਜੀ ਭਰਿਆ ਕਿਉ ਕਰ ਤਾਣ ਦਰੀਜੈ ਤੰਤ ਸੂਤ ਕਿਛ ਨਿਕਸੈ ਨਾਹੀ ਸਾਖਤ ਸੰਗਤ ਨਾ ਕੀਜੈ ਸਤਿਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ ਰਾਮ ਰਬੀਜੈ ਅੰਤਰ ਰਤਨ ਜਿਵੇਂ ਹਰ ਮਾਣਕ ਗੁਰ ਕਿਰਪਾ ਤੇ ਲੀਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ ਹਮ ਕਿਉਂ ਕਰ ਹਮ ਕਿਉਂ ਕਰ ਮਿਲ ਹੈ ਮਲੀਜੈ ਨਾਨਕ ਮੇਲ ਮਲਾਏ ਗੁਰਪੂਰਾ ਜਨ ਕੋ ਪੂਰਨ ਦੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮੋ ਰਾਮ ਰਬੀਜੈ ਸਾਧੂ ਸਾਧ ਸਾਧ ਜਨ ਨੀਕੇ ਮਿਲ ਸਾਧੂ ਹਰ ਰੰਗ ਕੀਜੈ ਰਹਾਉ ਜੀ ਜਾਣਤ ਸਭ ਜਗ ਹੈ ਜੇਤਾ ਮਨ ਡੋਲਤ ਡੋਲ ਕਰੀਜੈ ਕਿਰਪਾ ਕਿਰਪਾ ਕਰ ਸਾਧ ਮਿਲਾਵਹੋ ਜਗ ਥੰਮਨ ਕਉ ਥੰਮ ਦੀਜੈ ਵਸਦਾ ਤਲੈ ਤਲੈ ਸਭ ਉਪਰ ਮਿਲ ਸਾਧੂ ਚਰਨ ਰੁਲੀਜੈ ਆਤਮ ਅਤ ਊਤਮ ਹੋਵੋ ਸਭ ਸਿਸ਼ਟ ਚਰਨ ਤਲ ਦੀਜੈ ਗੁਰਮੁਖ ਜੋਤ ਭਲੀ ਸਿਵ ਨੀਕੀ ਆਨ ਪਾਨੀ ਸਖਤ ਭਰੀਜੈ ਮੈਨ ਦੰਤ ਨਿਕਸੇ ਗੁਰਬਚਨੀ ਸਾਰ ਚਾਬ ਚਾਬ ਹਰ ਰਸ ਲੀਜੈ ਰਾਮ ਨਾਮਨ ਗ੍ਰਹੋ ਬਹੁ ਕੀਆ ਗੁਰ ਸਾਧੂ ਪੁਰਖ ਮਲੀਜੈ ਗੁਣ ਰਾਮ ਨਾਮ ਵਿਸਤੀਰਨ ਕੀਏ ਹਰ ਸਗਲ ਭਵਨ ਦਸ ਦੀਜੈ ਸਾਧੂ ਸਾਧ ਸਾਧ ਮਨ ਪ੍ਰੀਤਮ ਬਿਨ ਦੇਖੇ ਰਹਿ ਨਾ ਸਕੀਜੈ ਜਿਉ ਜਲ ਮੀਨ ਜਲੰ ਜਲ ਪ੍ਰੀਤ ਹੈ ਖਿਨ ਜਲ ਬਿਨ ਫੂਟ ਮਰੀਜੈ ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰ ਨਾ ਪੀਜੈ ਤਿਨਾ ਜਿਸਨਾ ਜਲਤ ਜਲਤ ਮਹੀ ਬੂਝੈ ਡਨ ਧਰਮ ਰਾਏ ਕਾ ਦੀਜੈ ਸਭ ਤੀਰਥ ਬਰਤ ਜਗ ਪੁੰਨ ਕੀਏ ਹਿਵੈ ਗਾਲ ਗਾਲ ਤਨ ਸ਼ੀਜੈ ਉਤਲਾ ਤੋਲ ਦਾਮ ਨਾਮ ਹੈ ਗੁਰਮਤਿ ਕੋ ਪੁਜੈ ਨਾ ਤੋਲ ਤੁਲੀਜੈ ਤਾਪ ਗੁਣ ਬ੍ਰਹਮ ਬ੍ਰਹਮ ਤੂੰ ਜਨ ਹੈ ਜਨ ਨਾਨਕ ਸਰਨ ਪ੍ਰੀਜੈ ਤੂੰ ਜਲ ਨਿਧ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮ ਪੂਜ ਕਰੀਜੈ ਮਨ ਤਨ ਆਰਪ ਧਰੋ ਸਭ ਆਗੈ ਰਸ ਗੁਰਮਤਿ ਗਿਆਨ ਦ੍ਰਿੜੀ

ਵਿਵੇਕ ਬੁੱਧ ਸਭ ਜਗ ਮਹਿ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਤਿਗੁਰ ਕਹੋ ਇਹੋ ਮਨ ਦੀਜੈ ਨਿਰਮੋਲ ਕਤ ਨੀਰੋ ਨੀਕੋ ਹਰ ਧੀਰ ਦੀਜੈ ਮਨ ਮੋਤੀ ਲਾ ਸਾਲ ਹੈ ਗੁਰ ਸਬਦੀ ਜਿਤ ਹੀਰਾ ਪਰਖਲ ਲੀਜੈ ਸੰਗਤ ਸੰਤ ਸੰਗ ਲਗ ਉੱਚੇ ਜੋ ਪੀਪਲਾ ਸਿਖਾਈ ਦੀਜੈ ਸਭ ਨਰ ਮਹਿ ਪ੍ਰਾਣੀ ਉੱਤਮ ਹੋਵੈ ਰਾਮ ਨਾਮੈ ਵਾਸ ਵਸੀਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਕਾ ਹਰੀ ਜੜੀਜੈ ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇਆ ਬਹਿ ਕਰ ਬਾਸ ਜਗ ਦੀਜੈ ਏਕ ਜੋ ਦੇਖੋ ਮਨ ਵਸਿਆ ਸਭ ਬ੍ਰਹਮ ਦਿਸ਼ਟ ਏਕ ਲੀਜੈ ਆਤਮ ਰਾਮ ਸਭ ਏਕੈ ਹੈ ਬਸਰੈ ਸਭ ਚਰਨ ਤਲੇ ਸਿਰ ਦੀਜੈ ਨਾਮ ਬਿਨਾ ਨਗਟੇ ਨਰ ਦੇਖੋ ਦਿਨ ਘਾਸ ਘਾਸ ਨਾ ਗਬੜੀ ਜੈ ਸਾਖਤ ਨਰ ਅਹੰਕਾਰੀ ਕਹੀ ਹੈ ਬਿਨ ਨਾਵੈ ਤ੍ਰਿਗ ਜਵੀਜੈ ਜਬਲਾ ਸਾਹ ਸਾਗ ਮਨ ਅੰਤਰ ਤਤ ਵੇਗਲ ਸਰਨ ਪਰੀਜੈ ਨਾਨਕ ਕਿਰਪਾ ਕਰ ਨਾਨਕ ਕਿਰਪਾ ਕਿਰਪਾ ਕਰ ਧਾਰੋ ਮੈਂ ਸਾਧੂ ਚਰਨ ਵਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਤਭੀਜੈ ਕਿਲਵਿਖ ਦੈਨ ਹੋਏ ਖਿਨ ਅੰਤਰ ਮੇਰੇ ਠਾਕੁਰ ਕਿਰਪਾ ਕੀਜੈ ਰਹਾਉ ਮੰਗਤ ਜਨ ਦੀਨ ਖਰੇ ਦਰ ਠਾਡੇ ਤਦ ਅਰਸਨ ਦੋ ਦਾਨ ਦੀਜੈ ਤ੍ਰਾਹੇ ਤ੍ਰਾਹੇ ਸਨ ਪ੍ਰਭਿਆਈ ਮੋਕੋ ਗੁਰਮਤ ਨਾਮ ਦ੍ਰਿਜੈ ਕਾਮ ਕ੍ਰੋਧ ਨਗਰ ਮੈਂ ਤਬਲਾ ਨਿਤ ਉਠ ਉਠ ਜੂਜ ਕਰੀਜੈ ਅੰਗੀਕਾਰ ਕਰੋ ਰੱਖ ਲੇਵੋ ਗੁਰਪੂਰਾ ਕਾੜ ਕਢੀਜੈ ਅੰਤਰ ਅਗਨ ਸਫਲ ਆਦਿ ਵਿਖਿਆ ਹਿਬ ਸੀਤਲ ਸਬਦ ਗੁਰ ਦੀਜੈ ਤਾਨ ਮਨ ਸਾਂਤ ਹੋਏ ਅਧਿਕਾਈ ਰੂਹ ਕਾਟੈ ਸੁਖ ਸਵੀਜੈ ਜਿਉਂ ਸੂਰਜ ਕਿਰਨ ਰਵਿਆ ਸਰਬਟਾਈ ਸਭ ਘੜ ਘੜ ਰਾਮ ਰਵੀਜੈ ਸਾਧੂ ਸਾਧ ਮਿਲੇ ਰਸ ਪਾਵੈ ਨੇ ਤਤ ਨਿਜ ਘਰ ਬੈਠਿਆ ਪੀਜੈ ਜਨ ਕੋ ਪ੍ਰੀਤ ਲੱਗੀ ਗੁਰ ਸੇਤੀ ਜੋ ਜਗ ਵੀ ਦੇਖ ਸੁਰੀਜੈ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੁਖ ਕਾਟੈ ਅੰਮ੍ਰਿਤ ਪੀਜੈ ਸਾਗ ਸਵਾਨ ਕਹੀਐ ਬਹੁ ਲੋਪੀ ਬਹੁ ਦੁਰਮਤ ਮੈਲ ਭਰੀਜੈ।

ਲੋ ਜੀਜੈ ਭਵਨ ਭਵਨ ਪਿਤ ਹੋਏ ਸਾਹਿਬ ਸਹਿ ਸਾਧੂ ਚਰਨ ਧਰੀਜੈ ਤਾਜੇ ਲਾਜ ਅਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚੁਕਾਵੈ ਬਿਖ ਤੁਪਤਾ ਕਾੜ ਕਟੀਜੈ ਭਰਮ ਸੁਕੈ ਬਹੁ ਉਪ ਸੁਖ ਕਹੀਐ ਮਿਲ ਸਾਧੂ ਸੰਗ ਹਰੀਜੈ ਦਾਤੇ ਬਿਲਮ ਟਪਾਲ ਢਿੱਲ ਨਾ ਗੀਜੈ ਜਾਇ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਬਾਤ ਹਰ ਸਾਧੂ ਪਾਸ ਰਖੀਜੈ ਜੋ ਭਜਨ ਗੁਰ ਸਤ ਸਤ ਕਰ ਮਾਨੈ ਤਸਾਗੈ ਕਾਢ ਢਰੀਜੈ ਸੰਤੋ ਸੁਣੋ ਸੁਣੋ ਜਾਨ ਭਾਈ ਗੁਰ ਕਾਢੀ ਵਾਹ ਕੁਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਵਰੂੜਾ ਸਤਿਗੁਰ ਕਰਨ ਪਵੀਜੈ ਜੇ ਵੱਡ ਭਾਗ ਹੋਏ ਆਤ ਨੀਕਾ ਤਾਂ ਗੁਰਮਤਿ ਨਾਮ ਦ੍ਰਿੜੀਜੈ ਸਾ ਮਾਇਆ ਮੋਹ ਬਿਖਮ ਜਗ ਤਰੀਜੈ ਜੈ ਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਪੰਥ ਵਿਖੜਾ ਅਹੰਕਾਰ ਭਾਰ ਲੱਦ ਜੀਜੈ ਨਾਨਕ ਰਾਮ ਰਾਮ ਰਾਮ ਰਾਮ ਰਾਮ ਰਾਮ ਮੈਂ ਤੇ ਗਤ ਕੀ

ਨਾਮ ਹੈ ਨਿਵਾਸਾ ਉਦੂ ਸਹਿਜੇ ਤਦ ਵਿਚਾਰ ਜਾ ਤੇ ਫਿਰ ਨਾ ਆਵੋ ਸਹਿ ਸਾਰ ਰਹਾਉ ਜਾ ਕੈ ਕਰਮ ਵਰਤ ਨਾਹੀ ਨੇਵ ਨਾਹੀ ਨਾਹੀ ਭਗਵਾਈ ਗਤ ਅਵਗਤ ਕੀ ਜਿੰਦ ਨਾਹੀ ਸਤਿਗੁਰੂ ਫਰਮਾਈ ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤ ਸੁਰਤ ਸਮਝਾਈ ਤੰਤ ਕੋ ਪਰਮ ਤਤ ਮਿਲਿਆ ਨਾਨਕ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾ ਕਾ ਗਿਆ ਦਰ ਪ੍ਰਵਾਣ ਬਿਖ ਅੰਮ੍ਰਿਤ ਦੋਏ ਸਮ ਕਰ ਜਾਣ ਕਿਆ ਕਹੀਏ ਸਰਵੇ ਰਹਿਆ ਸਮਾਏ ਜੋ ਕੁਛ ਕਰਤਾ ਸਭ ਤੇਰੀ ਰਜਾਏ ਰਹਾ ਪ੍ਰਗਟੀ ਜੋ ਜੂਕਾ ਅਭਿਮਾਨ ਸਤਿਗੁਰ ਦੀਆ ਅੰਮ੍ਰਿਤ ਨਾਮ ਕਲ ਮੈਂ ਆਇਆ ਸੋ ਜਨ ਜਾਣ ਸਾਚੀ ਦਰਗਹਿ ਪਾਵੈ ਮਾਣ ਕਹਿਣਾ ਸੁਣਨਾ ਕਥ ਘਰ ਜਾਏ ਕਥਨੀ ਨਦਰੀ ਨਾਨਕ ਵੱਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮਜਨ ਅੜਸਠ ਤੀਰਥ ਸੰਗ ਕਹੇ ਗੁਰ ਉਪਦੇਸ਼ ਜਵਾਹਰ ਮਾਣਕ ਸੇਵੇ ਸਿੱਖ ਸੋ ਖੋਜ ਲਹੈ ਗੁਰ ਗਿਆਸ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਰਹਾਉ ਗੁਰ ਦਰਿਆਉ ਸਦਾ ਚਰ ਨਿਲਮਰ ਮਿਲਿਆ ਦੁਰਮਤ ਮੈਲ ਹਰੈ ਸਤਿਗੁਰ ਪਾਇਐ ਪੂਰਾ ਪਾਵਣ ਪਸੂ ਪ੍ਰੇਤੋ ਦੇਵ ਕਰੈ ਰਤਾ ਸੱਚ ਨਾਮ ਸੰਤ ਨਹੀਂ ਹਲ ਸੋ ਗੁਰ ਪਰਹਲ ਕਹੀਐ ਜਾ ਕੀ ਵਾਸ ਬਨਾਸਪਤ ਸੋਰੈ ਤਾਸ ਚਰਨ ਲਿਵ ਰਹੀਐ ਗੁਰਮੁਖ ਜੀ ਪ੍ਰਾਣ ਉਪਜੈ ਗੁਰਮੁਖ ਸਿਵ ਕਰ ਜਾਈਐ ਗੁਰਮੁਖ ਨਾਨਕ ਸਾਚ ਸਮਾਈਐ ਗੁਰਮੁਖ ਨਿਜ ਪਦ ਪਾਈਐ ਪ੍ਰਭਾਤੀ ਮਹੱਲਾ ਪਹਿਲਾ ਗੁਰ

ਕਬੀਰ ਪੀਐ ਸਿਫਤ ਧਰਮ ਕਾ ਕੱਪੜਾ ਮਾਂਗੂ ਹਰਗੁਣ ਨਾਨਕ ਰਬਦ ਰਹੈ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨੈ ਨਾ ਰਾਖਿਆ ਜਾਵਤ ਕਿਉਂ ਰਾਖਿਆ ਜਾਏ ਜਿਸ ਤੇ ਹੋ ਆਸ ਹੋਈ ਪਰ ਜਾਣੈ ਜਾਂ ਉਸੇ ਹੀ ਮਾਈ ਸਮਾਏ ਤੂੰ ਹੈ ਵਾਹੋ ਤੇਰੀ ਰਜਾਏ ਜੋ ਕੁਛ ਕਰੈ ਸੋਈ ਪਰ ਹੋਏ ਬਾ ਅਵਰ ਨਾ ਕਰਨਾ ਜਾਏ ਰਹਾਉ ਜੈਸੀ ਹਰ ਹੜਕੀ ਮਾਲਾ ਟਿੰਡ ਲਗਤ ਹੈ ਇੱਕ ਸਗਨੀ ਹੋਰ ਫੇਰ ਭਰੀਅਤ ਹੈ ਤੈਸੋ ਹੀ ਇਹ ਖੇਲ ਖਸਮ ਕਾ ਜੇ ਉਸਕੀ ਬੜੇ ਆਈ ਸੁਰਤੀ ਕੈਦਾ ਮਾਰਕ ਚਲ ਗਏ ਉਲਟੀ ਨਦਰ ਪ੍ਰਕਾਸ਼ੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗ੍ਰਹੀ ਕੌਣ ਉਦਾਸੀ ਜਿਸਕੀ ਆਸਾ ਤਿਸਹੀ ਸੌਂਪ ਕੈ ਇਹ ਰਹਿਆ ਨਿਰਵਾਣ ਜਿਸ ਤੇ ਹੋਆ ਸੋਈ ਕਰ ਮਾਨਿਆ ਨਾਨਕ ਗ੍ਰਹੀ ਉਦਾਸੀ ਸੋ ਪ੍ਰਵਾਣ ਪ੍ਰਭਾਤੀ ਮਹੱਲਾ ਪਹਿਲਾ ਦਿਸ਼ਟ ਬਿਕਾਰੀ ਬੰਧਨ ਬੰਧੈ ਹੋ ਤਿਸਕੈ ਵਰ ਜਾਈ ਪਾਪੁਨ ਕੀ ਸਾਰ ਨਾ ਜਾਣੈ ਪੂਲਾ ਫਿਰੈ ਅਜਾਈ ਬੋਲੋ ਜਸ ਨਾਥ ਬੋਲੋ ਸੱਚ ਨਾਮ ਕਰਤਾਰ ਫੁਨ ਬਹੁੜ ਨਾ ਆਵਣ ਵਾਰ ਰਹਾ ਉੱਚਾ ਤੇ ਫੁਨ ਨੀਚ ਕਰਤ ਹੈ ਨੀਚ ਕਰੈ ਸੁਲਤਾਨ ਜਿਨੀ ਜਾਣ ਸੁਜਾਣਿਆ ਜਗਤੇ ਪੂਰੇ ਪ੍ਰਵਾਨ ਤਾਂ ਕੋ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੇ ਕੋਈ ਨਾਉ ਪ੍ਰਭਾਤੈ ਸਭ ਦੇ ਧਿਆਈਐ ਛੋਡੋ ਦੁਨੀ ਪ੍ਰੀਤਾ ਪ੍ਰਣਤ ਨਾਨਕ ਦਾਸਨ ਦਾਸਾ ਜਗ ਹਾਰਿਆ ਦਿਨ ਜੀਤਾ ਪ੍ਰਭਾਤੀ ਮਹੱਲਾ ਪਹਿਲਾ।

ਰਹਿ ਰਹਾਉ। ਮਨ ਜੋਗੀ ਮਨ ਭੋਗੀਆ ਮਨ ਮੂਰਖ ਕਾ ਵਾਰ, ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ, ਪੰਚ ਮਨ ਸੁਖ ਪਾਇਆ ਐਸਾ ਬ੍ਰਹਮ ਵਿਚਾਰ। ਘਾਟ ਘਾਟ ਏਕ ਵਿਖਾਣੀ ਹੈ ਕਹੋ ਨਾ ਦੇਖਿਆ ਜਾਏ, ਕੋਠੋ ਪੂਠੋ ਰਾਲੀਏ ਬਿਨ ਨਾਵੈ ਪਤ ਜਾਏ। ਜਾ ਤੂੰ ਮਿਲੈ ਤਾਂ ਮਿਲ ਰਹਾ ਜਾਤੇ, ਤਾਂ ਜਾ ਤੇਰੀ ਹੋਏ ਰਜਾਏ। ਯਾ ਜਨਮ ਨਹੀਂ ਪੁੱਛੀਐ ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜਨਮ ਮਰਨ ਦੋ ਘਾਟੀਐ ਨਾਨਕ ਛੂਟ ਸੁਣਾਏ, ਪ੍ਰਭਾਤੀ ਮਹੱਲਾ ਪਹਿਲਾ। ਜਾਗਤ ਵਿਕਸੈ ਮੂਠੋ ਜਾਗਤ ਜੀਵਨ ਹਾਰ, ਜਾ ਜੀਵਨ ਜਾਗਣ ਹਾਰਾ ਸੁਖ ਸਾਗਰ। ਅੰਮ੍ਰਿਤ ਭੰਡਾਰਾ ਰਹਾਓ ਕਹਿਓ ਨਾ ਬੁਝੇ, ਅੰਧ ਨਾ ਸੂਝੈ ਭੋਂਡੀ ਕਾਰ ਕਮਾਈ। ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਨੀ ਮਿਲੈ ਵਡਾਈ, ਦਿਨ ਦਿਨ ਆਵੈ ਤਿਲ ਤਿਲ ਸ਼ੀਜੈ ਮਾਇਆ ਮੋਹ ਘਟਾਈ। ਬਿੰਗਰ ਬੂਡੋ ਠੌਰ ਨਾ ਪਾਵੈ ਜਬ ਲਗ ਦੂਜੀ ਰਾਈ, ਅਨਸ ਦੀਆ ਦੇਖ ਸੰਭਾਲੈ ਸੁੱਖ ਦੁੱਖ ਪੁਰਬ ਕਮਾਈ। ਕਰਮਹੀਣ ਸੱਚ ਭੀਖਿਆ ਮੰਗੈ ਨਾਨਕ ਮਿਲੈ ਵਡਾਈ, ਪ੍ਰਭਾਤੀ ਮਹੱਲਾ ਪਹਿਲਾ। ਮਾਸਟ ਕਰੋ ਮੂਰਖ ਜਗ ਕਹੀਆ, ਅਧਿਕ ਵਕੋ ਤੇਰੀ ਲਿਵ ਰਹੀਆ, ਭੂਲ ਚੂਕ ਤੇਰੇ ਦਰਬਾਰ ਨਾ ਬਿਨਾਂ ਕੈਸੇ ਆਚਾਰ। ਐਸੇ ਝੂਠ ਮੂਠੇ ਸੰਸਾਰਾ, ਨਿੰਦਕ ਨਿੰਦੈ ਮੁਝੈ ਪਿਆਰਾ ਰਹਾਓ, ਜਿਸ ਨਿੰਦੈ ਸੋਈ ਪਿਤ ਜਾਣੈ, ਗੁਰ ਕਹਿ ਸਬਦੇ ਦਰਨੀ ਸਾੜੈ। ਕਾਰਣ ਨਾਮ ਅੰਤਰਗਤ ਜਾਣੈ, ਇਸਨੂੰ ਨਿੰਦ ਕਰੈ ਸੋਈ ਬਿਦ ਜਾਣੈ, ਮੈਂ ਮੈਲੋ ਉਜਲ ਸੱਚ ਸੋਏ। ਊ ਤਮ ਆਖਨਾ ਉੱਚਾ ਹੋਏ, ਮਨ ਖੂਲ ਮਹਾਂ ਬਿਖ ਖਾਏ, ਗੁਰਮੁਖ ਹੋਏ ਸੋ ਰਾਚੈ ਨਾਏ, ਅੰਧੋ ਬੋਲੋ ਮੁਕਤ ਗਵਾਰ, ਹੀਣੋ ਨੀਚ ਬਰੋ ਬਰਿਆਰ, ਨੀ ਧਨ ਕੋ ਧਨ ਪਿਆਰ। ਇਹੋ ਧਨ ਸਾਰ ਹੋਰ ਵਿਖਿਆ ਸਾਰ, ਉਸਤਤ ਨਿੰਦਾ ਸ਼ਬਦ ਵਿਚਾਰ, ਜੋ ਦੇਵੈ ਤਿਸ ਕੋ ਜੈਕਾਰ, ਤੂੰ ਬਖਸ਼ੈ ਜਾਤ ਪਤ ਹੋਏ, ਨਾਨਕ ਹੈ ਕਹਾਵੈ ਸੋਏ, ਪ੍ਰਭਾਤੀ ਮਹੱਲਾ ਪਹਿਲਾ। ਖਾਇਆ ਮੈਲ ਵਧਾਇਆ ਪੈਦੇ ਘਰ ਕੀ ਹਾਣ, ਬਕ ਬਕ ਬਾਜ ਚਲਾਇਆ ਬਿਨ ਨਾਵੈ ਬਿਖ ਜਾਣ। ਬਾਬਾ ਐਸਾ ਬਿਖਮ ਜਾਲ ਮਨ ਵਾਸਿਆ, ਬਿਬਲ ਝਾਕ ਸਹਿਜ ਪ੍ਰਗਾਸਿਆ ਰਹਾਉ। ਬਿਖ ਖਾਣਾ ਬਿਖ ਬੋਲਣਾ ਬਿਖੀ ਕਾਰ ਕਮਾਏ, ਜਮਦਰ ਬਾਦੇ ਮਾਰੀਐ ਛੂਟ ਸਾਚੈ ਨਹਾਏ, ਜੇਬ ਆਇਆ ਤੇ ਵਜਾਏ ਸੀ ਕਿਆ, ਲਿਖ ਲੈ ਜਾਏ ਮਨ ਮੂਲ ਗਵਾਇਆ, ਦਰਗਹਿ ਮਿਲੈ ਸਜਾਏ, ਜਗ ਖੋਟੋ ਸੱਚ ਨਿਰਮਲੋ ਗੁਰ ਸਬਦੀ ਵਿਚਾਰ, ਤੇ ਨਰ ਮਿਰਲੇ ਜਾਣੀਐ ਜਿਨ ਅੰਤਰ ਗਿਆਨ ਮੁਰਾਰ। ਅਜਰ ਜਰੈ ਨੀ ਝਰ ਝਰੈ ਅਮਰ ਆਨੰਦ ਸਰੂਪ, ਅਨਾਨਕ ਜਲ ਕੋ ਮੀਨ ਥੈ ਥੈ ਭਾਵੈ ਰਾਖੋ ਪ੍ਰੀਤ, ਪ੍ਰਭਾਤੀ ਮਹੱਲਾ ਪਹਿਲਾ। ਗੀਤ ਨਾਦ ਹਰਖ ਚਤਰਾਈ, ਰਹਿਸ ਰੰਗ ਫਰਮਾਇ ਸਕਾਈ, ਪਹਿਲਣ ਖਾਣਾ ਚੀਤ ਨਾ ਪਾਈ, ਸਾਚ ਸਹਿਜ ਸੁਖ ਨਾਮ ਰਸ

ਜਿਸ ਕੀ ਰਚਨਾ ਸੋਭਿਤ ਜਾਣੈ ਗੁਰਮੁਖ ਗਿਆਨ ਵਿਚਾਰਾ ਵਸਰੀ ਕਿਰਨ ਜਸ ਕਮਲ ਵਿਗਸੈ ਵਿਗਾਸੈ ਸਾਸ ਘਰ ਸੂਰ ਸਮਾਇਆ ਕਾਲ ਬਿੰਦੁਸ ਮਨਸਾ ਮਨ ਮਾਰੀ ਗੁਰਪ੍ਰਸਾਦ ਪ੍ਰਭ ਪਾਇਆ ਆਤ ਰਸ ਰੰਗ ਚੁਲੈ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੇ ਰਵ ਰਹਿਆ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ ਬਾਰ ਹੈ ਮਹਿ ਰਾਵਲ ਖਪ ਜਾਵ ਹੈ ਜਹੁ ਸ਼ੇਵ ਮਹਿ ਸੰਨਿਆਸੀ ਜੋਗੀ ਕਾਪੜੀਆ ਸਿਰ ਖੂਬੇ ਸਿਰ ਖੂਥੇ ਬਿਨ ਸਬਦੈ ਖਲ ਪਾਸੀ ਸਬਦ ਰਤੇ ਪੂਰੇ ਬੈਰਾਗੀ ਆਉ ਹੱਠ ਹਸਤ ਮੈਂ ਭੀਕਿਆ ਜਾਚੀ ਏਕ ਭਾਏ ਲਿਵ ਲਾਗੀ ਰਾਉ ਬ੍ਰਹਮਣ ਬਾਦ ਚਣੱਪੜ ਹੈ ਕਰ ਕਿਰਿਆ ਕਰਨੀ ਕਰਮ ਕਰਾਏ ਬਿਨ ਬੂਝੇ ਕਿ ਸੂਝੈ ਨਾਹੀ ਮਨੁੱਖ ਪਿਛੜ ਦੁੱਖ ਪਾਏ ਸਬਦ ਮਿਲੇ ਸੇ ਸੂਚਾ ਚਾਰੀ ਸਾਚੀ ਤਰਕ ਹੈ ਮਾਨੇ ਮੰਦਿਰ ਨਾਮ ਰਤਨ ਲਿਵ ਲਾਗੇ ਯੁਗ ਯੁਗ ਸਾਚ ਸਮਾਨੇ ਸਗਲੇ ਕਰਮ ਧਰਮ ਸੋ ਸੰਜਮ ਜਪ ਤਪ ਤੀਰਥ ਸਬਦ ਵਸੇ ਨਾਨਕ ਸਤਿਗੁਰੂ ਮਿਲੈ ਮਿਲਾਇਆ ਦੂਖ ਪਰਾਸ਼ਿਤ ਕਾਲ ਨਸੇ ਪ੍ਰਭਾਤੀ ਮਹੱਲਾ ਪਹਿਲਾ ਸੰਤਾ ਕੀ ਰੀਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹੈ ਕਹਾ ਕਰੈ ਵਿਪਰਾ ਜਮ ਡਰ ਭੈ ਗੁਰਮੁਖ ਹਿਰਦੈ ਮੁਰਾਰੀ ਜਲ ਜਾਓ ਜੀਵਨ ਨਾ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵੈ ਸਾਧ ਮਨਾ ਰਹਾਓ ਗੁਰਪਦੇਸ ਸਾਜ ਸੁਖ ਜਾ ਕੋ ਕਿਆ ਤਿਸ ਉਪਮਾ ਕਹੀਐ ਲਾਲ ਜਵੇਹ ਰਤਨ ਪਦਾਰਥ ਗੋਚਤ ਗੁਰਮੁਖ ਲਈਐ ਚੀਨੈ ਗਿਆਨ ਧਿਆਨ ਧਨ ਸਾਚਾਓ ਏਕ ਸਬਦ ਲਿਵ ਲਾਵੈ ਨਿਰਾ ਲੰਬ ਨਿਰਾ ਹਰ ਨਹੀਂ ਕੇਵਲ ਨਿਰਭਉ ਤਾੜੀ ਲਾਵੈ ਸਾਹਿਰ ਸਬਦ ਭਰੇ ਜਲ ਨਿਰਮਲ ਉਲਟੀ ਤਾਲ ਨਾਵ ਤਰਾਵੈ ਬਾਹਰ ਜਾਤੋ ਠਾਕ ਰਹਾਵੈ ਗੁਰਮੁਖ ਸਾਹਿਬ ਸਮਾਵੈ ਸੋ ਗਿਰਹੀ ਸੋਦਾ ਸੋਦਾ ਸੀ ਜਿਨ ਗੁਰਮੁਖਿਆ ਪਛਾਨਿਆ ਨਾਨਕ ਹੈ ਅਵਰ ਨਹੀਂ ਦੂਜਾ ਸਾਜ ਸ਼ਬਦ ਮਨ ਮਾਨਿਆ ਰਾਗ ਪ੍ਰਭਾਤੀ ਮਹੱਲਾ ਤੀਜਾ ਚੌਪ ਦੇਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਬਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਚ ਰਹਿ ਲਿਵਲਾਈ ਹਰ ਹਰ ਨਾਮ ਜਪੋ ਜਨ ਭਾਈ ਗੁਰਪ੍ਰਸਾਦ ਮਨ ਸਤਰ ਹੋਵੈ ਅਣਦਿਨ ਰਸ ਹਰ ਰਸ ਰਹਿਆ ਘਾਈ ਰਹਾਉ ਅਣਦਿਨ ਭਗਤ ਕਰੋ ਦਿਨ ਰਾਤੀ ਜੋਗਾ ਲਾਹਾ ਭਾਈ ਸਦਾ ਜਨ ਨਿਰਮਲ ਮੈਲ ਨਾ ਲਾਗੈ ਸੱਚ ਨਾਮ ਜਿਤਲਾਈ ਸੁਖ ਸੀਗਾਰ ਸਤਿਗੁਰੂ ਦਿਖਾਇਆ ਨਾਮ ਬੜੀ ਵਡਿਆਈ ਖੁੱਟ ਭੰਡਾਰ ਭਰੇ ਕਦੇ ਤੋਟ ਨਾ ਆਵੈ ਸਦਾ ਹਰ ਸੇਵੋ ਭਾਈ ਆਪੇ ਕਰਤਾ ਜਿਸਨੂੰ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਇ ਸਦਾ ਤੂੰ ਸਤਿਗੁਰ ਦੀਆ ਦਿਖਾਈ ਪ੍ਰਭਾਤੀ ਮਹੱਲਾ ਤੀਜਾ ਨਿਰਗੁਣ ਯਾਰੇ ਕੋ ਬਖਸ ਲੈ ਸਵਾਮੀ ਆਪੇ ਲੈ ਮਲਾਈ ਤੂੰ ਬਿਆਂਤ ਤੇਰਾ ਅੰਤ ਨਾ ਪਾਇਆ ਸਬਦੇ ਦਿਓ ਭਜਾਈ ਹਰ ਜੀਓ ਤੁਧ ਬਿੱਟ ਹੋ ਬਲ ਜਾਈ ਤਨ ਮਨ ਅਰਪੀ ਤੁਧ ਆਗੈ ਰਾਖੋ ਸਦਾ ਰਹਾ ਸਰਣਾਈ ਰਹੋ ਆਪਣੇ ਭਾਣੇ ਵਿੱਚ ਸਦਾ ਰੱਖ ਸਵਾਮੀ ਹਰ ਆਪੋ ਦੇਹ ਵਡਿਆਈ ਪੂਰੇ ਗੁਰ ਤੇ ਭਾਣਾ ਜਾਪੇ ਅਣਦਨ ਸਹਿ ਸਮਾਈ ਤੇਰਾ ਭਾਣੇ ਭਗਤ ਜੇ ਤੁਧ ਭਾਵੈ ਆਪੇ ਬਖਸ਼ ਮਲਾਈ ਤੇਰਾ ਭਾਣੇ ਸਦਾ ਸੁਖ ਪਾਇਆ ਗੁਰਤ

ਨਾਮ ਸਲਾਏ ਸਦਾ ਤੂੰ ਸੱਚੈ ਸ਼ਬਦ ਸਮਾਏ। ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰ ਜੀਓ ਸਦਾ ਧਿਆਵਹੁ ਜਬ ਲਗ ਜੀਅਨ ਪ੍ਰਾਨ। ਗੁਰ ਸਬ

ਕਾਟ ਪੂਰਿਆ ਪ੍ਰਭ ਏਕੋ ਗੁਰਮੁਖ ਪ੍ਰਗਟ ਹਰ ਹਰ ਨਾਮ ਰਹਾਓ। ਗੁਪਤਾ ਨਾਮ ਵਰਤੈ ਵਿੱਚ ਕਲ ਯੁਗ ਘਟ ਘਾਟ ਹਰ ਭਰਪੂਰ ਰਹਿਆ ਨਾਮ ਰਤਨ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸੁਰਨਾਈ ਭਜ ਪਿਆ।

ਹੋਮੈ ਵਿਖਿਆ ਨਿਤ ਲੋਭ ਲੁਭਾਨੀ ਪੁੱਤ ਗਲਤ ਮੋਹਿ ਲੁਭ ਭਾ ਤਿੰਨ ਪਗ ਸੰਤ ਨਾ ਸੇਵੈ ਕਭੂ ਤੇ ਮਨ ਮੁਖ ਭੂ ਭਰ ਭਰ ਭਾ ਤੁਮਰੇ ਗੁਣ ਤੁਮ ਹੀ ਪ੍ਰਭ ਜਾਨਹੁ ਹਮ ਪਰੇ ਹਰ ਤੁਮ ਸਰਨ ਪਾ ਜੋ

ਮੇਲ ਨਾਨਕ ਹਰ ਭਗਵਾਨ ਪ੍ਰਭਾਤੀ ਮਹੱਲਾ ਪੰਜਵਾਂ ਵਿਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਜ ਤਾਤ ਰਚ ਜੋਤ ਨਿਵਾਜਿਆ ਸੇਜਾ ਧਰਤ ਬਰਤਨ ਕੋ ਪਾਨੀ ਨਿਮਖ ਨਾ ਵਿਸਾਰੋ ਸੇਵੋ ਸਾਰਕ ਪਾਨੀ ਮਨ ਸਤਿਗੁਰ ਸੇਵ ਹੋਏ ਪਰਮ ਗਤੇ ਹੋਰ ਹਰਖ ਸੋਗ ਤੇ ਰਹਿ ਹੈ ਨਿਆਰਾ ਤਾਂ ਤੂੰ ਪਾਵੈ ਪ੍ਰਣ ਪਤੇ ਰਹਾਉ ਕਾਪੜ ਭੋਗ ਰਸ ਕਣਕ ਪੁੰਝਾਏ ਮਾਤ ਪਿਤਾ ਕੁਟੰਬ ਸਗਲ ਬਣਾਏ ਰਿਜਕ ਸਮਾਹੇ ਜਲ ਥਲ ਮੀਤ ਸੋ ਹਰ ਸੇਵੋ ਨੀਤਾ ਨੀਤ ਤਹਾ ਸੁਖਾਈ ਜਹ ਕੋਈ ਨਾ ਹੋਵੈ ਕੋਟ ਅਪਰਾਧ ਖਿਨ ਇੱਕ ਖਿਨ।

ਕੈ ਸਿਮਰਨ ਕਲਮਲ ਜਾਹੇ ਤਿਸ ਰਾ ਜਾ ਕੈ ਸਿਮਰਨ ਕਲਮਲ ਜਾਹੇ ਤਿਸ ਗੁਰ ਕੀ ਹਮ ਚਰਨੀ ਪਾਹੇ ਸੁਮਤ ਦੇਵੋ ਸੰਤ ਪਿਆਰੇ ਸਿਮਰੋ ਨਾਮ ਹੋਏ ਨਿਸਤਾਰੇ ਰਹਾਓ ਜਿਨ ਗੁਰ ਕਹਿਆ ਮਾਰਗ ਸੀਧਾ ਸਲ ਤਿਆਗ ਨਾਮ ਹਰ ਗੀਤਾ ਤਿਸ ਗੁਰ ਕੈ ਸਦਾ ਵਲ ਜਾਈਐ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੂਟਤ ਪ੍ਰਾਣੀ ਜਿਨ ਗੁਰ ਹੈ ਤਰਾਇਆ ਜਿਸ ਪ੍ਰਸਾਦ ਮੋਹੈ ਨਹੀਂ ਮਾਇਆ ਹਲਤ ਪਲਤ ਜਿਨ ਗੁਰ ਹੈ ਸਵਾਰਿਆ ਤਿਸ ਗੁਰ ਉਪ

ਜਿਸ ਗੁਰ ਕੋ ਹੋਵਤ ਬਲ ਜਾਈ, ਜਿਸ ਪ੍ਰਸਾਦ ਹਰ ਨਾਮ ਧਿਆਈ, ਐਸਾ ਗੁਰ ਪਾਈਐ ਬਡਭਾਗੀ, ਜਿਸ ਮਿਲਦੇ ਰਾਮ ਲੈ ਬਲਾਗੀ, ਕਰ ਕਿਰਪਾ ਪਾਰ ਬ੍ਰਹਮ ਸਵਾਮੀ, ਸਿਲ ਘਟਾ ਕੇ ਅੰਤਰ ਜਾਮੀ, ਆਠ ਪਹਿਰ ਆਪਣੀ ਲੈ ਬਲਾਏ, ਜਨ ਨਾਨਕ ਪ੍ਰਭ ਕੀ ਸਰਣਾਏ, ਪ੍ਰਭਾਤੀ ਮਹੱਲਾ ਪੰਜਵਾਂ, ਕਰ ਕਿਰਪਾ ਆਪਣੀ ਪ੍ਰਭ ਕੀ, ਹਰ ਕਾ ਨਾਮ ਜਪਨ ਕੋ ਦੀਏ, ਆਠ ਪਹਿਰ ਗੁਣ ਗਾਏ ਗੋਬਿੰਦ, ਭੈ ਬਿਨਸੇ ਉਤਰੀ ਸਭ ਚਿੰਦ, ਉਭਰੇ ਸਤਿਗੁਰ ਚਰਨੀ ਲਾਗੋ, ਜੋ ਗੁਰ ਕਹਿ ਸੋਈ ਭਲ ਮਿੱਠਾ, ਮਨ ਕੀ ਮਤ ਤਿਆਗ, ਰਹਾਉ ਮਨ ਤਨ ਵਸਿਆ, ਹਰ ਪ੍ਰਭ ਸੋਈ।

ਗਵਣ ਭਾਗੀ ਪਾਈਐ ਪ੍ਰਭਾਤੀ ਮਹੱਲਾ ਪੰਜਵਾਂ। ਸੇਤ ਨਭਾਂਤ ਸੇਈ ਸੱਚ ਸਾਹਾ, ਹਰ ਕੀ ਦਰਗਹਿ ਨਾਮ ਸਾਹਾ, ਹਰ ਹਰ ਨਾਮ ਜਪੋ ਮਨ ਮੀਤ, ਗੁਰਪੁਰਾ ਪਾਈਐ ਬੜਭਾਗੀ ਨਿਰਮਲ।

ਜਪਤ ਕਿਲਬਕ ਸਾਹਿਬ ਬੁਲਾਤੀ ਸੰਤ ਸਾਜਨ ਸਿੱਖ ਭਈ ਸੁਹੇਲੇ ਗੁਰ ਪੂਰੇ ਪ੍ਰਭ ਸਿਉ ਲੈ ਮੇਲੇ ਜਨਮ ਮਰਨ ਦੁੱਖ ਫਾਹਾ ਕਾਟਿਆ ਕਹੁ ਨਾਨਕ ਗੁਰ ਪੜਦਾ ਘਟਾਕਿਆ ਪ੍ਰਭਾਤੀ ਮਹੱਲਾ ਪੰਜਵਾ ਸਤਿਗੁਰ ਪੂਰੈ ਨਾਮ ਦੀਆ ਅਣਦ ਮੰਗਲ ਗਿਆਨ ਸਦਾ ਸੁਖ ਕਾਰਜ ਸਗਲਾ ਰਾਸਤੀਆ ਰਹਾਓ ਚਰਨ ਕਮਲ ਗੁਰ ਕੇ ਮਨ ਮੂਠੇ ਦੁਖ ਦਰਦ ਭਰਮ ਬਿਨਸੇ ਝੂਠੇ ਨਿਤ ਉੱਠ ਗਾਵਹੋ ਪ੍ਰਭ ਕੀ ਬਾਣੀ ਆਠ ਪੈਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਤੇ ਘਰ ਬਾਹਰ ਪ੍ਰਭ ਸਭਨੀ ਥਾਈ ਸੰਗ ਸਾਈ ਜਹ ਹਉ ਜਾਈ ਦੋਏ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਦਾਸ ਪ੍ਰਭਾਤੀ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਸੁਗਣ ਸੁਜਾਣ ਗੁਰਪੂਰਾ ਪਾਈਐ ਬੜ ਭਾਗੀ ਦਰਸ਼ਨ ਕੋ ਜਾਈਐ ਗੁਰਬਾਣ ਰਹਾਉ ਕਿਲਬਕ ਮੇਟੇ ਸਭ ਸੰਤੋਖ ਨਾਮ ਆਰਾਧਨ ਹੁਆ ਜੋਗ ਸਾਹ ਸੰਗ ਹੁਆ ਪ੍ਰਗਾਸ ਚਰਨ ਕਵਨ ਮਨ ਮਾਹੀ ਨਿਵਾਸ ਜਿਨ ਕੀ ਅਤ ਨਿਰੀਆ ਰਾਖ ਪ੍ਰਭੂਰਾ ਨਾਥ ਕਾ ਨਾਥ ਜਿਸੈ ਨਵਾਜੇ ਕਿਰਪਾ ਧਾਰ ਪੂਰਨ ਕਰਮਤਾ ਕੇ ਆਚਾਰ ਗੁਣ ਗਾਵੈ ਨਿਤ ਨਿਤ ਨਿਤ ਨਵੈ ਲੱਖ ਚੌਰਾਸੀ ਜੋਣ ਨਾ ਭਵੇ ਇਹਾਂ ਊਹਾਂ ਚਰਨ ਪੂਜਾਰੇ ਮੁਖੂ ਜਲ ਸਾਚੇ ਦਰਬਾਰੇ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਪਦੇ ਕੋ ਬਰਲਾ ਦਾਸ ਜਲ ਥਲ ਮਹੀਲ ਪੇਖੈ ਭਰਪੂਰ ਨਾਨਕ ਉਦਰਸ ਜਿਸ ਜਨ ਕੀ ਧੂਰ ਪ੍ਰਭਾਤੀ ਮਹੱਲਾ ਪੰਜਵਾ ਗੁਰਬਾਣ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਓ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਨਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਜੋਹਾ ਕੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰਸਬਦੇ ਕੀਨਾ ਦਿਰੈ ਦਵਾਸ ਗੁਰ ਸਮਰੱਥ ਸਾ ਦਿਆਲ ਹਰ ਜਪ ਜਪ ਨਾਨਕ ਭਏ ਨਿਹਾਲ ਪ੍ਰਭਾਤੀ ਮਹੱਲਾ ਪੰਜਵਾਂ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਆਪਣਾ ਨਾਮ ਆਪ ਜਪਾਇਆ ਰਹਾਓ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਪਈ ਆਸ ਸਰਬ ਕਲਿਆ।

ਦਿਨੇ ਸਿਰ ਧਿਆਏ ਹਰ ਹਰ ਤਜ ਹੋ ਮਨ ਕੇ ਭਰਮ ਸਾਧ ਸੰਗਤ ਹਰ ਮਿਲਿਆ ਜਿਸ ਪੂਰਨ ਕਰਮ ਜਿਸ ਹੈ ਪੂਰਨ ਕਰਮ ਜਨਮ ਜਨਮ ਵਿਖਾਦ ਬਿਨਸੇ ਰਾਖ ਲੀਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ।

ਕੱਲਾ ਮਾਇਆ ਮੋਹੀ ਸਗਲ ਜਗ ਛਾਇਆ, ਕਾਮਣ ਦੇਹ ਕਾਮ ਲੁਭਾਇਆ, ਸੋਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਆਰਾਮ ਪਰਾਇਆ। ਐਸਾ ਜਾਪ ਜਪੋ ਜਪ ਮਾਲੀ, ਦੁੱਖ ਸੁੱਖ ਪਰ ਹਰ ਭਗਤ ਨਿਰਾਲੀ, ਰੀ ਨਿਰਾਓ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ, ਸਾਚ ਸਭ ਤੂੰ ਜਮਾਈ ਸਮਾਇਆ।

ਬੇਸਮ ਬਿਨੋਦ ਰਹੇ ਪਰਮਾਤੀ ਗੁਰਮਤ ਮਾਨਿਆ ਏਕਲਿਵ ਲਾਗੀ ਦੇਖ ਨਵਾਰਿਆ ਜਲ ਮਹਿ ਆਗੀ ਹੋ ਬੂਜੇ ਹੋਵੈ ਬੜਭਾਗੀ ਸਤਿਗੁਰ ਸੇਵੇ ਪਰਮ

ਵਰਜ ਬਿਆਸ ਪੜਾਇਆ, ਦਿਨ ਕਰ ਜਗ ਠਾਰੇ ਘਾਏ, ਕਿਰਤਨਾ ਚਲਾ ਕਰਾਇਆ, ਗਣਤ ਨਾ ਗਣੀ ਹੁਕਮ ਪਛਾਣਾ, ਬੋਲੀ ਭਾਈ ਸੁਭਾਈ, ਜੋ ਕੁਛ ਵਰਤੈ ਤਦੈ ਸਲਾਹੀ, ਸਭ ਤੇਰੀ ਵਡਿਆਈ, ਜੋ ਕੁਛ ਵਰਤੈ ਤਦੈ ਸਲਾਹੀ, ਸਭ ਤੇਰੀ ਵਡਿਆਈ।

ਆਸੀ ਇਹੋ ਮਨੁਆ ਖਿਨ ਖਿਨ ਊ ਪਿਆਲ ਗੁਰਮੁਖ ਛੂਟੈ ਨਾਮ ਸੰਭਾਲ ਆਪੇ ਸਦੇ ਢਿੱਲ ਨਾ ਹੋਈ ਸਬਦ ਮੈਲੈ ਫੈਲਾ ਜੀਵੈ ਸੋਏ ਬਿਨ ਗੁਰ ਸੋਜੀ ਕਿਸੈ ਨਾ ਹੋਏ ਆਪੇ ਕਰੈ ਕਰਾਵੈ ਸੋਏ ਝਗੜ ਚੁਕਾਵੈ ਹੈ ਗੁਣ ਗਾ।

ਕੂਰਵ ਰਹਿਆ ਸਭ ਠਾਈ, ਅਵਰਨਾ ਦੀ ਸਹਿ ਕਿਸ ਪੂਜ ਚੜ੍ਹਾਈ ਰਹਾਓ। ਮਨ ਤਨ ਆਗੇ ਜੀ ਅੜਾ ਤੁਝ ਪਾਸ, ਜਿਉ ਪਾਵੈ ਤਿਉ ਰੱਖਹੁ ਅਰਦਾਸ। ਸਚ ਜਿਹ ਪਾ ਹਰ ਰਸਨ ਰਸਾਈ, ਗੁਰਮਤਿ ਛੂਟ ਪ੍ਰਭ ਸਰਣਾ।

ਇਹ ਰਸ ਹੈ ਬਿਹਾਗਣ ਬਿਖਾਗਣ। ਗੁਰ ਕਹਿਆ ਇਹ ਰਸ ਹੈ ਬਿਖਾਗਣ, ਇਨ ਸੰਬੰਧੀ ਰਸਾਤ ਲਜਾਏ, ਹਮ ਗੁਰ ਰਾਖੇ ਹਰ ਲਿਵਲਾਏ। ਅਹੁਮੇਵ ਸਿਉ ਮਸਲਤ ਛੋਡੀ।

ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੈ ਸਭ ਮੈਂ ਸੱਚਾ ਇੱਕੋ ਸੋਈ ਤਿਸਕਾ ਕੀਆ ਸਭ ਕਛ ਹੋਈ ਹੁਕਮ ਪਛਾਣੈ ਸੋ ਇੱਕੋ ਜਾਣੈ ਬੰਦਾ ਕਹੀਐ ਸੋਈ ਅਲਹੋ ਅਲਖ ਨਾ ਜਾਈ ਲਖੇ।

ਮੰਨਿਆ। ਪ੍ਰਭਾਤੀ ਸੁਣ ਸੰਧਿਆ ਤੇਰੀ ਦੇਵ ਦੇਵਾ ਕਰ ਅਦਭਤ ਆਦ ਸਮਾਈ, ਸਦ ਸਮਾਧਾਂਤ ਨਹੀਂ ਪਾਇਆ ਲਾਗ ਰਹੇ ਸਰਣਾਈ। ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜ।

0: ਬਾਣੀ
1: ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੂਜਲ ਆਗੈ ਕਹੀਐ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀਐ ਬੇਦੀ ਅਲੇ ਗੋਪਾਲ ਗੋਸਾਈ ਮੇਰਾ ਪ੍ਰਭ ਰਵਿਆ ਸਰ ਬੇਠਾਈ ਰਹਾਉ ਮਾਨੈ ਹਾਟ ਮਾਨੈ ਪਾਟ ਮਾਨੈ ਹੈ ਪਾਸਾਰੀ ਮਾਨੈ ਬਾਸੈ ਨਾਨਾ ਭੇਦੀ ਭਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਇਹੋ ਮਨ ਰਾਤਾ ਦੁਬਦਾ ਸਾਹਿ ਸਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭੋ ਸਮਤ ਵਿਚਾਰੀ ਜੋ ਜਨ ਜਾਨ ਭਜੈ ਪੁਰਖੋਤਮ ਤਾਚੀ ਅਭਗਤ ਬਾਣੀ ਨਾਮਾ ਕਹੈ ਜਗ ਜੀਵਨ ਪਾਇਆ ਹਿਰਦੈ ਅਲਖ ਬਿਡਾਣੀ ਪ੍ਰਭਾਤੀ ਆਦਿ ਜੁਗਾਦ ਜੁਗਾਦ ਜੁਗੋ ਜੁਗ ਤਾਕਾ ਅੰਤ ਨਾ ਜਾਣਿਆ ਸਰਵ ਨਿਰੰਤਰ ਰਾਮ ਰਹਿਆ ਰਵ ਰੈਸਾ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸਬਦ ਬਾਜੈ ਆਣਦ ਰੂਪੀ ਮੇਰੋ ਰਾਮਈਆ ਰਹਾਉ ਬਾਵਣ ਬੀਖੂ ਬਾਨੈ ਬੀਖੇ ਬਾਸਤੇ ਸੁਖ ਲਾਗਲਾ ਸਰਵੇ ਆਦਿ ਪਰਮਲਾਦ ਕਾਸ਼ਤ ਚੰਦਨ ਭਾਇਲਾ ਤੁਮ ਚੇ ਪਾਰਸ ਹਮ ਚੇ ਲੋਹਾ ਸੰਗੇ ਕੰਚਨ ਭੈਲਾ ਤੂੰ ਦਿਆਲ ਰਤਨ ਲਾਲ ਨਾਮਾ ਸਾਚ ਸਮਾਇਲਾ ਪ੍ਰਭਾਤੀ ਅਕੁਲ ਪੁਰਖ ਇਕ ਜਲ ਤੋ ਪਾਇਆ ਘਟ ਘਟ ਅੰਤਰ ਬ੍ਰਹਮ ਲੁਕਾਇਆ ਜੀਵ ਕੀ ਜੋਤ ਨਾ ਜਾਣੈ ਕੋਈ ਤਾਂ ਮੈਂ ਕੀ ਆਸੋ ਮਾਲੂਮ ਹੋਈ ਰਹਾਉ ਜਿਉ ਪ੍ਰਗਾਸਿਆ ਮਾਟੀ ਕੁੰਭੇਓ ਆਪ ਹੀ ਕਰਤਾ ਬੀਠਲ ਦੇਓ ਜਾ ਜੀ ਕਾ ਬੰਧਨ ਕਰਮ ਵਿਆਪੈ ਜੋ ਕਿਛ ਕੀਆ ਸੋ ਆਪੈ ਆਪੈ ਪ੍ਰਣਵਤ ਨਾਮ ਦਿਓ ਇਹੋ ਜੀਓ ਚਿਤਵੈ ਸੋ ਲਹੈ ਅਮਰ ਹੋਏ ਸਦਾ ਆਖੁਲ ਰਹੈ ਪ੍ਰਭਾਤੀ ਭਗਤ ਬੇਣੀ ਜੀ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਹਿਰਦੇ ਅੰਤਰ ਕਰਕ ਤਲ ਕਾਤੀ ਠਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਣ ਮੁਖ ਭਾਗਾ ਕਲ ਭਗਵਤ ਬੰਧ ਚ ਰਾਮੰ ਕਰੂਰ ਦਿਸ਼ਟ ਰਤਾ ਨਿਸਬਾਦੰ ਰਹਾਉ ਨਿਤ ਪ੍ਰਤਿ ਸਨਾਨ ਸਰੀਰੰ ਦੁਇ ਧੋਤੀ ਕਰਮ ਮੁਖ ਖੀਰੰ ਹਿਰਦੈ ਛੁਰੀ ਸੰਧਿਆਨੀ ਪਰ ਦਰਭ ਹਿਰਨ ਕੀ ਬਾਨੀ ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪ੍ਰਵੇਸੰ ਪਗ ਨਾਚ ਸਥਿਤਿਆ ਕਰਮੰ ਲੇ ਲੰਪਟ ਨਾਚ ਧਰਮੰ ਮ੍ਰਿਗ ਆਸਣ ਤੁਲਸੀ ਮਾਲਾ ਕਰ ਯੂਜਲ ਤਿਲਕ ਕਪਾਲਾ ਹਿਰਦੈ ਕੂੜ ਕੰਠ ਰੁਦ੍ਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨ ਆਤਮ ਤਤ ਨਾ ਚੀਨਿਆ ਸਾ ਪੋਕਟ ਕਰਮ ਅਭੀਨਿਆ ਕਹੋ ਬੇਣੀ ਗੁਰਮੁਖ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ।

ਆਗ ਜੈ ਜੈ ਬੰਤੀ ਮਹੱਲਾ ਨਾਵਾਂ। ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ। ਜਾਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ ਰਹਾਓ। ਸੁਪਨੇ ਜਿਉਂ ਧਨ ਪਛਾਣ, ਕਾਹੇ ਪਰ ਕਰਤ ਮਾਣ, ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ। ਨਾਨਕ ਜਨ ਕਹਤ ਬਾਤ, ਬਿਣਸ ਜੈ ਹੈ ਤੇਰੋ ਗਾਤ, ਛਿਨ ਛਿਨ ਕਰ ਗਇਓ ਕਾਲ, ਤੈਸੇ ਜਾਤ ਆਜ ਹੈ। ਜੈ ਜੈ ਬੰਤੀ ਮਹੱਲਾ ਨਾਵਾਂ। ਰਾਮ ਭਜ ਜਨਮ ਸਿਰਾਤ ਹੈ, ਕਹੋ ਕਹਾ ਵਾਰ ਵਾਰ, ਸਮਝਤ ਨਹਿ ਕਿਉਂ ਗਵਾਰ। ਬਿਣਸਤ ਨਹਿ ਲੱਗੈ ਵਾਰ, ਓਰੇ ਸਮਗਾਤ ਹੈ ਰਹਾਓ। ਸਗਲ ਭਰਮ ਡਾਰ ਦੇਹ, ਗੋਬਿੰਦ ਕੋ ਨਾਮ ਲੇਹ, ਅੰਤ ਬਾਰ ਸੰਗ ਤੇਰੈ, ਇਹ ਏਕ ਜਾਤ ਹੈ। ਬਿਖਿਆ ਬਿਖ ਜਿਉਂ ਬਿਸਾਰ, ਪ੍ਰਭ ਕਉ ਜਸ ਹੀਏ ਧਾਰ, ਨਾਨਕ ਜਨ ਕਹਿ ਪੁਕਾਰ, ਅਵਸਰ ਬਿਹਾਤ ਹੈ। ਜੈ ਜੈ ਬੰਤੀ ਮਹੱਲਾ ਨਾਵਾਂ। ਰੇ ਮਨ ਕੌਣ ਗਤ ਹੋਏ ਹੈ ਤੇਰੀ, ਇਹ ਜਗ ਮਹਿ ਰਾਮ ਨਾਮ, ਸੋ ਤੋ ਨਹੀਂ ਸੁਣਿਓ ਕਾਨ, ਬਿਖਿਣ ਸਿਉ ਅਤ ਲੁਭਾਣ, ਮਤ ਨਾਹਿਨ ਫੇਰੀ ਰਹਾਉ। ਮਾਨਸ ਕੋ ਜਨਮ ਲੀਨ, ਸਿਮਰਨ ਨਹਿ ਨਿਮਖ ਕੀਨ, ਦਾਰਾ ਸੁਖ ਭਇਓ ਦੀਨ, ਭਗਹੋ ਪਰੀ ਬੇਰੀ, ਨਾਨਕ ਜਨ ਕਹਿ

ਬੀਤ ਜਹੈ ਜਨਮ ਕਾਜਰੇ ਨਿਸ ਦਿਨ ਸੁਣ ਕੈ ਪੁਰਾਣ ਸਮਝਤ ਨਹਿਰੇ ਅਜਾਨ ਕਾਲ ਤੋਂ ਪਹੁੰਚਿਓ ਆਣ ਕਹਾ ਜੇ ਹੈ ਬਾਜਰੇ ਰਹਾਓ ਅਸਥਿਰ ਜਿਉ ਮਾਨਿਓ ਦੇਹ ਸੋ ਤੋ ਤੇਰੋ ਹੋਏ ਹੈ ਖੇਹ ਕਿਉ ਨਾ ਹਰ ਕੋ ਨਾਮ ਲੇਹ ਮੂਰਖ ਨਿਲਾਜਰੇ ਰਾਮ ਭਗਤ ਹੀਏ ਆਣ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਵਖਾਣ ਜਗ ਮਹਿ ਬਿਰਾਜ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਪ੍ਰਸਾਦ ਸਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕਲ ਲਾਟੰ ਦੁਇ ਧੋਤੀ ਵਸਤ੍ਰ ਕਪਾਟੰ ਜੇ ਜਾਨਸ ਜੋ ਜਾਨਸ ਬ੍ਰਹਮੰ ਕਰਮੰ ਸਾ ਪੋਕਟ ਨਿਸ਼ਚੈ ਕਰਮੰ ਕਹ ਨਾਨਕ ਨਿਸ਼ਚਾਉ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੈ ਨਿਫਲੰ ਤਸ ਜਨਮਸ ਜਾਵਦ ਬ੍ਰਹਮ ਨ ਬਿੰਦਤੇ ਸਾਗਰੰ ਸੰਸਾਰਸ ਗੁਰਪ੍ਰਸਾਦੀਤ ਰਹਿ ਕੇ ਕਰਨ ਕਾਰਨ ਸਮਰੱਥ ਹੈ ਕਹ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਤਾਂ ਬ੍ਰਾਹਮਣ ਹੈ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕ੍ਰਿਤ ਹੈ ਸਰਬ ਸਬਦੰ ਤਾਂ ਏਕ ਸਬਦੰ ਜੇ ਕੋ ਜਾਣ ਸਪੇਉ ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਉ ਏ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮ ਹੈ ਆਤਮੰ ਸ੍ਰੀ ਵਾਸਦੇਵ ਅਸ ਜੇ ਕੋਈ ਜਾਣ ਸਭੇਵ ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਵ ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ।

ਲਖ ਆਵਧਿਆ ਹੈ। ਆਹੋ ਜਸ ਰੱਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦ ਤੇ। ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸੈ ਹੈ। ਬਿਖਮ ਥਾਨ ਬਸੰਤ ਊਚ ਹੈ, ਨਹਿ ਸਿਮਰੰਤ ਮਰਣ ਕਦਾਂਚ ਹੈ। ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਤੇ। ਸਬਦੰ ਰਤੰ ਹਿਤੰ ਮਯਾ, ਕੀਰਤੰ ਕਲੀ ਕਰਮ ਕ੍ਰਿਤੁਆ। ਮਿਟੰਤ ਤ੍ਰਤ੍ਰਾਗਤ ਭਰਮ ਮੋਹੰ, ਭਗਵਾਨ ਰਮਣੰ ਸਰਬਤ੍ਰ ਥਾਨੰ। ਦ੍ਰਿਸ਼ਟ ਤੋਯੰ ਅਮੋਘ ਦਰਸਨੰ, ਬਸੰਤ ਸਾਧ ਰਸਨਾ। ਹਰ ਹਰ ਹਰ ਹਰੇ ਨਾਨਕ, ਪ੍ਰਿਯੰ ਜਾਪ ਜਪਣਾ। ਘਟੰਤ ਰੂਪੰ ਘਟੰਤ ਦੀਪੰ, ਘਟੰਤ ਰਵ ਸਸਿਅਰ ਨਖਿਅਤ੍ਰ ਗਗਨੰ। ਘਟੰਤ ਬਸਦਾ ਗਿਰਤਰ ਸਿਖੰਡੰ, ਘਟੰਤ ਲਰਨਾ ਸੁਤ ਭਰਾਤ ਹੀਤੰ। ਘਟੰਤ ਕਣਕ ਮਾਨਕ ਮਾਇਆ ਸਭ ਰੂਪੰਗ, ਨਹਿ ਘਟੰਤ ਕੇਵਲ ਗੋਪਾਲ ਅਚੁਤ। ਅਸਥਿਰੰ ਨਾਨਕ ਸਾਧ ਜਨ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਦ੍ਰਿੜੰਤ ਨਾਮੰ ਤਜੰਤ ਲੋਭੰ, ਸਰਣ ਸੰਤੰ ਕਿਲਬਿਖ ਨਾਸੰ। ਪ੍ਰਾਪਤੰ ਧਰਮ ਲਖਣ, ਨਾਨਕ ਜਹ ਸੁਪ੍ਰਸੰਨ ਮਾਧਵਹਿ। ਮਿਰਤ ਮੋਹੰ ਅਲਪ ਬੁੱਧਿੰ, ਰਚੰਤ ਬਨਤਾ ਵਿਨੋਦ ਸਾਹੰ। ਯੌਵਨ ਬਹਿਕ੍ਰਮ ਕਣਕ ਕੁੰਡਲ ਹੈ, ਬਚਿੱਤ੍ਰ ਮੰਦਿਰ ਸੋਭੰਤ ਵਸਤਰਾ। ਇਤਿਅੰਤ ਮਾਇਆ ਵਿਆਪਿਤੰ, ਹੇ ਅਚੁਤ ਸਰਣ ਸੰਤ ਨਾਨਕ। ਭਉ ਭਗਵਾਨੈ ਨਮਹਿ। ਜਨਮੰਗ ਤਾਂ ਮਰਣੰ, ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ। ਊਚੰ ਤਾਂ ਨੀਚੰ, ਨਾਨਾ ਸੋ ਮੂਚੰ। ਰਾਜੰ ਤਾਂ ਮਾਨੰ, ਅਭਿਮਾਨੰ ਤਾਂ ਹੀਨੰ। ਪ੍ਰਵਿਰਤ ਮਾਰਗੰ ਵਰਤੰਤ ਵਿਨਾਸਨੰ। ਗੋਬਿੰਦ ਭਜਨ ਸਾਧ ਸੰਗੇਨ ਅਸਥਿਰੰ, ਨਾਨਕ ਭਗਵੰਤ ਭਜਨਾਸਨੰ। ਕਿਰਪੰਤ ਹਰਿਯੰ ਮਤ ਤਤ ਗਿਆਨੰ, ਵਿਕਸੀਦ ਬੁਧਾ ਕੁਸਲਥਾਨੰ। ਬਿਸਯੰਤ ਰਿਖਯੰ ਤਿਆਗਮਾਨੰ, ਸੀਤਲੰਤ੍ਰਿਦਯੰ ਦ੍ਰਿੜ ਸੰਤ ਗਿਆਨੰ। ਰਹੰਤ ਜਨਮੰ ਹਰਦਰਸ ਲੀਣਾ, ਵਾਜੰਤ ਨਾਨਕ ਸਬਦ ਵੀਣਾ। ਕਹੰਤ ਵੇਦਾ ਗੁਣੰਤ ਗੁਣੀਆ, ਸੁਨੰਤ ਬਾਲਾ ਬਹੁਵਿਦ ਪ੍ਰਕਾਰਾ। ਦ੍ਰਿੜੰਤ ਸੁਵਿਦਿਆ ਹਰ ਹਰ ਕਿਰਪਾਲਾ। ਨਾਮ ਦਾਨ ਜਾ ਚੰਤ ਨਾਨਕ, ਦੈਣ ਹਾਰ ਗੁਰ ਗੋਪਾਲਾ। ਨਹਿ ਚਿੰਤਾ ਮਾਤ ਪਿਤ ਭਰਾਤ ਹੈ, ਨਹਿ ਚਿੰਤਾ ਕਛ ਲੋਕ ਕਹਿ। ਨਹਿ ਚਿੰਤਾ ਬਣਤਾ ਸੁਤ ਮੀਤ ਹੈ, ਪ੍ਰਵਿਰਤ ਮਾਇਆ ਸੁਨਬੰਧਨ ਹੈ। ਦਿਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਬ ਜੀ ਪ੍ਰਤਪਾਲ ਕਹਿ। ਅਨਿਤ ਵਿਤੰ ਅਨਿਤ ਚਿੰਤੰ, ਅਨਿਤ ਆਸਾ ਬਹੁਵਿਧ ਪ੍ਰਕਾਰੰ। ਅਨਿਤ ਹੇਤੰ ਅਹੰ ਬੰਧੰ, ਭਰਮ ਮਾਇਆ ਮਲਣੰ ਬਿਕਾਰੰ। ਫਿਰੰਤ ਜੋਣ ਅਨੇਕ ਜਠ ਰਾਗਣ, ਨਹਿ ਸਿਮਰੰਤ ਮਲੀਨ ਬੁੱਧਿੰ। ਹੇ ਗੋਬਿੰਦ ਕਰਤ ਮਾਇਆ, ਨਾਨਕ ਪਤਿਤ ਉਧਾਰਨ ਸਾਧ ਸੰਗਮਹਿ। ਗਿਰੰਤ ਗਿਰ ਪਤਿਤ ਪਾਤਾਲੰ, ਜਲੰਤ ਦੇ ਦੀਪ ਵੈਸਵੰਤ ਹੈ। ਬਹੰਤ ਅਗਾਹ ਤੋਯੰ ਤਰੰਗੰ, ਦੁਖੰਤ ਗ੍ਰਹਿ ਚਿੰਤਾ ਜਨਮੰਗਤਾ ਮਰਣ ਹੈ। ਅਨਕ ਸਾਧਨ ਨਾ ਸਿਧਿਅਤੇ, ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸਬਦ ਸਾਧ ਸਵਜਣ ਹੈ। ਘੋਰ ਦੁਖਯੰ ਅਣਕ ਹੱਤਿਅੰ, ਜਨਮ ਦਾਰਿਦ੍ਰੰ ਮਹਾਂਵਿਖਿਆਦੰ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਤ। ਅੰਧਕਾਰ ਸਿਮਰਤ ਪ੍ਰਕਾਸ਼ੰ, ਗੁਣਮੰਤ ਅੱਗ ਖੰਡਣ ਹੈ। ਰਦ ਬਿਸੰਤ ਪੈ ਭੀਤ ਦੂਤ ਹੈ, ਕਰਮ ਕਰਤ ਮਹਾਨਿਰਮਲ ਹੈ। ਜਨਮ ਮਰਨ ਰਹੰਤ ਸਰੋਤਾ, ਸੁਖ ਸਮੂਹ ਅਮੋਘ ਦਰਸਨ ਹੈ। ਸਰਣ ਜੋਗੰ ਸੰਤ ਪ੍ਰੈ ਨਾਨਕ, ਸੋ ਭਗਵਾਨ ਖੇਮੰ ਕ੍ਰੋਤ। ਪਾਸ਼ੰ ਕ੍ਰੋਤ ਅਗ੍ਰਣੀ ਵਹਿ ਹੈ, ਨਿਰਾਸੰ ਆਸ ਪੂਰਨ ਹੈ। ਨਿਰਧਨ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਣ ਹੈ। ਭਗਤੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ। ਪਾਰ ਬ੍ਰਹਮ ਪੁਰਖ ਦਾ ਤਰ ਹੈ, ਨਾਨਕ ਗੁਰਸੇਵਾ ਕੈ ਨਾ ਲੱਭਿਅਤੇ। ਅਧਰੰ ਧਰੰ ਧਾਰਨ ਹੈ, ਨਿਰਤਨੰ ਧਨ ਨਾਮ ਨਰਹਰ ਹੈ। ਅਨਾਥ ਨਾਥ ਗੋਬਿੰਦ ਹੈ, ਬਲਹੀਨ ਬਲ ਕੇਸਵ ਹੈ। ਸਰਬ ਭੂਤ ਦਿਆਲ ਅਚੁਤ ਦੀਨ ਬਾਂਧਵ ਦਾ ਮੋਦਰ ਹੈ। ਸਰਬਗ ਪੂਰਨ ਪੁਰਖ ਭਗਵਾਨ ਹੈ, ਭਗਤ ਵਸ਼ਲ ਕਰੁਣਾਮਯ ਹੈ। ਘਟ ਘਟ ਬਸੰਤ ਵਾਸ ਦੇਵ ਹੈ, ਪਾਰ ਬ੍ਰਹਮ ਪਰਮੇਸ਼ਰ ਹੈ। ਜਾ ਚੰਤ ਨਾਨਕ ਕ੍ਰਿਪਾਲ ਪ੍ਰਸਾਦੰ, ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ।
ਮੈਂ ਸਮਰੱਥੰ ਨਹਿ ਸੇਵਕੰ ਨਹਿ ਪ੍ਰੀਤ ਪੁਰਖ ਪਰਮ ਪੁਰਖੋਤਮੰ ਤਾ ਪ੍ਰਸਾਦ ਸਿਮਰਤੇ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰੰ ਭਰਨ ਪੋਖਣ ਕਰੰਤ ਜੀਆ ਵਿਸਰਾਮ ਸ਼ਾਦਨ ਦੇਵੰਤ ਦਾਨੰ ਸ੍ਰੀ ਜੰਤ ਰਤਨ ਜਨਮ ਚਤੁਰ ਚੇਤਨ ਹੈ ਰਵਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰਿ ਹਰਿ ਹਰੇ ਅਨਿਤ ਰਚਨਾ ਨਿਰਮੋਹ ਤੇ ਦਾਨੰ ਪਰਾਪੂਰਬੇਣ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿਅੰ ਮਾਰਤ ਲੋਕ ਹੈ ਨਾਨਕ ਚਿਰੰਕਾਲ ਦੁੱਖ ਭੋਗਤੇ ਬ੍ਰਿਥਾ ਅਨੁਗ੍ਰਹੰ ਗੋਬਿੰਦ ਹੈ ਜਸ ਸਿਮਰਨ ਹਿਰਦੰਤਰ ਹੈ ਆਰੋਗਿਅੰ ਮਹਾਰੋਗਿਅੰ ਬਿਸਿਮ੍ਰਤੇ ਕਰੁਣਾਮੈ ਹੈ ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਨ ਹੈ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤਨਾ ਤ੍ਰਿਪਯਤੇ ਸਹਣਸ਼ੀਲ ਸੰਤੰ ਸਮ ਮਿਤ੍ਰਸ ਦੁਰਜਨਹਿ ਨਾਨਕ ਭੋਜਨ ਅਣਕ ਪ੍ਰਕਾਰੇਣ ਨਿੰਦਕ ਆਵਧ ਹੋਏ ਉਪਤਿਸ਼ਟਤੇ ਤਿਰਸਕਾਰ ਨਹਿ ਭਵੰਤ ਮਾਣ ਭੰਗਣ ਹੈ ਸੋਭਾਹੀਨ ਨਹਿ ਭਵੰਤ ਨਹਿ ਪੋ ਹੰਤ ਸੰਸਾਰ ਦੁੱਖਣ ਹੈ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰਗ ਤਨ ਨਿਮ੍ਰਤਾਹ ਆਵਧਿਅ ਗੁਣ ਗੋਬਿੰਦ ਰਮਣੰ ਓਟ ਗੁਰਸ਼ਬਦ ਕਰ ਚਰਮਣ ਹੈ ਆਰੂੜ ਤੇ ਅਸ ਰਥ ਨਗ ਹੈ ਬੁਝੰਤੇ ਪ੍ਰਭ ਮਾਰਗ ਹੈ ਵਿਚਰਤੇ ਨਿਰਭਯੰ ਸਰਤ ਸੈਨਾ ਤਾਯੰਤੇ ਗੋਪਾਲ ਕੀਰਤਨ ਹੈ ਜਿਤਤੇ ਵਿਸਵ ਸੰਸਾਰ ਹੈ ਨਾਨਕ ਵਸਿਅੰ ਕ੍ਰੋਧ ਪੰਚ ਤਸਕਰ ਹੈ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦ੍ਰਮ ਛਾਇਆ ਰਚ ਦੁਰਮਿਤ ਹੈ ਤਤ ਹੈ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ ਨਚ ਵਿਦਿਆ ਨਿਧਾਨੰ ਨਿਗਮੰ ਨਚ ਗੁਨਗ ਨਾਮ ਕੀਰਤਨ ਹੈ ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤੁਰ ਹੈ ਪਾਗ ਉਦਮ ਲਬਧੰ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਹੈ ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ਜੀਹ ਭਣ ਜੋ ਉੱਤਮ ਸਲੋਕ ਉਦਰਣ ਨੈਣ ਨੰਦਣੀ ਗੁਰਮੰਤ੍ਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ ਹੈ ਕੂਕ ਰਹਿ ਸੂਕ ਰਹਿ ਗਰਤ ਪਹਿ ਕਾਕ ਹੈ ਸਰਪਣ ਹੈ ਤੁਲਖ ਲਹਿ ਚਰਨਾਰਬਿੰਦ ਭਜਨੰ ਹਿਰਦਿਅੰ ਨਾਮ ਧਾਰਣ ਹੈ ਕੀਰਤਨੰ ਸਾਧ ਸੰਗੇਣ ਨਾਨਕ ਨਹਿ ਦ੍ਰਿਸ਼ਟੰਤ ਜਮ ਦੂਤਨ ਹੈ ਨਚ ਦੁਰਲੱਭੰ ਧਨੰ ਰੂਪੰ ਨਚ ਦੁਰਲੱਭੰ ਸਵਰਗ ਰਾਜਨ ਹੈ ਨਚ ਦੁਰਲੱਭੰ ਭੋਜਨੰ ਵਿੰਜਨੰ ਨਚ ਦੁਰਲੱਭੰ ਸਵੱਛ ਅੰਬਰ ਹੈ ਨਚ ਦੁਰਲੱਭੰ ਸੁਤਪ੍ਰਿਤ ਭਰਾਤ ਬਾਂਧਵ ਨਚ ਦੁਰਲੱਭੰ ਬਣਤਾ ਵਿਲਾਸ ਹੈ ਨਚ ਦੁਰਲੱਭੰ ਵਿਦਿਆ ਪ੍ਰਵੀਨੰ ਨਚ ਦੁਰਲੱਭੰ ਚਤੁਰ ਚੰਚਲ ਹੈ ਦੁਰਲੱਭੰ ਏਕ ਭਗਵਾਨ ਨਾਮ ਹੈ ਨਾਨਕ ਲਬਧੰ ਸਾਧ ਸੰਗ ਕ੍ਰਿਪਾ ਪ੍ਰਭੰ ਜਤ ਕਤ ਹੈ ਤਤ ਹੈ ਦ੍ਰਿਸ਼ਟੰ ਸਵਰਗ ਮਰਤ ਭਇਆਲ ਲੋਕ ਹੈ ਸਰਵਤ੍ਰ ਰਮਣੰ ਗੋਬਿੰਦ ਹੈ ਨਾਨਕ ਲੇਪ ਸ਼ੇਪ ਨਾ ਲਿਪਿਅਤੇ ਵਿਖਿਆ ਭਯੰਤ ਅੰਮ੍ਰਿਤੰ ਦ੍ਰਿਸ਼ਟਾ ਸਖਾ ਸਵਜਣ ਹੈ ਦੁਖੰ ਭਯੰਤ ਸੁਖਯੰ ਪੈ ਭੀਤੰ ਤਾਂ ਨਿਰਭਯੰ ਥਾਣ ਬਿਹੂਣ ਵਿਸਰਾਮ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰ ਹੈ ਸਰਵਸੀਲ ਮਮੰ ਸੀਲੰ ਸਰਵ ਪਾਵਣ ਮਮ ਪਾਵਨ ਹੈ ਸਰਵਕਰਤਵ ਮਮੰ ਕਰਤਾ ਨਾਨਕ ਲੇਪ ਸ਼ੇਪ ਨਾ ਲਿਪਿਅਤੇ ਨਹਿ ਸੀਤਲੰ ਚੰਦ੍ਰ ਦੇਵ ਹੈ ਨਹਿ ਸੀਤਲੰ ਬਾਵਣ ਚੰਦਨ ਹੈ ਨਹਿ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸਵਜਣ ਹੈ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤ੍ਰ ਪੂਰਨ ਹੈ ਗਿਆਨੰ ਸਮ ਦੁੱਖ ਸੁਖਯੰ ਜੁਗਤ ਨਿਰਮਲ ਨਿਰਵੈਰਣ ਹੈ ਦਯਾਲੰ ਸਰਬਤ੍ਰ ਜੀਆ ਪੰਚ ਦੋਖ ਵਿਵਰਜਿਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ ਉਪਦੇਸੰ ਸਮ ਮਿੱਤਰ ਸਤ੍ਰ ਹੈ ਭਗਵੰਤ ਭਗਤ ਭਾਵਣੀ ਪਰ ਨਿੰਦਾ ਨਹਿ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣਕ ਹੈ ਖਟ ਲਖਣ ਪੂਰਣੰ ਪੁਰਖ ਹੈ ਨਾਨਕ ਨਾਮ ਸਾਧ ਸਵਜਣ ਹੈ ਅਜਾ ਭੋਗੰਤ ਕੰਧ ਮੂਲੰ ਬਸੰਤੇ ਸਮੀਪ ਕੇਹਰ ਹੈ ਤਤ੍ਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਿਤ ਹੈ ਸ਼ਲੰ ਛਿਦਰੰ ਕੋਟ ਵਿਘਨੰ ਅਪਰਾਧੰ ਕਿਲ ਵਿਖਮਲੰ ਪਰਮ ਮੋਹੰ ਮਾਣ ਅਪਮਾਨੰ ਮਦੰ ਮਾਇਆ ਵਿਆਪਿਤੰ ਮਿੱਤਰ ਜਨਮ ਭ੍ਰਮੰਤ ਨਰਕ ਹੈ ਕਣਕ ਉਪਾਵੰ ਨਾ ਸਿਧਿਅਤੇ ਨਿਰਮਲੰ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮੰ
रमंत गुण गोविंद नित प्रत है तरण सरण स्वामी रमन शील परमेश्वर है करण कारण समर्थ है दान देत प्रभ पूर्ण है निरास आस करण सगल अर्थ आलय है गुण निदान सिमरंत नानक सगल जा चिंत जाचक है दुर्गम स्थान सुगमंग महा दुख सर्ब सूखण है दुर्वचन भेद भरमंग साकत पिसनंगता सुरजन है अस्थितं सोग हरखं पै खीलंगता निरपव है पै अठवियं महानगर वासं धर्म लक्षण प्रभ माया सातसंग राम राम रमणं शरण नानक हर हर दयाल चरणं हे अजित सूर संग्रामं अत वर्णा बहुमर्दन है गण गंधर्व देव मानुख्यं पस पंखी विमोहन है हर करण हारं नमस्कारं शरण नानक जगदीश्वर है हे कामं नरक विश्रामं बोजोनी प्रमावण है चित हरण त्रैलोक गम्यं जप तप सील विदारण है अल्प सुख अवित चंचल ऊच नीच समावण है तब पै विमुंचत साध संगम ओट नानक नारायण है।

ਆਦਮ ਅਵਰਤ ਏਥੈ ਸੁਧ ਅਸ਼ਰਣ ਹੈ। ਗੋਬਿੰਦ ਦਾ ਮੋਦਰ ਮਾਧਵੇ ਗਰਭੰਤ ਨਾਰੀ ਮਦੋਣ ਮਤੰ ਬਲਵੰਤ ਬਲਾਤ ਕਾਰਣ ਹੈ। ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮ ਨਹਿ। ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤੋਯੰ ਧਨੇ ਅਨਕ ਨਾਨਕ ਅਣਕ ਬਾਰ ਨਮੋ ਨਮਹਿ। ਤ੍ਰਿਣੰਗ ਤਾਂ ਮੇਰੰਗ ਸਾਕੰਗ ਤਾਂ ਹਰੀਅੰਗ ਬੂਡੰਗ ਤਾਂ ਧਰੀਅੰਗ ਊਨੰਗ ਤਾਂ ਭਰੀਅੰਗ ਅੰਧਕਾਰ ਕੋਟ ਸੂਰ ਉਜਾਰੰਗ ਅੰਧਕਾਰ ਕੋਟ ਸੂਰ ਉਜਾਰੰਗ ਬਿਣਵੰਤ ਨਾਨਕ ਹਰ ਗੁਰਦਯਾਰੰਗ। ਬ੍ਰਾਹਮਣ ਹੈ ਸੰਗ ਉਦਰਣੰਗ ਬ੍ਰਹਮ ਕਰਮ ਜੇ ਪੂਰਨ ਹੈ ਆਤਮ ਰਤੰਗ ਸੰਸਾਰ ਗਹੰ ਤੇ ਨਰ ਨਾਨਕ ਨਹਿ ਫਲ ਹੈ। ਪਰ ਦਰਭ ਹਿਰਣੰ ਬਹੁ ਵਿਘਨ ਕਰਣੰ ਉਚਰਣੰਗ ਸਰਬ ਜੀਵ ਕਹਿ ਲਉ ਲਈ ਤ੍ਰਿਸ਼ਨਾ ਅਤ ਪਤ ਮਨ ਮਾਏ ਕਰਮ ਕਰਤ ਸਹਿ ਸੂਕ ਰਹਿ। ਮਤੇ ਸਮੇਵ ਚਰਣੰ ਉਦਰਣੰ ਭੈ ਦੁਤਰਹਿ ਹੈ ਅਨੇਕ ਪਾਤਕ ਹਰਣੰ ਨਾਨਕ ਸਾਧ ਸੰਗਮ ਨਾਮ ਸੰਸਿਆ ਹੈ। ਮਹੱਲਾ ਪੰਜਵਾਂ ਗਾਥਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਕਰ ਪੂਰ ਪੁਹਪ ਸੁਗੰਧਾ ਪਰਸ ਮਾਨੁਖ ਦੇਹੰ ਮਲੀਣੰ ਮਜਾ ਰੁਦਿਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੇ।

ਦੂਨਾ ਸ਼ਿਦਤੇ ਜਾਣੋ ਸਤ ਹੋ ਬੰਤੋ ਮਰਣੋ ਦ੍ਰਿਸ਼ਟੇਨ ਮਿਥਿਆ ਕੀਰਤ ਸਾਥ ਚਲੰਥੋ ਭਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿੱਤ੍ਰੇਖ ਬੰਧ ਵਹਿ ਲਬਧੰ ਸਾਧ ਸੰਗੇ ਨਾਨਕ ਸੁਖ ਸਥਾਨੰ ਗੋਪਾਲ ਭੰਜਨੰ ਭਜਨੰ ਮੈਲਾਗਰ ਸੰਗੇਨ ਨਿਮ ਬਿਰਖਸੇ ਚੰਦਨ ਹੈ ਨਿਗਟ ਵਸੰਤੋ ਬਾਂਸੋ ਨਾਨਕ ਅਹੰ ਬੁੱਧ ਨ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪ੍ਰਹਾਰਣ ਹੈ ਬਚਨ ਸਾਧ ਸੁਖ ਪੰਥਾ ਲਹੰਥਾ ਪੜ ਕਰਮਣ ਹੈ ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨ ਹੈ ਪਤ੍ਰ ਪੁਰਜੇਣ ਝੜੀਅੰ ਨਹਿ ਜੜੀਂ ਪੇੜ ਸੰਪਤਾ ਨਾਮ ਬਿਹੂਣ ਬਿਖਮਤਾ ਨਾਨਕ ਬਹੰਤ ਜੋਣ ਬਾਸਰੋ ਰੈਣੀ ਭਾਵਣੀ ਸਾਧ ਸੰਗੇਣ ਲਭਧੰ ਲਭਤੰ ਬੜ ਭਾਗਣ ਹੈ

ਸਾਧ ਸੰਗ ਮੈਂ ਹੈ। ਸੋ ਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨ ਹੈ, ਹਰ ਚਰਨ ਕਮਲ ਧਿਆਨ ਨਾਨਕ ਕੁੱਲ ਸਮੂਹ ਉਧਾਰਨ ਹੈ। ਸੁੰਦਰ ਮੰਦਰ ਸੈਣ ਹੈ, ਜੇਣ ਮਦ ਹਰ ਕੀਰਤਨ ਹੈ, ਮੁਕਤੇ ਰਮਨ ਗੋਬਿੰਦ ਹੈ, ਨਾਨਕ ਲਬਦੰਗ ਬੜ ਭਾਗਣ ਹੈ।

ਜੀਵਨ ਹੈ। ਤਤ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨ ਹੈ। ਚਰਨਾਰ ਬਿੰਦ ਮਨ ਵਿਦਿਅੰ ਸਿੱਧਿਅੰ ਸਰਬ ਕੁਸਲਨ ਹੈ। ਗਾਥਾ ਗਾਵੰਤ ਨਾਨਕ ਭਵੰ ਪਰਾ ਪੂਰਬਣ ਹੈ। ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਣ ਹੈ। ਸੰਸਾਰ ਸਾਗਰੰ ਨਾਨਕ ਪੁੰਦਰਪ ਜਨਮ ਨ ਲਭਿਅਤੇ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਨਾਮ ਉਰਧਾਰੰ ਕੁਲਹਿ ਸਮੂਹ ਸਗਲ ਉਧਾਰੰ ਬੜਭਾਗੀ ਨਾਨਕ ਕੋਤਾਰੰ। ਸਿਮਰਣੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਣ ਹੈ। ਲਭਦਿਅੰ ਸਾਧ ਸੰਗੇਨ ਨਾਨਕ ਵੜਭਾਗੀ ਪੇਟੰਤ ਦਰਸਨ ਹੈ।

ਨਾਨਕ ਪ੍ਰੀਤ ਕਾਰਣ ਸੁਖੇਣ ਬੈਣ ਰਤਨੰ ਰਚਨੰ ਕੁਸੁੰਭ ਰੰਗਣ ਰੋਗ ਰੋਗ ਸੋਗ ਵਿਯੋਗੰ ਨਾਨਕ ਸੁਖਣਾ ਸੁਪਣਹਿ। ਹੁਣ ਹੈ ਮਹੱਲਾ ਪੰਜਵਾਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਥ ਕਲਾਮੇ ਅਗਮ ਮਸਤਕ ਲੇਖ ਆਵਤੀ ਉਰਜ ਰਹੇ ਹੋ ਸਭ ਸੰਗ ਅਨੂਪ ਰੂਪ ਆਵਤੀ ਉਸਤਤ ਕਹਨ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਸੰਤ ਸਭਾ ਮੈਂ ਬੈਸ ਕਹਿ ਕੀਰਤ ਮੈਂ ਕਹਾਂ ਅਰਪੀ ਸਭ ਸੀਗਾਰ ਇਹੋ ਜੀਓ ਸਭ ਦਿਵਾ ਆਸ ਪਿਆਸੀ ਸੇਜ ਸੋਕੰਤ ਵਿਛਾਈਐ ਹਰ ਹਾਂ ਮਸਤਕ ਹੋਵੈ ਭਾਗਤਾ ਸਾਜਨ ਪਾਈਐ। ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ ਸੋ ਲਹਿ ਕੀਏ ਸੀਗਾਰ ਕਹਿ ਅੰਜਨ ਪਾਜਿਆ ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈਐ। ਹਰ ਹਾਂ ਕੰਤੈ ਪਾਜ ਸੀਗਾਰ ਸਭ ਪਿਰਥਾ ਜਾਈਐ। ਜਿਸ ਘਰ ਵਸਿਆ ਕੰਤ ਸਾਵੜ ਭਾਗਣੇ ਤਿਸ ਬਣਿਆ ਹੱਬ ਸੀਗਾਰ ਸਾਈ ਸੋ ਹਾਗਣੇ। ਹੋ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰ ਹਾਂ ਜਾਂ ਘਰ ਆਇਆ ਕੰਤ ਤਾਂ ਸਭ ਕਿਛ ਪਾਈਆ। ਆਸਾ ਇਤੀ ਆਸ ਕਹਿ ਆਸ ਪੁਰਾਈਐ।

ਏਕ ਦੁੱਖ ਨਾਸਨਾ ਵਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰਿ ਹਾਂ ਰਿੱਧ ਸਿੱਧ ਨਵ ਨਿੱਧ ਵਸਹਿ ਜਿਸ ਸਦਾ ਕਰ ਪਰ ਤ੍ਰਿ ਰਾਵਣ ਜਾਹੈ ਸੇਈ ਤਾਂ ਲਾਜੀਐ ਹੈ ਨਿਤ ਪ੍ਰਤ ਹਿਰਹਿ ਪਰ ਦਰਬ ਛਿਦ੍ਰ ਕਦ ਢਾਕੀਐ ਹੈ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰਿ ਹਾਂ ਸੁਣਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਨੈ ਆਕਾਸ ਤਲੈ ਧਰ ਸੋਹਤੀ ਦਹ ਦਿਸ ਚਮਕੈ ਬੀਜਲ ਮੁਖ ਕੋ ਜੋਹਤੀ ਖੋਜਤ ਫਿਰੋ ਵਿਦੇਸ ਪੀਓ ਕਤ ਪਾਈਐ ਹਰਿ ਹਾਂ ਜੇ ਮਸਤਕ ਹੋਵੈ ਭਾਗ ਤਾਂ ਦਰਸ ਸਮਾਈਐ

ਪਾਰਸ ਤਤ ਪਛਾਨੀਐ ਚਿਤ ਹੈ ਚਿਤ ਸਮਾਏ ਤਾਂ ਹੋਵੈ ਰੰਗ ਘਣਾ ਹਰ ਖਾਂ ਚੰਚਲ ਚੋ ਰਹਿ ਮਾਰ ਤਾ ਪਾਵੈ ਸੱਚ ਧਣਾ ਸੁਪਣੈ ਊ ਭੀ ਗਈ ਸੁਪਣੈ ਊ ਭੀ ਭਈ ਗਹਿਓ ਕੀ ਨਾ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੇਖ ਮਣ ਬੰਚਲਾ ਖੋਜੋ ਤਾ ਕੇ ਚਰਨ ਕਹੋ ਕਦ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈਐ ਨੈਣ ਨਾ ਦੇਖੈ ਸਾਧ ਸੈ ਨੈਣ ਬਿਹਾਲਿਆ ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਵਿਸਰੈ ਗੋਬਿੰਦ ਰਾਏ ਦਿਨੋਂ ਦਿਨ ਘਟੀਐ ਪੰਕਜ ਫਾਥੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਰੁਝਾਏ ਬਿਸਰਤੇ ਸੁੰਫਿਆ ਹੈ ਕੋਉ ਐਸਾ ਮੀਤ ਜੈ ਤੋਰੈ ਵਿਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੇ ਸਾਂਠ

ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ, ਬੀਦੇ ਬਾਂਦੇ ਕਮਲ ਮਹਿ ਭਵਰ ਰਹੇ ਲਪਟਾਏ, ਜਪ ਤਪ ਸੰਜਮ ਹਰਕ ਸੁਖ ਮਾਣ ਮਹਾਤੇ ਪਾ ਅਰ ਦਰਬ ਮੂਸਨ।

ਕਬ ਦਬ ਜਬ ਜਾਰੀਐ ਬਿਸ਼ਰਤ ਪ੍ਰੇਮ ਬਹਾਲ ਮੂਸਨ ਤਬ ਹੀ ਮੂਸੀਐ ਬਿਸ਼ਰਤ ਪੁਰਖ ਦਿਆਲ ਜਾ ਕੋ ਪ੍ਰੇਮ ਸਵਾਉ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨਕਤ ਹੂੰ ਜਾਹੈ ਲਖ ਘਾਟੀ ਊਚਾਉ ਘਨੋ ਚੰਚਲ ਚੀਰ ਬਿਹਾਲ ਨੀਚ ਕੀਚ ਨਿਮ੍ਰਿਤ ਘਣੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਜਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰਯੋ ਪ੍ਰੇਮ ਸਿਉ ਸੂਦ ਨ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਹ ਮੈਂ ਨਾਨਕ ਆਦਮ ਪਤੰਗ ਸਲੋਕ ਭਗਤ ਕਬੀਰ ਜੀਓ ਕੇ ਏਕ ਓੰਕਾਰ ਸਤਿਗੁਰ ਪ੍ਰਸਾਦਿ

ਵੇਖੋ ਤਤ ਸੋਏ। ਕਬੀਰ ਜਾ ਦਿਨ ਹੋ ਮੂਆ ਪਾਛੈ ਭਇਆ ਆਨੰਦ, ਮਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ।

ਹੋਇ ਕਬੀਰ ਰਾਤੀ ਹੋਵੈ ਕਾਰੀਆ ਕਾਰੇ ਊਬੇ ਜੰਤ ਲੈ ਫਾਹੇ ਉਠ ਧਾਵ ਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਹੋਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਂਸ ਵਡਾਈ ਬੂਢਿਆ ਇਉ ਮਤ ਬੂਢ ਕੋਏ ਚੰਦਨ ਕਹਿ ਨਿਕਟੇ ਵਸੈ ਬਾਂਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਣੀ ਸਿਉਂ ਦੁਣੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ ਕਬੀਰ ਜਹਿ ਜਹਿ ਹੋ ਫਿਰਿਓ ਕੌਤਕ ਠਾਉ ਠਾਏ ਇੱਕ ਰਾਮ ਸੁਨੇਹੀ ਬਾਹਰਾ ਊਜਰ ਮੇਰੈ ਭਾਏ

ਵਿਕਾਏ। ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ। ਕਬੀਰ ਮਾਇਆ ਡੋਲਣੀ ਪਵਣ ਚ ਭੋਲਣ ਹਾਰ, ਸੰਤੋ ਮਾਖਣ ਖਾਇਆ ਛਾਰ।

ਕਬੀਰ ਝੰਖ ਨਾ ਝੰਖੀਐ ਤੁਮਰੋ ਕਹਿਓ ਨਾ ਹੋਏ, ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਏ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ।

ਪਰਦੇਸੀ ਕਹਿ ਘਾਗਰਹਿ ਚਹੁੰ ਦਿਸਲਾਗੀ ਆਗ ਖਿੰਥਾ ਜਲ ਜਲ ਕੋਇਲਾ ਭਈ ਤਾਗੇ ਆਂਚ ਨ ਲਾਗ ਕਬੀਰ ਖਿੰਥਾ ਜਲ ਕੋਇਲਾ ਭਈ ਖਾਪਰ ਮਫੂਟ ਮਫੂਟ ਜੋਗੀ ਬਪੜਾ ਖੇਲਿਓ ਆਸਨ ਰਹੀ ਵਿਭੂਤ ਕਬੀਰ ਥੋਰੈ ਜਲ ਮਾਛਲੀ ਝੀਵਰ ਮੇਲਿਓ ਜਾਲ ਇਹ ਟੋਕਨੈ ਨਾ ਛੂਟ ਸਹਿ ਫਿਰ ਕਰ ਸਮੁੰਦ ਸੰਭਾਲ ਕਬੀਰ ਸਮੁੰਦ ਨਾ ਛੋਡੀਐ ਜੋ

ਯਹ ਪ੍ਰੀਤ ਕੋ ਜਹ ਜਾਤ ਪਰਨ ਕੁਲ ਜਾਏ ਕਬੀਰ ਮੁਕਤ ਦੁਆਰਾ ਸੰਕੁਰਾ ਰਾਹੀ ਦਸਾਏ ਭਾਏ ਮਨ ਤੋ ਮੈਗਲ ਹੋਏ ਰਹਿਓ ਨਿਕਸੋ ਕਿਉਂ ਕਹਿ ਜਾਏ ਕਬੀਰ ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ।

ਕੈਸੇ ਛੋਟੀਐ ਜੋ ਦਰ ਐਸਾ ਹੋਏ। ਕਬੀਰ ਡੂਬਾ ਥਾ ਪੈ ਉਭਰਿਓ ਗੁਣ ਕੀ ਲਹਿਰ ਚ ਭਕ, ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ। ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਹਿ ਜਾਏ।

ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ, ਤਿੰਨ ਲੀਆ ਅੰਚਲ ਲਾਏ। ਕਬੀਰ ਬੈਦ ਕਹਿ ਹੋ ਹੀ ਭਲਾ, ਦਾਰੂ ਮੇਰੇ ਵਸ, ਇਹ ਤੋ ਮਸਤ ਗੋਪਾਲ ਕੀ ਜਬ ਭਾਵੈ ਲੈ ਖਸ।

ਦੀਏ ਬਹਾਏ। ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਏ। ਕਬੀਰ ਹਰ ਕਾ

ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸ, ਜਹ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ। ਕਬੀਰ ਹੈ ਗਏ ਵਾਹਨ ਸਗਨ ਘਨ ਲਾਖ ਤਜਾ ਫਹਰਾ ਹੈ।

ਥੋਗ ਬਜਾਏ ਮਾਰਗ ਮੋਤੀ ਭੀਥਰੇ ਅੰਧਾ ਨਿਕਸੇ ਆਏ ਜੋਤ ਬਿਨਾ ਜਗਦੀਸ ਕੀ ਜਗਤੇ ਉਲੰਘੇ ਥਾਏ ਜੋਤ ਬਿਨਾ ਜਗਦੀਸ ਕੀ ਜਗਤੇ ਉਲੰਘੇ ਜਾਏ ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ ਪਾਸ਼ੈ ਪਾਉ ਨਾ ਦੀਜੀਐ ਆਗੈ ਹੋਏ ਸੋ ਹੋਏ

ਦੇਵਲ ਦੇਵਲ ਤਾਹੜੀ ਦੇਸਹਿ ਉਗਵਤ ਸੂਰ। ਕਬੀਰ ਸੂਤਾ ਕਿਆ ਕਰਹਿ ਜਾਗ ਰੋਏ ਭੈ ਦੁੱਖ, ਜਾ ਕਾ ਪਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ। ਕਬੀਰ ਸੂਤਾ ਕਿਆ ਕਰਹਿ ਉੱਠ ਕੇ ਨਾ ਜਪਹਿ ਮੁਰਾਰ, ਇੱਕ ਦਿਨ ਸੋਭਨ ਹੋਏ ਗੋ ਲਾਂਬੇ ਗੋੜ ਪਸਾਰ। ਕਬੀਰ ਸੂਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬਿਸ਼ਰਾ ਤਾਹੀ ਕੇ ਸੰਗ ਲਾਗ। ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ, ਪੇਕਤ ਹੀ ਪੁਨੀਤ ਹੋਏ ਭੇਟ ਜਪੀਐ ਨਾਓ।

ਪਿਆਰ ਜਿਨਹੁ ਜਮੁਆ ਸਿਰਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਭਇਆ ਭਵਰ ਭਏ ਸਭ ਦਾਸ ਜਿਉਂ ਜਿਉਂ ਭਗਤ ਕਬੀਰ।

ਹਰਜਨ ਐਸਾ ਚਾਹੀਐ ਜੋ ਪਾਣੀ ਸਰਬੰਗ। ਕਬੀਰ ਪਾਨੀ ਹੂਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਹਰਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਊਚ ਭਵਨ ਕਨ ਕਾਮਣੀ, ਸਿਖਰ ਧਜਾ ਪਹਿਰਾਏ। ਤਾਤੇ ਭਲੀ ਬਦੂਕਰੀ, ਸੰਤ ਸੰਗ ਗੁਣ ਗਾਏ। ਕਬੀਰ ਪਾਟਣ ਤੇ ਉਜਰ ਭਲਾ, ਰਾਮ ਭਗਤ ਜੈ ਠਾਏ। ਰਾਮ ਸੁਨੇਹੀ ਬਾਹਰਾ, ਜੰਮਪੁਰ ਮੇਰੇ ਭਾਏ। ਕਬੀਰ ਗੰਗ ਜਮਣ ਕੇ ਅੰਤਰੇ, ਸਹਜ ਸੁਣ ਕੇ ਘਾਟ। ਤਹਾਂ ਕਬੀਰ ਹੈ ਮਟਕੀਆ, ਖੋਜਤ ਮੁਣ ਜਨ ਬਾਟ।

ਖਾਏ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸਬਦ ਜਾਹੇ ਬਾਹਿਆ ਏਕ, ਲਾਗਤ ਹੀ ਭੋਏ ਮਿਲ ਗਿਆ, ਪਰਿਆ ਕਲੇਜੇ ਸੇਕ।

ਕਬੀਰ ਕੋਠੀ ਕਾਠਕੀ ਦਹਿ ਦਿਸਲਾਗੀ ਆਗ, ਪੰਡਿਤ ਪੰਡਿਤ ਜਲ ਮੂਏ ਮੂਰਖੀ ਉਭਰੇ ਭਾਗ। ਕਬੀਰ ਸੰਸਾ ਦੂਰ ਕਰ, ਕਾਗਜ ਦੇ ਬਿਹਾਏ, ਬਾਵਣੇ ਅੱਖਰ ਸੋਧ ਕੈ ਹਰ ਚਰਣੀ ਚਿਤ ਲਾਏ। ਕਬੀਰ ਸੰਤ ਨਾ ਛਾਡੈ ਸੰਤਈ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਭੁਯੰਗਮ ਬੇਡੇ ਉਹ ਨਾ ਤਾਂ ਸੀਤਲਤਾ ਨਾ ਤਜੰਤ। ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਿਨ ਜਵਾਲਾ ਜਗ ਜਾ ਰਿਹਾ ਸੋ

ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ ਤੇ ਘਰ ਮਰਹਟ ਸਾਰਖੇ ਭੂਤ ਵਸਹਿ ਤਿਨ ਮਾਹੇ। ਕਬੀਰ ਗੂੰਗਾ ਹੂਆ ਬਾਬਰਾ ਬਹਰਾ ਹੂਆ ਕਾਨ ਪਾਵਹੁ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਨ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਭਰਿਆ ਪਰਾ ਕਰੇ ਜੇ ਸ਼ੇਕ। ਕਬੀਰ ਨਿਰਮਲ ਬੂੰਦ ਆਕਾਸ ਕੀ ਪਰ ਗਈ ਭੂਮ ਵਿਕਾਰ ਬਿਨ ਸੰਗਤ ਇਉਂ ਮਾਨਈ ਹੋਏ ਗਈ ਭਟਸ਼ਾਰ। ਕਬੀਰ ਨਿਰਮਲ ਬੂੰਦ ਆਕਾਸ ਕੀ ਲੀਨੀ ਭੂਮ ਮਿਲਾਏ ਅਣਖ ਸਿਆਨੇ ਪਚ ਗਏ ਨਾ ਗਿਰਵਾਰੀ ਜਾਏ। ਕਬੀਰ ਹਜ ਕਾਬੇ ਹੋ ਜਾਏ ਥਾ ਆਗੈ ਮਿਲਿਆ ਖੁਦਾਏ ਸਾਈ ਮੁਝ ਸਿਉਂ ਲਰ ਪਰਿਆ ਤੁਜੈ ਕਿਨ ਫੁਰਮਾਈ ਗਾਏ।

ਮਹਿ ਜੋ ਹਲਾਲ ਦਫ਼ਤਰ ਦਈ ਜਬ ਕਾਢ ਹੈ ਹੋਏਗਾ ਕੌਣ ਹਵਾਲ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ ਲਹੇ ਜਵਾਬ ਖੁਦਾਏ ਦਫ਼ਤਰ ਲੇਖਾ ਨੀਕ ਸਹਿ ਮਾਰ ਮੁਹੈ ਮੁਹੈ ਖਾਏ। ਕਬੀਰ ਲੇਖਾ ਦੇ ਨਾ ਸੁਹੇਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀ ਬਾਣ ਮਹਿ ਪੱਲਾ ਨਾ ਪਕੜੈ ਕੋਏ। ਕਬੀਰ ਧਰਤੀ ਅਰਿਆ ਕਾਸ ਮਹਿ ਦੋਏ ਤੂੰ ਬਰੀ ਅਬਦ ਖੜ ਦਰਸ਼ਨ ਸੰਸੇ ਪਰੇ।

ਕੋਈ ਆਏ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਡੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾਂ ਕਬੀਰ ਕੂਕਰ ਭੌਂਕਣਾ ਤਰੰਗ ਪਿਛੇ ਉੱਠ ਧਾਏ ਕਰਮੀ ਸਤਿਗੁਰ ਪਾਇਆ ਜਿਨ ਹੋਲੀਆ ਛਡਾਏ ਮਹੱਲਾ ਪੰਜਵਾਂ ਕਬੀਰ ਧਰਤੀ ਸਾਧਕੀ ਤਸਕਰ ਵੈਸਹਿ ਗਾਹੇ ਧਰਤੀ ਭਾਰਨਾ ਪਿਆ।

ਏ ਕਹਿ ਕਬੀਰ ਗੁਰ ਭਲੀ ਬੁਝਾਈ ਕੀਟੀ ਹੋਏ ਕਹਿ ਖਾਏ। ਕਬੀਰ ਜੋ ਤੁਹੈ ਸਾਧ ਭਿਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾਂ ਹੋਏ। ਕਬੀਰ ਜੋ ਤੁਹੈ ਸਾਧ ਭਿਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ। ਢੂੰਡਤ ਡੋਲਹਿ ਅੰਧਗਤ ਅਰ ਚੀਨਤ ਨਾਹੀ ਸੰਤ, ਕਹਿ ਨਾਮਾ ਕਿਉ ਪਾਈਐ ਬਿਨ ਭਗਤ ਹੋ ਭਗਵੰਤ। ਹਰ ਸੋ ਹੀਰਾ ਛਾੜ ਕੈ

ਪ੍ਰਸਾਦ ਜਿੱਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ ਮਲਕ ਜੈ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪਰਣਾਏ ਆਪਣ ਹੱਥੀ ਜੋਲ ਕੈ ਕਹਿ ਗਲ ਲੱਗੈ ਧਾਏ ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪਾਬੰਦੀ ਖੜਾ ਨਾ ਆਪ ਮੁਹਾਏ ਫਰੀਦਾ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆਂ ਭਾਤ ਬਾਨੇ ਉਠਾਈ ਪੋਟਲੀ ਕਿੱਥੈ ਵਹੀਆਂ ਘੱਤ ਕਿਜ ਨਾ ਬੁੱਝੈ ਕਿਜ ਨਾ ਸੁੱਜੈ ਦੁਨੀਆਂ ਗੁੱਜੀ ਭਾਹੇ ਸਾਈ ਮੇਰੇ ਚੰਗਾ ਕੀਤਾ ਨਾਹੇ ਤਾਂ ਹੰ ਭੀ ਦੱਜਾ ਆਹੇ

ਦੇਖ ਫਰੀਦਾ ਜੋਤੀਆ ਦਾੜੀ ਹੋਈ ਭੂਰ ਅਗਹਾਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇਥੀਆ ਸੱਕਰ ਹੋਈ ਵਿਸ ਸਾਈਂ ਵੱਜ ਹੋਂ ਆਪਣੇ ਵੇਦਣ ਕਹੀਐ ਕਿਸ

ਥੱਪ ਇੱਕ ਛਿਜਾ ਹੈ ਬਿਆਲ ਤਾੜੀਆ ਹੈ ਤਾਂ ਸਾਈਂ ਦਹਿ ਦਰ ਵਾੜੀਆ ਹੈ ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇੜ ਨਾ ਕੋਏ ਜੀਵਦਿਆਂ ਪੈਰਾਂ ਤਲੈ ਮੋਇਆ ਉੱਪਰ ਹੋਏ ਫਰੀਦਾ ਜਾਂ ਲੱਭ ਤਾਂ ਨੇਹੋ ਕਿਆ ਲੱਭ ਤਾਂ ਕੂੜਾ ਨੇਹੋ ਕਿੱਚਰ ਝੱਤ ਲੰਘਾਈਐ ਛੱਪਰ ਤੁਟੈ ਮੇਹੋ ਫਰੀਦਾ ਜੰਗਲ ਜੰਗਲ ਕਿਆ ਪਵਹਿ ਵਣ ਕੰਡਾ ਮੋੜਿਹ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ।

ਰੁਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਸਾਹੁਰੈ ਢੋਈ ਨਾ ਲਹੈ ਪਈਐ ਨਾਹੀ ਥਾਓ, ਫਿਰ ਵਾਤੜੀ ਨਾ ਪੁੱਛ।

ਕੁਕ ਗਏ ਕੁਮਲਾਏ। ਫਰੀਦਾ ਚਿੰਤ ਖਟੋਲਾ ਵਾਣ, ਦੁੱਖ ਬ੍ਰਹਿ ਵਿਛਾਵਣ ਲੇਫ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਬਿਰਹਾ

ਇਹੋ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ। ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ, ਸੋ ਹੇੜਾ ਘੜਿਆਲ ਜੋ ਦੁਖੀ ਰਹਿਣ ਵਿਹਾਏ।

ਆ ਬੁਝਾਏ ਫਰੀਦਾ ਵੇਖ ਕਪਾਹੈ ਜੈਥੀਆ ਜੈਸਿਰਥੀਆ ਤੇ ਲਾਹ ਕਮਾਦੈ ਅਰ ਕਾਗਦੈ ਕੁੰਨੇ ਕੋਇ ਲਿਆਹ।

ਹੈ ਕਲਰ ਕੇਰੀ ਛੱਪੜੀ ਆਏ ਲੱਥੇ ਹੰਜ ਚਿੰਜੂ ਬੋੜਨ ਨਾ ਪੀਵਹਿ ਉੱਡਣ ਸੰਧੀ ਡੰਜ ਹੰਸ ਉੱਡਰ ਕ੍ਰੋਧੈ ਪਿਆ ਲੋਕ ਵਿਡਾਰਨ ਜਾਏ ਗਹਲਾ ਲੋਕ ਨਾ ਜਾਣਦਾ ਹੰਸ ਨਾ ਕ੍ਰੋਧਾ ਖਾਏ।

ਅਗਰ ਲੱਜ ਅਜਰਾਈਲ ਫਰੇਸਤਾ ਕੈ ਘਰ ਨਾਠੀ ਅੱਜ ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲੱਜ ਜੋ ਸੱਜਣ ਭੋਏ ਭਾਰਥੇ ਸੇ ਕਿਉਂ ਆਵਹਿ ਅੱਜ ਫਰੀਦਾ ਬੇਨਿਵਾਜਾ ਖੁੱਤਿਆ ਇਹਨਾਂ ਭਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ ਉੱਠ ਫਰੀਦਾ ਉਜੂ ਸਾਜ ਸੁਬਹਿ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਾਪੇ ਉਤਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀ ਜੈ ਕਾਏ ਕੁੰਨੇ ਹੇਠ ਜਲਾਈਐ ਬਾਲਣ ਸੰਧੈ ਥਾਏ ਫਰੀਦਾ ਕਿੱਥੈ ਤੈਡੇ ਮਾਪਿਆਂ ਜਿੰਨੀ ਤੂੰ ਜਣੇ ਓਹੇ ਤੈ ਪਾਸੋ ਓਏ ਲੱਦ ਗਏ ਤੂੰ ਅਜੈ ਨਾ ਪਤੀਣ ਓਹੇ ਫਰੀਦਾ ਮਨ ਮੈਂ ਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲ ਨਾ ਆਵਸੀ ਦੋ ਜਗ ਸੰਧੀ ਪਾਹੈ ਮਹੱਲਾ ਪੰਜਵਾਂ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ ਫਰੀਦਾ ਜੇ ਦਹਿ ਨਾਲਾ ਕੱਪਿਆ ਜੇ ਕਲ ਕੱਪੈ ਚੁੱਖ ਪਵਨ ਸੋ ਇਤੀ ਮਾਮਲੇ ਸਹਾਂ ਤਾਂ ਇਤੀ ਦੁੱਖ ਚਲ ਚਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁੱਤੀ ਧਾਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪਰਾਹੁਣੀ ਦੁਣੀ ਸੁਹਾਵਾ ਬਾਗ ਨੌਬਤ ਵੱਜੀ ਸਵੈ ਸਿਉਂ ਚੱਲਣ ਕਾ ਕਰ ਸਾਜ ਫਰੀਦਾ ਰਾਹ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਓ

ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ ਮਹੱਲਾ ਪੰਜਵਾਂ। ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ ਮਹੱਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕੇਈ ਪਾਈਅਨ ਜਿਨ੍ਹਾਂ ਪਿਆਰੇ ਨੇਹ।

ਕੱਕਰ ਚੁਗਣ ਥਲ ਵਸਣ ਰਾਵਣਾ ਛੋਡਣ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪਤ ਝੜੇ ਝੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਉ ਨਾਹੇ ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰੇ ਓ ਜਿੰਨੀ ਵੇਸੀ ਸੋਹ ਮਿਲੈ ਸੇਈ ਵੇਸ ਕਰੇ ਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆਂ ਸੋਹ

ਤੂੰ ਢੇਂਦੀ ਏ ਸੁਹਾਗ ਕੂ ਤੋ ਤਨ ਦਾਈ ਕੋਰ, ਜਿਨ੍ਹਾਂ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ। ਸਬਰ ਮੰਝ ਕਮਾਣ ਏ ਸਬਰ ਕਾ ਨੀਹਣੋ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ।

ਉਹ ਹੰਸ ਕਰੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਰੀ ਗੱਡ ਥਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇ ਸੋ ਹੋ ਕਰੀ ਜਿਤ ਵਸਿਆ ਵੈ ਕੰਤ ਨਿਵਣ ਸੋ ਅੱਖਰ ਖਵਣ ਗੁਣ।

ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਣੀ ਹਿਆਉ ਨਾ ਕਹਿ ਠਾਏ ਮਾਣਕ ਸਾਬੇ ਅਮੋਲਵੇ ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ ਜੇ ਤਉ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਸਈਏ ਸ੍ਰੀ ਮੁਖਵਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਵਿਆਪੇ

ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨੈ ਹਾਂ ਕਹਿ ਬਲ ਬਲ ਬਲ ਬਲ ਸਦ ਬਲਿਹਾਰ ਨਿਰੰਕਾਰ ਆਕਾਰ ਅਛਲ ਪੂਰਨ ਅਵਿਨਾਸੀ ਹਰਖਵੰਤ ਅਨੰਤ ਰੂਪ ਨਿਰਮਲ ਵਿਗਾਸੀ ਗੁਣ ਗਾ ਵਹਿ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾ ਕੋ ਹੈ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਿਲਾਸੀ ਧਨ ਧਨ ਤੇ ਧਨ ਜਨ ਜਹ ਕਿਰਪਾਲ ਹਰ ਹਰ ਭਇਓ ਹਰ ਗੁਰੂ ਨਾਨਕ ਜਿਨ ਪਰਸਿਓ ਸਹਿ ਜਨਮ ਮਰਨ ਦੋਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰੇ ਆਣ ਨਾ ਅਵਰ ਪੁਰਖ ਪਾਉ ਰਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਗਾਏ ਜਹ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤਹਿ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸੱਚ ਸਭਾ ਦੀ ਬਾਣ ਸੱਚ ਸੱਚੇ ਪਹਿ ਧਰਿਓ ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਆ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀ ਮਨਹੁ ਪਵੈ ਅਮੁੱਲੋ ਜਹ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋ ਨਾ ਆਏ ਕਵਣ ਜੋਗ ਕੌਣ ਗਿਆਨ ਧਿਆਨ ਕਵਣ ਬਿਧ ਉਸਤਤ ਕਰੀਐ ਸਿੱਧ ਸਾਧਿਕ ਤੇ ਤੀਸ ਕੋਰ ਤਿਰ ਕੀਮ ਨਾ ਪਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਏ ਅਗਹੋਂ ਗਹਿਓ ਨਹੀਂ ਜਾਏ ਪੂਰ ਸਭ ਰਹਿਓ ਸਮਾਏ ਜਹ

ਨਾਮ ਕੀ ਗਤ ਨਹੀਂ ਜਾਣੀ। ਜੋ ਬਣ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਵਡਾਉ ਅਭਿਮਾਨੀ ਪਰ ਧਨ ਪਰੇ ਅਪਵਾਦ ਨਾਰ ਨਿੰਦਾ ਯਹ ਮੀਠੀ ਜੀਵ ਮਹਿ ਹਿਤਾਨੀ। ਬਲ ਪੰਚ ਛਾਪ ਕਰਤੇ ਉਪਾਵਾ ਪੇਖਤ ਸੁਣਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਹੋ ਨਾਨਕ ਕੇ ਸੁਆਮੀ। ਕੀਰਤ ਕਰਨ ਸਰਨ ਮਨ ਮੋਹਨ ਜੋਹਣ ਪਾਪ ਵਿਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਭੈ ਵਿਦ ਕੁਲ ਹੈ ਸਮੂਹ ਉਧਾਰਨ ਸੋ। ਚਿਤ ਚੇਤ ਅਚੇਤ ਜਾਣ ਸਤ ਸੰਗਤ ਭਰਮ ਅੰਧੇਰ ਮੋਹਿਓ ਕਤ ਧੋ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਸਰਸਨਾ ਸੰਗ ਲੋ। ਓਸ਼ੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਭਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉਂ ਰੋ। ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਧਰੀ ਖਾਣ ਪਾਣ ਸੋਧੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ। ਮਾਤ ਪਿਤਾ ਭਾਈ ਅਰ ਬੰਧਪ ਬੂਜਤ ਬੂਜਨ ਕੀ ਸਭ ਸੂਝ ਪਰੀ ਵਰਧਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ। ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਘਰੀ ਕਰ ਗਹਿ ਲਿਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਢ ਭਰਮ ਭਰੀ। ਰੇ ਮਨ ਮੂਸ ਪਿਲਾ ਮਹਿ ਗਰਬਤ ਕਰਤਬ ਕਰਤ ਮਹਾ ਮਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਘੁਗਨਾ। ਸੁਤ ਬਨਤਾ ਸਾਜਨ ਸੁਖ ਬੰਧਪ ਤਾਸਿਓ ਮੋਹੋ ਵੱਡਿਓ ਸੋ ਘਨਾ ਬੋਇਓ ਬੀਜ ਅਹੰ ਮਮ ਅੰਕਰ ਬੀਤਤ ਔਧ ਕਰਤ ਅਘਨਾ। ਮਿਰਤ ਮੰਜਾਰ ਪਸਾ

ਰਾਥਨਾ ਅਸਮਨਾ ਗਜ ਸਿੰਘਾਸਨ ਸ਼ਿਨ ਮੈਂ ਤਿਆਗਤ ਨਾਂਗ ਸਧਾਰ ਹੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕੋ ਦ੍ਰਿਸ਼ਟ ਨਿਹਾਰ ਹੋ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਵਿਕਾਰ ਦਊ ਕਰ ਝਾਰ ਹੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂ ਰਹੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਣ ਛਿਣ

ਕੂਰ ਕਮਾਵਨ ਇਹ ਬਿਦ ਕਰਤ ਔਧ ਤਨ ਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਸ ਪੰਖੀ ਬਿਰਖਿ ਅਸਥਾਵਰ ਬਹੁ ਬਿਦ ਜੋਣ ਭ੍ਰਮਿਓ ਆਦਿ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਣ ਪਦ ਸਾਰੀ ਖਾਣ ਪਾਣ ਮੀਠ ਰਸ ਭੋਜਨ ਅੰਤ ਕੀ ਵਾਰ ਹੋਤ ਕਦ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮਾਦਿਕ ਸਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜਤੇ ਗੋਰਖ ਧਰਨ ਗਗਨ ਆਵਤ ਫੁਣ ਧਾਵਤ ਸਿੱਧ ਮਨੁੱਖ ਦੇਵ ਅਰ ਦਾਨਵ ਇਕ ਤਿਲਤਾ ਕੋ ਮਰਮ ਨਾ ਪਾਵਤ ਪ੍ਰਭ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨਤਾ ਕੈ ਦਰਸ ਸਮਾਵਤ ਤਿਸੈ ਤਿਆਗ ਆਨ ਕੋ ਜਾਚ ਹੈ ਮੁਖ ਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਜੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਭਰਿਓ ਹੈ ਏਤਾ ਗਭ ਆਕਾਸ ਨਾਮਾਵਤ ਬਿਸ਼ਟਾ ਅਸਤ ਅਸਤ ਕ੍ਰਿਮ ਉਦਰ ਭਰਿਓ ਹੈ ਦਹ ਦਿਸ ਧਾਏ ਮਹਾ ਬਿਖਿਆ ਕੋ ਪਰ ਧਨ ਸ਼ੀਨ ਗਿਆਨ ਹਰਿਓ ਹੈ ਜੋਬਣ ਬੀਤ ਜਰਾ ਰੋਗ ਗ੍ਰਸਿਓ ਜਮ ਦੂਤਨ ਡਨ ਮਿਰਤ ਮਰਿਓ ਹੈ ਅਨਕ ਜੋਣ ਸੰਕਟ ਨਰਕ ਭੁੰਚਤ ਸਾਸਨ ਦੂਖ ਗਰਤ ਕਰਿਓ ਹੈ ਪ੍ਰੇਮ ਭਗਤ ਉਦਰਹ ਸੇ ਨਾਨਕ ਕਰ ਕਿਰਪਾ ਸੰਤਿਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬਰੋ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਾਸਰ ਤ੍ਰਿਸ਼ਨਾ ਬਿਣਸ ਜਾਏ ਹਰ ਨਾਮ ਉਚਾਰੀ ਇਸਨਾਨ ਦਾਨ ਤਾਪਣ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਧਪ ਜੀਅ ਤਾਣ ਪ੍ਰਭ ਪ੍ਰਾਣ ਆਧਾਰੀ ਓੜ ਗਹੀ ਸਵਾਮੀ ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੀ।

ਕਿਰਨਾ ਸਾਕਸ ਭੋਰ ਚਲੈ ਹਰ ਪੰਥ ਪਗ, ਨਾਨਕ ਰੋਗ ਦੋਖ ਅਗ ਮੋਹ ਛਿਤੈ ਹਰ ਨਾਮ ਖਗ। ਉਦਮ ਕਰ ਲਾਗੇ ਪਉ ਭਾਤੀ, ਵਿਚਰੈ ਅਨਕ ਸ਼ਾਸਤ੍ਰ ਬਹੁ ਖਟੁਆ, ਭਸਮ ਲਗਾਏ ਤੀਰਥ ਬਹੁ ਭ੍ਰਮਤੇ, ਸੂਖਮ ਦੇਹ ਬੰਧੈ ਬਹੁ ਜਟੁਆ। ਬਿਨ ਹਰ ਭਜਨ ਸਗਲ ਦੁਖ ਪਾਵਤ, ਜਿਉਂ ਪ੍ਰੇਮ ਵਡਾਏ ਸੂਤ ਕੇ ਹਟੁਆ, ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਸਾਟਹਿ ਕਰ ਥਟੁਆ। ਸਵਈਏ ਮਹੱਲੇ ਪਹਿਲੇ ਕੇ, ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਸਾਰ ਸਦਾ ਵਿਖਿਆਤਾ, ਤਾਸ ਚਰਨ ਲੇਰ ਦੈ ਵਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਣ ਸ਼ਬਦ ਸਰੇ, ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਕਬ ਕਲ ਸਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ। ਗਾਵਹਿ ਜਨਕਾਰ ਜੁਗਤ ਜੋਗੇਸਰ, ਹਰ ਰਸ ਪੂਰਨ ਸਰਬ ਕਲਾ, ਗਾਵਹਿ ਜਨ ਸਨਕਾਦ ਸਾਧ ਸਿਧਾਧਿਕ, ਮੁਨ ਜਨ ਗਾਵਹਿ ਅਛਲ ਛਲਾ। ਗਾਵੈ ਗੁਣ ਧੋਮ ਅਟਲ ਮੰਡਲ ਵਹਿ, ਭਗਤ ਭਾਏ ਰਸ ਜਾਣਿਓ। ਕਬ ਕਲ ਸਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ।

ਜਿਨ ਜਾਣਿਓ ਤਪ ਕਲਸ ਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ ਗਾਵਹਿ ਗੁਣ ਵਰਨ ਚਾਰ ਖੜ ਦਰਸਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵਹਿ ਗੁਣ ਸੇਸ ਸਹਸ ਜਹ ਬਾ ਰਸ ਆਦਿ ਅੰਤ ਲਿਵ ਲਾਗ ਧੁਨਾ ਗਾਵਹਿ ਗੁਣ ਮਹਾਦੇਵ ਬੈ ਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਪ ਕਲਸ ਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ ਰਾਜ ਯੋਗ ਮਾਣਿਓ ਵਸਿਓ ਨਿਰਵੈਰ ਹਿਰਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ ਗੁਣ ਗਾਵੈ ਸਨਕਾਦ ਆਦਿ ਜਨਕਾਦ ਜੁਗੈ ਲਗ

ਸੇਵਿਆ ਗੁਰ ਪ੍ਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰਿ ਹਰਿ ਦਰਸਮਾਨ, ਆਤਮਾ ਵੰਤ ਗਿਆਨ, ਜਾਣੀ ਅਕਲ ਗਤ ਗੁਰ ਪ੍ਰਵਾਨ, ਜਾਕੀ ਦ੍ਰਿਸ਼ਟ ਅਚਲ ਠਾਣ, ਬਿਮਲ ਬੁੱਧ ਸਥਾਨ, ਪਹਿਰ ਸੀਲ ਸਨਾਹ ਸਖਤ ਵਿਦਾਰ, ਕਹ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਣਾ ਜਗਤਰ ਗੁਰਪਰਸਮਰਾਰ, ਦ੍ਰਿਸ਼ਟ ਧਰਤ ਤਮ ਹਰਨ ਦਹਨ ਅਗ ਪਾਪ ਪ੍ਰਣਾਸਨ, ਸਬਦ ਸੂਰ ਬਲਵੰਤ ਕਾਮਯਰ ਕ੍ਰੋਧ ਬਿਨਾਸਣ, ਲੋਭ ਮੋਹ ਵਸ ਕਰਨ, ਸਰਨ ਜਾਚਕ ਪ੍ਰਤਪਾਲਣ, ਆਤਮ ਰਤ ਸੰਗ੍ਰਹਣ, ਕਹਣ ਅੰਮ੍ਰਿਤ ਕਲ ਢਾਲਣ, ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ, ਗੁਰ ਜਗਤ ਫਿਰਣ ਸੀ ਅੰਗਰੋ, ਰਾਜ ਯੋਗ ਲਹਣਾ ਕਰੈ, ਸਦਾ ਅਕਲ ਲਿਵ ਰਹੈ, ਕਰਨ ਸਿਓ ਇੱਛਾ ਚਾਰ ਹੈ, ਦ੍ਰੁਮ ਸਪੂਰ ਜਿਉ ਨਿਵੈ ਖਵੈ, ਕਸ ਬਿਮਲ ਵਿਚਾਰ ਹੈ, ਇਹ ਤਤ ਜਾਣਿਓ ਸਰਬਗਤ ਅਲਖ ਵਿਡਾਣੀ, ਸਹਜ ਭਾਏ ਸੰਚਿਓ ਕਿਰਣ ਅੰਮ੍ਰਿਤ ਕਲ ਬਾਣੀ, ਗੁਰਗਮ ਪ੍ਰਮਾਣ ਤੈ ਪਾਇਓ, ਸਤ ਸੰਤੋਖ ਗ੍ਰਾਹਜ ਲਇਓ, ਹਰ ਪਰਸਿਓ ਕਲ ਸਮੁਲਵੈ, ਜਨ ਦਰਸਨ ਲਹਣੇ ਭਇਓ, ਮਨ ਵਿਸਾਸ ਪਾਇਓ, ਗਹਰ ਗਹੁ ਹਦਰਥ ਦੀਓ, ਗਰ ਨਾਸ ਤਨ ਨਠਿਓ, ਅਮਿਓ ਅੰਤਰਗਤ ਪੀਓ, ਰਿਤ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ, ਸਤਿਗੁਰ ਸਹਿਜ ਸਮਾਧ ਰਵਿਓ ਸਾਮਾਨ ਨਿਰੰਤਰ, ਉਦਾਰੋ ਚਿਤਦਾਰਿਤ ਹਰਨ ਭਿਖੰਤਹਿ ਕਲਮਲ ਤ੍ਰਸਨ, ਸਦਰੰਗ ਸਹਿਜ ਕਲ ਉਚਰ

ਨਾਮ ਪਰਸ ਜਿਨ ਪਾਇਓ ਸਤਿ ਪ੍ਰਗਟਿਓ ਰਵ ਲੋਏ ਦਰਸ਼ਨ ਪਰਸਿਆ ਗੁਰੂ ਕੈ ਅੜਸਠ ਮੱਜਨ ਹੋਏ ਸੱਚ ਤੀਰਥ ਸੱਚ ਇਸਨਾਨ ਅਰ ਭੋਜਨ ਪਾਓ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰਸ਼ਬਦ ਸੱਚ ਨਾਮ ਸੰਗਤੀ ਵੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬਜਨ ਕਲ ਵਖਾਣ ਦਰਸ਼ਨ ਪਰਸਿਆ ਗੁਰੂ ਕੈ ਸੱਚ ਜਨਮ ਪਰਵਾਨ ਅਮਿਆ ਦ੍ਰਿਸ਼ਟ ਸੁਭ ਕਰੈ।

ਆਏ ਸਵਈਏ ਮਹੱਲੇ ਤੀਜੇ ਕੇ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥਪਿਓ ਜੇਨ ਸਰਬ ਸਿੱਧੀ ਕਵਜਨ ਕਲ ਸਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖ ਤਰੋਵਰ ਬਵਲਸਰਾ ਉੱਤਰ ਦੱਖਣ ਹੈ ਪੁੱਬ ਅਰ ਪੱਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪੱਛਮ ਧਰੀਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਸਿਮਰਹਿ ਸੋਈ ਨਾਮ ਜਾਖਿ ਅਰ ਕਿਨਰ ਸਾਧਿਕ ਸਿੱਧ ਸਮਾਧ ਹਰਾ ਸਿਮਰਹਿ ਨਖਿਅਤਰ ਅਵਰ ਧਰੂ ਮੰਡਲ ਨਾਰਦਾਦ ਪ੍ਰਹਲਾਦ ਵਰਾ ਸਸਿਅਰ ਅਰ ਸੂਰ ਨਾਮ ਉਲਾਸ ਹੈ ਸੈਲ ਲੋ ਜਿਨ ਉਦਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਮਰ ਨਵਨਾਥ ਨਿਰੰਜਨ ਸਿਵਸਨ ਕਾਦ ਸਮੁਦਰਿਆ ਚਵਰਾਸੀਹ ਸਿੱਧ ਬੁੱਧ ਜਿਤ ਰਾਤੇ ਅੰਬਰੀਕ ਭਵਜਲ ਤਰਿਆ ਉਦੋ ਅਕਰੂਰ ਤਿਲੋਚਨ ਨਾਮਾ ਕਲ ਕਬੀਰ ਕਿਲਵਿਖ ਹਰਿਆ ਸੋਈ ਨਾਮ ਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੇ ਤੀਸ ਧਿਆਵ ਹੈ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾਮਹ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗੁਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨੇ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖ ਹੈ ਉੱਤਰ ਦੱਖਣ ਪੁਪਦੇਸ ਪੱਛਮ ਜਸ ਭਾਖ ਹੈ ਜਨਮ ਤਾਹ ਸਕਿਆਥ ਜਿਤ ਨਾਮ ਹਰ ਹਿਰਦੈ ਨਿਵਾਸੈ ਸੁਰਨਰ ਗਣ ਗੰਧਰਵ ਸ਼ੈ ਦਰਸਨ ਆ ਸਾਸੈ ਭਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਿਆਇਓ

ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬੇਛ ਤਿੰਨ ਪਾਇਓ ਚਰਨ ਤਾਂ ਭਰ ਸਕੇ ਹੱਥ ਚਰਨ ਗੁਰ ਅਮਰ ਪਵਲ ਰਾਏ ਹੱਥ ਤਾਂ ਭਰ ਸਕੇ ਹੱਥ ਹੱਥ ਲੱਗੇ ਹੈ ਗੁਰ ਅਮਰ ਪਾਏ ਜੀਹ ਤਾਂ ਭਰ ਸਕੇ ਹੱਥ ਜੀਹ ਗੁਰ ਅਮਰ ਭਣੀਜੈ ਨੈਣ ਤਾਂ ਭਰ ਸਕੇ ਹੱਥ ਨਯਣ ਗੁਰ ਅਮਰ ਪਖੀਜੈ ਸ਼੍ਰਵਣ ਤਾਂ ਭਰ ਸਕੇ ਹੱਥ ਸ਼੍ਰਵਣ ਗੁਰ ਅਮਰ ਸੁਣੀਜੈ ਸਕੇ ਹੱਥ ਸੋ ਹੀਓ ਜਿਤ ਹੀ ਵਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਹੱਥ ਸੋ

0: ਗੁਰ ਗਿਆਨ ਅਰ ਧਿਆਨ ਤਤਸਿਓ ਤਤ ਮਿਲਾਵੈ, ਸੱਚ ਸੱਚ ਜਾਣੀਐ ਇੱਕ ਚਿਤ ਹੈ ਲਿਵ ਲਾਵੈ, ਕਾਮ ਕ੍ਰੋਧ ਵਸ ਕਰੈ ਪਵਣ ਉਡੰਤ ਨਾ ਧਾਵੈ।
1: ਗੁਰ ਮਿਲਿਓ ਸੋਇ ਭੀਖਾ ਕਹਿ ਸਹਿਜ ਦਰਸ਼ਨ ਦਿਓ, ਰਹਿਓ ਸੰਤ ਹਾਂ ਟੌਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀ ਹੈ ਮੁਖ ਹੋ ਏ ਪੰਡਿਤ ਮਿੱਠੇ, ਬਰਸ ਏ ਕਹਾਂ ਫਿਰਿਓ ਕਿਨੈ ਨਹੁ ਪਰਚੋ ਲਾਇਓ, ਕਹਿਤ ਕਹਿਤੀ ਸੁਣੀ ਕਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜਾ ਲੱਗੇ ਤਿਨਕੇ ਗੁਣ ਹੋ ਕਿਆ ਕਹੋ, ਗੁਰਦੇਵ ਮਿਲਾਇਓ ਭੀਖਿਆ ਜਿਵ ਤੂੰ ਰਖੈ ਤਿਵ ਰਹੋ।

ਸੂ ਹੈ। ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੂ ਹੈ। ਆਜੂਨਿਓ ਭਲ ਅਮਰ ਸਤਿਗੁਰ ਸੰਗ ਨਿਵਾਸ, ਗੁਰੂ ਰਾਮਦਾਸ ਕਾ ਲਚਰੈ ਤੋ ਸਹਿਜ ਸਰੋ ਗੁਰਬਾਸ। ਗੁਰ ਜਿਨ ਕੋ ਸੋ ਪ੍ਰਸੰਨ, ਨਾਮ ਹਰਿ ਹਿਰਦੈ ਨਿਵਾਸੈ। ਜਿਨ ਕੋ ਗੁਰ ਸੋ ਪ੍ਰਸੰਨ, ਦੁਰਤ ਦੁਰੰਤਰ ਨਾਸੈ। ਗੁਰ ਜਿਨ ਕੋ ਸੋ ਪ੍ਰਸੰਨ, ਮਾਨ ਅਭਿਮਾਨ ਨਿਵਾਰੈ। ਜਿਨ ਕੋ ਗੁਰ ਸੋ ਪ੍ਰਸੰਨ, ਸ਼ਬਦ ਲਗ ਭਵ ਜਲ ਤਾਰੈ। ਪਰਚੋ ਪਰਮਾਣ ਗੁਰ ਪਾਇਓ, ਤਿਨ ਸਕੇ ਅਥੋ ਜਨਮ ਜਗ। ਸ੍ਰੀ ਗੁਰੂ ਸਰਨ ਭਾਜ ਕਾਲੋ, ਕਬ ਭੁਗਤ ਮੁਗਤ ਸਭ ਗੁਰੂ ਲਾਗ।

ਨਸ ਧਿਆਨ ਧਾਵੈ ਪਲਕ ਨ ਸੋਵੈ ਜੀਅ। ਜਾ ਕੋ ਦੇਖਤ ਦਰਿਦਰ ਜਾਵੈ, ਨਾਮ ਸੋ ਨਿਧਾਨ ਪਾਵੈ, ਗੁਰਮ ਗਿਆਨ ਦੁਰਮਤ ਮੈਲ ਧੂਵੈ ਜੀਅ।

ਬੁਝਾਈ ਹੈ। ਭਰਮ ਭੁੱਲੇ ਸੰਸਾਰ ਛੁੱਟ ਹੋ ਜੁਨੀ ਸੰਗਾਰ ਜਮ ਕੁਨਾ ਡੰਡ ਕਾਲ ਗੁਰਮਤਿ ਧਿਆਈ ਹੈ।

ਅਡ ਜਿਸ ਹੈ ਧਾਰਿਓ ਧਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ ਆਵਲ ਨਾਲ ਅਨਾਦ ਕੀਉ ਸਾਸ ਰੇਖ ਨਿਸ ਸੂਰ ਦਿਨ ਸੈਲ ਤਰੂ ਫਲ ਫੁਲ ਦੀਉ ਸੁਰ ਨਰ ਸ਼ਬਦ ਸਮੁੰਦਰ ਕੇ ਧਾਰਿਓ ਤ੍ਰਿਭਵਨ ਜਾਸ ਸੋ ਏਕ ਨਾਮ ਹਰ ਨਾਮ ਸਤ ਪਾਇ ਗੁਰ ਅਮਰ ਪ੍ਰਗਾਸ਼।

ਕਰ ਜਾਨੀ ਉਹ ਫੋਨ ਪ੍ਰੇਮ ਰੰਗ ਪਾਈਐ ਗੁਰਮੁਖੈ ਧਿਆਈਐ ਅਨ ਮਾਰਗ ਤਜਹੁ ਭਜੋ ਹਰ ਗਿਆਨੀ ਹੋ ਬਚਨ ਗੁਰ ਰਿਤ ਧਰਹੁ ਪੰਜ ਭੂ ਵਸ ਕਰੋ ਜਨਮ ਕੁਲ ਉਦਰ ਹੋ ਦੁਆਰ ਹਰ ਮਾਨੀ ਹੋ ਜੋ ਸਤਾ ਸਭ ਸੁਖ ਏਤ ਉਤ ਤੁਮ ਬੰਛੁ ਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਹੋ

ਹਸਤ ਕਮਲ ਮਾਥੇ ਪਰ ਧਰੀਆਂ ਅਲਖ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸ਼ਰਨਾਈ ਗੁਰ ਕੇ ਬਚਨ ਸਦ ਜੀ ਧਾਰ ਹੋ ਮਾਨਸ ਜਨਮ ਦੇਹੁ ਨਿਸਤਾਰ ਹੋ ਗੁਰ ਜਹਾਜ਼ ਖੇਵੜ ਗੁਰੂ ਗੁਰਬਿਨ ਤਰਿਆ ਨਾ ਕੂਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰਬਿਨ ਮੁਕਤ ਨਾ ਹੋਏ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿਨ ਲੈਣਾ ਥਾਪ ਜੋਤ ਜਗਧਾਰੀ

ਤਿਨ ਕੋ ਪਦਵੀ ਉੱਚ ਭਈ। ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬਿਰਥਾ ਗਈ। ਅਬ ਲੋਕਿਆ ਬ੍ਰਹਮ ਭਰਮ ਸਭ ਛੁਟ ਗਿਆ, ਦਿਵਯ ਦ੍ਰਿਸ਼ਟ ਕਾਰਣ ਕਰਨ, ਸਤਿ ਗੁਰ ਗੁਰ ਸੇਵਾ ਲਖ ਗਤ ਜਾਕੀ। ਸ੍ਰੀ ਰਾਮਦਾਸ ਤਾਰਨ ਤਰਨ, ਪ੍ਰਤਾਪ ਸਦਾ ਗੁਰ ਕਾ ਘਟ ਘਟ, ਪ੍ਰਗਾਸ ਭਇਆ ਜਸ ਜਨ ਕੈ। ਇਕ ਪੜ੍ਹੈ ਸੁਣੈ ਗਾਵਹਿ, ਪ੍ਰਭਾਤਹਿ ਕਰੇ ਇਸ਼ਨਾਨ, ਇਸ਼ਨਾਨ ਕਰੇ ਪ੍ਰਭਾਤ ਸੁਧ ਮਨ, ਗੁਰ ਪੂਜਾ ਵਿਦ ਸਹਿਤ ਕਰਨ।

ਮਨ ਬਲ ਕਰਮ ਸੇਵੀਐ ਸਚੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ। ਕਵਲ ਨੈਨ ਮਗੁਰ ਬੈਨ ਕੋਟ ਸੈਨ ਸੰਗ ਸੋਭ, ਕਹਿਤ ਮਾਂਜ ਸੋਧ ਜਿਸਹਿ ਦਹੀ।

ਆਪੇ ਜੀਅ। ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕੋ ਕਾਹੇ ਜੀਓ। ਸੋ ਥਰ ਚਿਤ ਭਗਤ ਹਿਤ ਭੀਖ ਤਰਿਓ ਹਰਨਾਕਸ਼ ਹਰਿਓ ਨਖ ਬਿਦਾਰ ਜੀਓ। ਸੰਗ ਚਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪਰਮ ਪਰਪਾਰ ਬ੍ਰਹਮ ਲਖੈ ਕੌਣ ਤਾਹੇ ਜੀਓ। ਸਤ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ। ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ। ਬੇਵਜੀਰ ਬੜੇ ਧੀਰ ਧਰਮ ਅੰਗ ਲਖ ਅਗਮ ਖੇਲ ਕੀਆ ਆਪਣਾ ਉਛਾਹੇ ਜੀਓ। ਅਕਤ ਕਥਾ ਕਥੀ ਨਾ ਜਾਏ ਦੀਨ ਲੋਕ ਰਹਿਆ ਸੁਮਾਏ ਸੁਤੈ ਸਿਦ ਰੂਪ ਧਰਿਓ ਸਹਨ ਕੈਸਾ।

ਜੋ ਬਲ ਹੈ ਛਲਨ ਸਵਨ ਮਰਨ ਭਗਤ ਫਲਨ ਕਾਨ ਕੂਅਰ ਨੇਹ ਕਲੰਗ ਬਜੀ ਡੰਗ ਚੜ ਦਲ ਰਵਿੰਦ ਜੀ ਰਾਮ ਰਵਣ ਦੁਰਤ ਦਵਨ ਸਗਲ ਭਵਨ ਕੁਸਲ ਕਰਨ ਸਰਭੂਤ ਆਪ ਹੀ ਦੇ ਵਾਸਦੇਵ ਸਹਿਸ ਮੁਖ ਫਨਿੰਦ ਜੀ।

ਗਣ ਗੰਧਰਵ ਖੁਜੰਤ ਫਿਰੇ ਅਵਨਾਸੀਆ ਚਲ ਅਜੋਨੀ ਸੰਭੋ ਪ੍ਰਖੋਤਮਾ ਪਾਰ ਪਰੇ ਕਾਰਨ ਕਰਨ ਸਮਰਾ ਸਦਾ ਸੋਈ ਸਰਵ ਜੀਵ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੁਣ ਗਿਆਨ ਰਸ ਰਸਿਓ ਹੀ ਗੁਰ

ਦੇਖਣਮ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਉਮਲ ਭੱਟ ਜਸ ਗਹਾਇਓ ਸ੍ਰੀ ਗੁਰੂ ਰਾਮਦਾਸ ਜਾਇਓ ਜੈ ਜਾਗੁ ਮਹਿ ਤੈ ਹਰ ਪਰਮ ਪਦ ਪਾਇਓ ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ ਜੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਥ ਜੀਅ ਕੀ ਤਪਤ ਮਿਟਾਵੈ ਜਿਹ ਸਤਿਗੁਰ ਸਿਮਰੰਥ ਰਿਦ ਸਿਦ ਨਵ ਨਿਧ ਪਹਾਵੈ ਸੋਈ ਰਾਮਦਾਸ ਗੁਰਬਲ ਭਾਣ ਮਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗ ਪ੍ਰਪਾਈਐ ਸੋ ਸਤਿਗੁਰ ਸਿਮਰਹੁ ਨਰਹੁ ਜਿਨ ਸਬਦ ਕੁਮਾਇ ਪਰਮ ਪਦ ਪਾਵ ਪਾਇਓ ਸੇਵਾ ਕਰਤਨਾ ਛੋਟ।

ਸੰਗ ਭਇਓ ਸਾਹਿਰ ਤਿਨ ਸਬਦ ਸੁਰਤ ਕੀ ਨੀਵ ਰਖਾਈ। ਗੁਰ ਅਮਰਦਾਸ ਕੀ ਆ ਕਥ ਕਥਾ ਹੈ, ਇੱਕ ਜੀ ਹਰ ਕਛ ਕਹੀ ਨਾ ਜਾਈ। ਸੋਡੀ ਸਿਰ ਸਗਲ ਤਾਰਨ ਕਹੋ, ਆਪ ਗੁਰ ਰਾਮਦਾਸ ਕੋ ਮਿਲੀ ਵਡਾਈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਰਦਾਰਾ ਸੁਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਨੰਦ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖ ਹੁਸਰਨਾਈ। ਮੋਹ ਮਲ ਬਿਵਸ ਕੀਓ, ਕਾਮ ਗੈ ਕੇਸ ਪਛਾੜਿਓ। ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਰ ਸਿਉ ਝਾੜਿਓ। ਜਨਮ ਕਾਲ ਕਰ ਜੋੜ ਹੁਕਮ, ਜੋ ਹੋਏ ਸੋ ਮੰਨੈ। ਭਵ ਸਾਗਰ ਬੰਧਿਓ, ਸਿੱਖ ਤਾਰੇ ਸੋ ਪ੍ਰਸੰਨੈ।

ਉਹ ਸੁਣ ਸਹਿਜ ਨਿਜ ਘਰ ਸਹਾਰਿਓ, ਹਰ ਨਾਮ ਲਾਗ ਜਗ ਉਧਰਿਓ, ਸਤਿਗੁਰ ਹਿਰਦੈ ਵਸਾਇਓ, ਗੁਰ ਅਰਜਨ ਕਲਚਰੈ ਤੈ ਜਨ ਕੈ ਕਲਸ਼ ਦੀਪਾਇਓ, ਸੂਰਠੇ ਗੁਰ ਅਰਜਨ ਪੁਰਖ ਪ੍ਰਮਾਣ, ਪਾਰਥੋ ਚਾਲੈ ਨਹੀਂ ਨਿਜਾ ਨਾਮ ਨਿਸ਼ਾਨ, ਸਤਿਗੁਰ ਸ਼ਬਦ ਸਵਾਰਿਓ ਭਵਜਲ ਸੈਰ ਸੇਤਨਾ।

ਰੱਖੀ ਧਾਮ ਸਿਉਂ ਆਪਰ ਪਰਮ ਪ੍ਰਪੁਰਖ ਸੋ ਸਿਉਂ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰ ਹੈ ਕਾਮ ਸਿਉਂ ਮਥੁਰਾ ਕੋ ਪ੍ਰਭ ਸਰਭ ਮੈਂ ਅਰਜਨ ਗੁਰ ਭਗਤ ਕਹਿ ਹੇਤ ਪਾਏ ਰਹਿਓ ਮਿਲ ਰਾਮ ਸਿਉਂ ਅੰਤ ਨ ਪਾਵ ਦੇਵ ਸਵੈ ਮੂਨ ਇੰਦਰ ਮਹਾ ਸਿਵ ਜੋ ਕਰੇ ਫੁਨ ਬੇਦ ਬਿਰੰਜ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ।

ਭਇਓ ਤਿਹ ਸਮ ਸਰਸੋਈ ਧਰਨ ਗਾਵਨ ਨਾਵ ਖੰਡ ਮਹਿ ਜੋ ਸਵਰੂਪੇ ਰਹਿਓ ਭਾਰ ਭਨ ਮਥੁਰਾ ਕਛ ਭੀਤ ਨਹੀਂ ਗੁਰ ਅਰਜਨ ਪ੍ਰਤੱਖ ਹਰਿ।

ਸ੍ਰੀ ਗੁਰਮੋਇਓ ਦੇਹ ਪੁਰੀ ਮਹਿ ਗਯੋ ਆਪ ਪਰਮੇਸ਼ਵਰ ਪਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਹਿ ਬੈਠਾਇਓ ਰਹੱਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪ ਹੈ ਅਸੁਰ ਗਏ ਤੇ ਭਾਗ ਪਾਪਦਿਨ ਭੀਤਰ ਕੰਪ ਹੈ ਘੱਟ ਸੁ ਪਾਪ ਤੇ ਨਰ ਹੋ ਕੇ ਗੁਰ ਅਮਰਦਾਸ ਜਿਨ ਪਾਇਓ ਛਤਰ ਸਿੰਘਾਸਨ ਫਿਰ ਥਮੀ ਗੁਰ ਅਰਜਨ ਕੋਤੇ ਆਇਓ।

ਮਹਲਾ ਪਹਿਲਾ ਉਹ ਤੰਗੀ ਪੈ ਉਹ ਹਰੀ ਗਹਿਰ ਗੰਭੀਰੀ ਸਸੁਰ ਸੁਹਿਆ ਕਿਵ ਕਰੇ ਨਿਮ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਬੜੀ ਸਖੀਏ ਧੂਲ ਹਰੀ ਸੇ ਪੀ ਟਹਿੰਦੇ ਡਿੱਠ ਮੈਂ ਮੁੰਦਨਾ ਗਰਭ ਤਣੀ।

ਨਤਨ ਬਲਿਹਾਰਾ ਜਾਏ। ਰੇ ਮੰਡੀਕ ਨਾ ਡੋਲੀਐ ਸਿੱਧੇ ਮਾਰਗ ਧਾਉ, ਪਾਛੈ ਬੈਠ ਰਾਵਣੁ ਆਗੈ ਅਗਨ ਤਲਾਉ। ਸਹਿ ਸਹਿ ਜੀਰਾ ਪਰ ਰਹਿਓ ਮਾਖੋ ਅਵਰਨ ਢੰਗ, ਨਾਨਕ ਗੁਰਮੁਖ ਛੁਟੀਐ ਹਰਿ ਪ੍ਰੀਤਮ ਸਿਉ ਰੰਗ।

ਮਗਨਾ ਏ ਮਨ ਤਨ ਮੈਲਾ ਅਵਗੁਣੀ ਚਿੰਜ ਪਰੀ ਗੰਧੀ ਆਏ ਸਰਵਰ ਹੰਸ ਨ ਜਾਣਿਆ ਕਾਕ ਪੰਥੀ ਸੰਗ ਸਾਗਤ ਸਿਉ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ।

ਭਾਂਡਾ ਧੋਵੈ ਕੌਣ, ਜੇ ਕੱਚਾ ਸਾਜਿਆ ਧਾਤੂ ਪੰਜਰ ਲਾਏ ਕੂੜਾ ਭਾਜਿਆ, ਭਾਂਡਾ ਆਣ ਰਾਸ ਜਾਂ ਦਿਸ ਭਾਵ ਸੀ, ਪਰਮ ਜੋਤ ਜਾਗਾ ਏ ਵਾਜਾ ਵਾਪਸੀ।

ਮੁੜਖ ਦੀਆ ਸਦਾ ਸਦਾ ਅਭਿਮਾਨ ਪਾਏ ਏ ਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਸਭ ਦੀ ਜਾਲੀ ਹੈ ਇੱਕ ਰਹਿ ਤਤ ਗਿਆਨ ਮਾਥੈ ਜੋ ਤੁਰ ਲਿਖਿਆ ਸੁ ਮੇਟ ਨਾ ਸਕੈ ਕੋਇ ਨਾਨਕ ਜੋ ਲਿਖਿਆ ਸੁ ਵਰਤਾ ਸੁ

ਤਿਗਤ ਨਾ ਕਾ ਜੀਵਿਆ ਕਿਤ ਆਏ ਸੰਸਾਰ। ਗੁਰਮਤੀ ਭਉ ਮਨ ਪਵੈ ਤਾ ਹਰ ਰਸ ਲੱਗੈ ਪਿਆਰ, ਨਾਮ ਲੈ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ। ਮਾਇਆ ਮੋਹਿ ਜਗ ਭਰਮਿਆ ਘਰ

ਬੰਧ ਪਵਾਈ ਨ ਕਰਣਾ ਕਛੂ ਨ ਜਾਏ। ਜਿਨ ਕੋ ਕਿਰਪਾ ਧਾਰੀ ਅਨੂਤਨਾ ਸਤਿਗੁਰ ਮਿਲਿਆ ਆਏ, ਸਤਿਗੁਰੂ ਮਿਲੇ ਉਲਟੀ ਭਈ ਮਰ ਜੀਵਿਆ ਸਹਿਰ ਸੁਭਾਏ, ਨਾਨਕ ਭਗਤੀ ਰਤਿਆ ਹਰ ਹਰ ਨਾਮ ਸੁਮਾਏ।

ਆਪਣੇ ਅੰਦਰ ਸੁਧ ਨਹੀਂ ਗੁਰ ਬਚਨ ਕਰੇ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵਸਦਾ ਵਿਗਾਸ ਹਰ ਗਿਆਰ ਗਿਆਨੀਆਂ ਕੀ ਰੱਖਦਾ ਹਾਂ ਸਤਿਗੁਰ ਹਰੀ ਤਾਸ ਗੁਰਮੁ ਜੋ ਹਰ ਸੇਵ ਦੇ ਜਨ ਨਾਨਕਤਾ ਕਾ ਦਾਸ ਮਾਇਆ ਭਿਅੰਗਮ ਸਰਪ ਹੈ ਜੈ ਘੇਰਿਆ ਵਿਖ ਮਾਹੇ ਬੇਕਾ ਮਾਰਨ ਹਰ ਨਾਮ ਹੈ ਗਰ ਗਰੁੜ ਸ਼ਬਦ ਮੁਖ ਪਾਏ ਜਿਨ ਕੋ ਪੂਰਵ ਲਿਖਿਆ ਜਿਨ ਸਤਿਗੁਰੂ ਮਿਲਿਆ ਆਏ ਮਿਣ ਸਤਿਗੁਰੂ ਨਿਰਮਲ ਹੋਇਆ ਵਿਖ ਹੋਮੈ ਗਿਆ ਬਿਲਾਏ ਗੁਰਮੁਖਾਂ ਕੇ ਮੁਖ ਉਜਲੇ

ਸਤਿਗੁਰਮੁਖ ਨਾਮ ਸੁਹਾਗ ਹੈ, ਮਸਤਕ ਮਣੀ ਲਿਖਿਆ ਸਿੰ, ਹਰਿ ਹਰਿ ਨਾਮ ਉਰ ਧਾਰਿਆ, ਹਰਿ ਹਿਰਦੈ ਕਮਲ ਪ੍ਰਗਾਸ, ਸਤਿਗੁਰ ਸੇਵਨ ਆਪਣਾ ਹਉ ਸਤਿਪੁਰ ਹਰੀ ਤਾਸ, ਨਾਨਕ ਤਿਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ, ਸਬਦ ਮਰੈ ਸੋਈ ਜਨ ਸੀਜੈ।

ਮਿਲੈ ਸੋ ਜੀਵਨ ਦੇ ਹਰ ਜਗ ਜੀਵਨ ਉਰ ਤਾਰ। ਨਾਨਕ ਗੁਰਮੁਖ ਸੋਹਣੇ ਸੱਚਾ ਦਰਬਾਰ, ਹਰ ਮੰਦਰ ਹਰ ਸਾਜਿਆ ਹਰ ਵਸਿਆ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪ੍ਰਜਾਲ। ਹਰ ਮੰਦਰ ਵਸਿਆ ਅਨੇਕ ਹੈ ਨਾਵ ਨਿਤ ਨਾਮ ਸੰਭਾਲ, ਧੰਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ। ਵਡਭਾਗੀ

ਤਿਨ ਮਿਟਹੁ ਵਾਰਿਆ ਭਾਈ ਜਿਨ ਕੋ ਸਦ ਬਲਿਹਾਰੈ ਜਾਵਾ। ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਆਂਦਨ ਸੇਵਨ ਗੁਰ ਆਪਣਾ ਆਂਦਨ ਅੰਦਰ ਹਨ। ਨਾਨਕ ਸੇ ਮੂਹ ਸੋਹਣੇ ਸੱਚੇ ਦਰਦ ਸਨ, ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਹੇ, ਸੱਚਾ ਸ਼ਬਦ ਮਨ ਵਸਿਆ ਸਤਿਗੁਰੂ ਮਾਹਿ ਸੁਮਾਹੇ। ਸੱਚੀ ਰਾਸ਼ੀ ਸੱਚ ਤਨ ਉੱਤਮ ਪਦਵੀ ਪਾਹੇ, ਸੱਚ ਸੁਣੈ ਸੱਚ ਮਨ ਲੈਣ, ਸੱਚੀ ਕਾਰ ਕਮਾਹੇ, ਸੱਚੀ ਦਰਗਹਿ ਬੈਸਣਾ ਸੱਚੇ ਮਾਹਿ ਸੁਮਾਏ। ਨਾਨਕ ਬਿਨ ਸਤਿਗੁਰ ਸੱਚ ਨ ਪਾਈਐ, ਮਨ ਭੁੱਲੇ ਜਾਹੇ, ਬਾਹ ਬਿਹਿਆ ਪ੍ਰਿਓ ਪ੍ਰਿਓ ਕਰੇ ਜਾਨਿਤ ਪ੍ਰੇਮ ਪਿਆਰ। ਗੁਰਮਿਲੇ

ਲੈ ਛਡਾਏ ਬਾਬਿਆ ਸਵਰੀ ਧਰਤੀ ਜੇ ਫਰਹਿ ਊੜ ਚੜ੍ਹੇ ਆਕਾਸ ਸਤਿਗੁਰ ਮਿਲਿਆ ਜਲ ਪਾਈਐ ਚੁਕੈ ਭੂਖ ਪਿਆਸ ਜੀਉ ਪਿੰਡ ਸਭ ਤਿਸਕਾ ਸਭ ਕਿਛੁ ਤਿਸਕੈ ਪਾਸ ਵਿਣ ਬੋਲਿਆ ਸਭ ਕੇ ਜਾਣਦਾ ਕਿਸੇ ਆਗੈ ਕੀਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸਬਦ ਕਰੇ ਪ੍ਰਗਾਸ ਨਾਨਕ ਦਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਬੂਠਾ ਮੰਤਨ ਸਭ ਪਰਫੜੈ।

ਤਾਰਮ ਵੜ ਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਹੇ ਵਾਹੋ ਵਾਹੋ ਸਤਿਗੁਰ ਪੁਰਖ ਹੈ ਜਿਨ ਸਤ ਜਾਤਾ ਸੁਏ ਜਿਦ ਮਿਲੇ।

ਜਾਈ ਸਤਿਗੁਰ ਕਾ ਫਰਮਾਇਆ ਮਨ ਨਾ ਸਕੀ ਤਿਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਤਿਨ ਕੈ ਲਾਗੋ ਪਾਏ ਨਾਨਕ ਤਾਂ ਕਾ ਦਾਸ ਹੈ ਜੇ ਅੰਦਨ ਰਹਿ ਲਿਵਲਾਏ

ਮਨ ਰਹਿਸੀ ਹੈ ਜਿਨ੍ਹਾਂ ਫਿਰਿ ਪਿਆਰ ਕਿਉਂ ਜੀਵਨ ਫਿਰ ਬਾਹਰੇ ਜਾਂ ਸਹੁ ਦੇਖਣ ਆਪਣਾ ਨਾਨਕ ਥੀਵਨ ਭੀ ਹਰੇ ਜਿਨ੍ਹਾਂ ਗੁਰਮੁਖ ਅੰਦਰ ਨੇਹੋਂ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੈ ਡੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਐ।

ਸਤਿਗੁਰ ਕੀ ਸੇਵੈ ਲੱਗਿਆ ਪਉ ਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੇ ਦੂਜੇ ਪਾਏ ਜਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ

ਦੁਖਦਾਈ ਮੋਹ ਮਾਇ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੁੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੇਂ ਸਮਾਏ ਹੁਕਮ ਵਰਤ ਨੇਮ ਸੋਚ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਿਗੁਰ ਸੇਵੈ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿਨਾ ਹੁਕਮੇ ਲਈ ਮਿਲਾਏ।

ਜਿਨਿ ਉਪਾਇ ਤਿਸੈ ਨ ਚੇਤਹਿ, ਬਿਨ ਚੇਤੇ ਕਿਉ ਸੁਖ ਪਾਏ। ਨਾਨਕ ਪਰਪੰਚ ਕੀ ਆਤੁਰ ਕਰਤੈ, ਪੂਰਬ ਲਿਖਿਆ ਕਮਾਏ।

ਪਤਾ ਜਾਏ। ਜੰਮਣ ਮਰਨ ਚੁਕੇ ਹਉਮੈ ਕਰਮ ਕਮਾਏ, ਗੁਰ ਸਰਨਾਈ ਉਬਰੈ ਨਾਨਕ ਲਈ ਛਡਾਏ।

ਜੁਗਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ

ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ।

ਅਰਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸ਼ਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਦਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਧੇ ਪਾਵੇ ਰਾਹੋ ਸੁਣੈ ਹੱਥ ਵੈਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ

ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਸੰਖ ਮੋਲ ਵਿਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਹੇ ਜੋਰ ਅਸੰਖ ਗਲਵੜ ਤਿਆਗ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ

ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਗਨੀ ਜੇ ਤਿਸਮਨੁ ਨਾ ਵਿਸਰੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ

ਪਾਵਣ ਹਾਰੇ, ਕੇਤੇ ਰਾਗ ਪਰਿਸ਼ੋ ਕਹੀਨ ਕੇਤੇ ਗਾਵਣ ਹਾਰੇ, ਗਾਵਹਿ ਤੁਹਨੋਂ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿੱਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਿਤ

ਤਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਠਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨੀਸਾਣ ਕਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇ

ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ

ਮਾਹੀ ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਭਾਣੀ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ।

0: ਜਹਰਾ ਜ਼ੋਰ ਹਾਜਰਾ ਜ਼ੋਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਤ ਕਲ ਜੁਕੇ ਜਹਾਜ ਹਲਤ ਪਲਤ ਕੇ ਰੱਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਇੱਕੋ ਵਾਰ ਆਖਣ 'ਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਤਰੁੱਟ ਕੇ ਰਹਿਮਤ ਕਰਕੇ ਕਿਰਪਾ ਦੇ ਘਰ ਵਿੱਚ ਆ ਕੇ ਸਾਡੇ ਸਾਰਿਆਂ 'ਤੇ ਬਹੁਤ ਵੱਡੀ ਦਇਆ ਕੀਤੀ ਹੈ, ਜੋ ਵਿੱਚ ਵਰਤ ਕੇ ਮਹਾਰਾਜ ਜੀ ਨੇ ਇਹ ਸਮੇਧ ਜੱਗ ਜਿਹੜਾ ਹੈ ਪਰਸੋਂ ਰੋਜ਼ ਤੋਂ ਜੋ ਸ਼ੁਰੂ ਹੋਇਆ ਸਤਿਗੁਰੂ ਜੀ ਨੇ ਸੰਪੰਨ ਕਰਾਇਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਕੋਟਨ ਕੋਟ ਜਿਹੜਾ ਧੰਨਵਾਦ ਰਹਿਮਤ ਮਹਾਰਾਜ ਜੀ ਦੀ, ਔਰ ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਵਿੱਚ ਵਰਤ ਕੇ ਜਿਹੜਾ ਸਾਰਾ ਸਮਾਗਮ ਹੈ ਉਹ ਚੜ੍ਹਦੀ ਕਲਾ ਦੇ ਨਾਲ ਨੇਪਰੇ ਚੜ੍ਹਾਇਆ ਹੈ। ਮਹਾਰਾਜ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਸਾਨੂੰ ਅੱਗੇ ਤੋਂ ਇਹ ਉੱਦਮ ਬਲ ਜਿਹੜਾ ਹੈ ਉਹ ਬਖਸ਼ਦੇ ਰਹਿਣ, ਆਪਾਂ ਇਹ ਪ੍ਰੋਗਰਾਮ ਜਿਹੜੇ ਹੈ ਗੁਰੂ ਘਰ ਵਿੱਚ ਕਰਦੇ ਰਹੀਏ। ਗੁਰੂ ਪਿਆਰਿਓ, ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਸਾ ਰਾਗ ਦੇ ਵਿੱਚ 396 ਅੰਕ 'ਤੇ ਬਾਣੀ ਦਾ ਇੱਕ ਜਿਹੜਾ ਸ਼ਬਦ ਹੈ ਉਹ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੇ ਵਿੱਚ। ਕਹਿੰਦੇ ਆਸਾ ਮਹੱਲਾ ਪੰਜਵਾਂ, ਸਤਿਗੁਰ ਸੱਚੇ ਦੀਆ ਭੇਜ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਮਾਤਾ ਗੰਗਾ ਦੇ ਗ੍ਰਹਿ ਵਿਖੇ ਜਿਹੜੇ ਪੈਦਾ ਹੋਏ, ਕਹਿੰਦੇ ਸਤਿਗੁਰ ਸੱਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਯੋਗ, ਉਧਰੇ ਮਾਹੇ ਆਇਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ। ਔਰ ਭਾਈ ਗੁਰਦਾਸ ਜੀ ਕਹਿੰਦੇ ਪੰਜ ਪਿਆਲੇ ਪੰਜ ਪੀਰ, ਛੱਟਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਨ ਗੁਰਸੂਰਮਾ, ਵੱਡ ਯੋਧਾ ਬਹੁ ਪਰੇ ਪੁਕਾਰੀ। ਉਸ ਵੱਡੇ ਯੋਧੇ ਪਰਉਪਕਾਰੀ ਸਤਿਗੁਰੂ ਜੀ ਨੂੰ ਆਪਾਂ ਸਾਰੇ ਹੀ ਜਿਹੜੇ ਨਮਸਕਾਰ ਕਰਨ ਪਹੁੰਚੇ ਹਾਂ, ਸਭ ਤੋਂ ਪਹਿਲਾਂ ਸਤਿਗੁਰੂ ਜੀ ਸਾਰਿਆਂ ਨੂੰ ਹੀ ਸਾਨੂੰ ਆਪਣੇ ਤਰੋਂ ਘਰੋਂ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਖੁਸ਼ੀਆਂ ਖੇੜੇ ਸਾਰਿਆਂ ਨੂੰ ਮਹਾਰਾਜ ਜੀ ਬਖਸ਼ੇ। ਗੁਰੂ ਪਿਆਰਿਓ, ਬਹੁਤ ਵੱਡਾ ਪਰਉਪਕਾਰ ਜਿਹੜਾ ਇਹ ਆਪਾਂ ਸਾਰਿਆਂ ਨੇ ਤੁਸੀਂ ਰਲ ਮਿਲ ਕੇ ਜਿਹੜਾ ਹੈ ਸਤਿਗੁਰੂ ਜੀ ਦਾ ਕੀਤਾ ਹੈ, ਕਿਉਂਕਿ ਗੁਰਬਾਣੀ ਦਾ ਜਿੱਦਾਂ ਇੰਨਾ ਪ੍ਰਵਾਹ ਜਿਹੜਾ 3 ਦਿਨ ਚੱਲਿਆ ਸਤਿਗੁਰੂ ਜੀ ਦੇ ਬਾਣੀ ਵਿੱਚ ਬਚਨ ਆ। ਕਹਿੰਦੇ ਪਿਓ ਦਾਦੇ ਕਾ ਖੋਲ ਜਿੱਠਾ ਖਜ਼ਾਨਾ, ਤਾਂ ਮੇਰੇ ਮਨ ਭਿਆ ਨਦਾਨਾ। ਇਹ ਸਤਿਗੁਰੂ ਜੀ ਦਾ ਜਿਹੜਾ ਖਜ਼ਾਨਾ ਹੈ ਗੁਰੂ ਪਿਆਰਿਓ, ਆਪਾਂ ਖੋਲ੍ਹ ਕੇ ਇਹ ਦੇਖਿਆ ਸਮੁੱਚੇ ਸਟਾਫ ਦਾ, ਗ੍ਰੰਥੀ ਸਿੰਘਾਂ ਦਾ, ਜਿੰਨੇ ਵੀ ਸੇਵਾਦਾਰ ਜਿਨ੍ਹਾਂ ਨੇ ਵੀ ਸੇਵਾਵਾਂ ਕੀਤੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਆਪਾਂ ਇਹ ਪ੍ਰੋਗਰਾਮ ਕਰਦੇ ਰਹੀਏ। ਮਹਾਰਾਜ ਜੀ ਦੇ ਦਰਬਾਰ ਵਿੱਚ ਕਰੀਬਨ 5 ਪ੍ਰੋਗਰਾਮ ਜਿਹੜੇ ਆ ਇਸ ਤਰ੍ਹਾਂ ਜਿਹੜੇ ਉਹ ਹੋਇਆ ਕਰਨਗੇ। ਪਹਿਲਾ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਦੀ ਖੁਸ਼ੀ ਵਿੱਚ, ਦੂਸਰਾ ਜਿਹੜਾ ਹੈ ਵਿਸਾਖੀ ਦੇ ਦਿਹਾੜੇ 'ਤੇ, ਤੀਸਰਾ ਜਿਹੜਾ ਹੈ ਇਹ ਪ੍ਰੋਗਰਾਮ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ, ਔਰ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ। ਇਹ ਜਿਹੜੇ ਦਿਹਾੜੇ ਹੈ, ਔਰ ਸੋਰੀ ਜਿਹੜਾ ਸਭ ਤੋਂ ਵੱਡਾ ਜਿਹੜਾ ਹੈ ਮੈਂ ਉਹ ਭੁੱਲ ਗਿਆ, ਉਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਨਵੰਬਰ ਦੇ ਵਿੱਚ ਹੈ। 5 ਗੁਰਪੁਰਬ ਜਿਹੜੇ ਇਸ ਤਰ੍ਹਾਂ ਇਹ ਉਪਰਾਲਾ ਕਰਕੇ ਆਪਾਂ ਗੁਰੂ ਘਰ ਦੇ ਵਿੱਚ, ਕਿਉਂਕਿ ਬੱਚਿਆਂ ਦੇ ਵਿੱਚ ਇਹ ਪਿਰਤ ਪੈ ਰਹੀ ਹੈ। ਗੁਰੂ ਪਿਆਰਿਓ, ਜਿਹੜੇ ਚੌਰ ਸਾਹਿਬ ਦੀ ਸੇਵਾ ਹੋਈ ਆ ਮੇਰੀਆਂ ਭੈਣਾਂ ਪਿੱਛੇ, ਕਿਉਂਕਿ ਆਪਾਂ ਥੋੜ੍ਹੀ ਜਿਹੀ ਰਿਸਟ੍ਰਿਕਸ਼ਨ ਰੱਖੀ ਸੀ ਕਿ ਜਿਹੜੇ ਸਿੱਖੀ ਸਰੂਪ ਦੇ ਵਿੱਚ ਨੌਜਵਾਨ ਹੈਗੇ ਆ ਜਾਂ ਇਕੱਲੇ ਜਿਹੜੇ ਵੀਰ ਹੀ ਆ ਉਹ ਚੌਰ ਸਾਹਿਬ ਕਰਨਗੇ, ਪਰ ਆਪਾਂ ਉੱਥੋਂ ਜਿਹੜਾ ਥੋੜ੍ਹਾ ਪਿੱਛੇ ਹਟੇ ਹਾਂ, ਕਿਉਂਕਿ ਇੱਦਾਂ ਜਿਹੜਾ ਹੈ ਆਪਾਂ ਟੁੱਟਿਆਂ ਨੂੰ ਜਿਹੜਾ ਉਹ ਜੋੜ ਨਹੀਂ ਸਕਦੇ। ਕੋਸ਼ਿਸ਼ ਕਰਾਂਗੇ ਆਪਾਂ ਸਾਰਿਆਂ ਨੂੰ ਜਿਹੜਾ ਸੇਵਾ ਦਾ ਮੌਕਾ ਇਹ ਦਿੱਤਾ ਜਾਵੇ, ਹਰ ਇੱਕ ਬੰਦਾ ਜਿਹੜਾ ਚੌਰ ਸਾਹਿਬ ਦੀ ਸੇਵਾ ਜਿਹੜੀ ਹੈ ਉਹ ਕਰੇ, ਹੌਲੀ ਹੌਲੀ ਕਰਕੇ ਜਿਹੜਾ ਸਤਿਗੁਰੂ ਜੀ ਦੇ ਆਪਾਂ ਦਰਦ ਦੇ ਨਾਲ ਮੁੜ ਕੇ ਜਿਹੜੀ ਜੁੜਨ ਦੀ ਉਹ कोशिश करिए सतगुरु जी रहमत करन। गुरु प्यारे अज का जो प्रोग्राम है हुण अपने गुरु घर का एक कीर्तनी जथा भाई हरबख्श सिंह जी पहला हाजरी भरनगे, उन्हां तों उपरंत संदीप सिंह जी लहारा पंथ का बहुत चढ़दी कला का जथा है, उन्होंने ढाडी बारां राही सिख इतिहास जिहड़ा गुर इतिहास सानूं सारा सुनाउणा है। उस तों बाद भाई बलविंदर सिंह जी दूसरा जो 2:15 बजे तक जिहड़ी है समाप्ती होएगी। आओ मैं बेनती करदा भाई साहब भाई हरबख्श सिंह जी अपने गुरु घर का हजूरी रागी जथा जो करीबन 11:30 बजे तक कीर्तन की हाजरी भर के जिहड़ा है वह निहाल करेगा। सतगुरु जी के गुरु प्यारे वचन है, कोई जन हर स्यो देवै जोड़, चरण कहो बको सुभ रसना दीजे प्राण कोर। सतगुरु जी का कोई भी जिहड़ा हरी जस जिहड़ा जितों भी आपां सरवण करिए वड्डे भाग है साढ़े सतगुरु जी के चरणों में जो आपां हाजरी भरते हैं। जिहड़े छोटे छोटे बच्चों ने सेवावां कीतियां उन्हां दा विशेष तौर पर बहुत धन्यवाद है। पांच सिंघां दा धन्यवाद है जिहड़े हमेशा ही टाइम कढ के जिहड़ा निशान साहब की सेवा नूं समर्पित होकर जिहड़ा अगवाई करते हैं निशान साहब की सेवावां की। आओ कीर्तन के नाल जुड़ते हैं भाई साहब भाई हरबख्श सिंह जी। वाहिगुरू जी का खालसा वाहिगुरू जी की फतेह।
1: वाह वाह।

0: ਗੁਰੂ ਪਿਆਰੀ ਸਤਸੰਗਤ ਜੀ, ਕੀਰਤਨ ਦੀ ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਹੋਏ ਬੇਅੰਤ ਗਲਤੀਆਂ ਦੀ ਖਿਮਾ ਬਖਸ਼ ਦੇਣੀ। ਆਪ ਸਭ ਸੰਗਤ ਨੂੰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਲੱਖ ਲੱਖ ਵਧਾਈਆਂ। ਆਪ ਜੀ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜ ਪਿਆਲੇ ਪੰਜ ਪੀਰ, ਛੱਟਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਬਹੁਤ ਹੀ ਜੋ ਚੜ੍ਹਦੀ ਕਲਾ ਵਾਲਾ ਕੀਰਤਨ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ। ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਪਿਆਰਿਓ, ਇੱਕ ਦੋ ਸੂਚਨਾਵਾਂ ਹਨ। ਇੱਕ ਤਾਂ ਜਦੋਂ ਆਪਾਂ ਲੰਗਰ ਹਾਲ ਦੇ ਵਿੱਚ ਜਾਂਦੇ ਹਾਂ, ਪਲੀਜ਼ ਜਿਹੜੀ ਧਿਆਨ ਨਾਲ ਬੇਨਤੀ ਸੁਣਿਓ, ਉੱਪਰਲੇ ਪਾਸੇ ਦੀ ਜਾਓ, ਕਿਉਂਕਿ ਇੱਧਰ ਸੰਗਤ ਮੂਹਰੇ ਪ੍ਰਸ਼ਾਦਾ ਛਕਦੀ ਹੁੰਦੀ, ਆਪਾਂ ਵਿੱਚ ਦੀ ਲੰਘਣ ਨੂੰ ਜਗ੍ਹਾ ਨਹੀਂ ਹੈਗੀ। ਸੇਵਾਦਾਰ ਕਹਿੰਦੇ ਵੀ ਆ, ਫਿਰ ਵੀ ਜਿਹੜੀ ਸੰਗਤ ਹੈ ਉਹ ਇਸੀ ਪਾਸੇ ਜਾਣਾ ਚਾਹੁੰਦੀ ਹੈ। ਕੋਸ਼ਿਸ਼ ਕਰੋ ਕਿ ਇੱਧਰ ਦੀ ਉੱਪਰਲੇ ਪਾਸੇ ਦੀ ਜਾਓ, ਪ੍ਰਸ਼ਾਦਾ ਜਿਹੜਾ ਲੈ ਕੇ ਆਪਾਂ ਉਹ ਫਿਰ ਜਾ ਕੇ ਪੰਗਤ ਦੇ ਵਿੱਚ ਆਪ ਬੈਠ ਸਕਦੇ ਹੋ। ਇੱਧਰ ਦੀ ਲੰਘਣਾ ਜਿਹੜਾ ਔਖਾ ਹੋ ਜਾਂਦਾ। ਆਪ ਜੀ ਜ਼ਰੂਰ ਜਿਹੜਾ ਵਿਚਾਰ ਕਰਿਓ ਇੱਧਰਲੇ ਪਾਸੇ ਦੀ, ਬਾਹਰਲੇ ਪਾਸੇ ਦੀ ਜਾ ਕੇ ਜਿਹੜਾ ਹੈ ਗੁਰਦੁਆਰੇ ਦੇ ਪਿੱਛੇ ਦੀ, ਅਤੇ ਲੰਗਰ ਹਾਲ ਦੇ ਵਿੱਚੋਂ ਆਪਣਾ ਜਿਹੜਾ ਲੰਗਰ ਜਿਹੜਾ ਪ੍ਰਾਪਤ ਕਰਕੇ ਅਤੇ ਪੰਗਤ ਵਿੱਚ ਬੈਠੋ। ਦੂਸਰੀ ਬੇਨਤੀ, ਗੁਰੂ ਪਿਆਰਿਓ, ਆਪਣੇ ਗੁਰੂ ਘਰ ਦੇ ਜਿਹੜੇ ਬਾਈਲਾ ਆ ਉਹਦੇ ਵਿੱਚ ਥੋੜ੍ਹੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਜਦੋਂ ਸਿਲੈਕਸ਼ਨ ਹੁੰਦੀ ਹੈ ਉਹ ਆਪਾਂ ਉਹਨੂੰ ਕਰੈਕਟ ਕਰਨਾ ਹੈ। ਥੋੜ੍ਹਾ ਬਾਈਲਾ ਦੀ ਜਿਹੜੀ ਅਮੈਂਡਮੈਂਟ ਹੋਣ ਵਾਲੀ ਹੈ। ਜਿਹੜੇ ਵੀ ਮੇਰੇ ਵੀਰ ਭੈਣ ਸਾਧ ਸੰਗਤ ਦੇ ਵਿੱਚੋਂ ਬਾਈਲਾ ਦੇ ਉੱਤੇ ਜਿਹੜੇ ਕੰਮ ਕਰ ਸਕਦਾ ਹੋਵੇ, ਕੋਈ ਵੀ ਸੁਜੈਸ਼ਨ ਜਿਹੜਾ ਦੇ ਸਕਦਾ ਹੋਵੇ, ਉਹਨੂੰ ਬੇਨਤੀ ਹੈ ਭਰਾਈ ਕਮੇਟੀ ਦੇ ਨਾਲ ਰਾਬਤਾ ਕਰਕੇ ਆਪਣਾ ਨਾਂ ਜਿਹੜਾ ਉਹ ਸਾਨੂੰ ਦਿਓ, ਤਾਂ ਕਿ ਜਿਹੜੇ ਬਾਈਲਾ ਦੇ ਵਿੱਚ ਜਿਹੜੀਆਂ ਸੋਧਾਂ ਪਿਛਲੇ ਸਮੇਂ ਦੇ ਵਿੱਚ ਮਿਸਟੇਕਾਂ ਹੋਈਆਂ ਉਹਨੂੰ ਜਿਹੜਾ ਉਹਦੀ ਕਰੈਕਸ਼ਨ ਕਰਕੇ ਜਨਰਲ ਬਾਡੀ ਦੀ ਮੀਟਿੰਗ ਜਿਹੜੀ ਹੈ ਉਹ ਸੱਦੀ ਜਾਏਗੀ। ਔਰ ਤੀਸਰੀ ਬੇਨਤੀ, 26 ਜੁਲਾਈ ਦਿਨ ਐਤਵਾਰ ਨੂੰ ਦੁਪਹਿਰੇ 2 ਵਜੇ ਜਿੰਨੇ ਵੀ ਸਾਧ ਸੰਗਤ ਦੇ ਮੈਂਬਰ ਜਿਹੜੇ ਕਮੇਟੀਆਂ ਵਿੱਚ ਰਹਿ ਚੁੱਕੇ ਆ, ਪੁਰਾਣੇ ਸੇਵਾਦਾਰ ਆ, ਔਰ ਦੂਸਰੇ ਵੀ ਜਿਹੜੇ

ਦੇਣ ਲਈ ਇੱਕ ਓਪਨ ਮੀਟਿੰਗ ਜਿਹੜੀ 2 ਵਜੇ ਰੱਖੀ ਗਈ 26 ਜੁਲਾਈ ਦਿਨ ਐਤਵਾਰ ਉੱਪਰ ਵੱਡੇ ਕਮਰੇ ਦੇ ਵਿੱਚ। ਆਪ ਜੀ ਜ਼ਰੂਰ ਉੱਥੇ ਪਹੁੰਚੋ, ਗੁਰੂ ਘਰ ਦਾ ਜਿਹੜੇ ਵੀ ਕਾਰਜ ਹਨ ਉਹਦੇ ਲਈ ਆਪ ਸਲਾਹ ਦਿਓ ਕਿ ਜਿਹੜੀ ਚੀਜ਼ਾਂ ਆ ਉਹ ਗੁਰੂ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ, ਉਹ ਜ਼ਰੂਰ ਆਪ ਜੀ ਨੇ ਹਿੱਸਾ ਲੈਣਾ ਜੀ। 26 ਜੁਲਾਈ ਦਿਨ ਐਤਵਾਰ ਦੁਪਹਿਰ ਨੂੰ 2 ਵਜੇ ਓਪਨ ਮੀਟਿੰਗ ਜਿਹੜੀ ਹੈ ਉਹਦੇ ਉਹ ਹੋਵੇਗੀ। ਦੂਸਰੀ ਜਿਹੜੀ ਬਾਈਲਾਅ ਦੀ ਤੁਹਾਨੂੰ ਦੱਸ ਦਿੱਤੀ ਹੈ, ਔਰ ਜਿਹੜੀ ਪਹਿਲਾਂ ਬੇਨਤੀ ਮੈਂ ਕਰਕੇ ਹਟਿਆ ਉਹ ਇਹ ਹੈ ਕਿ 5 ਅਖੰਡ ਪਾਠ ਜਿਹੜੇ ਹੈ ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਹੋਇਆ ਕਰਨਗੇ। ਪਹਿਲਾ ਅਖੰਡ ਪਾਠ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਜਨਵਰੀ ਦੇ ਮਹੀਨੇ 'ਚ, ਦੂਸਰਾ ਅਖੰਡ ਪਾਠ ਜਿਹੜਾ ਹੈ ਉਹ ਵਿਸਾਖੀ ਪੁਰਬ 'ਤੇ, ਤੀਸਰਾ ਅਖੰਡ ਪਾਠ ਜਿਹੜਾ ਆਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ, ਮੇਰੀ ਪੀਰੀ ਦੇ ਮਾਲਕ ਉਹਨਾਂ ਦਾ, ਔਰ ਚੌਥਾ ਅਖੰਡ ਪਾਠ ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਨੇ ਸਵਾਰਿਆ ਉਹਨਾਂ ਦੇ ਆਗਮਨ ਪੁਰਬ 'ਤੇ, ਔਰ 5ਵਾਂ ਪਾਠ ਜਿਹੜਾ ਹੈ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਦੇਵ ਪਾਤਸ਼ਾਹ ਆਦਿ ਸਤਿਗੁਰੂ ਜਗਤ ਗੁਰੂ ਬਾਬਾ ਉਹਨਾਂ ਦਾ ਜਿਹੜਾ ਗੁਰਪੁਰਬ ਆਪਾਂ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਆਪਣੇ ਗੁਰੂ ਘਰ ਵਿੱਚ ਮਨਾਇਆ ਕਰਨਾ। ਆਪ ਜੀ ਨੂੰ ਬੇਨਤੀ ਹੈ ਭਾਈ ਫੁਲਕਾ ਪਾਣੀ ਛੱਕ ਕੇ, ਬਹੁਤ ਹੀ ਪੰਥ ਦਾ ਪ੍ਰਸਿੱਧ ਢਾਡੀ ਜਿਤਾਇਆ, ਬਹੁਤ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ। ਭਾਈ ਸਰੂਪ ਸਿੰਘ ਕੜਿਆਣਾ ਦੇ ਨਾਲ ਬਹੁਤ ਸਮਾਂ ਪਹਿਲਾਂ 10-12 ਸਾਲ ਪਹਿਲਾਂ ਇਹ ਜਥਾ ਜਿਹੜਾ ਆਇਆ ਸੀ, ਅੱਜ ਇਹ ਕਨੇਡਾ ਤੋਂ ਵਿਸ਼ੇਸ਼ ਤੌਰ 'ਤੇ ਸਾਡਾ ਛੋਟਾ ਵੀਰ ਸਰੰਗੀ ਮਾਸਟਰ ਜਿਹੜਾ ਹੈ ਉਹ ਇੱਥੇ ਪਹੁੰਚਿਆ। ਇਹਨਾਂ ਨੂੰ ਜਿਹੜੀਆਂ ਦੇਖ ਕੇ ਯਾਦਾਂ ਤਾਜ਼ਾ ਹੋ ਗਈਆਂ, ਜਲੰਧਰ ਦੇ ਜਿਹੜਾ ਵਿੱਚ ਹੈ ਨੂਰਮਹਿਲ ਪਿੰਡ ਜਿੱਥੇ ਆਸ਼ੂਤੋਸ਼ ਦਾ ਡੇਰਾ ਹੈ ਉਹਨਾਂ ਦੇ ਨਾਲ ਇਹਨਾਂ ਦਾ ਪਿੰਡ ਹੈ ਤਲਬਣ, ਮੇਰਾ ਪਿੰਡ ਦੂਜੇ ਪਾਸੇ ਇਹਨਾਂ ਦਾ ਦੂਜੇ ਪਾਸੇ ਹੈ, ਪਰ ਉਸ ਡੇਰੇ ਦੀ ਜਦੋਂ ਬਹੁਤ ਚੜ੍ਹਦੀ ਕਲਾ ਸੀ ਇਸ ਢਾਡੀ ਜਥੇ ਨੇ ਉਹਨਾਂ ਦੇ ਲਈ ਬਹੁਤ ਹੀ ਜਿਹੜਾ ਪ੍ਰਸੰਗ ਜਿਹੜੇ ਉਹ ਗਾਏ ਸਨ ਨੂਰਮਹਿਲ ਆਸ਼ੂਤੋਸ਼ੀ ਦੇ ਵਿਰੋਧ ਵਿੱਚ ਗੁਰੂ ਪਿਆਰਿਓ, ਉਹਦੇ ਬਦਲੇ ਇਹਨਾਂ ਨੂੰ ਜਿਹੜਾ ਸੰਤਾਪ ਵੀ ਝੱਲਣਾ ਪੈਂਦਾ ਫਿਰ ਜਦੋਂ ਕੋਈ ਇੱਦਾਂ ਦੇ ਸਰਕਾਰੀ ਬੰਦਿਆਂ ਦੇ ਵਰਖਿਲਾਫ਼ ਤੁਸੀਂ ਬੋਲਦੇ ਆ। ਅਤੇ ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ, ਆਓ ਕਰੀਬਨ 1.5 ਘੰਟੇ ਵਾਸਤੇ ਉਹਨਾਂ ਨੇ ਢਾਡੀ ਬਾਰਾਂ ਰਾਹੀਂ ਗੁਰ ਇਤਿਹਾਸ ਜਿਹੜਾ ਆਪਾਂ ਨੂੰ ਸਰਵਣ ਕਰਾਉਣਾ ਹੈ। ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਇਹਨਾਂ ਦਾ ਸਮੁੱਚਾ ਢਾਡੀ ਜਥਾ, ਛੋਟਾ ਇਹਨਾਂ ਦਾ ਬੱਚਾ ਹੈ ਗੁਰੂ ਜਿਹੜਾ ਅੰਗਦ ਹੈ ਉਹ ਵੀ ਬਾਅਦ 'ਚ ਕਵਿਤਾ ਪੜ੍ਹੇਗਾ, ਬਹੁਤ ਹੀ ਰਸੀਲਾ ਬੱਚਾ ਹੈ ਅਜੇ 7-8 ਸਾਲ ਦਾ, ਉਹਨੂੰ ਵੀ ਜਿਹੜਾ ਹੈ 1 ਅੱਧੀ ਕਵਿਤਾ ਜਿਹੜੀ ਉਹ ਤੋਂ ਵੀ ਬਾਅਦ 'ਚ ਪੜ੍ਹਾਵਾਂਗੇ। ਪਹਿਲਾਂ ਜਿਹੜਾ ਹੈ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ, ਇੱਕ ਮਿੰਟ ਜਿਹੜਾ ਸੋਰੀ, ਮੈਂ ਬੱਚਿਆਂ ਨੂੰ ਸੱਦਿਆ ਸੀ ਪਹਿਲਾਂ, ਜਦ ਤੋਂ ਸ਼ੁਰੂ ਉਹ ਕਰਦੇ ਆ, ਸਾਜ ਸੈੱਟ ਕਰਦੇ ਆ, ਬੱਚਿਆਂ ਨੂੰ ਬੇਨਤੀ ਹੈ ਕਿ ਉਹ ਸਿਰੋਂ ਪਾਓ ਦੀ ਦਾਤ ਜਿਹੜੀ ਹੈ, ਭਾਈ ਹਰੀ ਸਿੰਘ ਤੁਸੀਂ ਨਾਲ ਹੋ ਕੇ ਸਿਰੋਂ ਪਾਓ ਦੀ ਦਾਤ ਜਿਹੜੀ ਹੈ ਦੇ ਦਿਓ। ਜੇ ਕਮੇਟੀ ਦਾ ਕੋਈ ਵੀਰ ਇੱਥੇ ਹੈਗਾ ਆ, ਉਹਨੂੰ ਬੇਨਤੀ ਹੈ ਭਾਈ ਜ਼ਰੂਰ ਇੱਥੇ ਆ ਜਾਓ ਲਾਗੇ। ਬੱਚਿਆਂ ਨੇ ਗੁਰੂ ਘਰ ਦੇ ਵਿੱਚ ਤਿੰਨ ਹੀ ਦਿਨ ਬਹੁਤ ਸੇਵਾਵਾਂ ਕੀਤੀਆਂ। ਇਹਨਾਂ ਨੇ ਡਿਊਟੀਆਂ ਜਿਹੜੀਆਂ ਹੈ ਜਪਜੀ ਸਾਹਿਬ ਦੀਆਂ, ਔਰ ਜੋ ਵੀ ਸੇਵਾਵਾਂ ਜਿਹੜੀਆਂ ਹੈ ਇਹਨਾਂ ਨੇ ਬਹੁਤ ਰਾਤ ਰਾਤ ਸਾਰੀ ਰਹਿ ਕੇ ਇੱਥੇ ਜਿਹੜੀਆਂ ਉਹ ਕੀਤੀਆਂ ਆ। ਇਹਨਾਂ ਬੱਚਿਆਂ ਨੂੰ ਜਿਹੜੇ ਸਿਰੋਂ ਪਾਓ ਦੀ ਦਾਤ ਹੈ, ਭਾਈ ਹਰੀ ਸਿੰਘ ਜੀ ਬੋਲੇ ਸੋ ਨਿਹਾਲ, ਸਾਰੇ ਬੱਚਿਆਂ ਨੂੰ ਬੇਨਤੀ ਹੈ ਸਾਰੇ ਇੱਕ ਵਾਰੀ ਆ ਜਾਓ।

0: ਰਹਿਣ ਬੱਚੇ ਬਹੁਤ ਇਹਨਾਂ 'ਤੇ ਸਤਿਗੁਰ ਜੀ ਦੀ ਅਪਾਰ ਕਿਰਪਾ ਹੈ, ਰਹਿਮਤ ਹੈ। ਦੋਏ ਰਾਤਾਂ ਇਹਨਾਂ ਬੱਚਿਆਂ ਨੇ ਇੱਥੇ ਰਹਿ ਕੇ ਜਿਹੜੀਆਂ ਸੇਵਾਵਾਂ ਕੀਤੀਆਂ, ਇਹਨਾਂ ਨੂੰ ਇੱਕ ਜਿਹੜਾ ਮਾਹੌਲ ਹੈ, ਅੱਜ ਤਾਂ ਇੰਡੀਆ ਵਿੱਚ ਵੀ ਉਹ ਮਾਹੌਲ ਨਹੀਂ ਰਹਿ ਗਿਆ, ਪਰ ਉਹ ਕੋਸ਼ਿਸ਼ ਆਪਾਂ ਇਹੀ ਕਰ ਰਹੇ ਕਿ ਇਹਨਾਂ ਬੱਚਿਆਂ ਨੂੰ ਇੱਦਾਂ ਜੋੜ ਕੇ ਰੱਖੀਏ, ਕਿਸੇ ਨਾ ਕਿਸੇ ਤਰੀਕੇ ਇਹ ਇੱਦਾਂ ਲੱਗੇ ਰਹਿਣ। ਬੁੱਲੇ ਸੋ ਨਿਹਾਲ, ਚੜ੍ਹਦੀ ਕਲਾ ਜੀ, ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸਮੁੱਚੇ ਬੱਚਿਆਂ ਦਾ। ਆਓ ਢਾਡੀ ਵਾਰਾਂ ਜਿਹੜੀਆਂ ਸਰਵਣ ਕਰੀਏ। ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ワイフル。

ਵਾਹਿਗੁਰੂ ਵਾਹਿਗੁਰੂ।

0: ਜ਼ਖਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜ੍ਹੀ ਸੋਟੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਣ ਗੁਰ ਸੂਰਮਾ ਵੱਡ ਜੋਧਾ ਬਹੁ ਪਰਪਕਾਰੀ ਛੇਵਾਂ ਰੂਪ ਅਕਾਲ ਦਾ ਗੁਰ ਵੱਡ ਸਮਰੱਥਾ ਸੁਣਿਓ ਮੈਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਜਿਨ੍ਹਾਂ ਦੇ ਪ੍ਰਕਾਸ਼ ਪੁਰਬ 'ਤੇ ਜਿੱਥੇ ਮੀਰੀ ਪੀਰੀ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਉਸਦਾ ਇਤਿਹਾਸ ਆਪ ਜੀ ਦੇ ਚਰਨਾਂ ਵਿੱਚ ਪੇਸ਼ ਕਰਨਾ ਸ਼ਾਇਰ ਲਿਖਦਾ ਉਹ ਕਹਿੰਦਾ ਛੇਵਾਂ ਰੂਪ ਅਕਾਲ ਦਾ ਗੁਰ ਵੱਡ ਸਮਰੱਥਾ ਉਹਨੇ ਰਚਿਆ ਤਖ਼ਤ ਅਕਾਲ ਦਾ ਜਿਹਦਾ ਜਸ ਕਥਾ ਉਹ ਮਾਰਿਆ ਵਿੱਚ ਮੈਦਾਨ ਦੇ ਜਿਸ ਲਾਇਆ ਮੱਥਾ ਉੱਥੇ ਵਾਰਾਂ ਗਾਉਂਦਾ ਵੀਰ ਰਸ ਇੱਕ ਢਾਡੀ ਜਥਾ ਨਾ ਜਿਨ੍ਹਾਂ ਦਾ ਚੀਮਿਆ ਅਬਦੁੱਲਾ ਨੱਥਾ ਪਰਮ ਸਤਿਕਾਰਯੋਗ ਖਾਲਸਾ ਜੀ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੀਆਂ ਸਮੁੱਚੀਆਂ ਸੇਵਾਵਾਂ ਕਰਕੇ ਜਿੱਥੇ ਆਪਣਾ ਤਨ ਮਨ ਔਰ ਧਨ ਸਫਲਾ ਕਰ ਰਹੇ ਹੋ ਉੱਥੇ ਸਮਾਂ ਅਤੇ ਸਵਾਸਾਂ ਦੀਆਂ ਘੜੀਆਂ ਨੂੰ ਆਪ ਜੀ ਸਤਸੰਗ ਦੀਆਂ ਘੜੀਆਂ ਵਿੱਚ ਬੈਠ ਕੇ ਆਪ ਜੀ ਸਫਲਾ ਕਰ ਰਹੇ ਹੋ। ਇੱਕ ਗੱਲ ਯਾਦ ਰੱਖਿਓ, ਮੈਨੂੰ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਸੰਭਰਾ ਸਾਹਿਬ ਕਹਿੰਦੇ ਕਿ ਡੇਢ ਕੁ ਘੰਟੇ ਦਾ ਤੁਸੀਂ ਪ੍ਰਸੰਗ ਜ਼ਰੂਰ ਰੱਖਿਓ। ਮੈਂ ਕਿਹਾ ਜੀ ਸਤ ਬਚਨ, ਪਰ ਗੁਰੂ ਘਰ ਦਾ ਜਿਹੜਾ ਸਿਧਾਂਤ ਹੈ, ਜਿਹੜੀ ਗੁਰੂ ਘਰ ਦੀ ਮਰਿਆਦਾ, ਉਹਦੇ ਅਨੁਸਾਰ ਜਿੰਨੀ ਆਪਾਂ ਨੂੰ ਸਮੇਂ ਦੀ ਹੱਦ ਆ, ਉਹਦੇ ਹੱਦ ਅੰਦਰ ਰਹਿ ਕੇ ਆਪਾਂ ਛੇਵੇਂ ਪਾਤਸ਼ਾਹ ਦੇ ਇਤਿਹਾਸ ਵਿੱਚੋਂ ਕੁਝ ਕਹਿਣ ਦਾ ਯਤਨ ਕਰਾਂਗੇ। ਪਰ ਹੁਣ ਇੱਕ ਬੇਨਤੀ ਮੈਂ ਦੋਨੋਂ ਹੱਥ ਜੋੜ ਕੇ ਆਪਣੇ ਢਾਡੀ ਜਥੇ ਵੱਲੋਂ ਕਰਨ ਲੱਗਿਆਂ ਕਿ ਹੁਣ ਘੜੀ ਦੀਆਂ ਸੂਈਆਂ ਵੱਲ ਨਾ ਵੇਖਿਓ, ਕਿਉਂਕਿ ਇਹੀ ਘੜੀਆਂ ਜਿਹੜੀਆਂ ਇਹ ਸਤਿਗੁਰ ਦੇ ਪਾਵਨ ਚਰਨਾਂ ਦੇ ਵਿੱਚ ਪ੍ਰਵਾਨ ਹੋਣੀਆਂ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੁਹਾਡੀ ਇਹ ਹਾਜ਼ਰੀ ਪ੍ਰਵਾਨ ਹੋਣੀ ਹੈ। ਕਿਉਂਕਿ ਅੱਜ ਕੱਲ੍ਹ ਜਿਹੜਾ ਸਮਾਂ, ਜਦੋਂ ਆਪਾਂ ਕਿਸੇ ਪੱਬਾਂ ਕਲੱਬਾਂ ਦੇ ਵਿੱਚ ਜਾਈਏ, ਉੱਥੇ 8 ਕੁ ਵਜੇ DJ ਸ਼ੁਰੂ ਹੋ ਜਾਂਦਾ, ਕਈ ਵਾਰੀ ਸਵੇਰ ਦੇ 4-4 ਵੀ ਵੱਜ ਜਾਂਦੇ ਆ, ਕੋਈ ਘੜੀ ਦੀ ਸੂਈ ਵੱਲ ਨਹੀਂ ਵੇਖਦਾ। ਇੱਥੇ ਜਦੋਂ 5 ਮਿੰਟ ਉੱਪਰ ਹੋ ਜਾਂਦੇ ਆ, ਸਾਰੇ ਜਾਣੇ ਨਾਲੇ ਆਪਣੀਆਂ ਘੜੀਆਂ ਵੇਖੀ ਜਾਂਦੇ ਨੇ ਅਤੇ ਨਾਲੇ ਸਾਹਮਣੇ ਟਾਈਮ ਪੀਸ ਵੱਲ ਵੇਖੀ ਜਾਂਦੇ ਆ, ਕਦੋਂ ਰਾਗੀ ਫਤਿਹ ਬੁਲਾਉਣ ਅਤੇ ਕਦੋਂ ਢਾਡੀ ਫਤਿਹ ਬੁਲਾਉਣ, ਅਸੀਂ ਘਰਾਂ ਨੂੰ ਜਾਈਏ। ਭਾਈ ਇੱਕ ਵਿਦਵਾਨ ਸ਼ਾਇਰ ਲਿਖਦਾ, ਉਹ ਕਹਿੰਦਾ ਘੜੀ ਘੜੀ ਵਿੱਚ ਬੜਾ ਹੀ ਫਰਕ ਹੁੰਦਾ, ਉਂਝ ਜੱਗ 'ਤੇ ਬੇਸ਼ੁਮਾਰ ਘੜੀਆਂ, ਇੱਕ ਆਹ ਘੜੀ ਜਿਹੜੀ ਟਾਈਮ ਦਿੰਦੀ, ਇੱਕ ਵਿਕਦੀਆਂ ਪਾਸ ਘੁਮਿਆਰ ਘੜੀਆਂ, ਇੱਕ ਘੜੀ ਹੁੰਦੀ ਹੈ ਵਿਛੋੜਿਆਂ ਦੀ, ਇੱਕ ਆਣ ਮਿਲਾਉਂਦੀ ਦਿਲਦਾਰ ਘੜੀਆਂ, ਜਿਹੜੀ ਘੜੀ ਮੈਨੂੰ ਮੇਰਾ ਰੱਬ ਮਿਲਦੀ ਉਸ ਘੜੀ ਤੋਂ ਦੇਵਾਂ ਸੱਬੇ ਵਾਰ ਘੜੀਆਂ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਕਈ ਲੋਕ ਤਾਂ 2-2 ਮਹੀਨੇ ਤਰਸੀ ਜਾਂਦੇ ਆ ਕਿ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਿਆਈਏ, ਅਤੇ ਤੁਹਾਡੇ ਕਿੰਨੇ ਚੰਗੇ ਭਾਗ ਨੇ ਕਿ ਤੁਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਮੀਰੀ ਪੀਰੀ ਵਾਲੇ ਪਾਤਸ਼ਾਹ ਦਾ ਇਤਿਹਾਸ ਸਰਵਣ ਕਰਨ ਲਈ ਅਤੇ ਇਹਨਾਂ ਦੀਵਾਨਾਂ ਦੇ ਵਿੱਚ ਜੁੜ ਬੈਠੇ ਹੋ। ਆਓ ਸਭ ਤੋਂ ਪਹਿਲਾਂ ਮੈਂ ਮੀਰੀ ਪੀਰੀ ਵਾਲੇ ਬੰਦੀ ਛੋੜ ਸਤਿਗੁਰੂ ਢਾਡੀਆਂ ਦੇ ਪ੍ਰਤਪਾਲਕ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰ ਅਤੇ ਉਹਨਾਂ ਦੇ ਪੋਤਰੇ ਦੀ ਬਖਸ਼ੀ ਹੋਈ ਗੁਰਫਤਿਹ ਨਾਲ ਜੁੜੀਏ। ਵਾਹਿਗੁਰੂ ਗੁਰਮੰਤਰ, ਭਾਈ ਸਾਹਿਬ ਭਾਈ ਗੁਰਦਾਸ ਜੀ ਵਾਹਿਗੁਰੂ ਗੁਰਮੰਤਰ ਦੀ ਪਰਿਭਾਸ਼ਾ ਇੱਕ ਆਪਣੇ ਸਵਈਏ ਵਿੱਚ ਲਿਖਦੇ ਹਨ। ਉਹ ਲਿਖਦੇ ਹਨ, ਜੈਸੇ 68 ਤੀਰਥ ਪਰਸ ਕੀਓ ਜੁਗ 4 ਚੜਿਓ ਕੈਲਾਸ ਰਹਿਓ, ਜੈਸੇ ਕੋਟ ਬਰਸ ਤਪ ਉਰਦਮੁਖੀ ਬੈਸੰਤਰ ਮੈਂ ਤਨ ਦਾਹ ਦਿਓ, ਜੈਸੇ ਲਾਖ ਵਾਰ ਕੁਰਸ਼ੇਤਰ ਮਹਿ ਅਸਮੇਤ ਜਗ ਭੰਗ ਉਠਾਇਓ, ਪੁੰਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਵਾਰ ਸ਼੍ਰੀ ਵਾਹਿਗੁਰੂ ਕਹਿਓ। ਵਾਹਿਗੁਰੂ ਜੋ ਮੁਖ ਤੇ ਧਿਆਵਤ ਹੋਵਤ ਦੇਗ ਔਰ ਤੇਗ ਫਤਿਹ। ਆਓ ਫਿਰ ਸਾਰੀਆਂ ਸਿੱਖ ਸੰਗਤਾਂ, ਸ਼ਹੀਦ ਪਿਤਾ ਦੇ ਪੁੱਤਰ ਅਤੇ ਸ਼ਹੀਦ ਪੁੱਤਰਾਂ ਦੇ ਪਿਤਾ, ਸਤਿਗੁਰ ਮੇਰੇ ਕਲਗੀਆਂ ਵਾਲੇ, ਬਾਜਾਂ ਵਾਲੇ, ਝੁਕਦੇ ਲੱਖਾਂ ਤਖਤਾਂ ਵਾਲੇ, ਤਾਜਾਂ ਵਾਲੇ, ਕਰਨ ਸਲਾਮਾਂ ਫੌਜਾਂ ਵਾਲੇ, ਰਾਜਾਂ ਵਾਲੇ, ਮਹਿਮਾ ਗਾਉਣ ਆਵਾਜ਼ਾਂ ਵਾਲੇ, ਸਾਜਾਂ ਵਾਲੇ, ਉਸ ਮਾਂ ਗੁਜਰੀ ਦੇ ਲਾਲ ਅਣਖਾਂ ਦੇ ਚੰਦ, ਗੁਰੂ ਤੇਗ ਬਹਾਦਰ ਜੀ ਦੇ ਫਰਜੰਦ, ਬਖਸ਼ਿੰਦ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਚੜ੍ਹਦੀ ਕਲਾ ਦੀ ਫਤਿਹ ਪ੍ਰਵਾਨ ਕਰੋ। ਗੱਜ ਬੱਜ ਕੇ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਸਤਿਗੁਰੂ ਮੀਰੀ ਪੀਰੀ ਵਾਲੇ ਬੰਦੀ ਛੋੜ ਦਾਤੇ, ਢਾਡੀਆਂ ਦੇ ਸਿਰਜਣਹਾਰ, ਢਾਡੀਆਂ ਦੇ ਪ੍ਰਤਪਾਲਕ, ਜਿਨ੍ਹਾਂ ਨੇ ਸਿੱਖ ਧਰਮ ਦੇ ਵਿੱਚ ਇੱਕ ਨਵਾਂ ਮੋੜ ਲੈ ਕੇ ਆਂਦਾ, ਜਿਨ੍ਹਾਂ ਨੇ ਮੀਰੀ ਅਤੇ ਪੀਰੀ, ਭਗਤੀ ਅਤੇ ਸ਼ਕਤੀ, ਜੋਸ਼ ਔਰ ਖੰਡਾ, ਮਾਲਾ ਅਤੇ ਕ੍ਰਾਂਤੀ ਇੱਕੋ ਪਲੇਟਫਾਰਮ 'ਤੇ ਇਕੱਠੇ ਕਰ ਦਿੱਤੇ। ਉਸ ਮੀਰੀ ਪੀਰੀ ਵਾਲੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਪ੍ਰਕਾਸ਼ 19 ਜੂਨ 1595 ਨੂੰ, 2 ਹਾੜ ਸੰਮਤ 1652 ਈਸਵੀ ਨੂੰ ਮਾਤਾ ਗੰਗਾ ਜੀ ਦੀ ਪਾਵਨ ਪਵਿੱਤਰ ਕੁੱਖੋਂ ਅਤੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਗੁਰੂ ਕੀ ਵਡਾਲੀ ਵਿਖੇ ਹੋਇਆ। ਸ਼ਾਇਰ ਲਿਖਣਾ, ਉਹ ਕਹਿੰਦਾ ਵਿੱਚ ਵਡਾਲੀ ਆ ਗਈਆਂ ਸੱਚੀਆਂ ਸਰਕਾਰਾਂ, ਦੇਵ ਤੇ ਖੁਸ਼ੀ ਮਨਾਮਦੇ ਕਰਦੇ ਜੈਕਾਰਾਂ, ਮਾਤਾ ਗੰਗਾ ਜੀ ਦੇ ਅੱਖੀਆਂ ਦਾ ਤਾਰਾ, ਕਰੂ ਜ਼ੁਲਮ ਦਾ ਖਾਤਮਾ, ਹੱਥ ਫੜ ਤਲਵਾਰਾਂ, ਬੂਟਾ ਸਿੰਘ ਜਸ ਗਾਊਗਾ ਰਲ ਢਾਡੀ ਵਾਰਾਂ। ਇਹ ਬੂਟਾ ਸਿੰਘ ਖੁਸ਼ਦਿਲ ਅਤੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਢਾਡੀ ਰਛਪਾਲ ਸਿੰਘ ਸਾਡੇ ਭਰਾ ਨੇ, ਕਿਉਂਕਿ ਹੁਣ ਕੰਮਾਂ ਕਾਰਾਂ ਦੇ ਵਿੱਚ ਥੋੜ੍ਹਾ ਜ਼ਿਆਦਾ ਰੁੱਝ ਗਏ, ਨਹੀਂ ਉਹ ਵੀ ਢਾਡੀ ਜੱਥੇ ਦਾ ਸ਼ਿੰਗਾਰ ਨੇ। ਉਹਨਾਂ ਦੇ ਪਿਤਾ ਸਵਰਗਵਾਸੀ ਗਿਆਨੀ ਬੂਟਾ ਸਿੰਘ ਖੁਸ਼ਦਿਲ ਜੀ, ਉਹਨਾਂ ਨੇ ਇਹ ਰਚਨਾ ਲਿਖੀ ਹੈ। ਆਓ, ਜਿੰਨਾ ਸਮਾਂ ਮੈਨੂੰ ਹੋਇਆ ਮੈਂ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ। ਆਪਾਂ ਇੱਕ ਨਿਵੇਕਲਾ ਪ੍ਰਸੰਗ ਸੁਣਿਆ ਤੁਸੀਂ ਪਹਿਲਾਂ ਵੀ ਹੋਣਾ, ਕਿਉਂਕਿ ਇਤਿਹਾਸ ਉਹੀ ਹੈ। ਹਰ ਢਾਡੀ ਦਾ, ਹਰ ਕਮਿਸ਼ਨਰ ਦਾ, ਹਰ ਕਥਾਵਾਚਕ ਦਾ ਕਹਿਣ ਦਾ ਆਪਣਾ ਆਪਣਾ ਢੰਗ ਹੈ। ਇਤਿਹਾਸ ਨੂੰ ਕੋਈ ਬਦਲ ਨਹੀਂ ਸਕਦਾ। ਜਿਹਨੇ ਵੀ ਇਤਿਹਾਸ ਨੂੰ ਬਦਲਣਾ ਚਾਹਿਆ ਫਿਰ ਗੁਰੂ ਕੇ ਖਾਲਸੇ ਨੇ ਤੁਹਾਨੂੰ ਪਤਾ ਹੀ ਉਹਦੇ ਨਾਲ ਕੀ ਕੀਤਾ। ਸੋ ਇਤਿਹਾਸ ਦੀ ਤਵਾਰੀਖ 'ਤੇ ਸੱਚ ਸਦਾ ਜਿਉਂਦਾ ਰਹਿੰਦਾ। ਗੁਰੂ ਹਰਗੋਬਿੰਦ ਮਹਾਰਾਜ ਜੀ ਜਿਨ੍ਹਾਂ ਨੇ ਇਸ ਅਕਾਲ ਤਖ਼ਤ ਸਾਹਿਬ 'ਤੇ ਬੈਠ ਕੇ ਸਿੱਖੀ ਔਰ ਸਾਰੀ ਜਿਹੜੀ ਇਹ ਸਿੱਖੀ ਦੀ ਸ਼ਾਨ ਹੈ ਉਹਦਾ ਨਕਸ਼ਾ ਬਦਲ ਦਿੱਤਾ। ਖਿਆਲ ਲੈ ਚੱਲੋ, ਜਦੋਂ ਸਿੱਖੀ ਆਰੰਭ ਹੋਈ, ਗੁਰੂ ਨਾਨਕ ਪਾਤਸ਼ਾਹ ਜੀ ਤਖ਼ਤ 'ਤੇ ਬੈਠੇ, ਉਹਨਾਂ ਨੇ ਸਿੱਖ ਧਰਮ ਦਾ ਆਗਾਜ਼ ਕੀਤਾ। ਕਿਉਂਕਿ ਜਦੋਂ ਤੁਸੀਂ ਸਿੱਖ ਧਰਮ ਨੂੰ ਪੜ੍ਹੋਗੇ ਨਾਲ ਨਾਲ ਤੁਹਾਨੂੰ ਮੁਗਲਾਂ ਦਾ ਇਤਿਹਾਸ ਪੜ੍ਹਨਾ ਪੈਣਾ, ਕਿਉਂਕਿ ਸਿੱਖੀ ਅਤੇ ਮੁਗਲ ਸ਼ਹਿਨਸ਼ਾਹੀਅਤ ਇੱਕੋ ਸਮੇਂ 'ਤੇ ਇਕੱਠੇ ਸ਼ੁਰੂ ਹੋਏ ਨੇ। ਮੁਗਲਾਂ ਦਾ ਬਾਦਸ਼ਾਹ ਬਾਬਰ ਬਣਿਆ, ਹਮਾਜੂ ਤਖ਼ਤ 'ਤੇ ਬੈਠਿਆ, ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਤਖ਼ਤ 'ਤੇ ਸਭਾਇਮਾਨ ਹੋਏ, ਗੁਰਗੱਦੀ 'ਤੇ ਬਿਰਾਜਮਾਨ ਹੋਏ, ਅਤੇ ਅਕਬਰ ਉਹਨੇ ਆਪਣੀ ਕਮਾਂਡ ਸੰਭਾਲੀ, ਅਤੇ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਨੇ ਫਿਰ ਸੇਵਾਵਾਂ ਆਰੰਭੀਆਂ। ਫਿਰ ਚੌਥੇ ਪਾਤਸ਼ਾਹ ਦੇ ਵੇਲੇ ਵੀ ਅਕਬਰ ਦਰਬਾਰ ਹਾਲ ਦੇ ਵਿੱਚ ਬੈਠ ਕੇ, ਪੰਗਤ ਵਿੱਚ ਬੈਠ ਕੇ ਲੰਗਰ ਛਕਦਾ ਰਿਹਾ, ਕਿਉਂਕਿ ਬਾਬਰ ਨੇ ਇੱਕ ਮੰਗ ਕੀਤੀ ਸੀ। ਜਦੋਂ ਚੱਕੀਆਂ ਚਲਾਈਆਂ ਨਾ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਮਹਾਰਾਜ ਜੀ ਕੋਲੋਂ, ਜਦੋਂ ਦੇਖਿਆ ਵੀ ਚੱਕੀਆਂ ਆਪਣੇ ਆਪ ਹੀ ਚੱਲੀ ਜਾਂਦੀਆਂ ਨੇ, ਅਤੇ ਚਰਨਾਂ 'ਤੇ ਡਿੱਗ ਕੇ ਕਹਿੰਦਾ ਕਿ ਜਿਹੜਾ ਰਾਜ ਭਾਗ ਹੈ ਉਹ ਮੇਰੀ ਔਲਾਦ ਵਿੱਚ ਹੀ ਰਹੇ। ਗੁਰੂ ਨਾਨਕ ਮਹਾਰਾਜ ਜੀ ਨੇ ਕਿਹਾ ਸੀ ਕਿ ਰਹੇਗਾ ਤੇਰੀ ਔਲਾਦ ਵਿੱਚ ਹੀ, ਜਿੰਨਾ ਚਿਰ ਤੇਰੀ ਔਲਾਦ ਗੁਰੂ ਨਾਨਕ ਦੇ ਘਰ ਦਾ, ਉਸ ਸੱਚੇ ਰੱਬ ਦੇ ਘਰ ਦਾ ਸਤਿਕਾਰ ਕਰਦੀ ਰਹੇਗੀ। ਇਹ ਚਾਰੋਂ ਬਾਦਸ਼ਾਹ, ਹਮਾਜੂ ਨੇ ਵੀ ਤਲਵਾਰ ਚੱਕੀ ਸੀ, ਪਰ ਦੂਜੇ ਨਾਨਕ ਅੰਗਦ ਮਹਾਰਾਜ ਜੀ ਨੇ ਕਹਿਤਾ ਸੀ ਕਿ ਜਦੋਂ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਪਾਣੀਪਤ ਦੇ ਮੈਦਾਨ ਵਿੱਚ ਹਾਰ ਗਿਆ ਸੀ ਉਦੋਂ ਤੇਰੀ ਤਲਵਾਰ ਕਿੱਥੇ ਗਈ ਸੀ, ਫਿਰ ਉਹ ਤਲਵਾਰ ਮਿਆਨ ਵਿੱਚ ਪੈ ਗਈ। ਮੈਂ ਇੱਧਰ ਦੀਆਂ ਗੱਲਾਂ ਨਹੀਂ ਕਰਨੀਆਂ, ਆਓ ਤੱਕੀਏ। ਹੁਣ ਜਹਾਂਗੀਰ ਬਾਦਸ਼ਾਹ ਜਦੋਂ ਗੁਰਗੱਦੀ 'ਤੇ ਬੈਠਿਆ, ਇਸ ਨੇ ਪੰਚਮ ਪਾਤਸ਼ਾਹ ਦੀ ਜਿਹੜੀ ਸ਼ੋਭਾ ਸੀ ਆਪਣੀ, ਉਹ ਜੀਵਨ ਗਾਥਾ ਦੇ ਵਿੱਚ ਲਿਖਦਾ ਤੁਜ ਕੇ ਜਹਾਂਗੀਰੀ ਕਿ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾ ਕੇ ਇਸ ਲਈ ਸ਼ਹੀਦ ਕੀਤਾ ਕਿ ਉਹਦੀ ਜਿਹੜੀ ਵੱਧਦੀ ਚਰਸਾ ਸੀ, ਜਿਹੜਾ ਉਹਦਾ ਪ੍ਰਚਾਰ ਸੀ ਅਤੇ ਪ੍ਰਸਾਰ ਸੀ, ਸਾਡੇ ਤੋਂ ਜ਼ਰਿਆ ਨਹੀਂ ਗਿਆ। ਅੰਤ 30 ਮਈ 1606 ਨੂੰ ਇਸ ਬਾਦਸ਼ਾਹ ਜਹਾਂਗੀਰ ਨੇ ਉਹ ਲਾਹੌਰ ਦੇ ਅੰਦਰ ਤੱਤੀ ਤਵੀ 'ਤੇ ਬਿਠਾ ਕੇ ਪੰਚਮ ਪਾਤਸ਼ਾਹ ਨੂੰ ਸ਼ਹੀਦ ਕਰਨ ਦਾ ਨਿਰਣਾ ਕਰ ਲਿਆ। ਕੋਲ ਖੜ੍ਹੇ ਇੱਕ ਸੂਫੀ ਸੰਤ ਸਾਈ ਮੀਆਂ ਮੀਰ ਨੇ ਪਤਾ ਕੀ ਕਿਹਾ, ਉਹ ਕਹਿੰਦੇ ਉਹ ਜਹਾਂਗੀਰ ਯਾਦ ਰੱਖ, ਜੇਕਰ ਬੂਦ ਦੇ ਵਿੱਚ ਉਹ ਛਾਲ ਆ ਜਾਏ ਖਤਰਨਾਕ ਤੂਫਾਨ ਵੀ ਬਣ ਸਕਦਾ, ਫੁੱਲ ਨੂੰ ਮਹਿਕ ਲਟਾਉਣ ਦੀ ਜਾਂਚ ਹੋਵੇ ਯਾਰ ਉਹ ਗੁਲਸਤਾਨ ਵੀ ਬਣ ਸਕਦਾ, ਜਿਹਨੂੰ ਵੇਖ ਹਿਮਾਲਿਆ ਹਿੱਲ ਜਾਵੇ ਐਡਾ ਦਿਲ ਬਲਵਾਨ ਵੀ ਬਣ ਸਕਦਾ, ਡੁੱਲਿਆ ਖੂਨ ਸ਼ਹੀਦਾਂ ਦਾ ਚਰਨ ਸਿੰਘਾ ਇਨਕਲਾਬ ਮਹਾਨ ਵੀ ਬਣ ਸਕਦਾ। ਤੂੰ ਤਾਂ ਇਹ ਚਾਹੁੰਦਾ ਕਿ ਇਹਦਾ ਕਤਰਾ ਲਹੂ ਦਾ ਇੱਕ ਧਰਤੀ 'ਤੇ ਨਾ ਡਿੱਗੇ, ਕਿਉਂਕਿ ਜਾਸਾ ਦਾ ਕਾਨੂੰਨ ਇਹ ਕਹਿੰਦਾ ਕਿ ਜਿਸ ਵੀ ਭਜਨੀਕ ਪੁਰਸ਼ ਦਾ, ਮਹਾਂਪੁਰਸ਼ ਦਾ ਜਦੋਂ ਉਹਨੂੰ ਸ਼ਹੀਦ ਕੀਤਾ ਜਾਵੇ, ਜੇ ਉਹਦਾ ਇੱਕ ਵੀ ਕਿਣਕਾ ਧਰਤੀ 'ਤੇ ਡਿੱਗ ਜਾਵੇ ਤਾਂ ਲੱਖਾਂ ਹੀ ਉਹਦੇ ਵਰਗੇ ਪੈਦਾ ਹੋ ਜਾਂਦੇ ਨੇ। ਪਰ ਜਹਾਂ ਸਾਈਂ ਮੀਆਂ ਮੀਰ ਜੀ ਕਹਿਣ ਲੱਗੇ ਕਿ ਜਹਾਂਗੀਰ ਮਤ ਸੋਚ, ਇਸ ਤੱਤੀ ਤਵੀ ਦਾ ਲੋਹਾ ਜਿਹੜਾ ਪਿਘਲਣਾ ਨਾ, ਜਿਹੜੇ ਉਹਦੇ ਹਥਿਆਰ ਬਣਨੇ ਨੇ, ਜਿਹੜੇ ਉਹਦੇ ਖੰਡੇ ਬਣਨੇ, ਜਿਹੜੀਆਂ ਉਹਦੀਆਂ ਕਿਰਪਾਨਾਂ ਬਣਨੀਆਂ ਨੇ, ਉਹਨੇ ਤੇਰੇ ਜ਼ੁਲਮ ਰਾਜ ਨੂੰ ਫਨਾਹ ਕਰ ਦੇਣਾ ਹੈ। ਖਾਲਸਾ ਜੀ, ਤੱਕੀਏ। ਗੁਰੂ ਅਰਜਨ ਮਹਾਰਾਜ ਜੀ ਤੱਤੀ ਤਵੀ 'ਤੇ ਬੈਠ ਕੇ ਇਸ ਜਹਾਂਗੀਰ ਨੂੰ ਕਹਿਣ ਲੱਗੇ ਕਿ ਜਹਾਂਗੀਰ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ। ਸਦਾ ਕਹਿੰਦੇ ਨੇ ਆਵਾਜ਼ ਨੂੰ, ਕਹਿੰਦੇ ਯਾਦ ਰੱਖ ਤੂੰ ਮੇਰੀ ਆਵਾਜ਼ ਦਬਾਉਣ ਲੱਗਿਆ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਹਯਾਤ ਕੀ ਲਲਕਾਰ ਕੌਣ ਰੋਕੇਗਾ, ਫਸ਼ੀਲੇ ਆਤਿਸ਼ ਵਾਹ ਅਹਨ ਬੁਲੰਦ ਸਹੀ, ਮਗਲ ਤੇ ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਕੋ ਰੋਕਣੇ ਵਾਲੇ, ਹਰਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ। ਪਾਤਸ਼ਾਹ ਸ਼ਹੀਦੀ ਪਾ ਕੇ 11 ਸਾਲ ਦੀ ਉਮਰ ਹੈ, ਮਹਾਰਾਜ ਤਖ਼ਤ 'ਤੇ ਸਭਾਇਮਾਨ ਹੋਏ। ਬਾਬਾ ਬੁੱਢਾ ਜੀ ਨੇ ਦੋ ਕਿਰਪਾਨਾਂ ਮੀਰੀ ਅਤੇ ਪੀਰੀ ਦੀਆਂ ਪਾਈਆਂ। ਜਦੋਂ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਉਣ ਲੱਗੇ ਤੇ ਮਹਾਰਾਜ ਕਹਿੰਦੇ ਵੀ ਹੁਣ ਜਿਹੜੀ ਸੇਲੀ ਟੋਪੀ ਆ ਤੋਸ਼ੇ ਖਾਨੇ ਦੇ ਵਿੱਚ ਰੱਖ ਦਿਓ, ਹੁਣ ਇਸ ਦਸਤਾਰ ਦੇ ਉੱਤੇ ਇੱਕ ਸੋਹਣੀ ਹੀਰਿਆਂ ਜਿਹੜੀ ਕਲਗੀ ਸਜਾਵਾਂਗੇ, ਇਸ ਬਾਦਸ਼ਾਹ ਜਹਾਂਗੀਰ ਨੂੰ ਦੱਸਾਂਗੇ ਕਿ ਗੁਰੂ ਨਾਨਕ ਦਾ ਧਰਮ ਹੁਣ ਤੱਕ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਚਾਰ ਕਰਦਾ ਆਇਆ, ਪਰ ਹੁਣ ਜਿਹੜੇ ਮਾਲਾ ਵਾਲੇ ਹੱਥ ਹੈ ਉਹ ਹੁਣ ਕਿਰਪਾਨਾਂ ਦੇ ਮੁੱਠਿਆਂ ਉੱਤੇ ਜਾਣਗੇ। ਤੇਰੇ ਜ਼ੁਲਮ ਦਾ ਮੁਕਾਬਲਾ ਅਸੀਂ ਹੁਣ ਰਣ ਤੱਤੇ ਦੇ ਵਿੱਚ ਕਰਾਂਗੇ। ਪਾਤਸ਼ਾਹ ਨੇ ਜਦੋਂ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ 9 ਜੂਨ 1606 ਈਸਵੀ ਨੂੰ, ਇਸ ਅਕਾਲ ਤਖ਼ਤ ਦੀ ਸਿਰਜਣਾ ਕੀਤੀ। ਅਕਾਲ ਤਖ਼ਤ ਦਾ ਮਤਲਬ ਹੈ ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਣ, ਜਿੱਥੋਂ ਨਿਰਪੱਖ ਫੈਸਲੇ ਹੋਣਗੇ। ਪਰ ਅੱਜ ਅਫਸੋਸ ਦੀ ਗੱਲ ਹੈ, ਪਿਛਲੇ ਦਿਨਾਂ ਵਿੱਚ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲੇ ਸੁਣੇ ਅਤੇ ਮਨ ਨੂੰ ਬੜਾ ਸਕੂਨ ਮਿਲਿਆ ਕਿ ਅਜੇ ਸਿੱਖੀ ਦੀ ਗੱਲ ਕਰਨ ਵਾਲੇ, ਸਿੱਖੀ ਦੀ ਬਾਤ ਪਾਉਣ ਵਾਲੇ, ਅਜੇ ਜਥੇਦਾਰਾਂ ਦੀ ਲੀਹ 'ਤੇ ਚੱਲਣ ਵਾਲੇ ਅਕਾਲ ਤਖ਼ਤ ਸਾਹਿਬ 'ਤੇ ਬੈਠ ਕੇ ਅਜੇ ਜ਼ਿਆਦਾ ਪਰਵਾਹ ਨਹੀਂ ਕਰਦੇ। ਆਓ ਤੱਕੀਏ, ਮੈਂ ਉਸ ਵੇਲੇ ਦੀ ਗੱਲ ਕਰਨ ਲੱਗਿਆਂ ਜਦੋਂ ਮਹਾਰਾਜ ਨੇ ਮੀਰੀ ਅਤੇ ਪੀਰੀ ਦੀਆਂ 2 ਕਿਰਪਾਨਾਂ ਪਾਈਆਂ ਅਤੇ ਨਾਲ ਹੀ ਭਾਈ ਬਿਧੀ ਚੰਦ ਨੂੰ ਹੁਕਮ ਕੀਤਾ ਕਿ ਜਾਓ ਬਿਧੀ ਚੰਦ ਜੀ ਇੱਕ ਢਾਡੂ ਜੱਥਾ ਲੈ ਕੇ ਆਓ। ਭਾਈ ਬਿਧੀ ਚੰਦ ਜੀ ਫਿਰ ਸੁਰ ਸਿੰਘ ਵਾਲੇ ਗਏ, ਉੱਥੋਂ 2 ਢਾਡੀਆਂ ਦਾ ਜ਼ਿਕਰ ਆਉਂਦਾ, ਨੱਥਾ ਅਤੇ ਅਬਦੁੱਲਾ। ਜਦੋਂ ਦਰਬਾਰ ਵਿੱਚ ਇਹਨਾਂ ਨੂੰ ਲੈ ਕੇ ਆਉਣ ਲੱਗੇ, ਮਹਾਰਾਜ ਕਹਿੰਦੇ ਬਿਧੀ ਚੰਦ ਜੀ ਠਹਿਰੋ,

ਸਿੰਧ, ਕਾਬਲ, ਕੰਧਾਰ, ਪੋਠੋਹਾਰ, ਕਸ਼ਮੀਰ, ਇੱਥੇ ਤੱਕ ਇਹ ਹੁਕਮਨਾਮੇ ਗਏ ਅਤੇ ਮਹਾਰਾਜ ਨੇ ਹੁਕਮਨਾਮਿਆਂ ਦੇ ਵਿੱਚ ਪਤਾ ਅੱਜ ਵੀ ਹੁਕਮਨਾਮੇ ਅਕਾਲ ਸਾਹਿਬ ਸਾਹਿਬ ਤੋਂ ਜਾਰੀ ਹੁੰਦੇ ਨੇ। ਪਰ ਅਫਸੋਸ ਦੀ ਗੱਲ ਹੈ ਕਿ ਅੱਜ ਸਾਡੇ ਕੱਚੇ ਸਿੱਖ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਤਿਲਾਂਜਲੀ ਤੰਦੇ ਤੇ ਲਿਜਾ ਰਹੇ ਨੇ। ਇਹ ਸਿੱਖ ਕੌਮ ਵਾਸਤੇ ਕੋਈ ਸ਼ੁਭ ਸੰਕੇਤ ਨਹੀਂ। ਆਓ ਤੱਕੀਏ, ਮੈਂ ਉਸ ਵੇਲੇ ਦੀ ਗੱਲ ਕਰ ਰਿਹਾ 1606 ਈਸਵੀ, ਜਦੋਂ ਪਾਤਸ਼ਾਹ ਤਤੀ ਤਵੀ 'ਤੇ ਬੈਠੇ, ਮਹਾਰਾਜ ਅਕਾਲ ਤਖ਼ਤ ਸਾਹਿਬ 'ਤੇ ਬੈਠੇ। ਆਓ ਤੱਕੀਏ, ਇਹਨਾਂ ਨੇ ਸਿੰਧ, ਪੋਠੋਹਾਰ, ਕਾਬਲ, ਕੰਧਾਰ, ਜੰਮੂ ਕਸ਼ਮੀਰ ਤੱਕ ਹੁਕਮਨਾਮੇ ਭੇਜੇ। ਇਹ ਹੁਕਮਨਾਮਾ ਜਦੋਂ ਕਸ਼ਮੀਰ ਦੀਆਂ ਸੰਗਤਾਂ ਨੇ ਸੁਣਿਆ, ਮੈਂ ਹੁਣ ਇੱਕ ਮਜ਼ਮੂਨ ਆਰੰਭ ਕਰਨ ਲੱਗਿਆਂ, ਸੁਣਿਆ ਪਹਿਲਾਂ ਵੀ ਹੋਣਾ ਤੁਸੀਂ, ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਮਜ਼ਮੂਨ ਨੂੰ ਤਰੀਕੇ ਦੇ ਨਾਲ ਆਪ ਜੀ ਦੇ ਸਾਹਮਣੇ ਪੇਸ਼ ਕਰ ਸਕੀਏ। ਕਸ਼ਮੀਰ ਦੀਆਂ ਸੰਗਤਾਂ ਨੇ ਜਦੋਂ ਇਹ ਹੁਕਮਨਾਮਾ ਸੁਣਿਆ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹਨਾਂ ਨੇ ਉਸ ਵੇਲੇ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ, ਇੱਕ ਅਰਦਾਸ ਕੀਤੀ ਕਿ ਪਾਤਸ਼ਾਹ ਸਾਡੀਆਂ ਕਮਾਈਆਂ ਦੇ ਵਿੱਚ ਵਾਧੇ ਕਰੋ। ਇਸ ਕਮਾਈ ਦਾ ਦਸਵੰਧ ਜਿੰਨਾ ਵੀ ਹੋਇਆ ਗੁਰੂ ਘਰ ਲਈ ਉਹਦੀਆਂ ਪਟਾਵਾਂ ਲੈ ਕੇ ਅਸੀਂ ਹਾਜ਼ਰ ਹੋਵਾਂਗੇ। ਇਤਿਹਾਸਕਾਰ ਲਿਖਦੇ ਹਨ ਕਿ ਉਸ ਵੇਲੇ ਕਸ਼ਮੀਰ ਦੀਆਂ ਸੰਗਤਾਂ ਨੂੰ ਤਕਰੀਬਨ 25 ਲੱਖ ਰੁਪਏ ਇਨਕਮ ਹੋਈ, ਜਿਹਦਾ ਦਸਵੰਧ ਬਣਦਾ ਕੇਵਲ 2.5 ਲੱਖ। ਇਹਨਾਂ ਸੰਗਤਾਂ ਦੇ ਜਥੇਦਾਰ ਨੇ ਗੁਰਮਤਾ ਕੀਤਾ, ਬੈਠ ਕੇ ਵਿਚਾਰ ਕੀਤੀ ਕਿ ਪਾਤਸ਼ਾਹ ਵਾਸਤੇ ਕੀ ਲੈ ਕੇ ਚੱਲੀਏ। ਖਾਲਸਾ ਜੀ, ਫਿਰ ਇਹਨਾਂ ਨੇ 3 ਕੀਮਤੀ ਦੁਸ਼ਾਲੇ ਮਹਾਰਾਜ ਵਾਸਤੇ ਖਰੀਦੇ, ਹੀਰੇ ਮੋਤੀਆਂ ਨਾਲ, ਸੋਨੇ ਚਾਂਦੀ ਨਾਲ ਜੜੇ ਹੋਏ। ਇਹ ਉਸ ਵੇਲੇ ਇਹਨਾਂ ਨੇ ਕਸ਼ਮੀਰ ਤੋਂ ਚਾਲੇ ਪਾਏ, ਸੰਗਤਾਂ ਲਾਹੌਰ ਪਹੁੰਚੀਆਂ। ਲਾਹੌਰ ਤੋਂ ਬਾਅਦ ਜਦੋਂ ਸੰਗਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀਆਂ, ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਮੱਥਾ ਟੇਕ ਕੇ ਗੁਰੂ ਰਾਮਦਾਸ ਪਾਸ ਦੇ ਚਰਨਾਂ ਦੇ ਵਿੱਚ, ਫਿਰ ਇਹਨਾਂ ਨੇ ਪੁੱਛਿਆ ਕਿ ਅਸੀਂ ਮੀਰੀ ਪੀਰੀ ਵਾਲੇ ਸਤਿਗੁਰੂ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ ਹੈ। ਸੰਗਤਾਂ ਨੇ ਦੱਸਿਆ ਕਿ 6ਵੇਂ ਪਾਤਸ਼ਾਹ ਮਾਲਵੇ ਦੀ ਧਰਤੀ ਭਾਈ ਕੀ ਡੋਲੀ ਵੱਲ ਨੂੰ ਗਏ ਹੋਣ। ਸੰਗਤਾਂ ਨੇ ਉਸੇ ਵੇਲੇ ਹੀ ਭਾਈ ਕੀ ਡੋਲੀ ਵੱਲ ਨੂੰ ਬਹੀਰਾਂ ਘੱਤ ਦਿੱਤੀਆਂ। ਅਜੇ ਸੰਗਤਾਂ ਪੱਟੀ ਪਹੁੰਚੀਆਂ ਸਨ ਜਾਂ ਮੀਂਹ ਉਤਰਿਆ ਆ, ਮੀਂਹ ਦੇ ਨਾਲ ਇਹ ਦੁਸ਼ਾਲੇ ਥੋੜ੍ਹੇ ਥੋੜ੍ਹੇ ਗਿੱਲੇ ਹੋ ਗਏ। ਅੱਗੇ ਥੋੜ੍ਹਾ ਆਏ ਅਤੇ ਜਥੇਦਾਰ ਨੇ ਸੋਚਿਆ, ਥੋੜ੍ਹੀ ਥੋੜ੍ਹੀ ਧੁੱਪ ਨਿਕਲ ਆਈ, ਕਿ ਦੁਸ਼ਾਲੇ ਕਿਤੇ ਮੀਂਹ ਦੇ ਨਾਲ ਖਰਾਬ ਨਾ ਹੋ ਜਾਣ। ਇਹਨਾਂ ਨੇ ਉੱਪਰਲਾ ਦੁਸ਼ਾਲਾ ਕੱਢਿਆ, ਹੇਠਲਾ ਦੁਸ਼ਾਲਾ ਕੱਢਿਆ, ਪੱਟੀ ਦੇ ਮੈਦਾਨੀ ਬਾਗ ਦੇ ਵਿੱਚ ਸੁੱਕਣੇ ਪਾ ਦਿੱਤੇ। ਇੱਧਰੋਂ ਪੱਟੀ ਦਾ ਫੌਜਦਾਰ ਮਿਰਜ਼ਾ ਖਲੀਲ ਬੇਗ ਇਹ ਘੋੜੇ 'ਤੇ ਸਵਾਰ ਹੋਇਆ, ਸ਼ਿਕਾਰ ਕਰਨ ਨਿਕਲਿਆ। ਜਦੋਂ ਇਸਨੇ ਧੁੱਪੇ ਪਏ 2 ਦੁਸ਼ਾਲੇ ਵੇਖੇ ਤਾਂ ਇਹਨੇ ਕਿਹਾ, ਉਹ ਸਿੱਖੋ, ਇਹ ਦੁਸ਼ਾਲੇ ਵੇਚਣੇ ਨੇ? ਉਹ ਕਹਿੰਦੇ, ਇਹ ਤਾਂ 6ਵੇਂ ਪਾਤਸ਼ਾਹ ਦੀ ਅਮਾਨਤ ਹੈ। ਜਦੋਂ 6ਵੇਂ ਪਾਤਸ਼ਾਹ ਦਾ ਨਾਂ ਸੁਣਿਆ ਤਾਂ ਪੱਟੀ ਦਾ ਮਿਰਜ਼ਾ ਖਲੀਲ ਬੇਗ ਤਿਲ ਬਲਾ ਉੱਠਿਆ। ਇਹ ਕਹਿੰਦਾ, ਉਹਦੀ ਕਿੱਦਾਂ ਹਿੰਮਤ ਆ, ਕੱਲ੍ਹ ਉਹਦੇ ਪਿਓ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ ਅਤੇ ਹੁਣ ਉਹ ਹੀਰੇ ਜੜਿਆਂ ਨਾਲ ਦੁਸ਼ਾਲੇ ਆਪਣੇ ਸਰੀਰ ਦੇ ਉੱਤੇ ਪਹਿਨੇਗਾ। ਜਦੋਂ 6ਵੇਂ ਗੁਰਾਂ ਦਾ ਨਾਂ ਸੁਣਿਆ ਤਾਂ ਇਹਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਸਿਪਾਹੀਓ, ਦੁਸ਼ਾਲੇ ਧੱਕੇ ਨਾਲ ਖੋਲੋ। ਕਹਿਣ ਦੀ ਦੇਰ ਸੀ, ਇਹ ਸਿਪਾਹੀ ਟੁੱਟ ਕੇ ਪੈ ਗਏ। ਇਹਨਾਂ ਸੰਗਤਾਂ ਦੇ ਕੋਲੋਂ 2 ਦੁਸ਼ਾਲੇ ਧੱਕੇ ਨਾਲ ਖੋ ਲਏ। ਮਾਯੂਸ ਹੋਈਆਂ ਸੰਗਤਾਂ 6ਵੇਂ ਪਾਤਸ਼ਾਹ ਦੇ ਦਰਬਾਰ ਭਾਈ ਕੀ ਡੋਲੀ ਵਿੱਚ ਪਹੁੰਚੀਆਂ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਦੀ ਸਮਰੱਥਾ ਰੱਖਣ ਵਾਲੇ ਸਤਿਗੁਰੂ ਬਿਨ ਬੋਲਿਆਂ ਸਭ ਕੁਛ ਜਾਣਦਾ। ਸੰਗਤਾਂ ਨੇ ਇੱਕ ਬਚਿਆ ਦੁਸ਼ਾਲਾ ਜਦੋਂ ਚਰਨਾਂ ਦੇ ਵਿੱਚ ਰੱਖਿਆ ਤਾਂ ਮੀਰੀ ਪੀਰੀ ਵਾਲੇ ਸਤਿਗੁਰੂ 6ਵੇਂ ਪਾਤਸ਼ਾਹ ਕਹਿਣ ਲੱਗੇ ਕਿ ਤੁਹਾਡੀ ਭੇਟਾ ਪ੍ਰਵਾਨ ਹੋ ਗਈ ਹੈ। ਪਰ ਸੰਗਤਾਂ 6ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਰਸਤੇ ਦੀ ਵਾਰਤਾ 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਦੱਸਣ ਲੱਗੀਆਂ। ਜਿਉਂ ਜਿਉਂ ਪਾਤਸ਼ਾਹ ਵਾਰਤਾ ਸੁਣਦੇ ਚਲੇ ਜਾ ਰਹੇ ਹਨ ਅਤੇ ਮਹਾਰਾਜ ਦਾ ਤਲਵਾਰ ਦੇ ਮੁੱਠੇ 'ਤੇ ਗਿਆ, ਖਿੱਚ ਕੇ ਤਲਵਾਰ ਸਾਹਮਣੇ ਬੈਠੇ ਯੋਧੇ ਸੂਰਵੀਰ ਸਿੱਖਾਂ ਨੂੰ ਇੰਜ ਵਿਗਾੜਨ ਲੱਗੇ।

ਸਤਿਗੁਰੂ ਮੀਰੀ ਪੀਰੀ ਵਾਲੇ ਸੱਚੇ ਸ਼ਹਿਨਸ਼ਾਹ ਅੱਜ ਇਸ ਅਕਾਲ ਤਖ਼ਤ ਸਾਹਿਬ 'ਤੇ ਸੁਸ਼ੋਭਿਤ ਨੇ। ਜਦੋਂ ਕਸ਼ਮੀਰ ਦੀਆਂ ਸੰਗਤਾਂ ਨੇ ਗਲ ਵਿੱਚ ਪੱਲਾ ਪਾ ਕੇ ਇਹਨਾਂ ਨੇ ਪਾਤਸ਼ਾਹ ਨੂੰ ਇਸ ਰਸਤੇ ਦੀ ਸਾਰੀ ਵਾਰਤਾ ਸੁਣਾਈ ਤਾਂ ਪਾਤਸ਼ਾਹ ਕਹਿੰਦੇ ਕਿ ਸਿੱਖੋ, ਤੁਹਾਡੀ ਭੇਟਾ ਗੁਰੂ ਨਾਨਕ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਈ ਹੈ, ਇਹ ਗੁਰੂ ਨਾਨਕ ਦਾ ਦਰ ਹੈ। ਮਹਾਰਾਜ ਕਹਿਣ ਲੱਗੇ, ਇਹ ਗੁਰੂ ਨਾਨਕ ਦਾ ਦਰ ਹੈ, ਇਹ ਮਿਹਰਾਂ ਅਤੇ ਮੁਹੱਬਤਾਂ ਦਾ ਭਰਿਆ ਪਿਆ ਹੈ ਖਜ਼ਾਨਾ। ਇੱਥੇ ਮਿਲਦਾ ਹੈ ਮਾਣ ਨੀਵੇਂ ਅਤੇ ਨਤਾਣੇ ਨੂੰ, ਇੱਥੇ ਮਿਲਦੀ ਹੈ ਢੋਈ ਰਾਜੇ ਅਤੇ ਰਾਣੇ ਨੂੰ, ਇੱਥੇ ਮਿਲਦੇ ਨੇ ਅਮਲਾਂ ਦੇ ਰਾਹ, ਇੱਥੇ ਬਖਸ਼ੇ ਜਾਂਦੇ ਨੇ ਅਨੇਕਾਂ ਗੁਨਾਹ। ਜੋ ਚੱਲ ਕੇ ਗੁਰੂ ਨਾਨਕ ਦੇ ਦਰ 'ਤੇ ਆ ਗਿਆ, ਚਾਰ ਪਦਾਰਥ ਅਣਮੁੱਲੇ ਪਾ ਗਿਆ। ਪਾਤਸ਼ਾਹ ਕਹਿੰਦੇ, ਤੁਸੀਂ ਘਬਰਾਓ ਨਾ, ਤੁਸੀਂ ਜਦੋਂ ਕਸ਼ਮੀਰ ਤੋਂ ਤੁਰੇ ਸੀ, ਤੁਹਾਡੀ ਦਿਲ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਨਾਨਕ ਦੇ ਦਰਬਾਰ ਨੇ ਉਦੋਂ ਹੀ ਬੁੱਝ ਲਈ ਸੀ ਤੁਹਾਡੀਆਂ ਭਟਾਵਾਂ। ਜਦੋਂ ਤੁਸੀਂ ਇਹ ਅਰਦਾਸ ਕੀਤੀ ਸੀ ਨਾ ਕਿ ਪਾਤਸ਼ਾਹ ਸਾਡੀਆਂ ਕਮਾਈਆਂ ਵਿੱਚ ਵਾਧੇ ਕਰੋ, ਅਰਦਾਸ ਤਾਂ ਉਦੋਂ ਹੀ ਪ੍ਰਵਾਨ ਹੋ ਗਈ ਸੀ, ਤਾਂ ਹੀ ਤੁਹਾਡੀਆਂ ਕਮਾਈਆਂ ਦੇ ਵਿੱਚ ਵਾਧੇ ਹੋਏ। ਆਓ ਮੈਂ ਤੁਹਾਡੇ ਲਈ ਵੀ ਇੱਕ ਚੜ੍ਹਦੀ ਕਲਾ ਦੀ ਅਰਦਾਸ ਕਰਾਂ ਕਿ ਪਾਤਸ਼ਾਹ, ਜਿਨ੍ਹਾਂ ਨੇ ਵੀ ਪਾਤਸ਼ਾਹ ਛੇਵੇਂ ਪਾਤਸ਼ਾਹ ਦੇ ਇਤਿਹਾਸ ਦਾ ਸਤਿਕਾਰ ਕੀਤਾ, ਮੱਲੀ ਫੈਮਿਲੀ, ਸਮਰਾ ਸਾਹਿਬ, ਸਮੁੱਚੀ ਟੀਮ, ਸਮੁੱਚੀ ਮੈਨੇਜਮੈਂਟ, ਜਿਹੜੇ ਬੜੇ ਲੰਮੇ ਸਮੇਂ ਤੋਂ ਬਹੁਤ ਵਧੀਆ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਚਲਾ ਰਹੇ ਹਨ, ਕਿਉਂਕਿ 10 ਕੁ ਵਾਰ ਤਾਂ ਹਾਜ਼ਰੀ ਮੈਂ ਵੀ ਭਰ ਚੁੱਕਿਆ ਇਸ ਦਰਬਾਰ ਦੇ ਵਿੱਚ। ਦਿਨੋ ਦਿਨ ਤੁਸੀਂ ਗੁਰੂ ਘਰ ਦੀਆਂ ਸੇਵਾਵਾਂ, ਸੰਗਤ ਦੀ ਮਾਇਆ ਜਿਹੜੀ ਉਹ ਗੁਰੂ ਘਰ ਦੀ ਆਣ ਸ਼ਾਨ ਲਈ ਲਾ ਰਹੇ ਹੋ, ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਸਮੁੱਚੀ ਟੀਮ, ਤੁਸੀਂ ਬੜੀ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਹੋ। ਗੁਰੂ ਸਾਹਿਬ ਤੁਹਾਡੀਆਂ ਕਮਾਈਆਂ ਵਿੱਚ ਹੋਰ ਵਾਧੇ ਕਰਨ ਅਤੇ ਆਪਣੇ ਜਿਹੜੇ ਆਪਣੇ ਨਿਸ਼ਾਨ ਸਾਹਿਬ ਆ ਅਤੇ ਹੋਰ ਬੁਲੰਦੀਆਂ ਤੱਕ ਝੂਲਣ, ਤਾਂ ਸਾਡੀ ਇਹ ਢਾਡੀਆਂ ਦੀ ਅਰਦਾਸ ਹੈ। ਮਹਾਰਾਜ ਤੁਹਾਡੇ ਚਰਨਾਂ ਵਿੱਚ ਅਰਦਾਸ ਪ੍ਰਵਾਨ ਕਰਨ। ਆਓ ਤੱਕੋ, ਜਦੋਂ ਪਾਤਸ਼ਾਹ ਕਹਿਣ ਲੱਗੇ ਕਿ ਤੁਹਾਡੀ ਅਰਦਾਸ ਪ੍ਰਵਾਨ ਹੋ ਗਈ ਹੈ, ਗੁਰੂ ਨਾਨਕ ਨੇ ਤੁਹਾਡੀਆਂ ਭਟਾਵਾਂ ਪ੍ਰਵਾਨ ਕਰ ਲਈਆਂ ਹਨ। ਅਤੇ ਜਦੋਂ ਇਹ ਵਾਰਤਾ ਕਸ਼ਮੀਰ ਦੀਆਂ ਸੰਗਤਾਂ ਸੁਣਾ ਰਹੀਆਂ ਸਨ ਤਾਂ ਪਾਤਸ਼ਾਹ ਗਰਜ ਕੇ ਬੋਲੇ ਕਿ ਸਿੱਖੋ, ਹੁਣ ਖੋਏ ਹੋਏ ਦੁਸ਼ਾਲੇ ਵਾਪਸ ਲੈ ਕੇ ਆਉਣੇ ਨੇ। ਅਤੇ ਸਾਹਮਣੇ ਪਤਾ ਕਿਹੜੇ ਯੋਧੇ ਬੈਠੇ ਸੀ? ਭਾਈ ਪਰਾਗਾ ਜੀ, ਭਾਈ ਪ੍ਰਾਣਾ ਜੀ, ਰਾਏ ਜੋਧ ਜੀ, ਭਾਈ ਵਿਧੀ ਚੰਦ ਜੀ, ਭਾਈ ਰੂਪ ਚੰਦ ਜੀ, ਭਾਈ ਜਿਹਦਾ ਇਤਿਹਾਸ ਦੇ ਵਿੱਚ, ਕਿਉਂਕਿ ਜਿੰਨੀ ਦੇਰ ਤੱਕ ਬੰਦਾ ਗੁਰੂ ਘਰ ਨਾਲ ਜੁੜਿਆ ਰਹਿੰਦਾ ਉੱਨੀ ਦੇਰ ਤੱਕ, ਕਿਉਂ ਜਿੱਦਾਂ ਪੱਤੇ ਦਰੱਖਤ ਦੇ ਨਾਲ, ਟਾਹਣੀ ਦੇ ਨਾਲ ਜੁੜੇ ਰਹਿੰਦੇ ਨੇ ਉੱਨੀ ਦੇਰ ਤੱਕ ਹਰੇ ਰਹਿੰਦੇ ਨੇ, ਜਿੰਨੀ ਦੇਰ ਤੱਕ ਤਾਂ ਪੈਂਦੇ ਗੁਰੂ ਘਰ ਦਾ ਪੈਂਦੇ ਖਾਂ ਗੁਰੂ ਘਰ ਦਾ ਸਤਿਕਾਰ ਕਰਦਾ ਰਿਹਾ, ਉੱਨੀ ਦੇਰ ਤੱਕ ਇੱਕ ਜਿਹੜਾ ਸੀ ਉਹ ਚੜ੍ਹਦੀ ਕਲਾ ਵਾਲਾ ਜਰਨੈਲ ਸੀ। ਅਤੇ ਜਦੋਂ ਸੰਗਤਾਂ ਨੇ ਇਹ ਵਾਰਤਾ ਸੁਣਾਈ ਉਦੋਂ ਪੈਂਦੇ ਖਾਂ ਵੀ ਦਰਬਾਰ ਦੇ ਵਿੱਚ ਬੈਠਾ ਸੀ। ਪਾਤਸ਼ਾਹ ਕਹਿੰਦੇ ਵੀ ਹੁਣ ਖੋਏ ਹੋਏ ਦੁਸ਼ਾਲੇ ਇਹ ਜਿਹੜੇ ਵਾਪਸ ਲੈ ਕੇ ਆਉਣੇ ਨੇ। ਅਤੇ ਪਿੱਛਿਓਂ ਭਾਈ ਰਾਏ ਜੋਧ ਜੀ ਉੱਠੇ, ਕਹਿੰਦੇ ਕਿ ਪਾਤਸ਼ਾਹ, ਜੇ ਇਹਨਾਂ ਦੁਸ਼ਾਲਿਆਂ ਨੂੰ ਲਿਆਉਣ ਲਈ ਜੰਗ ਲੜਨੀ ਪਈ ਤਾਂ ਅਸੀਂ ਜੰਗ ਵੀ ਲੜਾਂਗੇ। ਅਤੇ ਸਾਹਮਣੇ ਇੱਕ ਸੰਗਤ ਦੇ ਵਿੱਚ ਯੋਧਾ ਬੈਠਾ ਅਤੇ ਜਿਹਦਾ ਨਾਂ ਇਤਿਹਾਸ ਵਿੱਚ ਵਿਧੀ ਚੰਦ ਆਇਆ। ਅਤੇ ਮੈਂ ਭਾਈ ਵਿਧੀ ਚੰਦ ਬਾਰੇ ਦੱਸ ਦੇਵਾਂ, ਕਿਉਂਕਿ ਗੁਰੂ ਘਰ ਦਾ ਸਤਿਕਾਰ ਵਿਧੀ ਚੰਦ ਨੇ ਆਪਣੀ ਜਿਹੜੀ ਜ਼ਿੰਦਗੀ ਹੈ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਹੋ ਕੇ ਕੀਤੀ। ਮਹਾਨ ਕੋਸ਼ ਦੇ ਲਿਖਾਰੀ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ, ਉਹਨਾਂ ਨੇ ਲਿਖਿਆ ਕਿ ਭਾਈ ਵਿਧੀ ਚੰਦ ਦਾ ਪਹਿਲਾ ਨਾਂ ਵਿਧੀਆ ਸੀ। ਭਾਈ ਵਿਧੀ ਚੰਦ ਦਾ ਪਹਿਲਾ ਨਾਂ ਵਿਧੀਆ ਸੀ, ਇਹਨਾਂ ਦੀ ਮਾਤਾ ਦਾ ਨਾਂ ਲੜਕੀ, ਪਿਤਾ ਦਾ ਨਾਂ ਭਾਈ ਬੱਸਣ ਸ਼ੀਨਾ। ਸੋ ਜਦੋਂ ਛੋਟੇ ਹੁੰਦਿਆਂ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਤਾਂ ਇਹ ਨਾਨਕੇ ਪਿੰਡ ਸਰਹਾਲੀ ਆ ਗਏ। ਸਰਹਾਲੀ ਕਿਉਂਕਿ ਭਾਣਜੇ ਆ ਜਿਹੜੇ ਆ ਦੋਹਤੇ ਆ ਉਹ ਨਾਨੇ ਨਾਨੀ ਨੂੰ ਪਿਆਰੇ ਹੁੰਦੇ ਨੇ, ਭਾਣਜੇ ਮਾਮਿਆਂ ਨੂੰ ਪੁੱਤਾਂ ਨੂੰ ਵੱਧ ਪਿਆਰੇ ਹੁੰਦੇ ਨੇ। ਇਤਿਹਾਸਕਾਰ ਲਿਖਦੇ ਹਨ ਕਿ ਭਾਈ ਵਿਧੀ ਚੰਦ ਜੀ ਜਦੋਂ ਬਚਪਨ ਦੀਆਂ ਦਹਿਲੀਜ਼ਾਂ ਨੂੰ ਪਾਰ ਕੀਤਾ, ਆਪਣੇ ਦੋਸਤਾਂ ਮਿੱਤਰਾਂ ਨਾਲ ਰਲ ਕੇ ਕੁਝ ਸੰਗਤ ਦੀ ਬੁਰੀ ਬਣ ਗਈ। ਭਾਈ ਵਿਧੀ ਚੰਦ ਜੀ ਚੋਰੀਆਂ ਕਰਨ ਲੱਗ ਗਏ, ਚੋਰੀਆਂ ਕਰਦੇ ਕਰਦੇ ਇੱਕ ਦਿਨ ਸਟੈਂਡਰਡ ਦੇ ਚੋਰ ਬਣ ਗਏ। ਇੱਕ ਦਿਨ ਮੱਝਾਂ ਖੋਲ੍ਹ ਕੇ ਲੈ ਕੇ ਜਾ ਰਹੇ ਸਨ ਅਤੇ ਅਚਾਨਕ ਕਿਤੇ ਅੱਖ ਲੜ ਗਈ। ਭਾਈ ਅਦਲੀ ਜੀ, ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ ਭੌਰੇ ਅਨੰਨ ਸੇਵਕ, ਉਹਨਾਂ ਦੀ ਨਿਗਾਹ ਜਦੋਂ ਭਾਈ ਵਿਧੀ ਚੰਦ 'ਤੇ ਪਈ, ਇਹ ਵਿਧੀ ਚੰਦ ਹੱਥ ਜੋੜ ਕੇ ਕਹਿਣ ਲੱਗਿਆ ਕਿ ਮੈਨੂੰ ਬਚਾ ਲਓ। ਇਹ ਕਹਿੰਦੇ, ਬਚ ਤਾਂ ਸਕਦਾ ਪਰ ਇਸ ਤੋਂ ਬਾਅਦ ਤੈਨੂੰ ਇਹ ਕੰਮ ਛੱਡਣਾ ਪੈਣਾ। ਕਹਿੰਦਾ, ਜੋ ਮਰਜ਼ੀ ਹੋ ਜਾਵੇ। ਪੰਜਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਭਾਈ ਅਦਲੀ ਜੀ ਲੈ ਕੇ ਆਏ ਅਤੇ ਜਦੋਂ ਮਹਾਰਾਜ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪਿਤਾ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ, ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ, ਸਾਹਮਣੇ ਇਹਦੀ ਨਿਗਾਹ ਸੀ ਉਹ ਥੱਲੇ ਝੁੱਕ ਗਈ। ਪਾਤਸ਼ਾਹ ਕਹਿਣ ਲੱਗੇ ਕਿ ਤੇਰਾ ਨਾਂ ਕੀ ਹੈ? ਇਹ ਕਹਿੰਦਾ, ਜੀ ਮੇਰਾ ਨਾਂ ਵਿਧੀਆ। ਅਤੇ ਪਾਤਸ਼ਾਹ ਕਹਿੰਦੇ, ਤੇਰੇ ਮਾਤਾ ਪਿਤਾ? ਕਹਿੰਦਾ, ਜੀ ਉਹ ਤਾਂ ਅਕਾਲ ਚਲਾਣਾ ਕਰ ਗਏ। ਕਿਹੜਾ ਪਿੰਡ ਹੈ? ਕਹਿੰਦਾ, ਜੀ ਮੇਰਾ ਪਿੰਡ ਸੁਰ ਸਿੰਘ ਵਾਲਾ, ਪਰ ਮੈਂ ਨਾਨਕੇ ਪਿੰਡ ਸਰਹਾਲੀ ਰਹਿੰਦਾ। ਕਹਿੰਦੇ, ਕੰਮ ਕੀ ਕਰਦਾ ਹੁੰਦਾ? ਕਹਿੰਦਾ, ਜੀ ਚੋਰੀਆਂ ਕਰਦਾ ਹੁੰਦਾ। ਅਜੇ ਮਹਾਰਾਜ ਬੋਲੇ ਨਹੀਂ, ਪਹਿਲਾਂ ਹੀ ਬੋਲ ਪਿਆ। ਕਹਿੰਦਾ, ਜੀ ਮੈਨੂੰ ਆਪਣੇ ਦਰਬਾਰ ਦੇ ਵਿੱਚ ਚੋਰ ਸਿੱਖ ਰੱਖ ਲਓ।
ਮਹਾਰਾਜ ਪਤਾ ਜੀ ਕਹਿਣ ਲੱਗੇ ਕਿ ਵਿਧੀ ਚੰਦ ਜੀ, ਚੋਰੀ ਕਰ ਨਾਮ ਦੀ, ਚੋਰੀ ਕਰ ਸੇਵਾ ਦੀ, ਚੋਰੀ ਕਰ ਤੂੰ ਸੱਚੇ ਗੁਰੂ ਨਾਨਕ ਮਹਾਰਾਜ ਦੇ ਦਰ ਦੀ ਸੇਵਾ ਕਰਕੇ, ਸੱਚੇ ਸਿੱਖ ਸਿਧਾਂਤਾਂ 'ਤੇ ਚੱਲ ਕੇ, ਅਤੇ ਤੂੰ ਚੋਰੀ ਕਰ, ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਆਪਣੇ ਮਨ ਨੂੰ ਇਸ ਪਾਸੇ ਲਾ। ਅਤੇ ਫਿਰ ਐਸੀ ਪ੍ਰੀਤ ਬਣ ਗਈ ਜਿਵੇਂ ਨੌਹਾਂ ਤੋਂ ਮਾਸ ਨਹੀਂ ਵੱਖ ਹੋ ਸਕਦਾ, ਭੌਰ ਸੰਗੰਧੀ ਤੋਂ ਬਿਨਾਂ, ਪਰਵਾਨਾ ਸ਼ਮਾਂ ਤੋਂ ਬਿਨਾਂ, ਚੰਨ ਚਕੋਰ ਤੋਂ ਬਿਨਾਂ। ਇਸੇ ਤਰ੍ਹਾਂ ਹੁਣ ਭਾਈ ਵਿਧੀ ਚੰਦ ਜੀ, ਗੁਰੂ ਨਾਨਕ ਦੇ ਦਰ ਤੋਂ ਬਿਨਾਂ ਇਹਨਾਂ ਦਾ ਜੀਣਾ ਮੁਸ਼ਕਲ ਹੋ ਗਿਆ। ਆਓ ਤੱਕੀਏ, ਅੱਜ ਪਾਤਸ਼ਾਹ ਨੇ ਵਰ ਦਿੱਤਾ ਕਿ ਤੇਰਾ ਨਾਂ ਇਤਿਹਾਸ ਦੇ ਵਿੱਚ ਚੰਦ ਵਾਂਗ ਚਮਕੇਗਾ। ਅਤੇ ਉਦੋਂ ਮਹਾਰਾਜ ਨੇ ਇਹਦਾ ਨਾਂ ਵਿਧੀ ਚੰਦ ਰੱਖਿਆ। ਜਦੋਂ ਪਾਤਸ਼ਾਹ ਨੇ ਕਿਹਾ ਕਿ ਹੁਣ ਦਸ਼ਾਲੇ ਲਿਆਉਣੇ ਪੈਣੇ ਨੇ, ਵਿਧੀ ਚੰਦ ਕਹਿੰਦਾ ਪਾਤਸ਼ਾਹ ਇਹ ਸੇਵਾ ਮੈਂ ਕਰਾਂਗਾ, ਜਿਵੇਂ ਮਰਜ਼ੀ ਦੁਸ਼ਾਲੇ ਲੈ ਕੇ ਆਵਾਂਗਾ, ਕਿਰਪਾ ਤੇਰੀ ਚਾਹੀਦੀ ਆ, ਥਾਪੜਾ ਤੇਰਾ ਚਾਹੀਦਾ, ਅਤੇ ਕਾਰਜ ਸਾਰਾ ਤੁਸਾਂ ਨੇ ਆਪ ਕਰਵਾ ਲੈਣਾ। ਭਾਈ ਵਿਧੀ ਚੰਦ ਦੀ ਇਹ ਗੱਲ ਸੁਣ ਕੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਕਿ ਵਿਧੀ ਚੰਦ ਜੀ ਬੋਲੋ ਫਿਰ ਕੀ ਚਾਹੀਦਾ। ਇਹ ਕਹਿੰਦਾ ਜੀ ਮੈਨੂੰ ਤਿੰਨ ਚੀਜ਼ਾਂ ਚਾਹੀਦੀਆਂ ਨੇ। ਮਹਾਰਾਜ ਕਹਿੰਦੇ ਬੋਲੋ ਵਿਧੀ ਚੰਦ ਜੀ ਕੀ ਚਾਹੀਦਾ। ਕਹਿੰਦੇ ਜੀ ਇੱਕ ਤਾਂ ਜਿਹੜਾ ਦੁਸ਼ਾਲਾ ਬਚਿਆ ਸੰਗਤਾਂ ਕੋਲੇ ਉਹ ਚਾਹੀਦਾ, ਇੱਕ ਮੈਨੂੰ ਲੰਮਾ ਚੋਲਾ ਚਾਹੀਦਾ, ਅਤੇ ਇੱਕ ਮੈਨੂੰ 2.5 ਫੁੱਟੀ ਕਿਰਪਾਨ ਚਾਹੀਦੀ ਹੈ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਉਸੇ ਵੇਲੇ ਤਿੰਨੇ ਚੀਜ਼ਾਂ ਭਾਈ ਵਿਧੀ ਚੰਦ ਨੂੰ ਦਿੱਤੀਆਂ ਅਤੇ ਮਹਾਰਾਜ ਜੀ ਤੋਂ ਆਸ਼ੀਰਵਾਦ ਲਿਆ। ਆਸ਼ੀਰਵਾਦ ਲੈ ਕੇ ਜਦੋਂ ਗੁਰੂ ਘਰ ਦੀ ਦਹਿਲੀਜ਼ ਟੱਪੀ ਤਾਂ ਵਿਧੀ ਚੰਦ ਦੇ ਚੱਲਦੇ ਚੱਲਦੇ ਦੇ ਕਦਮ ਰੁਕ ਗਏ। ਕਹਿਣ ਲੱਗਿਆ ਕਿ ਮੂਰਖਾ, ਜਿਹੜੀ ਚੀਜ਼ ਤਾਂ ਛੇਵੇਂ ਪਾਤਸ਼ਾਹ ਤੋਂ ਲੈਣੀ ਸੀ ਉਹ ਤਾਂ ਤੂੰ ਲੈਣੀ ਭੁੱਲ ਗਿਆ। ਇਹ ਵੀਰ ਆਸਣ ਲਾ ਕੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠ ਗਿਆ। ਕਹਿਣ ਲੱਗਿਆ ਪਾਤਸ਼ਾਹ ਇਸ ਕੰਡ 'ਤੇ ਹੱਥ ਰੱਖ ਕੇ ਥਾਪੜਾ ਦੇ ਦਿਓ, ਚੜ੍ਹਦੀ ਕਲਾ ਦੀ ਅਰਦਾਸ ਕਰ ਦਿਓ, ਕਾਰਜ ਸਾਰਾ ਤੁਸਾਂ ਨੇ ਆਪ ਕਰਾ ਲੈਣਾ। ਸ਼ਾਇਰ ਕਹਿੰਦਾ ਹੱਥ ਕੰਡ 'ਤੇ ਰੱਖ ਕੇ ਕਹਿਣ ਲੱਗੇ, ਸਿੱਖਾ ਆਸਰਾ ਗੁਰਾਂ ਦਾ ਰੱਖਣਾ ਏ, ਸਮਾਂ ਲੱਗ ਜਾਏ ਸੀਸ ਭਾਵੇਂ, ਐ ਪਰ ਪਿਛਾਂ ਨਾ ਪਰਤਣਾ ਸੱਖਣਾ ਏ, ਵਿਧਾ ਤੇਰੀਆਂ ਦਾ ਰੰਗ ਵਿਧੀ ਚੰਦਾ ਅਸਾਂ ਲਾ ਕਸਵੱਟੀ 'ਤੇ ਪਰਖਣਾ ਏ, ਕੌਮੀ ਆਸ਼ਕਾਂ ਅਣਖ ਪਰਵਾਨਿਆਂ ਲਈ ਸਮਾਂ ਚੀਮਾ ਜੀ ਬੜਾ ਸੁਲੱਖਣਾ ਏ। ਲੈ ਕੇ ਆਸ਼ੀਰਵਾਦ ਭਾਈ ਵਿਧੀ ਚੰਦ ਜੀ ਇਹ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਪਤਾ ਕੀ ਕਹਿਣ ਲੱਗਿਆ, ਕਹਿੰਦਾ ਅੰਗ ਸੰਗ ਜੇ ਦੱਸਦੇ ਰਹੇ ਦਾ ਤਾਂ, ਹੁਣ ਮਨ ਕਰਕੇ ਜੁੜੇ ਰਹੋ, ਚੜ੍ਹਦੀ ਕਲਾ ਦੀਆਂ ਜੁਸ਼ੀਲੀਆਂ ਢਾਡੀ ਵਾਰਾਂ ਨੇ, ਸੋ ਸੁਣ ਸਰਵਣ ਕਰਿਓ। ਭਾਈ ਵਿਧੀ ਚੰਦ ਜੀ ਹੱਥ ਜੋੜ ਕੇ ਕਹਿਣ ਲੱਗਿਆ, ਅੰਗ ਸੰਗ ਜੇ ਦੱਸਦੇ ਰਹੇ ਦਾ ਤਾਂ ਮੂੰਹੋਂ ਕਹੇ ਹੋਏ ਬੋਲ ਪਗਾ ਦਿਆਂਗਾ, ਕਿਆਮਤ ਤੱਕ ਨਾ ਸਕੂਗਾ ਭੁੱਲ ਜਿਹੜਾ, ਐਸਾ ਜ਼ਾਲਮ ਨੂੰ ਸਬਕ ਸਿਖਾ ਦਿਆਂਗਾ। ਦੁਸ਼ਾਲੇ ਲਿਆਉਣ ਦੀ ਇੱਥੇ ਗੱਲ ਕਿਹੜੀ, ਤਾਰੇ ਅੰਬਰੋਂ ਤੋੜ ਲਿਆ ਦਿਆਂਗਾ, ਉਹ ਦੁਨੀਆਂ ਰਾਤਾਂ ਨੂੰ ਤਾਰੇ ਵੇਖਦੀ ਏ, ਤਾਰੇ ਜ਼ਾਲਮ ਨੂੰ ਦਿਨੇ ਦਿਖਾ ਦਿਆਂਗਾ। ਭਾਈ ਵਿਧੀ ਚੰਦ ਜੀ ਗੁਰੂ ਘਰੋਂ ਇਹ ਤੁਰੇ ਪੱਟੀ ਪਹੁੰਚੇ, ਪੱਟੀ ਪਹੁੰਚ ਕੇ ਭਾਈ ਵਿਧੀ ਚੰਦ ਨੇ, ਪੱਟੀ ਦੇ ਬਾਹਰ ਬਾਹਰ ਇੱਕ ਰੋਹੀ ਵਗਦੀ ਹੈ, ਇੱਥੇ ਭਾਈ ਵਿਧੀ ਚੰਦ ਨੇ ਆਪਣਾ ਭੇਸ ਬਦਲਿਆ। ਯਾਦ ਰੱਖਿਓ ਸਾਰੇ ਵਿਦਵਾਨ ਸੱਜਣ ਬੈਠੇ ਹੋ, ਸਿੱਖੀ ਨਾਲ ਜੁੜੇ ਹੋਏ ਹੋ, ਸਿੱਖੀ ਦੀ ਬਾਤ ਸੁਣਨ ਵਾਲੇ ਹੋ, ਸਿੱਖ ਧਰਮ ਦੇ ਵਿੱਚ ਧਰਮ ਬਦਲੇ, ਦੇਸ਼ ਬਦਲੇ, ਕੌਮ ਬਦਲੇ, ਇੱਜ਼ਤ ਬਦਲੇ, ਨੇਕੀ ਬਦਲੇ, ਪਰਉਪਕਾਰ ਬਦਲੇ, ਧੀਆਂ ਭੈਣਾਂ ਦੀ ਇੱਜ਼ਤ ਬਦਲੇ, ਅਤੇ ਬੱਚੇ ਬੁੱਢੇ ਦੀ ਇੱਜ਼ਤ ਬਚਾਉਣ ਵਾਸਤੇ ਭੇਸ ਬਦਲਣਾ ਸਿੱਖੀ ਸਿਧਾਂਤਾਂ ਦੇ ਵਿੱਚ ਲਿਖਿਆ। ਇੱਥੇ ਭਾਈ ਵਿਧੀ ਚੰਦ ਨੇ ਆਪਣਾ ਭੇਸ ਵਟਾਇਆ, ਇਹਨੇ ਆਪਣੇ ਕੇਸ ਪਸਾਹ ਨੂੰ ਛੁੱਟ ਲਏ, ਅਤੇ ਇਹਨੇ ਇੱਕ ਜਿਹੜੀ ਲੰਮੀ ਸਿਰੀ ਸਾਫ਼ ਸੀ ਉਹ ਚੋਲੇ ਦੇ ਹੇਠਾਂ ਪਾ ਲਈ, ਅਤੇ ਜਿਹੜਾ ਦਸਾਲਾ ਸੀ ਉਹ ਆਪਣੇ ਖੱਬੇ ਹੱਥ ਦੇ ਉੱਤੇ ਰੱਖ ਲਿਆ। ਮੁੱਕਦੀ ਗੱਲ, ਇਹਨੇ ਵਪਾਰੀਆਂ ਵਾਲਾ ਭੇਸ ਬਣਾ ਲਿਆ, ਇਹ ਇੱਕ ਸੌਦਾਗਰ ਬਣ ਗਿਆ। ਇਹ ਪੱਟੀ ਸ਼ਹਿਰ ਦੇ ਵਿੱਚ ਦਾਖਲ ਹੋਇਆ। ਇੱਥੇ ਵਿਧੀ ਚੰਦ ਨੇ ਫਿਰ ਅਰਦਾਸ ਕੀਤੀ। ਹਰ ਸਿੱਖ ਨੂੰ ਅਰਦਾਸ ਦਾ ਸਹਾਰਾ ਲੈਣਾ ਪੈਂਦਾ। ਦੁਨੀਆਂ ਦਾ ਇੱਕ ਜਿਹਨੂੰ ਦੁਨੀਆਂ ਸਿਆਣਾ ਮਨੁੱਖ ਮੰਨਦੀ ਆ ਸੁਕਰਾਤ, ਉਹ ਬਿਲਕੁਲ ਰੱਬ ਦੀ ਹੋਂਦ ਨੂੰ ਨਹੀਂ ਸੀ ਮੰਨਦਾ ਜੀ। ਉਹ ਕਹਿੰਦਾ ਸੀ ਰੱਬ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ, ਬਿਲਕੁਲ ਨਾਸਤਕ। ਉਸ ਵੇਲੇ ਦੇ ਧਾਰਮਿਕ ਆਗੂਆਂ ਨੇ ਇਸ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਨੌਜਵਾਨਾਂ ਦਾ ਚਰਿੱਤਰ ਵਾੜਨ ਦੇ ਦੋਸ਼ ਹੇਠ ਵਿੱਚ ਇਸ ਨੂੰ ਮੁਕਾਉਣ ਦਾ ਫੈਸਲਾ ਕੀਤਾ। ਜਿਹੜਾ ਸੁਕਰਾਤ ਬਿਲਕੁਲ ਨਾਸਤਕ ਸੀ, ਰੱਬ ਦੀ ਹੋਂਦ ਨੂੰ ਨਹੀਂ ਸੀ ਮੰਨਦਾ, ਇੱਕ ਥਾਂ 'ਤੇ ਆ ਕੇ ਉਹ ਵੀ ਅਰਦਾਸ ਦੀ ਮਹੱਤਤਾ ਨੂੰ ਕਬੂਲਦਾ ਹੈ, ਉਹਨੂੰ ਵੀ ਅਰਦਾਸ ਦਾ ਸਹਾਰਾ ਲੈਣਾ ਪਿਆ। ਉਹ ਕਹਿੰਦਾ ਦੁਨੀਆਂ ਦੇ ਦੇਵੀ ਦੇਵਤਿਓ, ਮੇਰੀ ਆਤਮਾ ਨੂੰ ਸੁੰਦਰ ਬਣਾ ਦਿਓ। ਅੱਜ ਭਾਈ ਵਿਧੀ ਚੰਦ ਨੇ ਅਰਦਾਸ ਕੀਤੀ, ਪੱਟੀ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਆਇਆ, ਫਿਰ ਇਹ ਉਸ ਫੌਜਦਾਰ ਦੇ ਮਹਿਲਾਂ ਕੋਲੇ ਆਇਆ ਜਿਹਨੇ ਦਸ਼ਾਲੇ ਖੋਏ ਸੀ। ਉਸ ਮਹਿਲਾਂ ਦੇ ਬਾਹਰ ਵਿਧੀ ਚੰਦ ਨੇ ਉੱਚੀ ਦੇਣੇ ਹੋਕਾ ਦਿੱਤਾ, ਦਸ਼ਾਲੇ ਵੇਚ ਲਓ, ਦਸ਼ਾਲੇ ਵੇਚ ਲਓ। ਸ਼ਾਮ ਦਾ ਵੇਲਾ, ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਥੋੜ੍ਹੇ ਥੋੜ੍ਹੇ ਧੁੱਤ ਸਨ, ਇਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਕਿ ਬਾਹਰ ਕੋਈ ਦਸ਼ਾਲੇ ਵੇਚਣ ਵਾਲਾ ਫਿਰਦਾ, ਜਾਓ ਅੱਲਾ ਦਿੱਤਿਆ। ਉਸ ਵਪਾਰੀ ਨੂੰ ਆਵਾਜ਼ ਮਾਰ ਅੰਦਰ ਲੈ ਕੇ ਆ। ਇਸ ਨੇ ਭਾਈ ਵਿਧੀ ਚੰਦ ਨੂੰ ਆਵਾਜ਼ ਮਾਰੀ ਕਿ ਖਾਨ ਸਾਹਿਬ ਤੁਹਾਨੂੰ ਯਾਦ ਫਰਮਾਉਂਦੇ ਨੇ।
ਵਿਧੀ ਚੰਦ ਜੀ ਅੰਦਰ ਆਏ, ਖਾਨ ਦਾ ਭੇਸ ਬਣਾਇਆ ਹੋਇਆ ਸੌਦਾਗਰਾਂ ਵਾਲਾ, ਵਪਾਰੀਆਂ ਵਾਲਾ। ਅਤੇ ਇਹ ਮਿਰਜ਼ਾ ਖਲੀਲ ਬੇ ਕਹਿਣ ਲੱਗਿਆ ਕਿ ਵਪਾਰੀ ਸਾਹਿਬ, ਖਾਨ ਸਾਹਿਬ, ਜੇ ਤੁਹਾਨੂੰ ਦੋ ਦਸ਼ਾਲੇ ਦਈਏ ਤਾਂ ਤੁਸੀਂ ਖਰੀਦ ਲਓਗੇ? ਭਾਈ ਵਿਧੀ ਚੰਦ ਜੀ ਕਹਿੰਦੇ, ਮੇਰਾ ਕੰਮ ਹੀ ਇਹੀ ਆ, ਜੇ ਭਾਅ ਬਣ ਗਿਆ ਤਾਂ ਜ਼ਰੂਰ ਖਰੀਦ ਲਵਾਂਗਾ, ਜੇ ਨਾ ਬਣਿਆ ਤਾਂ ਦਸ਼ਾਲੇ ਤੁਹਾਡੇ ਅਤੇ ਮੇਰਾ ਦਸ਼ਾਲਾ ਮੇਰੇ ਕੋਲ ਆ। ਇਸ ਖਲੀਲ ਬੇਗ ਨੇ ਆਪਣੇ ਸਿਪਾਹੀ ਨੂੰ ਕਿਹਾ, ਅੱਲਾ ਦਿੱਤਿਆ ਜਾ ਚਬਾਰੇ ਵਿੱਚ ਕਾਲੇ ਰੰਗ ਦੀ ਪੇਟੀ ਹੈ। ਇੱਥੇ ਵਿਧੀ ਚੰਦ ਨੇ ਕੰਨ ਚਕੰਨੇ ਰੱਖੇ ਵੀ ਚਪਾਰੇ ਦੇ ਵਿੱਚ ਕਾਲੇ ਰੰਗ ਦੀ ਪੇਟੀ ਹੈ, ਉਹਦੇ ਵਿੱਚੋਂ ਦਸ਼ਾਲੇ ਲੈਣ ਚੱਲਿਆ। ਇਹ ਅੱਲਾ ਦਿੱਤਾ ਪੌੜੀਆਂ ਚੜ੍ਹਿਆ, ਦੋ ਦਸ਼ਾਲੇ ਲੈ ਕੇ ਆਏ ਅਤੇ ਇਸ ਵਿਧੀ ਚੰਦ ਨੂੰ ਕਹਿੰਦੇ ਆ ਮਿਰਜ਼ਾ ਖਲੀਲ ਬੇਗ, ਕਹਿੰਦਾ ਦੱਸੋ ਖਾਨ ਸਾਹਿਬ ਇਹਨਾਂ ਦਸ਼ਾਲਿਆਂ ਦਾ ਕੀ ਦੇਣਾ? ਭਾਈ ਵਿਧੀ ਚੰਦ ਜੀ ਪਤਾ ਕੀ ਕਹਿਣ ਲੱਗੇ? ਕਹਿੰਦੇ ਵੀ ਸੂਬੇਦਾਰ ਸਾਹਿਬ, ਗੱਲ ਇਹ ਹੈ ਵੀ ਇਹ ਜਿਹੜੇ ਦੁਸ਼ਾਲੇ ਹੈ ਇਹ ਨਕਲੀ ਨਹੀਂ, ਤੁਹਾਨੂੰ ਕਿਸੇ ਨੇ ਅਸਲੀ ਕਹਿ ਕੇ ਵੇਚ ਦਿੱਤੇ, ਕਿਸੇ ਨੇ ਤੁਹਾਨੂੰ ਲੁੱਟ ਲਿਆ। ਇਹ ਮਿਰਜ਼ਾ ਖਲੀਲ ਬੇਗ ਤਾ ਦੇ ਵਿੱਚ ਆਇਆ, ਕਹਿਣ ਲੱਗਿਆ ਛੱਡੋ ਸਿੱਖਾਂ, ਸਾਡੋ ਖਾਨਾ, ਇਹ ਅਸੀਂ ਦਸਾਲੇ ਕਿੱਥੋਂ ਖਰੀਦੇ ਨੇ? ਅਸੀਂ ਵੀ ਕੱਲ੍ਹ ਸਿੱਖਾਂ ਕੋਲੋਂ ਧੱਕੇ ਨਾਲ ਹੀ ਖੋਏ ਨੇ। ਵਿਧੀ ਚੰਦ ਜੀ ਨੇ ਗੱਲ ਸਪਸ਼ਟ ਕਰ ਲਈ ਕਿ ਇਹ ਦਸ਼ਾਲੇ ਸਾਡੇ ਹੀ ਹਨ ਜਿਹੜੇ ਕੱਲ੍ਹ ਸੰਗਤਾਂ ਕੋਲੋਂ ਧੱਕੇ ਨਾਲ ਖੋਏ ਗਏ ਹਨ। ਭਾਈ ਵਿਧੀ ਚੰਦ ਜੀ ਕਹਿੰਦੇ ਖਜਾਉਣ ਦੀ ਮਾਰਾ, ਕਹਿੰਦੇ ਵੀ ਖਾਨ ਸਾਹਿਬ ਗੱਲ ਇਹ ਆ, ਜੇ ਤਾਂ ਇਹਨਾਂ ਦਾ 100-50 ਰੁਪਈਆ ਲੈਣਾ ਤਾਂ ਗੱਲ ਕਰੋ, ਨਹੀਂ ਦੁਸ਼ਾਲੇ ਤੁਹਾਡੇ ਕੋਲ ਆ। ਉਹ ਕਹਿੰਦੇ ਜਾ ਅਸੀਂ ਕਿਸੇ ਹੋਰ ਨੂੰ ਦੇ ਦਿਆਂਗੇ। ਇੱਥੋਂ ਭਾਈ ਵਿਧੀ ਚੰਦ ਜੀ ਨਿਕਲੇ, ਮਹਿਲਾਂ ਤੋਂ ਬਾਹਰ ਆ ਕੇ ਭਾਈ ਵਿਧੀ ਚੰਦ ਜੀ ਸੋਚਦੇ ਤੁਰੇ ਜਾਂਦੇ ਨੇ ਕਿ ਦੁਸ਼ਾਲੇ ਜ਼ਰੂਰ ਲੈ ਕੇ ਜਾਣੇ ਨੇ। ਟਿਕਾਣਾ ਵੀ ਪਤਾ ਲੱਗ ਗਿਆ ਵੀ ਚਵਾਰੇ ਵਿੱਚ ਕਾਲੇ ਰੰਗ ਦੀ ਪੇਟੀ ਹੈ, ਦੁਸ਼ਾਲੇ ਉੱਥੇ ਪਏ ਨੇ, ਲੈ ਕੇ ਜ਼ਰੂਰ ਜਾਣੇ ਨੇ। ਫਿਰ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਵਿੱਚ, ਜਿਸ ਕਾ ਕਾਰਜ ਤਿਨਹੀਂ ਕੀਆ ਮਾਨਸ ਕਿਆ, ਵਿਚਾਰਾ ਰਾਮ। ਇੱਥੇ ਭਾਈ ਵਿਧੀ ਚੰਦ ਜਦੋਂ ਹਲੇ ਮਹਿਲਾਂ ਤੋਂ ਬਾਹਰ ਨਿਕਲੇ ਤਾਂ ਸਾਹਮਣੇ ਇੱਕ ਮੁਸਲਮਾਨ ਬੇਗਮ ਤੁਰੀ ਆਉਂਦੀ ਆ, ਜਿਹਦੇ ਬਿਲਕੁਲ ਬੁਰਕਾ ਪਾਇਆ ਹੋਇਆ, ਸਿਰਫ ਅੱਖਾਂ ਦੇ ਉੱਤੇ ਇਹਨੇ ਆਪਣਾ ਨਕਸ਼ਾ ਰੱਖਿਆ ਜਿਹੜਾ ਦੁਨੀਆਦਾਰੀ ਵੇਖਣ ਨੂੰ। ਭਾਈ ਵਿਧੀ ਚੰਦ ਜੀ ਮਨ ਵਿੱਚ ਖਿੜ ਖਿੜ ਕੇ ਹੱਸਣ ਲੱਗੇ ਕਿ ਪਾਤਸ਼ਾਹ ਬੜੀ ਛੇਤੀ ਅਰਦਾਸ ਪ੍ਰਵਾਨ ਕਰਦਾ। ਵਿਧੀ ਚੰਦ ਜੀ ਸੋਚਣ ਲੱਗੇ ਕਿ ਇਹ ਬੁਰਕਾ ਪਾ ਕੇ ਮੈਂ ਮਹਿਲਾਂ ਦੇ ਵਿੱਚ ਦਾਖਲ ਹੋ ਸਕਦਾ। ਇੱਥੋਂ ਭਾਈ ਵਿਧੀ ਚੰਦ ਜੀ ਇਸ ਦਰਜੀ ਦੇ ਕੋਲ ਗਏ, ਕਹਿੰਦੇ ਸੱਜਣਾ ਮੇਰੀ ਬੇਗਮ ਦਾ ਤੂੰ ਬੁਰਕਾ ਸਿਲਾਈ ਕਰ ਦੇਵੇਂਗਾ? ਇਹ ਅੱਗੋਂ ਦਰਜੀ ਥੋੜ੍ਹਾ ਜਿਹਾ ਕੱਬਾ ਸੀ, ਕਹਿੰਦਾ ਮੈਂ ਹੋਰ ਇੱਥੇ ਕੀ ਕਰਨ ਨੂੰ ਬੈਠਾ, ਤੂੰ ਨਾਪ ਦੇ ਅਤੇ ਮੈਂ ਜਿਹੜਾ ਬੁਰਕਾ ਤਿਆਰ ਕਰ ਦੇਵਾਂਗਾ। ਉਹ ਕਹਿੰਦਾ ਵੀ ਅੱਲਾ ਤਾਲਾ ਦਾ, ਵਿਧੀ ਚੰਦ ਜੀ ਕਹਿਣ ਲੱਗੇ ਮੈਂ ਸ਼ੁਕਰ ਕਰਦਾ ਵੀ ਮੇਰੀ ਬੇਗਮ ਮੇਰੇ ਜਿੱਡੀ ਲੰਮੀ, ਮੇਰੇ ਜਿੱਡੀ ਸਿਹਤ, ਤੂੰ ਇੱਦਾਂ ਕਰ ਬੁਰਕਾ ਮੇਰਾ ਤਿਆਰ ਕਰ ਦੇ, ਜੇ ਕੋਈ ਕਮੀ ਪੇਸ਼ੀ ਰਹਿ ਗਈ ਉਹਦੀ ਜ਼ਿੰਮੇਵਾਰੀ ਮੈਂ ਲੈਣਾ। ਭਾਈ ਵਿਧੀ ਚੰਦ ਜੀ ਇਸ ਦਰਜੀ ਦੇ ਨਾਲ ਇਸ ਬੁਰਕੇ ਨੂੰ ਸਿਲਾਈ ਕਰਨ ਲਈ ਜਿਹੜੀਆਂ ਗੱਲਾਂ ਬਾਤਾਂ ਉੱਤਰ ਪ੍ਰਸ਼ਨ ਕਰ ਰਹੇ ਹਨ, ਢਾਡੀ ਲਖਵੀਰ ਸਿੰਘ ਤਲਵਣ, ਸਰੰਗੀ ਮਾਸਟਰ ਵੱਡਾ ਵੀਰ ਹਰਦੀਪ ਸਿੰਘ ਤਲਵਣ, ਦਾਸ ਸੰਦੀਪ ਸਿੰਘ ਲੋਹਾਰੇ ਦਾ ਢਾਡੀ ਜੱਥਾ, ਉਹ ਨਕਸ਼ਾ ਤੁਹਾਡੇ ਸਾਹਮਣੇ ਹੇ ਇੰਜ ਗਾਇਨ ਕਰ

0: ਭਾਈ ਵਿਧੀ ਚੰਦ ਜੀ ਇਸ ਦਰਜੀ ਨੂੰ ਕਹਿਣ ਲੱਗੇ ਕਿ ਮੈਨੂੰ ਇੱਕ ਬੁਰਕਾ ਸਿਲਾਈ ਕਰਕੇ ਦੇ। ਇਹ ਦਰਜੀ ਕਹਿੰਦਾ ਨਾਪਾ ਦੇ, ਇਹ ਕਹਿੰਦਾ ਤੂੰ ਨਾਪਾ ਮੇਰਾ ਲੈ ਲਾ, ਜੇ ਕੋਈ ਕਮੀ ਪੇਸ਼ੀ ਰਹਿ ਗਈ ਉਹਦੀ ਜ਼ਿੰਮੇਵਾਰੀ ਮੈਂ ਲੈਣਾ। ਭਾਈ ਵਿਧੀ ਚੰਦ ਨੇ ਇਸ ਦਰਜੀ ਦੇ ਕੋਲੋਂ ਬੁਰਕਾ ਸਿਲਾਈ ਕਰਾਇਆ। ਇਸ ਤੋਂ ਬਾਅਦ ਇਤਿਹਾਸਕਾਰ ਲਿਖੇ ਕਿ ਇੱਕ ਮੋਚੀ ਕੋਲ ਪਹੁੰਚੇ, ਇਹ ਮੋਚੀ ਇੱਕ ਵਿਹੜੇ ਦੇ ਵਿੱਚ ਬੈਠਾ, ਭਾਈ ਵਿਧੀ ਚੰਦ ਜੀ ਨੇ ਕੰਧ ਉੱਪਰੋਂ ਝਾਤ ਮਾਰੀ ਅਤੇ ਆਵਾਜ਼ ਦਿੱਤੀ ਕਿ ਭਾਈ ਸਾਹਿਬ ਜੀ ਇੱਕ ਪੰਜਾਬੀ ਤਿੱਲੇਦਾਰ ਜੁੱਤੀ ਸਿਲਾਈ ਕਰਨੀ ਹੈ, ਕਰ ਦੋਗੇ? ਇਹ ਮੋਚੀ ਕਹਿੰਦਾ ਇੱਦਾਂ ਕਰੋ ਭਾਈ ਸਾਹਿਬ, ਘੋੜੇ ਤੋਂ ਥੱਲੇ ਉੱਤਰ ਆਓ। ਭਾਈ ਵਿਧੀ ਚੰਦ ਜੀ ਕਹਿੰਦੇ ਵੀ ਜ਼ਮੀਨ 'ਤੇ ਖੜ੍ਹਾ, ਇੰਨਾ ਲੰਮਾ ਕੱਦ ਸੀ ਭਾਈ ਵਿਧੀ ਚੰਦ ਜੀ ਦਾ। ਅਤੇ ਭਾਈ ਵਿਧੀ ਚੰਦ ਨੇ ਇੱਥੇ ਇੱਕ ਤਿੱਲੇਦਾਰ ਜੁੱਤੀ ਲਈ। ਇਤਿਹਾਸਕਾਰ ਕਹਿੰਦੇ ਕਿ ਇੱਥੋਂ ਭਾਈ ਵਿਧੀ ਚੰਦ ਜੀ ਆਪਣੇ ਇੱਕ ਦੋਸਤ ਭਾਈ ਤਰਲੋਕੇ ਦੇ ਕੋਲ ਆਏ। ਇਤਿਹਾਸ ਵਿੱਚ ਉਮਰਾ ਵੀ ਨਾਂ ਆਇਆ, ਤਰਲੋਕਾ ਵੀ ਆਇਆ, ਕਈਆਂ ਨੇ ਭਾਈ ਜੱਟੂ ਜੀ ਵੀ ਲਿਖਿਆ, ਭਾਈ ਕਾਹਨ ਸਿੰਘ ਨਾਭਾ ਜੀ ਨੇ ਤਰਲੋਕਾ ਨਾਂ ਲਿਖਿਆ। ਇੱਥੇ ਆਪਣੇ ਇੱਕ ਦੋਸਤ ਤਰਲੋਕ ਦੇ ਕੋਲ ਆਏ, ਕਹਿਣ ਲੱਗੇ ਕਿ ਮੈਂ ਕਿਸ ਕਾਰਜ ਵਾਸਤੇ ਇਸ ਪੱਟੀ ਵਿੱਚ ਆਇਆ, ਸਾਰੀ ਵਿਥਿਆ ਸੁਣਾਈ। ਅਤੇ ਇਹ ਭਾਈ ਤਰਲੋਕਾ ਕਹਿੰਦਾ ਕਿ ਮੈਂ ਤੇਰੀ ਕੀ ਮਦਦ ਕਰ ਸਕਦਾ? ਇਹ ਕਹਿੰਦਾ ਵੀ ਤੂੰ ਮੇਰੀ ਮਦਦ ਕੋਈ ਨਹੀਂ ਕਰਨੀ, ਮੈਂ ਤੈਨੂੰ ਆਹ ਬੁਰਕਾ ਪਾ ਕੇ ਵਿਖਾਉਣਾ ਅਤੇ ਮੈਂ ਤੈਨੂੰ ਆਹ ਜੁੱਤੀ ਪਾ ਕੇ ਵਿਖਾਉਣੀ ਆ, ਅਤੇ ਤੂੰ ਮੈਨੂੰ ਇਹ ਦੱਸਣਾ ਕਿ ਮੈਂ ਬਿਲਕੁਲ ਬੇਗਮ ਵਰਗਾ ਲੱਗਦਾ। ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਿੱਖ ਧਰਮ ਦੇ ਵਿੱਚ ਭੇਸ ਬਦਲਣਾ ਸਿੱਖੀ ਸਿਧਾਂਤਾਂ ਦੇ ਵਿੱਚ ਲਿਖਿਆ। ਇੱਥੇ ਭਾਈ ਵਿਧੀ ਚੰਦ ਨੇ ਪਹਿਲਾਂ ਖਾਨ ਦਾ ਭੇਸ ਬਣਾਇਆ, ਵਪਾਰੀ ਬਣ ਗਏ, ਆਪਣੇ ਕੇਸ ਪਛਾਹ ਨੂੰ ਸੁੱਟ ਲਏ ਅਤੇ ਇੱਕ ਲੰਮਾ ਚੋਲਾ ਪਾ ਲਿਆ ਅਤੇ ਹੋਕਾ ਦਿੱਤਾ। ਫਿਰ ਆਪਣੀ ਗੱਲ ਕਲੀਅਰ ਕੀਤੀ ਕਿ ਦੁਸ਼ਾਲੇ ਪਏ ਕਿੱਥੇ ਨੇ। ਫਿਰ ਦਰਜੀ ਕੋਲ ਆ ਕੇ ਬੁਰਕਾ ਲਿਆ, ਹੁਣ ਜੁੱਤੀ ਲਈ ਆ। ਇੱਥੋਂ ਆਪਣੇ ਦੋਸਤ ਭਾਈ ਤਰਲੋਕੇ ਕੋਲ ਆਏ, ਕਹਿਣ ਲੱਗੇ ਤੂੰ ਮੈਨੂੰ ਦੱਸਣਾ ਕਿ ਮੈਂ ਬਿਲਕੁਲ ਬੇਗਮ ਵਰਗਾ ਲੱਗਣਾ, ਕਿਉਂਕਿ ਮੈਂ ਦਰਜੀ ਨੂੰ ਵੀ ਇਹੀ ਗੱਲ ਕਹੀ ਹੈ ਕਿ ਕੱਲ੍ਹ ਫੌਜਦਾਰ ਖਲੀਲ ਦਾ ਜਿਹੜਾ ਖਲੀਲ ਬੇਗ ਆ ਉਹਦੇ ਮਹਿਲਾਂ ਵਿੱਚ ਉਹਦੇ ਬੇਟੇ ਦੀ ਸ਼ਾਦੀ ਹੈ, ਉਹਦੇ ਉੱਤੇ ਮੈਨੂੰ ਉਹ ਚੇਚਾ ਸੱਦਿਆ, ਮੇਰੀ ਬੇਗਮ ਨੂੰ ਸੱਦਿਆ ਅਤੇ ਅਸੀਂ ਵੱਧ ਚੜ੍ਹ ਕੇ ਟੌਰ ਕੱਢ ਕੇ ਜਾਣਾ। ਅਤੇ ਭਾਈ ਤਰਲੋਕੇ ਨੂੰ ਜਦੋਂ ਭਾਈ ਵਿਧੀ ਚੰਦ ਨੇ ਇਹ ਜੁੱਤੀ ਜਿਹੜੀ ਤਿੱਲੇਦਾਰ, ਕਿਉਂਕਿ ਜਦੋਂ ਉਹਨੇ ਮੋਚੀ ਨੇ ਨਾਪਾ ਲਿਆ, ਨਾਲ ਤਾਂ ਭਾਈ ਵਿਧੀ ਚੰਦ ਦੇ ਮੂੰਹ ਵੱਲ ਵੇਖੀ ਜਾਵੇ, ਨਾਲੇ ਪੈਰਾਂ ਵੱਲ ਵੇਖੀ ਜਾਵੇ ਵੀ ਐਡੇ ਐਡੇ ਪੈਰੇ ਪੈਰ ਨੇ ਕਿ ਕੀ ਨੇ, ਕਿਉਂਕਿ ਲੰਮੇ ਬਹੁਤ ਸੀ ਭਾਈ ਵਿਧੀ ਚੰਦ, ਬੜੀ ਕਿਰਪਾ ਸੀ ਮਹਾਰਾਜ ਜੀ ਦੀ। ਅਤੇ ਅੱਜ ਭਾਈ ਤਰਲੋਕੇ ਨੂੰ ਜਦੋਂ ਇਹ ਬੁਰਕਾ ਪਾ ਕੇ ਵਿਖਾਇਆ ਅਤੇ ਜਦੋਂ ਇਹ ਪੰਜਾਬੀ ਜੁੱਤੀ ਤਿੱਲੇਦਾਰ ਪਾ ਕੇ ਵਿਖਾਈ ਅਤੇ ਆਪਣਾ ਬਿਲਕੁਲ ਮੂੰਹ ਬੇਗਵਾਂ ਵਾਂਗੂ ਢੱਕ ਲਿਆ ਅਤੇ ਇਹਨੇ ਤੁਰ ਕੇ ਵਿਖਾਇਆ ਨਾ, ਜਦੋਂ ਭਾਈ ਤਰਲੋਕਾ ਹੱਥ 'ਤੇ ਹੱਥ ਮਾਰ ਕੇ ਦੰਗ ਰਹਿ ਗਿਆ। ਕਹਿੰਦਾ ਵਿਧੀ ਚੰਦਾ, ਮੈਂ ਤਾਂ ਤੈਨੂੰ ਬਿਲਕੁਲ ਹੀ ਨਹੀਂ ਪਛਾਣਿਆ ਕਿ ਤੂੰ ਵਿਧੀ ਚੰਦਾ। ਇਹ ਵਿਧੀ ਚੰਦ ਜੀ ਪਤਾ ਕੀ ਕਹਿਣ ਲੱਗੇ, ਕਹਿੰਦੇ ਵੀ ਜੇ ਤੂੰ ਨਹੀਂ ਮੈਨੂੰ ਪਛਾਣਿਆ ਨਾ ਤਾਂ ਮੈਨੂੰ ਹੁਣ ਕੋਈ ਵੀ ਨਹੀਂ ਪਛਾਣ ਸਕਦਾ। ਸੋ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਅਰਦਾਸ ਕੀਤੀ। ਅਤੇ ਹੁਣ ਭਾਈ ਵਿਧੀ ਚੰਦ ਜੀ ਇੱਕੋ ਜਸ਼ੀਲੀ ਵਾਰ ਗਾਇਨ ਕਰਨੀ ਆ ਜੀ, ਪ੍ਰਸੰਗ ਦਾ ਰਿਜ਼ਲਟ ਕੱਢਣ ਲੱਗਿਆਂ। ਫਿਰ ਛੋਟੇ ਛੋਟੇ ਬੱਚੇ ਆ ਮੇਰੇ, ਅੰਗਦ ਸਿੰਘ, ਕਰਮਨ ਸਿੰਘ, ਜਿਨ੍ਹਾਂ ਨੂੰ ਤੁਸੀਂ ਪੂਰੇ ਸੋਸ਼ਲ ਮੀਡੀਆ 'ਤੇ ਸੁਣਦੇ ਹੋ, ਕਿਉਂਕਿ ਮੇਰੇ ਦਿਲ ਦੀ ਇਹੀ ਇੱਛਾ ਵੀ ਵੱਡੇ ਹੋ ਕੇ ਜੋ ਮਰਜ਼ੀ ਬਣ ਜਾਣ ਪਰ ਹੁਣ ਢਾਡੀ ਬਣ ਜਾਣ, ਕਿਉਂਕਿ ਅਸੀਂ ਢਾਡੀ ਬਣ ਕੇ ਮਹਾਰਾਜ ਨੇ ਸਾਡੇ 'ਤੇ ਤਰਸ ਕੀਤਾ। ਮੈਂ ਇੱਕ ਗੱਲ ਅਫਸੋਸ ਦੀ ਵੀ ਹੈ ਕਿ ਸਾਡੇ ਭਾਈਚਾਰੇ ਦੇ ਵਿੱਚੋਂ ਨਾ ਸਾਡੇ ਜਿਹੜੇ ਜਾਂ ਭਾਵੇਂ ਗੁਰੂ ਹੈ ਸੱਚਾਈ ਆ, ਭਾਵੇਂ ਗੁਰੂ ਘਰ ਦੇ ਕੀਰਤਨੀ ਨੇ, ਭਾਵੇਂ ਢਾਡੀ ਨੇ, ਭਾਵੇਂ ਕਥਾਵਾਚਕ ਨੇ, ਇਹ ਗੱਲ ਉਹ ਇਹ ਕਹਿ ਦਿੰਦੇ ਨੇ ਕਿ ਇਸ ਕੰਮ ਦੇ ਵਿੱਚ ਕੁਝ ਨਹੀਂ ਰੱਖਿਆ। ਅਤੇ ਮੈਂ ਤਾਂ ਚਰਨਾਂ 'ਤੇ ਸਿਰ ਰੱਖ ਕੇ ਇਹੀ ਕਹਿਣਾ ਨਾ ਕਿ ਪਾਤਸ਼ਾਹ ਢੱਡ ਸਰੰਗੀ ਨੇ ਸਾਡੀਆਂ ਕੁੱਲਾਂ ਤਾਰ ਦਿੱਤੀਆਂ ਅਤੇ ਇਸ ਮੁਲਕ ਦੇ ਵਿੱਚ ਆਏ ਹਾਂ, ਅਤੇ ਅਫਸਰ ਨੇ ਇੱਕ ਵਾਰੀ ਵੀ ਨਹੀਂ ਪੁੱਛਿਆ ਤੁਸੀਂ ਕਿੱਥੇ ਜਾਣਾ, ਅਤੇ ਝੱਟ ਮਹਾਰਾਜ ਨੇ ਵੀਜ਼ੇ ਲਾ ਦਿੱਤੇ, ਗ੍ਰੀਨ ਕਾਰਡ 10 ਦਿਨਾਂ 'ਚ ਘਰ ਆ ਗਏ, ਅਤੇ ਹੋਰ ਮਹਾਰਾਜ ਤੋਂ ਕੀ ਮੰਗਦੇ ਹਾਂ, ਕਿਉਂਕਿ ਜਦੋਂ ਸਾਨੂੰ ਲੋੜ ਹੁੰਦੀ ਹੈ ਨਾ ਫਿਰ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਵੱਡੇ ਵੱਡੇ ਪਤੀਲੇ ਵੀ ਮਾਂਜਦੇ ਹਾਂ, ਫਿਰ ਝਾੜੂ ਵੀ ਲਾਉਂਦੇ ਹਾਂ ਕਿ ਪਾਤਸ਼ਾਹ ਮੈਨੂੰ ਗ੍ਰੀਨ ਕਾਰਡ ਦੇ ਦੇ, ਮੈਨੂੰ ਵਰਕ ਪਰਮਿਟ ਦੇ ਦੇ, ਮਹਾਰਾਜ ਸਾਰਾ ਕੁਛ ਹੀ ਕਰੀ ਜਾਂਦਾ। ਅਤੇ ਜਿੱਦਣ ਗ੍ਰੀਨ ਕਾਰਡ ਜੇਬ 'ਚ ਪੈ ਜਾਂਦਾ ਫਿਰ ਦੋ ਦੋ ਮਹੀਨਿਆਂ ਬਾਅਦ ਜਦੋਂ ਟਰੱਕਾਂ ਟਰੁੱਕਾਂ ਤੋਂ ਆਉਂਦੇ ਆ ਕਹਿੰਦੇ ਚੱਲ ਕੋਈ ਨਹੀਂ ਅਗਲੇ ਸੰਡੇ ਜਾ ਆਵਾਂਗੇ, ਫਿਰ ਅਸੀਂ ਗੁਰੂ ਨੂੰ ਭੁੱਲ ਜਾਂਦੇ ਹਾਂ ਅਤੇ ਗ੍ਰੀਨ ਕਾਰਡ ਦੇ ਉੱਥੇ ਤੱਕ ਹੀ ਦੌੜ ਹੁੰਦੀ ਹੈ। ਮੈਂ ਬੇਨਤੀ ਕਰਦਾ ਵੀਰਾਂ ਨੂੰ ਵੀ ਜਿਸ ਮਹਾਰਾਜ ਨੇ ਤੁਹਾਡੀਆਂ ਬੇਨਤੀਆਂ ਖੇੜੇ ਮੱਥੇ ਪ੍ਰਵਾਨ ਕੀਤੀਆਂ ਅਤੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਸੇਵਾ ਕਰਿਆ ਕਰੋ। ਅਤੇ ਅੱਜ ਭਾਈ ਵਿਧੀ ਚੰਦ ਦਾ ਮੈਂ ਜ਼ਿਕਰ ਕਰ ਰਿਹਾ ਕਿ ਵਿਧੀ ਚੰਦ ਨੇ ਕਿਵੇਂ ਅਰਦਾਸ ਦੇ ਉੱਤੇ ਨਿਸ਼ਚਾ ਰੱਖਿਆ। ਅਤੇ ਭਾਈ ਵਿਧੀ ਚੰਦ ਜੀ ਹੁਣ ਮਹਿਲਾਂ ਦੇ ਵਿੱਚ ਦਾਖਲ ਹੋਣਾ, ਬੇਗਮ ਦਾ ਰੂਪ ਬਣਾ ਲਿਆ। ਅਤੇ ਭਾਈ ਵਿਧੀ ਚੰਦ ਜੀ ਬੜੀ ਫੁਰਤੀ ਦੇ ਨਾਲ, ਹੌਸਲੇ ਨਾਲ, ਜੋਸ਼ ਦੇ ਨਾਲ ਇਹ ਕਹਿਣ ਲੱਗੇ, ਇਹਨੇ ਫਿਰ ਅਰਦਾਸ ਕੀਤੀ ਭਾਈ ਵਿਧੀ ਚੰਦ ਨੇ, ਕਹਿਣ ਲੱਗਿਆ ਪਾਤਸ਼ਾਹ ਅੰਗ ਸੰਗ ਜੇ ਦਾਸ ਦੇ ਰਹੇ ਦਾਤਾ ਮੂੰਹੋਂ ਕਹੇ ਹੋਏ ਬੋਲ ਪਗਾ ਦਿਆਂਗਾ, ਕਿਆਮਤ ਤੱਕ ਨਾ ਸਕੂਗਾ ਭੁੱਲ ਜਿਹੜਾ ਐਸਾ ਜ਼ਾਲਮ ਨੂੰ ਸਬਕ ਸਿਖਾ ਦਿਆਂਗਾ, ਦਸ਼ਾਲੇ ਲਿਆਉਣ ਦੀ ਇੱਥੇ ਕੱਲ ਗਿਹੜੀ, ਤਾਰੇ ਅੰਬਰੋਂ ਤੋੜ ਲਿਆ ਦਿਆਂਗਾ, ਦੁਨੀਆਂ ਰਾਤਾਂ ਨੂੰ ਤਾਰੇ ਵੇਖਦੀ ਹੈ, ਤਾਰੇ ਜ਼ਾਲਮ ਨੂੰ ਦਿਨੇ
1: ਦਿਖਾ ਦਿਆਂਗਾ।
0: ਭਾਈ ਵਿਧੀ ਚੰਦ ਨੇ ਅਰਦਾਸ ਕਰਕੇ ਚੁੱਪ ਕੀਤੇ, ਅੱਜ ਮਹਿਲਾਂ ਵਿੱਚ ਦਾਖਲ ਹੋਣ ਲੱਗੇ। ਵਿਹੜੇ ਦੇ ਵਿੱਚ ਇਸ ਖਾਨ ਦੀਆਂ ਬੇਗਮਾਂ ਬੈਠੀਆਂ ਨੇ। ਭਾਈ ਬੀਰ ਚੰਦ ਜੀ ਨੇ ਕਿਸੇ ਨੂੰ ਨਹੀਂ ਬੁਲਾਇਆ, ਚੁੱਪ ਕਰਕੇ ਪੌੜੀਆਂ ਵੱਲ ਨੂੰ ਚੜ ਗਏ ਜਿੱਥੇ ਦੋ ਦਿਸ਼ਾਲੇ ਕਾਲੇ ਰੰਗ ਦੀ ਪੇਟੀ ਵਿੱਚ ਪਏ ਨੇ ਅਤੇ ਬੇਗਮਾਂ ਆਪਸ ਵਿੱਚ ਗੱਲਾਂ ਕਰਦੀਆਂ ਨੇ। ਕਹਿੰਦੀਆਂ ਵੀ ਸ਼ਕਲ ਤੋਂ ਤਾਂ ਚਾਲ ਢਾਲ ਤੋਂ ਮੈਨੂੰ ਖਾਨ ਸਾਹਿਬ ਦੀ ਚਾਚੀ ਲੱਗਦੀ ਹੈ। ਸੁਣਿਓ ਇਤਿਹਾਸ ਬੜਾ ਕਮਾਲ ਦਾ। ਸੋ ਭਾਈ ਬੀਰ ਚੰਦ ਜੀ ਨੂੰ ਇਹ ਦੇਖ ਕੇ ਜਦੋਂ ਬੇਗਮ ਦਾ ਰੂਪ ਬਣਾਇਆ ਨਾ, ਬੇਗਮਾਂ ਆਪਸ ਵਿੱਚ ਗੱਲਾਂ ਕਰਦੀਆਂ ਨੇ, ਕਹਿੰਦੀਆਂ ਵੀ ਚਾਲ ਢਾਲ ਤੋਂ ਤਾਂ ਮੈਨੂੰ ਖਾਨ ਸਾਹਿਬ ਦੀ ਚਾਚੀ ਲੱਗਦੀ ਆ। ਦੂਜੀ ਕਹਿੰਦੀ ਨਹੀਂ ਨਹੀਂ ਖਾਨ ਸਾਹਿਬ ਦੀ ਤਾਈ ਲੱਗਦੀ ਆ। ਇੱਕ ਹੱਥ ਦੇ ਹੱਥ ਮਾਰ ਕੇ ਕਹਿੰਦੀ ਵੀ ਸ਼ਰਤ ਲਾ ਲਓ, ਮੈਨੂੰ ਬੀਰ ਚੰਦ ਦੀ ਆਪਣੇ ਖਾਨ ਸਾਹਿਬ ਦੀ ਭੂਆ ਲੱਗਦੀ ਹੈ। ਭਾਈ ਬੀਰ ਚੰਦ ਜੀ ਇਸ ਪੌੜੀਆਂ ਚੜ੍ਹੇ ਅਤੇ ਚੁਬਾਰੇ ਕੋਲ ਖੜ ਗਏ। ਇੱਕ ਬੇਗਮ ਆਈ, ਇਹਨਾਂ ਨੇ ਚਾਬੀ ਦੇ ਨਾਲ ਜਿੰਦਰਾ ਖੋਲ੍ਹਿਆ ਅਤੇ ਭਾਈ ਬੀਰ ਚੰਦ ਨੇ ਝਟਪਟ ਇਸ ਦਰਵਾਜ਼ੇ ਨੂੰ ਬੰਦ ਕੀਤਾ, ਚਾਬੀ ਖੋ ਕੇ ਲੌਕ ਲਾ ਕੇ ਜਿੰਦਰਾ ਲਾ ਕੇ ਅਤੇ ਬੁਰਕੇ ਦੀ ਜੇਬ ਵਿੱਚ ਪਾ ਲਈ। ਅਤੇ ਇੱਕ ਬੇਗਮ ਪਤਾ ਕਹਿਣ ਲੱਗੀ ਕਿ ਭੂਆ, ਹੁਣ ਤਾਂ ਤੈਨੂੰ ਅਸੀਂ ਪਛਾਣ ਲਿਆ, ਹੁਣ ਤਾਂ ਬੁਰਕਾ ਲਾ ਦੇ। ਭਾਈ ਬੀਰ ਚੰਦ ਨੇ ਆਪਣਾ ਬੁਰਕਾ ਉਤਾਰਿਆ, ਟੰਗਿਆ ਕਿੱਲੀ ਦੇ ਉੱਤੇ। ਜਦੋਂ ਕੀਤਾ ਨਾ ਬੇਗਮਾਂ ਵੱਲ ਮੂੰਹ, ਇਹਨਾਂ ਬੇਗਮਾਂ ਨੇ ਤੱਕਿਆ ਨਾ ਭੂਆ ਦੀ ਥਾਂ 'ਤੇ, ਫੁੱਫੜ ਪੂਣੀ ਪੂਣੀ ਜੱਡੀਆਂ ਮੁੱਛਾਂ, ਰੱਸੀ ਰੱਸੀ ਜੱਡੇ ਵਾਲ। ਇਹ ਬੇਗਮਾਂ ਦੇਖ ਕੇ ਦੰਗ ਰਹਿ ਗਈਆਂ ਵੀ ਇਹ ਕਿਹੜਾ ਆ ਗਿਆ। ਭਾਈ ਬੀਰ ਚੰਦ ਨੇ 2.5 ਫੁੱਟ ਦੀ ਕਿਰਪਾਨ ਖਿੱਚੀ, ਹਾਲਾਂਕਿ ਸਿੱਖ ਕਿਸੇ ਔਰਤ ਉੱਤੇ ਵਾਰ ਨਹੀਂ ਕਰਦਾ, ਸਿਰਫ ਡਰਾਵਾ ਦਿੱਤਾ। ਕਹਿੰਦੇ ਖਬਰਦਾਰ, ਜੇ ਕੁਸਕਣ ਦਾ ਯਤਨ ਕੀਤਾ ਆਵਾਜ਼ ਕੱਢੀ ਤੇ ਤੁਹਾਡੇ ਇੱਥੇ ਗਾਟੇ ਲਾ ਦਿਆਂਗਾ। ਭਾਈ ਬੀਰ ਚੰਦ ਨੇ ਕਿਹਾ ਦੋ ਦਿਸ਼ਾਲੇ ਦਿਓ। ਇਹਨਾਂ ਨੇ ਪੇਟੀ ਵਿੱਚੋਂ ਡਰਦੀਆਂ ਨੇ ਕੰਬਦੇ ਹੱਥਾਂ ਦੇ ਨਾਲ ਦੋ ਦਿਸ਼ਾਲੇ ਕੱਢੇ, ਇਸ ਬੀਰ ਚੰਦ ਦੇ ਹੱਥਾਂ ਵਿੱਚ ਫੜਾ ਦਿੱਤੇ। ਭਾਈ ਬੀਰ ਚੰਦ ਜੀ ਉੱਠੇ, ਬੁਰਕਾ ਪਾਇਆ ਅਤੇ ਭਾਈ ਬੀਰ ਚੰਦ ਜੀ ਦੀ ਨਿਗਾਹ ਫਿਰ ਗਹਿਣਿਆਂ 'ਤੇ ਪੈ ਗਈ ਜਿਹੜੇ ਇਹਨਾਂ ਦੇ ਗਲਾਂ 'ਚ ਪਾਏ ਸੀ। ਭਾਈ ਬੀਰ ਚੰਦ ਜੀ ਕਹਿੰਦੇ ਗਹਿਣੇ ਉਤਾਰੋ, ਐਵੇਂ ਗਲਾਂ ਦੇ ਵਿੱਚ ਪਾਇਆ, ਇਹਨਾਂ ਨੂੰ ਢਾਲ ਕੇ ਕਿਸੇ ਗੁਰਦੁਆਰੇ ਦੇ ਗੁੰਬਦ 'ਤੇ ਲਾਵਾਂਗੇ, ਗੁਰ ਕਿਸੇ ਗਰੀਬਾਂ ਦਾ ਭਲਾ ਕਰਾਂਗੇ। ਭਾਈ ਬੀਰ ਚੰਦ ਨੇ ਇਹਨਾਂ ਤੋਂ ਗਹਿਣੇ ਵੀ ਲੈ ਲਏ ਅਤੇ ਭਾਈ ਬੀਰ ਚੰਦ ਨੇ ਕਿਹਾ ਕਿ ਹੁਣ ਜੇ ਕੁਸਕਣ ਦਾ ਯਤਨ ਕੀਤਾ ਮੈਂ ਤੁਹਾਡੇ ਤਲਵਾਰ ਦੇ ਨਾਲ ਗਾਟੇ ਲਾ ਦਿਆਂਗਾ। ਭਾਈ ਬੀਰ ਚੰਦ ਨੇ ਉੱਠੇ, ਇਸ ਦਰਵਾਜ਼ੇ ਨੂੰ ਲੌਕ ਲਾਇਆ, ਜਿੰਦਰਾ ਲਾ ਕੇ ਅਤੇ ਭਾਈ ਬੀਰ ਚੰਦ ਜੀ ਫੁਰਤੀ ਦੇ ਨਾਲ ਪੌੜੀਆਂ ਉਤਰ ਕੇ ਇਹਨਾਂ ਮਹਿਲਾਂ ਦੇ ਉੱਤੋਂ ਬਾਹਰ ਚਲੇ ਗਏ ਅਤੇ ਆਪਣੇ ਦੋਸਤ ਭਾਈ ਤਰਲੋਕ ਦੇ ਘਰ ਆਏ। ਜਦੋਂ ਇਹ ਬੇਗਮਾਂ ਨੇ ਕੁੰਡਾ ਖੜਕਾਇਆ, ਕੁੰਡਾ ਤੋੜ ਕੇ ਇਹਨਾਂ ਨੂੰ ਬਾਹਰ ਕੱਢਿਆ ਅਤੇ ਇਹਨਾਂ ਨੇ ਰੌਲਾ ਪਾਇਆ, ਇਹ ਮਿਰਜ਼ਾ ਖਲੀਲ ਬੇ ਕਹਿੰਦਾ ਕਿ ਤੁਸੀਂ ਕਿਸ ਗੱਲ ਦਾ ਪਿੱਟਣ ਡਾਇਆ ਜੇ। ਉਹ ਕਹਿੰਦੀ ਉਹ ਮੂਰਖਾ, ਇੱਕ ਸਿੱਖ ਆਇਆ ਸੀ ਬੇਗਮ ਦਾ ਰੂਪ ਬਣਾ ਕੇ, ਉਹ ਨਾਲੇ ਦਿਸ਼ਾਲੇ ਲੈ ਗਿਆ, ਨਾਲੇ ਸਾਡੇ ਗਹਿਣੇ ਲੈ ਗਿਆ ਸਾਰੇ। ਉਸੇ ਵੇਲੇ ਘੜਿਆਲ ਖਿੱਚੀ, ਇਹਨੇ ਜੰਜੀਰ ਖਿੱਚੀ, ਘੜਿਆਲ ਖੜਕੀ ਅਤੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਸਿਪਾਹੀਓ, ਚੋਰ ਅਜੇ ਪੱਟੀ ਵਿੱਚ ਹੀ ਹੈ, ਅਜੇ ਕਿਤੇ ਨਹੀਂ ਗਿਆ, ਸਾਰਾ ਪੱਟੀ ਸ਼ਹਿਰ ਛਾਣ ਮਾਰੋ। ਭਾਈ ਬੀਰ ਚੰਦ ਜੀ ਆਪਣੇ ਦੋਸਤ ਤਰਲੋਕ ਦੇ ਘਰ ਵਿੱਚ ਆਏ ਅਤੇ ਸ਼ਾਮ ਦਾ ਵੇਲਾ, ਭਾਈ ਬੀਰ ਚੰਦ ਜੀ ਕਹਿੰਦੇ ਵੀ ਤਰਲੋਕਿਆ, ਹੁਣ ਮੈਨੂੰ ਥੋੜ੍ਹੀ ਦੇਰ ਲਈ ਕਿਤੇ ਲੁਕੋ ਲਾ। ਇਹ ਕਹਿੰਦਾ ਵੀ ਇਹ ਦਾਣੇ ਭੁੰਨਣ ਦਾ ਕੰਮ ਕਰਦਾ ਪਠਿਆਰਾ, ਇਹ ਕਹਿੰਦਾ ਵੀ ਬੀਰ ਚੰਦਾ, ਮੈਂ ਤਾਂ ਇੱਕ ਜ਼ਮੀਨ 'ਤੇ ਬੈਠਾ, ਮੇਰੇ ਕੋਲ ਤਾਂ ਆ ਬਲਦੀ ਹੋਈ ਭੱਠੀ ਆ, ਜੇ ਗੁਰੂ ਹਰਗੋਬਿੰਦ ਮਹਾਰਾਜ ਜੀ ਸੱਚੇ ਹਨ, ਤੇਰੀ ਰੱਖਿਆ ਕਰਦੇ ਹਨ, ਤਾਂ ਤੂੰ ਇਸ ਭੱਠੀ ਵਿੱਚ ਛਾਲ ਮਾਰ ਅਤੇ ਬਹਿ ਜਾ ਅਤੇ ਮਹਾਰਾਜ ਤੇਰੀ ਰੱਖਿਆ ਕਰੇਗਾ। ਅਤੇ ਸਿੱਖ ਦਾ ਦੇਖੋ ਕਿੰਨਾ ਭਰੋਸਾ, ਜਿਨ੍ਹਾਂ ਨੂੰ ਨਿਸ਼ਚਾ ਗੁਰੂ ਦੇ ਉੱਤੇ, ਜਿਹੜੇ ਮੇਰੇ ਵਰਗੇ ਗੁਰਦੁਆਰੇ ਵੀ ਸਵੇਰੇ ਆ ਜਾਂਦੇ ਆ ਅਤੇ ਦੁਪਹਿਰੇ ਮੰਦਰਾਂ ਵਿੱਚ ਵੀ ਟੱਲ ਖੜਕਾ ਲੈਂਦੇ ਨੇ, ਸ਼ਾਮ ਨੂੰ ਜੋਤਸ਼ੀਆਂ ਕੋਲੋਂ ਵੀ ਟੇਵੇ ਟੂਵੇ ਲਵਾਉਂਦੇ ਫਿਰਦੇ ਆ ਕਿ ਸਾਡਾ ਆਉਣ ਵਾਲਾ ਭਵਿੱਖ ਕਿੱਦਾਂ ਦਾ, ਅਤੇ ਇੱਦਾਂ ਦਾ ਨਿਸ਼ਚਾ ਨਹੀਂ ਗੁਰੂ ਸਾਹਿਬ ਨੂੰ ਪ੍ਰਵਾਨ ਹੈਗਾ, ਅਤੇ ਬੀਰ ਚੰਦ ਵਾਂਗੂ ਨਿਸ਼ਚਾ ਰੱਖਣਾ ਪੈਂਦਾ ਕਿ ਬਲਦੀ ਅੱਗ ਦੇ ਵਿੱਚ ਮਹਾਰਾਜ ਕਿੱਦਾਂ ਰੱਖਿਆ ਕਰਦਾ। ਭਾਈ ਬੀਰ ਚੰਦ ਜੀ ਸੱਤ ਕਰਤਾਰ ਕਹਿ ਕੇ ਇਸ ਭੱਠੀ ਦੇ ਵਿੱਚ ਬਹਿ ਗਏ ਅਤੇ ਉੱਧਰੋਂ ਭਾਈ ਕੀ ਡਰੋਲੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਮੇਰੇ ਸਰੀਰ ਦੇ ਉੱਤੇ ਠੰਡਾ ਪਾਣੀ ਪਾਓ। ਦੇਖੋ ਬੈਠੇ ਭਾਈ ਬੀਰ ਚੰਦ ਜੀ ਬਲਦੀ ਹੋਈ ਭੱਠੀ ਵਿੱਚ ਨੇ ਅਤੇ ਸੇਖ ਗੁਰੂ ਹਰਗੋਬਿੰਦ ਮਹਾਰਾਜ ਜੀ ਬਰਦਾਸ਼ਤ ਕਰਦੇ ਹਨ। ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ। ਸੋ ਮਹਾਰਾਜ ਸੱਚੇ ਪਾਤਸ਼ਾਹ ਰੱਖਿਆ ਕਰਦਾ। ਥੋੜ੍ਹੀ ਦੇਰ ਇਹ ਸਿਪਾਹੀ ਆਏ ਭਾਈ ਤਰਲੋਕੇ ਦਾ ਘਰ ਚੈੱਕ ਕੀਤਾ ਅਤੇ ਇਹ ਵਾਪਸ ਚਲੇ ਗਏ। ਜਦੋਂ ਥੋੜ੍ਹੀ ਦੇਰ ਬਾਅਦ ਇਹ ਭੱਠੀ ਚੱਕੀ ਤਾਂ ਭਾਈ ਬੀਰ ਚੰਦ ਜੀ ਸੱਤ ਕਰਤਾਰ ਕਹਿ ਕੇ ਇਸ ਮਗਧੀ ਭੱਠੀ ਵਿੱਚੋਂ ਬਾਹਰ ਆਏ ਅਤੇ ਇਹ ਇਤਿਹਾਸ ਇਸ ਗੱਲ ਦਾ ਪ੍ਰਮਾਣ ਦਿੰਦਾ ਕਿ ਉੱਥੇ ਗੁਰਦੁਆਰਾ ਭੱਠ ਸਾਹਿਬ ਅੱਜ ਵੀ ਸੁਸ਼ੋਭਿਤ ਹੈ, ਸੰਗਤਾਂ ਦਰਸ਼ਨ ਕਰਕੇ ਆਪਣੇ ਦੁੱਖ ਦਲਿੱਦਰ ਦੂਰ ਕਰਦੀਆਂ ਹਨ। ਆਓ ਤੱਕੀਏ, ਇੱਥੋਂ ਭਾਈ ਬੀਰ ਚੰਦ ਨੇ ਕਿਹਾ ਕਿ ਭਾਈ ਤਰਲੋਕਿਆ, ਹੁਣ ਮੇਰੇ ਕੋਲ ਬਾਹਲਾ ਸਮਾਂ ਨਹੀਂ, ਮੈਨੂੰ ਇੱਦਾਂ ਕਰ ਆਪਣੀ ਪਤਨੀ ਦਾ ਕੋਈ ਸ਼ਾਲੂ ਦੇ, ਕੋਈ ਘੱਗਰੀ ਦੇ ਤਾਂ ਕਿ ਮੈਂ ਆਪਣਾ ਹੋਰ ਭੇਸ ਵਟਾ ਸਕਾਂ। ਦੇਖੋ ਗੁਰੂ ਘਰ ਦੀ ਆਣ ਸ਼ਾਨ ਲਈ ਕਿੰਨੇ ਕੌਦਰ ਕੀਤੇ ਭਾਈ ਬੀਰ ਚੰਦ ਨੇ, ਕਿੰਨੀਆਂ ਅਰਦਾਸਾਂ ਕੀਤੀਆਂ ਅਤੇ ਮਹਾਰਾਜ ਵੀ ਨਾਲ ਨਾਲ ਪ੍ਰਵਾਨ ਕਰਦਾ ਗਿਆ। ਇੱਥੇ ਭਾਈ ਬੀਰ ਚੰਦ ਨੇ ਆਪਣੇ ਦੋਸਤ ਭਾਈ ਤਰਲੋਕ ਦੀ ਪਤਨੀ ਦੀ ਘੱਗਰੀ ਪਾਈ, ਸ਼ਾਲੂ ਪਾਈ, ਹੱਥ ਵਿੱਚ ਇੱਕ ਸੋਟੀ ਲੈ ਲਈ ਅਤੇ ਬੁੱਢੀ ਦਾ ਭੇਸ ਬਣਾ ਲਿਆ। ਬਾਹਰ ਨਿਕਲੇ ਇਹਦੇ ਘਰੋਂ ਅਤੇ ਬਾਹਰ ਪਹਿਰੇਦਾਰ ਖੜ੍ਹੇ ਨੇ, ਕਹਿੰਦੇ ਇਹ ਮਾਈ ਕਿੱਥੇ ਚੱਲੀਏ। ਇਹ ਕਹਿੰਦੀ ਜੇ ਘਰੇ ਬਹਿਣੀ ਆ ਤਾਂ ਪੁੱਤਰ ਖੇਡਦੇ ਨੇ, ਜੇ ਬਾਹਰ ਜਾਣੀ ਆ ਤਾਂ ਤੁਸੀਂ ਨਹੀਂ ਜਾਣ ਦਿੰਦੇ। ਉਹ ਕਹਿੰਦੇ ਤੈਨੂੰ ਪਤਾ ਵੀ ਹੈ ਕਿ ਕੋਈ ਬੰਦਾ ਨਾ ਪੱਟੀ ਵਿੱਚ ਆ ਸਕਦਾ ਨਾ ਜਾ ਸਕਦਾ। ਉਹ ਕਹਿੰਦੀ ਮੇਰੀ ਸਿਹਤ ਢਿੱਲੀ ਆ, ਮੈਂ ਬਾਹਰ ਜੰਗਲ ਪਾਣੀ ਚੱਲੀ ਹਾਂ, ਮੈਨੂੰ ਜਾਣ ਦਿਓ। ਭਾਈ ਇੱਕ ਪਹਿਰੇਦਾਰ ਕਹਿੰਦਾ ਕਿ ਇੱਦਾਂ ਕਰ ਮਾਈ, ਥੋੜ੍ਹਾ ਅੱਗੇ ਚਲੇ ਜਾ, ਅੱਗੇ ਜਾ ਕੇ ਆਪਣਾ ਜੋ ਕੰਮ ਕਰਨਾ ਤੂੰ ਕਰ ਲਾ। ਇੱਕ ਪਹਿਰੇਦਾਰ ਨੇ ਬਿਧੀ ਚੰਦ ਦਾ ਡੌਲਾ ਫੜਿਆ, ਦੂਜੇ ਨੂੰ ਕਹਿਣ ਲੱਗਿਆ ਕਿ ਸੱਜਣਾ ਜਨਾਨੀਆਂ ਬੜੀਆਂ ਵੇਖੀਆਂ, ਪਰ ਇਸ ਜਨਾਨੀ ਦਾ ਤਾਂ ਡੌਲਾ ਹੀ ਬੜਾ ਮੋਟਾ, ਇੱਦਾਂ ਲੱਗਦਾ ਜਿਹਨੇ ਪੁਰਾਣਾ ਘਿਓ ਖਾਧਾ ਹੋਵੇ। ਇਹਨੇ ਡੌਲੇ ਤੋਂ ਫੜ ਕੇ ਅੱਗੇ ਨੂੰ ਕਰ ਦਿੱਤਾ। ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਹੋਰ ਅੱਗੇ ਚਲੇ ਜਾਵਾਂ, ਅੱਗੇ ਖੜਾ ਸੀ ਪਹਿਰੇਦਾਰਾਂ ਦਾ ਘੋੜਾ। ਭਾਈ ਬਿਧੀ ਚੰਦ ਜੀ ਮਾਰ ਕੇ ਪਲਾਕੀ ਹੋ ਕੇ ਘੋੜੇ ਦਾ ਸਵਾਰ, ਇਹਨਾਂ ਪਹਿਰੇਦਾਰਾਂ ਨੂੰ ਕਹਿਣ ਲੱਗੇ, ਕਹਿੰਦੇ ਉਹ ਮੂਰਖੋ, ਭਾਵੇਂ ਲੱਖ ਪਹਾੜੀਆਂ ਰਾਹ ਰੁਕਣ ਕਦੇ ਵਹਿਣ ਦਰਿਆਵਾਂ ਦੇ ਰੁਕਦੇ ਨਾ, ਸੜਕ ਜਾਂਦੇ ਨੇ ਦਿਲ ਕਮਜ਼ੋਰ ਵਾਲੇ, ਸੱਚੇ ਆਸ਼ਕ ਨਿਸ਼ਾਨੇ ਰੁਕਦੇ ਨਾ, ਜੇਕਰ ਸਾਹਮਣੇ ਕਦੇ ਥਕਾਰ ਦਿਸਦਾ ਉਹ ਸ਼ੇਰ ਘੋੜਿਆਂ ਦੇ ਵਿੱਚ ਕਦੇ ਲੁਕਦੇ ਨਾ, ਇਹ ਪਰ ਮਰ ਜਾਂਦੇ ਆਪਣੀ ਅਣਖ ਪਿੱਛੇ, ਸ਼ੇਰ ਵੈਰੀ ਦੇ ਅੱਗੇ ਕਦੇ ਝੁਕਦੇ ਨਾ। ਭਾਈ ਬਿਧੀ ਚੰਦ ਨੇ ਛੇਵੇਂ ਪਾਤਸ਼ਾਹ ਦਾ ਕੀਤਾ ਸ਼ੁਕਰਾਨਾ, ਇਹਨਾਂ ਨੇ ਪੜਿਆ ਗੁਰਬਾਣੀ ਦਾ ਸ਼ਬਦ, ਇਹ ਕਹਿਣ ਲੱਗੇ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਸਦੇ ਰੱਖੀ ਆਪਣੇ ਕੋ ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉ ਲਾਗ ਰਹੇ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ। ਪੜ੍ਹ ਕੇ ਗੁਰਬਾਣੀ ਦਾ ਸ਼ਬਦ, ਭਾਈ ਬਿਧੀ ਚੰਦ ਜੀ ਹੋ ਕੇ ਘੋੜੇ ਸਵਾਰ, ਇਹਨਾਂ ਪੱਟੀ ਦੇ ਪਹਿਰੇਦਾਰਾਂ ਨੂੰ ਇੱਕ ਲਲਕਾਰ ਕੇ ਜਾ ਰਹੇ ਹਨ ਬਲਬਾ।

ਕਹਿੰਦੇ ਨੇ ਉਹ ਪਗਾ ਦਿੰਦੇ ਫੜਾ ਫੋਕੀਆਂ ਸੂਰਮੇ ਮਾਰ ਦੇਣਾ, ਕੌਮੀ ਮੰਦਰ ਦੀ ਕਰਨ ਬੁਨਿਆਦ ਪੱਕੀ ਨੇੜੇ ਰੇਤ ਦੇ ਮਹਿਲ ਉਸਾਰ ਦੇਣਾ, ਮਿਲੇ ਚੈਨ ਨਾ ਤੜਫਦੀ ਆਤਮਾ ਨੂੰ, ਕਰਜ਼ਾ ਜਦੋਂ ਤੱਕ ਸਿਰੋਂ ਉਤਾਰ ਦੇਣਾ, ਚਰਨ ਸਿਰਾਂ ਦੀ ਬਾਜ਼ੀ ਉਹ ਲਾ ਦਿੰਦੇ ਬਾਜ਼ੀ ਅਣਖ ਦੀ ਸੂਰਮੇ ਹਾਰ ਦੇਣਾ। ਭਾਈ ਵਿਧੀ ਚੰਦ ਜੀ ਘੋੜੇ 'ਤੇ ਸਵਾਰ ਹੋ ਕੇ ਇਹਨਾਂ ਨੂੰ ਕਹਿਣ ਲੱਗੇ ਪਹਿਰਾਦਾਰਾਂ ਨੂੰ, ਇਹ ਕਹਿੰਦੇ ਜ਼ਿਆਦਾ ਢਿੱਡ ਪੀੜ ਹੁੰਦੀ ਆ, ਕੱਲ੍ਹ ਨੂੰ ਡਰੋਲੀ ਵੱਲ ਨੂੰ ਆ ਜਿਓ, ਉੱਥੇ ਇਕੱਲੇ ਇਕੱਲੇ ਦੀ ਖਾਲ ਉਡਾ ਦਿਆਂਗੇ ਮਾਰ ਮਾਰ ਕੇ, ਕੱਲ੍ਹ ਨੂੰ ਆਇਓ ਉੱਧਰ ਨੂੰ ਦੁਸ਼ਾਲੇ ਲੈਣ। ਸੋ ਭਾਈ ਵਿਧੀ ਚੰਦ ਨੇ ਚੜ੍ਹਦੀ ਕਲਾ ਦੇ ਨਾਲ ਗੁਰੂ ਦਾ ਓਟ ਆਸਰਾ ਲੈ ਕੇ, ਕਿਉਂਕਿ ਪੰਜਵੇਂ ਪਾਤਸ਼ਾਹ ਨੇ ਬਚਨ ਕੀਤੇ ਸੀ ਕਿ ਜੇ ਹੁਣ ਚੋਰੀਆਂ ਕਰਨੀਆਂ ਗੁਰੂ ਘਰ ਲਈ ਕਰੀ, ਜੋ ਸੰਗਤਾਂ ਦਾ ਦਸਵੰਧ, ਸੰਗਤਾਂ 20-20 ਘੰਟੇ ਕੰਮ ਕਰਕੇ ਗੁਰੂ ਘਰ ਨੂੰ ਦਸਵੰਧ ਦਿੰਦੀਆਂ ਨੇ, ਉਸ ਦਸਵੰਧ ਦੀਆਂ ਭਟਾਵਾਂ ਜੇ ਜ਼ਾਲਮ ਸਰਕਾਰ ਖੋਣ ਲੱਗ ਗਈ, ਕਿਉਂਕਿ ਮਹਾਰਾਜ ਨੇ ਇਹ ਕਿਹਾ ਸੀ ਕਿ ਹੁਣ ਜ਼ੁਲਮ ਦੀ ਅੱਤ ਹੋ ਗਈ ਹੈ। ਛੇਵੇਂ ਪਾਤਸ਼ਾਹ ਨੇ ਫਿਰ ਕਿਹਾ ਸੀ ਜੇਕਰ ਜ਼ੁਲਮ ਦੀ ਹੋ ਜਾਵੇ ਅੱਤ, ਕਹਿੰਦੇ ਨਾਲ ਅੱਤ ਦੇ ਰੱਬ ਦਾ ਵੈਰ ਹੁੰਦਾ, ਉਦੋਂ ਅੱਖ ਭਗਵਾਨ ਦੀ ਰੋ ਪੈਂਦੀ ਜਦੋਂ ਵਰਤਦਾ ਲੋਕਾਂ 'ਤੇ ਕਹਿਰ ਹੁੰਦਾ, ਆਪ ਆਉਂਦਾ ਹੈ ਅੱਤਿਆਚਾਰ ਰੋਕਣ, ਇੱਕ ਪਾਲਣਾ ਉਸ ਤੋਂ ਠਹਿਰ ਹੁੰਦਾ, ਧਰਤੀ ਕੰਬਦੀ ਪਰਬਤ ਡੋਲਦੇ ਨੇ ਜਦੋਂ ਪੀਣਾ ਸੁਕਰਾਤ ਨੇ ਜ਼ਹਿਰ ਹੁੰਦਾ। ਸੋ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦਰਬਾਰ ਵਿੱਚ ਜਦੋਂ ਭਾਈ ਵਿਧੀ ਚੰਦ ਜੀ ਪਹੁੰਚੇ ਅਤੇ ਮਹਾਰਾਜ ਨੇ ਸੀਨੇ ਦੇ ਨਾਲ ਲਾ ਕੇ ਇੱਕ ਵਰ ਦਿੱਤਾ, ਭਾਈ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ, ਜਦੋਂ ਤੱਕ ਜ਼ਮਾਨਾ ਰਹੇਗਾ ਢਾਡੀ ਮਰਦਾਂ ਦੀਆਂ ਵਾਰਾਂ ਗਾਉਂਦੇ ਰਹਿਣਗੇ। ਅੱਗੋਂ ਵਿਧੀ ਚੰਦ ਨੇ ਹੱਥ ਜੋੜ ਕੇ ਪਤਾ ਕੀ ਕਹਿਣ ਲੱਗੇ, ਪਾਤਸ਼ਾਹ ਕੁਛ ਨਹੀਂ ਚਾਹੀਦਾ, ਨਾਮ ਦਾ ਰੰਗ, ਸਾਧ ਦਾ ਸੰਗ, ਨਿਸ਼ਚਾ ਅਭੰਗ। ਸੋ ਬੜਾ ਲੰਮਾ ਇਤਿਹਾਸ ਹੈ। ਉਸ ਤੋਂ ਬਾਅਦ ਵਿਧੀ ਚੰਦ ਨੇ ਹੋਰ ਕਿਹੜੇ ਕਾਰਨਾਮੇ ਗੁਰੂ ਘਰ ਲਈ ਕੀਤੇ, ਕਿਹੜੇ ਕਿਹੜੇ ਕੌਤਕ ਛੇਵੇਂ ਪਾਤਸ਼ਾਹ ਦੇ ਬਚਨਾਂ ਦੇ ਨਾਲ, ਆਸ਼ੀਰਵਾਦ ਦੇ ਨਾਲ, ਜਿੱਦਾਂ ਘੋੜੇ ਲਿਆਉਣ ਦਾ ਪ੍ਰਸੰਗ ਹੈ, ਕਿੱਦਾਂ ਪਹਿਲਾਂ ਘੋੜਾ ਗੁਲਵਾਗ ਲਿਆਂਦਾ, ਫਿਰ ਦਲਵਾਗ ਲਿਆਂਦਾ ਜਦੋਂ ਕਿਤੇ ਸਮਾਂ ਬਣਿਆ, ਬੜਾ ਆਨੰਦਮਈ ਪ੍ਰਸੰਗ ਹੈ ਜੀ। ਜਦੋਂ ਮਨ ਕਰਕੇ ਸੁਣਦੇ ਹਾਂ ਅਤੇ ਮਨ ਕਰਕੇ ਸੁਣਾਉਂਦੇ ਹਾਂ ਅਤੇ ਗੁਰੂ ਚੜ੍ਹਦੀ ਕਲਾ ਕਰਦਾ, ਆਓ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ, ਇੱਕ ਢਾਡੀ ਵਨਗੀ ਹੁਣ ਛੋਟਿਆਂ ਨੇ ਤੁਹਾਡੇ ਸਾਹਮਣੇ ਗਾਇਨ ਕਰਨੀ ਆ, ਕਿਉਂਕਿ ਜਿਸ ਅਕਾਲ ਤਖਤ ਦੀ ਸ਼ਾਨ ਦੇ ਲਈ ਛੇਵੇਂ ਪਾਤਸ਼ਾਹ ਨੇ ਢਾਡੀਆਂ ਨੂੰ ਮਾਣ ਬਖਸ਼ਿਆ, ਜਿੱਥੇ ਅਕਾਲ ਤਖਤ ਦੀ ਇਸ ਫਸੀਲ ਦੇ ਉੱਤੋਂ ਢਾਡੀਆਂ ਨੇ ਜੋਸ਼ੀਲੀਆਂ ਵਾਰਾਂ ਗਾਈਆਂ, ਕਦੇ ਸਮਾਂ ਆਇਆ ਕਿ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਇਸ ਅਕਾਲ ਤਖਤ ਨੂੰ ਜਿੱਥੇ ਸਾਡੀਆਂ ਸਮੇਂ ਦੀਆਂ ਸਰਕਾਰਾਂ ਢਾਉਂਦੀਆਂ ਰਹੀਆਂ, ਉੱਥੇ ਨਾਲ ਦੀ ਨਾਲ ਸਿੱਖ ਕੌਮ ਦੁਬਾਰਾ ਅਕਾਲ ਤਖਤ ਸਾਹਿਬ ਨੂੰ ਦੁਬਾਰਾ ਸਜਾ ਕੇ ਇਸ ਤਰ੍ਹਾਂ ਹੀ ਇਸ ਅਕਾਲ ਤਖਤ ਸਾਹਿਬ ਦੀ ਸ਼ਾਨ ਸਦਾ ਹੀ ਉੱਚੀ ਰਹਿਣੀ ਆ। ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ। ਆਓ ਜਿਹੜੀ ਹੁਣ ਮੈਂ ਗੱਲ ਕਰਨੀ ਹੈ ਕਿ ਅੱਜ ਕੱਲ੍ਹ ਦੇ ਢਾਡੀ ਜਿਹੜੀਆਂ ਵੰਨਗੀਆਂ ਨੂੰ ਵਸਾਰਦੇ ਜਾ ਰਹੇ ਨੇ ਜੀ, ਮੈਂ ਯਤਨ ਕਰ ਰਿਹਾ ਉਹਦਾ, ਮੈਨੂੰ ਵੀ ਕੁਛ ਨਹੀਂ, ਮੈਂ ਯਤਨ ਕਰ ਰਿਹਾ ਕਿ ਇਹਨਾਂ ਨੂੰ ਉਹੀ ਵੰਨਗੀਆਂ ਸਿਖਾਵਾਂ, ਸਿਖਾਉਣ ਵਾਲਾ ਗੁਰੂ ਹੈ ਅਤੇ ਮੈਂ ਤਾਂ ਇੱਕ ਸਾਧਨ ਜਿਹਾ ਬਣਿਆ, ਅਤੇ ਮਹਾਰਾਜ ਕਿਰਪਾ ਕਰੇ ਕਿ ਉਹਨਾਂ ਵੰਨਗੀਆਂ ਨੂੰ ਇਹ ਨਿੱਕੇ ਅੰਗਦ ਸਿੰਘ ਅਤੇ ਕਰਮਨ ਸਿੰਘ ਇਸ ਢੱਡ ਸਰੰਗੀ ਦੇ ਨਾਲ ਇਸ ਪੱਛਮੀ ਦੇਸ਼ ਦੇ ਵਿੱਚ ਗਾਉਂਦੇ ਰਹਿਣ। ਆਓ ਗੁਰੂ ਕਿਰਪਾ ਕਰੇ, ਮੈਂ ਹੁਣ ਉਸ ਮਹਾਨ ਗੁਰੂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਸਿੱਖਤ ਆਪ ਜੀ ਦੇ ਸਾਹਮਣੇ ਗਾਇਨ ਕਰਨੀ ਹੈ, ਜਿਹਦੀ ਕਿਰਪਾ ਦੇ ਨਾਲ, ਜਿਹਦੇ ਆਸ਼ੀਰਵਾਦ ਦੇ ਨਾਲ ਭਾਈ ਵਿਧੀ ਚੰਦ ਜੀ ਅੱਜ ਇਤਿਹਾਸ ਵਾਂਗੂ ਇਤਿਹਾਸ ਵਿੱਚ ਚੰਦ ਵਾਂਗ ਚਮਕਦੇ ਹਨ। ਮੇਰੇ ਜੱਥੇ ਦੀ ਹਾਜ਼ਰੀ ਪ੍ਰਵਾਨ ਕਰਿਓ, ਕਿਉਂਕਿ ਮੈਂ ਆਮ ਗੱਲ ਸਟੇਜ ਤੋਂ ਕਹਿਣਾ ਹੁੰਦਾ ਕਿ ਸਿੱਖ ਕੌਮ ਕੋਲ ਤਿੰਨ ਤਰ੍ਹਾਂ ਦੇ ਇਤਿਹਾਸ ਹਨ, ਗੁਰੂ ਨਾਨਕ ਮਹਾਰਾਜ ਜੀ ਤੋਂ ਸ਼ੁਰੂ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਗੁਰ ਇਤਿਹਾਸ, ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਕਰਕੇ ਮਹਾਰਾਜਾ ਰਣਜੀਤ ਸਿੰਘ ਤੱਕ ਸਿੱਖ ਇਤਿਹਾਸ, ਕੂਕਿਆਂ ਤੋਂ ਸ਼ੁਰੂ ਕਰਕੇ ਹੁਣ ਤੱਕ ਜਿੰਨੇ ਸ਼ਹੀਦ ਹੋਏ ਹਨ, ਇਹ ਹੈ ਕੌਮੀ ਇਤਿਹਾਸ। ਅਤੇ ਸਾਡੇ ਕੋਲ ਜਿੱਥੇ ਤਿੰਨ ਤਰ੍ਹਾਂ ਦੇ ਇਤਿਹਾਸ ਨੇ, ਸਾਡੇ ਕੋਲ ਦੋ ਤਰ੍ਹਾਂ ਦੇ ਢਾਡੀ ਜੱਥੇ ਨੇ ਵੀ, ਇੱਕ ਛੋਟਾ ਢਾਡੀ ਜੱਥਾ, ਇੱਕ ਵੱਡਾ ਢਾਡੀ ਜੱਥਾ। ਵੱਡੇ ਢਾਡੀ ਜੱਥੇ ਨੂੰ ਤੁਸੀਂ ਸੁਣ ਲਿਆ, ਹੁਣ ਛੋਟੇ ਢਾਡੀ ਜੱਥੇ ਨੂੰ ਸਰਵਣ ਕਰਿਓ। ਸੋ ਆਪ ਆਸ਼ੀਰਵਾਦ ਦਿਓ ਸਾਰੀਆਂ ਸਿੱਖ ਸੰਗਤਾਂ ਪਿਆਰ ਦੇ ਨਾਲ, ਇੱਕ ਢਾਡੀ ਵੰਨਗੀ ਜਿਹਨੂੰ ਢਾਡੀ ਵੰਨਗੀ ਦੇ ਵਿੱਚ ਮੱਟੀਆਂ ਦਾ ਸਾਕਾ ਕਹਿੰਦੇ ਨੇ, ਉਹ ਹੁਣ ਗਾਉਣ ਲੱਗੇ ਨੇ। ਗੁਰੂ ਕਿਰਪਾ ਕਰੇ, ਆਓ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਹਿ ਕੇ ਤਖ਼ਤ ਅਕਾਲ ਤੇ ਗੁਰੂ ਛੇਵੇਂ ਕਿਹਾ ਯੋਧਿਆਂ ਤਾਈਂ ਲਲਕਾਰ ਕੇ ਤੇ ਹੁਣ ਭਗਤੀ ਤੇ ਸ਼ਕਤੀ ਨੂੰ ਕਰੋ ਇਕੱਠਾ ਸਰਨਾ ਇੰਜ ਨਹੀਂ ਚੌਂਕੜਾ ਮਾਰ ਕੇ ਤੇ ਸਾਰੀ ਸੰਗਤ ਦੇ ਤਾਈਂ ਐਲਾਨ ਕੀਤਾ ਭੇਟਾ ਕਰਨੇ ਹੁਣ ਸ਼ਸਤਰ ਸਤਿਕਾਰ ਕੇ ਤੇ ਲੁਹਾਰੇ ਸੋਧਣੇ ਵਿੱਚ ਮੈਦਾਨ ਵੈਰੀ ਬਚਾਉਣਾ ਸਿੱਖੀ ਤਾਂ ਆਪਾਂ ਵਾਰ ਕੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੀ ਸਿੱਖੀ ਨੂੰ ਬਚਾ ਲਓ ਭਾਈ ਜਿਹੜਾ ਵਰ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਦਿੱਤਾ ਸੋ ਇਹ ਸਾਡੀ ਆਉਣ ਵਾਲੀ ਕਿਉਂਕਿ ਇਹ ਜਿਹੜੇ ਏਡੇ ਏਡੇ ਹਾਲ ਆਪਾਂ ਬਣਾ ਰਹੇ ਹਾਂ ਸਮਰਾ ਸਾਹਿਬ ਹੋਣੀ ਇਹਨਾਂ ਦੀ ਸਮੁੱਚੀ ਕਮੇਟੀ ਮੱਲੀ ਸਾਹਿਬ ਹੋਣੀ ਸਾਰੇ ਤੁਸੀਂ ਇੰਨੇ ਉਪਰਾਲੇ ਕਰ ਰਹੇ ਹੋ ਇਹ ਦੀਵਾਨ ਹਾਲ ਤਾਂ ਹੀ ਭਰਦੇ ਰਹਿਣੇ ਨੇ ਜੇਕਰ ਆਪਾਂ ਆਉਣ ਵਾਲੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਆਪਣੀ ਪੰਜਾਬੀ ਬੋਲੀ ਬਾਰੇ ਆਪਣੇ ਚੜ੍ਹਦੀ ਕਲਾ ਵਾਲੇ ਵਿਰਸੇ ਵਾਸਤੇ ਦੱਸਾਂਗੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਉਂਕਿ ਮੈਨੂੰ ਕਹਿੰਦੇ ਵੀ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ ਵਾ ਇੱਕ ਵੰਨਗੀ ਉਹਨਾਂ ਨੇ ਜ਼ਰੂਰ ਗਾਇਨ ਕਰਨੀ ਹੈ ਮੈਂ ਤਾਂ ਕਹਿੰਦਾ ਵੀ ਇਹ ਸਾਡੇ ਅੱਤ ਚੰਗੇ ਭਾਗ ਨੇ ਕਿ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਤੁਹਾਡੇ ਕਿੰਨੇ ਚੰਗੇ ਭਾਗ ਨੇ ਕਿ ਤੁਸੀਂ ਸਤਸੰਗ ਦਾ ਲਾਹਾ ਲੈ ਰਹੇ ਹੋ ਪਰ ਸਾਡੇ ਮਹਾਰਾਜ ਨੇ ਕਿੰਨੇ ਚੰਗੇ ਭਾਗ ਬਣਾਏ ਨੇ ਕਿ ਅਸੀਂ ਮਹਾਰਾਜ ਦੀ ਗੋਦ ਵਿੱਚ ਖੜ ਕੇ ਅਤੇ ਸ਼ਾਨਾ ਮੱਤਾ ਇਤਿਹਾਸ ਸਾਹਿਬ ਜੀ ਨੂੰ ਸਰਵਣ ਕਰਵਾ ਰਹੇ ਹਾਂ ਸਾਰਿਆਂ ਦਾ ਧੰਨਵਾਦ ਗੁਰਦੁਆਰਾ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਮੱਲੀ ਸਾਹਿਬ ਸਮਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਸਤਿਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਹੋਣੀ ਰੁਪਿੰਦਰ ਸਿੰਘ ਹੋਣੀ ਜਿੰਨੇ ਵੀ ਸਾਰਿਆਂ ਦੇ ਨਾਂ ਗੁਰੂ ਸਾਹਿਬ ਆਪ ਜਾਣਦੇ ਨੇ ਬਾਬਾ ਜੀ ਹੈੱਡ ਗ੍ਰੰਥੀ ਸਾਹਿਬ ਚੜ੍ਹਦੀ ਕਲਾ ਵਾਲੇ ਜਿਹੜੇ ਆਪਣੇ ਛੋਟੇ ਵੀਰ ਨੂੰ ਬੜਾ ਪਿਆਰ ਕਰਦੇ ਨੇ ਸਾਰਿਆਂ ਰਾਗੀ ਸਾਹਿਬਾਨਾਂ ਦਾ ਜਿਨ੍ਹਾਂ ਨੇ ਪਾਵਨ ਬਾਣੀ ਦਾ ਗਾਇਨ ਕੀਤਾ ਸਾਡੇ ਤੋਂ ਪਹਿਲਾਂ ਬਹੁਤ ਸਰੀਲਾ ਕੀਰਤਨ ਕੀਤਾ ਅਤੇ ਗੁਰੂ ਸਾਹਿਬ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸ ਤਰ੍ਹਾਂ ਹੀ ਰਸ ਭਿੰਨਾ ਕੀਰਤਨ ਸਾਰੀਆਂ ਸੰਗਤਾਂ ਨੂੰ ਸਰਵਣ ਕਰਵਾਉਂਦੇ ਰਹਿਣ ਅੰਤ ਵਿੱਚ ਇਹਨਾਂ ਦੋਨੇ ਢਾਡੀ ਜੱਥਿਆਂ ਦੀ ਹਾਜ਼ਰੀ ਪ੍ਰਵਾਨ ਕਰਿਓ ਅਤੇ ਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਹਾਜ਼ਰੀ ਪ੍ਰਵਾਨ ਕਰਨ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਬੇਅੰਤ ਮਾਣ ਸਤਿਕਾਰ ਇਸ ਢਾਡੀ ਜੱਥੇ ਨੂੰ ਬਖਸ਼ਿਸ਼ ਕੀਤਾ ਵਿਸ਼ੇਸ਼ ਤੌਰ 'ਤੇ ਸਮਰਾ ਸਾਹਿਬ ਦਾ ਧੰਨਵਾਦ ਜਿਹੜੇ ਫੋਨ ਦੀ ਘੰਟੀ ਖੜਕਾ ਕੇ ਅਤੇ ਸਾਨੂੰ ਇਹਨਾਂ ਸਮਾਗਮਾਂ ਲਈ ਸੱਦਾ ਭੇਜਦੇ ਰਹਿੰਦੇ ਨੇ ਸੋ ਅੰਤ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਜਿਨ੍ਹਾਂ ਨੇ ਸਾਰੀਆਂ ਦਾਤਾਂ ਦੇ ਨਾਲ ਨਵਾਜਿਆ ਥੋੜ੍ਹੀ ਥੋੜ੍ਹੀ ਮੈਂ ਸਰੰਗੀ ਵੀ ਵਜਾ ਲੈਂਦਾ ਢੱਡ ਵੀ ਵਜਾ ਲੈਂਦਾ ਥੋੜ੍ਹਾ ਬਹੁਤਾ ਲੈਕਚਰ ਵੀ ਕਰ ਲੈਂਦਾ ਅਤੇ ਨਾਲ ਗਾ ਵੀ ਲੈਂਦਾ ਇਹ ਮਹਾਰਾਜ ਦੀਆਂ ਦਿੱਤੀਆਂ ਦਾਤਾਂ ਨੇ ਅਤੇ ਗੁਰੂ ਸਾਹਿਬ ਇਸ ਤਰ੍ਹਾਂ ਹੀ ਆਪਣਾ ਜਸ ਕਰਵਾਉਂਦੇ ਰਹਿਣ ਅਤੇ ਅਸੀਂ ਨਿਹਾਲ ਕਰਦੇ ਰਹੀਏ ਫਤਿਹ ਬੁਲਾਓ ਗੱਲਾਂ ਬਹੁਤ ਨੇ ਲੰਮੀਆਂ ਹੋ ਜਾਣੀਆਂ ਕਿਉਂਕਿ ਜੇ ਪੂਰੇ ਸੰਸਾਰ ਦੀ ਬਨਸਪਤੀ ਦੀਆਂ ਕਲਮਾਂ ਬਣਾ ਲਈਏ ਚਮੜੀ ਦੇ ਪੇਪਰ ਬਣਾ ਲਈਏ ਅਤੇ ਹੱਡੀਆਂ ਦੀਆਂ ਕਲਮਾਂ ਬਣਾ ਲਈਏ ਪੂਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਏ ਤਾਂ ਵੀ ਇਤਿਹਾਸ ਅਧੂਰਾ ਰਹਿ ਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਹਨਾਂ ਦੋਨਾਂ ਜਥਿਆਂ ਦਾ ਭਾਈ ਸੰਦੀਪ ਸਿੰਘ ਜੀ ਲਹਾਰਾ ਬਹੁਤ ਇਹਦੇ ਵਿੱਚ ਸਤਿਗੁਰ ਨੇ

0: جی کی فتح.
1: ਲੋੜੀ ਦਾ ਸਾਜਨ ਮੇਰਾ ਬਹੁਤ ਹੀ ਰਸਪਿਨਾ ਕੀਰਤਨ ਬੱਚੀ ਮਾਨਤ ਕੌਰ ਨੇ ਜਿਹੜਾ ਆਪ ਜੀ ਨੂੰ ਸਰਵਣ ਕਰਾਇਆ ਹੈ. ਗੁਰੂ ਪਿਆਰਿਓ, ਇਹ ਵੀ ਵੱਡੀ ਦਾਤ ਹੈ ਜਿਹੜਾ ਤਾਂਤੀ ਸਾਜ ਦੇ ਨਾਲ ਕੀਰਤਨ ਕਰਨਾ. ਇਹ ਇੱਕ ਐਕਸਰਾ ਦਾਤ ਹੈ ਸਤਿਗੁਰੂ ਜੀ ਦੀ. ਬਹੁਤ ਵੱਡੀ ਗੱਲ ਹੈ ਕਿਉਂਕਿ ਬਾਜੇ ਦੇ ਨਾਲ ਬਹੁਤ ਜਲਦੀ ਜਿਹੜਾ ਕੀਰਤਨ ਸਿੱਖਿਆ ਜਾਂਦਾ, ਪਰ ਤਾਂਤੀ ਸਾਜ 'ਤੇ ਜਿਹੜਾ ਕੀਰਤਨ ਕਰਨਾ ਉਹ ਬਹੁਤ ਵੱਡੀ ਗੱਲ ਹੈ. ਸਤਿਗੁਰੂ ਜੀ ਇੱਦਾਂ ਕਿਰਪਾ ਕਰਨ, ਇਹਨਾਂ ਬੱਚਿਆਂ ਨੂੰ ਇੱਦਾਂ ਜੋੜ ਕੇ ਰੱਖਣ. ਆਓ ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ, ਉਹ 2 ਵਜੇ ਤੱਕ ਜਿਹੜੇ ਕੀਰਤਨ ਦੀ ਹਾਜ਼ਰੀ ਭਰਨਗੇ. ਇੱਕ ਵਾਰ ਫਿਰ ਤੋਂ ਜਿਹੜੀ ਬੇਨਤੀ ਹੈ ਗੁਰੂ ਪਿਆਰਿਓ, ਇੱਕ ਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਧਰੀ ਜਿੱਥੇ ਆਪਣੇ ਪਰਿਵਾਰ ਲਈ ਕਰਦੇ ਹਾਂ, ਉੱਥੇ ਨਾਲ ਨਾਲ ਗੁਰੂ ਘਰ ਦੇ ਜਿਹੜੇ ਕਾਰਜ ਹਨ ਉਹਦੇ ਲਈ ਵੀ ਜ਼ਰੂਰ ਕਿਰਿਆ ਕਰਿਓ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ. ਪਤਾ ਨਹੀਂ ਕਿਹੜੇ ਜੀਵ ਦੀ ਜਿਹੜੀ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਨੇ ਉਹ ਸੁਣ ਲੈਣੀ ਹੈ, ਕਿਉਂਕਿ ਕਲਮਲ ਹੋਈ ਮੇਧਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਾਹਿ ਸਵਾਏ. ਸਤਿਗੁਰੂ ਜੀ ਅਰਦਾਸਾਂ ਬੇਨਤੀਆਂ ਜਿਹੜੀਆਂ ਉਹ ਪੂਰੀਆਂ ਕਰਦੇ ਆ. ਮਹਾਰਾਜ ਜੀ ਕਿਰਪਾ ਕਰਨ ਆਪਣੇ ਦਰ ਘਰ ਦੀ ਜਿਹੜੀ ਕਾਰਜ ਆ ਜਿਹੜੇ ਉਹਨਾਂ ਨੂੰ ਨੇਪਰੇ ਚੜ੍ਹਾਉਣ. ਸਤਿਗੁਰ ਜਲਦੀ ਸਹਾਈ ਹੋਏਗਾ, ਪਰ ਫਿਰ ਵੀ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ. ਆਓ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ. ਜੋ ਬੱਚੀ ਨੇ ਬਹੁਤ ਸੁੰਦਰ ਕੀਰਤਨ ਕੀਤਾ ਉੱਧਰ ਸਾਡੇ ਭਾਈ ਗਗਨਦੀਪ ਸਿੰਘ ਜੀ, ਇਹਨਾਂ ਦਾ ਬਹੁਤ ਸਾਫ਼ ਹੈ, ਬੜਾ ਅਸਤਾਦਾ ਵਾਲਾ ਆਸਿਆ, ਬੜਾ ਆਨੰਦ ਆ ਰਿਹਾ ਸੀ. ਬੜੀ ਕਿਰਪਾ ਗੁਰੂ ਸਾਹਿਬ, ਇਸੇ ਤਰ੍ਹਾਂ ਹੀ ਮਹਾਰਾਜ ਚੜ੍ਹਦੀ ਕਲਾ ਤੰਦਰੁਸਤੀ ਦਾਸ, ਇਸੇ ਤਰ੍ਹਾਂ ਹੋਰ ਕੀਰਤਨੀ ਦਾਸ ਬੱਚੀ ਨੂੰ ਬਖਸ਼ਣ ਦੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

ਦਰਸ਼ਨ ਦਿਦਾਰ ਕਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸਾਧ ਸੰਗਤ ਸਮੂਹ ਪਰਿਵਾਰਾਂ ਵੱਲੋਂ ਪਰਸੋਂ ਰੋਜ਼ ਤੋਂ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜਪ ਜੀ ਸਾਹਿਬ ਸਮੇਤ ਆਰੰਭ ਕਰਵਾਏ ਬਾਣੀ ਆਦਿ ਤੋਂ ਮੱਧ ਮਾਧੋ ਸੰਪੂਰਨ ਭੋਗ ਪਏ, ਉਪਰੰਤ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ ਢਾਡੀ ਬਾਰਾਂ ਗੁਰ ਇਤਿਹਾਸ ਚੌਪਈ ਸਾਹਿਬ ਜੀ ਦੀ ਬਾਣੀ ਦੇ ਜਾਪ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਪਾਤਸ਼ਾਹ ਜੀਓ, ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਕਿਵਾਂ ਬਖਸ਼ਿਸ਼ ਕਰਨੀ,

ਰੋਜ ਤੋਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਬੇਅੰਤ ਸੰਗਤਾਂ ਨੇ ਲੰਗਰ ਹਾਲ ਦੇ ਵਿੱਚ ਸੇਵਾਵਾਂ ਕਮਾਈਆਂ, ਬੇਅੰਤ ਸੰਗਤਾਂ ਨੇ ਆਪ ਜੀ ਦੀਆਂ ਵਿਣਗਾਂ ਵਾਸਤੇ ਮਾਇਆ ਭੇਟਾ ਕੀਤੀ। ਸਭ ਦੀਆਂ ਹਾਜ਼ਰੀਆਂ ਸੇਵਾਵਾਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਿਸ਼ ਕਰਨੇ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਹਨ। ਮਨਪ੍ਰੀਤ ਔਰ ਸਰਬਜੋਤ ਸਿੰਘ ਦੇ ਜਨਮ ਦਿਨ 'ਤੇ ਅਰਦਾਸ ਬੇਨਤੀ, ਪਾਤਸ਼ਾਹ ਜੀ ਮੇਰਾ ਭਰਿਆ ਹੱਥ ਰੱਖਣਾ। ਭਾਈ ਜਗਜੀਤ ਸਿੰਘ ਬਾਸੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਭਾਈ ਪਰਮਿੰਦਰ ਸਿੰਘ ਸੋਮਲ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨੀ। ਮਹਿੰਦਰਪਾਲ ਸਿੰਘ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ। ਭਾਈ ਸੁਰਿੰਦਰਜੀਤ ਸਿੰਘ ਬਾਜਵਾ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ। ਭਾਈ ਤਰਲੋਚਨ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ। ਭਾਈ ਸਰਬਜੋਤ ਸਿੰਘ ਮਨਪ੍ਰੀਤ ਕੌਰ ਵੱਲੋਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ। ਜੀਤ ਸਿੰਘ ਵੱਲੋਂ ਸਵਰਗਵਾਸੀ ਮੋਹਨ ਸਿੰਘ ਰੰਧਾਵਾ ਅਤੇ ਪ੍ਰੀਤਮ ਕੌਰ ਰੰਧਾਵਾ ਦੀ ਰੂਹ ਦੀ ਕਲਿਆਣਤਾ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ, ਰੂਹ ਨੂੰ ਸ਼ਾਂਤੀ ਬਖਸ਼ਿਸ਼ ਕਰਨੀ। ਸਮੂਹ ਸੰਗਤਾਂ ਵੱਲੋਂ ਭਾਈ ਪਰਮਦੀਪ ਸਿੰਘ ਸਮੂਹ ਪਰਿਵਾਰ ਵੱਲੋਂ ਪਾਤਸ਼ਾਹ ਜੀ ਆਪ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਮੁੱਖ ਰੱਖਦਿਆਂ ਅਰਦਾਸ ਬੇਨਤੀ ਹੈ। ਪਾਤਸ਼ਾਹ ਜੀਓ, ਸੇਵਕਾਂ ਦੇ ਕਾਰਜ ਰਾਸ ਕਰਨੇ, ਵਿਘਨਾਂ ਦੇ ਨਾਸ ਕਰਨੇ। ਪਾਤਸ਼ਾਹ ਜੀਓ, ਮੀਰਾ ਪੌਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ। ਪਾਤਸ਼ਾਹ ਜੀ ਲੰਬੀ ਆਜੂ ਬਖਸ਼ਿਸ਼ ਕਰਨੀ। ਬੇਟੀ ਮਨੀਤ ਕੌਰ ਆਨੰਦ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀਓ, ਸਮੂਹ ਅਰਦਾਸਾਂ ਬੇਨਤੀਆਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਪਾਵਨ ਪਵਿੱਤਰ ਅਸਥਾਨਾਂ ਦੀ ਚੜ੍ਹਦੀ

ਦੀ ਬਖਸ਼ਿਸ਼ ਕਰੋ, ਹੋਈਆਂ ਬੇਅੰਤ ਫੁੱਲਾਂ ਦੀ ਕਿਵਾਂ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਸਮੂਹ ਸੇਵਾਦਾਰਾਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ,